0: ਆ ਦੋ ਲਾਈਨਾਂ ਹੋਰ ਹੈਗੀਆਂ,
1: ਜੀ
0: ਇੰਨੀ ਕੋ ਗੁਸਤਾਖੀ ਮਾਫ਼ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ। ਆ

0: ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ, ਉਹ ਗੱਲ ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ ਇੱਕੋ
1: ਜੀ
0: ਹੈ। ਇਸ ਕਰਕੇ ਬਾਈ ਜੀ ਇਹ ਇਹ ਅੰਡਰਸਟੈਂਡਿੰਗ ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ,
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਹੇ ਬੱਚਿਆਂ ਨੂੰ।
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ, ਤੇ ਸਾਡੇ ਤਾਇਆ ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲੋ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ, ਮੰਨ ਲੋ
1: ਜੀ
0: ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ,
1: ਜੀ
0: ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ, ਪਰ
1: ਬਿਲਕੁਲ ਹੈ ਜੀ।
0: ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨੀ, ਤਾਇਆ ਜੀ ਹਰਾਂ ਨੇ ਖੁਦ ਲਾ ਲੋ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ,
1: ਜੀ
0: ਸਾਰਿਆਂ ਨੂੰ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦੋ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲੋ ਵੀ ਫਿਰ ਔਖਾ ਹੋ ਜਾਂਦਾ।
1: ਬਿਲਕੁਲ ਬਿਲਕੁਲ ਨੀ, ਚੰਗੀ ਗੱਲ
0: ਇਸ
1: ਹੈ,
0: ਕਰਕੇ
1: ਬਿਲਕੁਲ
0: ਬੱਚਿਆਂ ਦੀ ਮਰਜ਼ੀ
1: ਪਰਿਵਾਰ ਦੇ
0: ਜਿਹੜੀ ਹੈ ਨਾ ਉਹ
1: ਅੰਦਰ ਕਦਰ
0: ਜ਼ਰੂਰੀ ਹੋਣੀ,
1: ਹੈ ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਬਿਲਕੁਲ
0: ਬਿਲਕੁਲ ਵੀ
1: ਜੀ,
0: ਆਪਾਂ ਕਿਸੇ ਤੇ ਨਾ ਉਹੀ ਗੱਲ ਹੈ ਵੀ ਜਦੋਂ ਥੋਪਦੇ ਨੇ ਨਾ ਉਹ ਬਹੁਤ ਔਖਾ ਹੋ ਜਾਂਦਾ ਭਾਰਗ
1: ਜੀ।
0: ਬਾਈ ਜੀ ਜਿਹੜਾ ਤੁਹਾਡਾ ਵਿਸ਼ਾ ਨਾ ਬੜਾ ਬੜਾ ਸੈਂਸਿਟਿਵ ਵਿਸ਼ਾ ਤੇ ਬੜਾ ਓਨਾ ਮਜ਼ਾਕ ਵਾਲਾ ਹੈ ਨੀ ਜਿੰਨਾ ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ ਡਰਾਮਾ ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ ਉਹਦੇ ਚ ਕਈ ਉਸ ਤਰ੍ਹਾਂ ਵੀ ਹੋਣਗੇ,
1: ਜੀ
0: ਤੇ ਇਸ ਕਰਕੇ
1: ਬਿਲਕੁਲ
0: ਬੜਾ ਸੋਚਣ ਵਾਲਾ ਵਿਸ਼ਾ। ਤੇ ਠੀਕ ਹੈ ਬਾਈ ਜੀ,
1: ਥੈਂਕ ਯੂ
0: ਸ਼ੁਕਰੀਆ ਬਾਈ ਜੀ, ਸਤਿ ਸ੍ਰੀ ਅਕਾਲ
1: ਜੀ, ਬਹੁਤ ਬਹੁਤ
0: ਸਜਣਾ
1: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ।
0: ਜੀ
1: ਲੋ ਦੋਸਤੋ, ਇਸ ਜੀ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ। ਸ਼ਮੀ ਜੀ ਕੁਝ ਕਹਿਣਾ ਚਾਹੋਗੇ ਮੁਕੱਦਰ ਜੀ ਦੀ ਗੱਲ ਤੇ, ਤੇ ਸੈਣੀ ਸਾਹਿਬ ਵੀ ਨਾਲ ਜੁੜ ਗਏ ਨੇ ਦੁਬਾਰ ਤੋਂ। ਜਨਾਬ ਕਿੱਥੇ ਰਹਿ ਗਏ ਤੁਸੀਂ, ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾ ਮੈਨੂੰ। ਹਾਂਜੀ
2: ਠੀਕ ਠੀਕ ਹੈ ਜੀ
1: ਜੀ,
2: ਮੈਂ ਕਿਹਾ ਮੈਂ ਕੱਲਾ ਨਾ ਬਦਲ ਜਾਵਾਂਗੇ
1: ਜੀ ਜੀ।
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ, ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ, ਤੇ ਬਹੁਤ ਹੀ ਢੁਕਵਾਂ ਗੀਤ ਸੀ, ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ
1: ਜੀ,
2: ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨੀ ਜਾ ਸਕਦਾ, ਉਹ ਕਹਿ ਲੋ ਵੀ ਅੱਜ ਵੀ ਹੈ ਨੀ ਕੱਲ ਵੀ ਹੈ ਨੀ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ
1: ਜੀ।
2: ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨੀ, ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਕਿ ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ, ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਭਾਈ ਦੱਸੋ ਵਿਆਹ
1: ਕਰਾਉਣਾ ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ ਪੈਦਾ ਨਹੀਂ ਕਰਨੇ ਚਾਹੀਦੇ ਜੀ।
2: ਜੀ ਜੀ ਜੀ ਹਾਂਜੀ
1: ਜੀ,
2: ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜਨਾਬ ਰਜਿੰਦਰ ਕੁਮਾਰ ਜੀ ਦਾ ਜੀ ਸਵਾਗਤ
1: ਜੀ। ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ,
2: ਉਹ ਜਦੋਂ ਪਹੁੰਚਿਆ ਇਸ ਕਹਿ ਲੋ ਮੋੜ ਦੇ ਉੱਤੇ ਆ ਕੇ
1: ਜੀ,
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ
1: ਜੀ,
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ,
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਹੈ ਉਹ ਹੁੰਦੀ ਹੈ।
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨੀ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ, ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ ਤਰ੍ਹਾਂ ਦੀ ਗਰੂਮਿੰਗ ਵਾਲਾ ਮਾਹੌਲ ਤਾਂ ਕਿਤੇ ਹੈ ਹੀ ਨਹੀਂ।
1: ਬਿਲਕੁਲ
2: ਉਸਦੇ ਹੀ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ, ਹਜ਼ਾਰ ਵਿਸ਼ੇ ਕਈ
1: ਜੀ,
2: ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ। ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਉਹ ਵੀ ਇੱਕ ਕਹਿ ਲੋ ਵੀ ਨਾਲ ਸ਼ਾਮਿਲ ਹੋਵੇ ਵਿੱਚ। ਦੂਸਰਾ ਖਾਸ ਤੌਰ ਤੇ ਜਿੰਮੇਵਾਰੀ ਵਾਲਾ ਪਾਰਟ
1: ਜੀ,
2: ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਣੇ ਆ ਤੇ ਬਾਕੀ ਕਹਿੰਦੇ ਛੱਡੋ ਪਰੇ, ਜਿਵੇਂ ਸਾਨੂੰ ਸੰਵਿਧਾਨ ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਐ ਵੀ ਆਹ ਵੀ ਕਰ ਲੋ, ਜਿਹੜੀ ਜਿੰਮੇਵਾਰੀ ਹੈ ਜੇ ਪੰਜ ਛੇ ਹੱਕ ਹੈਗੇ ਆ ਤਾਂ ਉਹ 20 ਕੁ ਲਗਭਗ ਜਿੰਮੇਵਾਰੀ ਵੀ ਹੈਗੀ ਆ, ਉਹ ਉਹ ਕਹਿ ਰਿਹਾ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ
1: ਜੀ,
2: ਜਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ
1: ਚੱਕ ਲਾਂਗੇ ਜੀ। ਬਿਲਕੁਲ,
2: ਇਹੀ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ
1: ਜੀ।
2: ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ
1: ਜੀ।
2: ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ ਨੇ,
1: ਬਿਲਕੁਲ।
2: ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ ਚ ਫੂਕ ਮਾਰਦਾ ਹੀ ਹੈ ਕਿ ਤੇਰੇ ਤੋਂ ਵੱਡਾ ਕੋਈ ਨੀ ਅਕਲਮੰਦ, ਤੋ ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ ਮੈਂ ਲਿਆਉਣਾ ਹਨੇਰੀ,
1: ਬਿਲਕੁਲ।
2: ਤੋ ਉਹ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ ਦੋਨੋਂ ਇੱਕ ਦੂਜੇ ਨੂੰ ਕਹਿੰਦੇ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਕੰਮ ਹੋ ਜਾਂਦਾ।
1: ਬਿਲਕੁਲ ਜੀ, ਬਿਲਕੁਲ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਮੈਨੂੰ
1: ਲੱਗਦਾ
3: ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿਚ
1: ਜੀ,
3: ਉਹਦੇ ਵਿਚ ਮੈਂ ਅਬਜ਼ਰਵ ਕਰਦਾ ਰਿਹਾ ਭਾਰੇ ਸਾਹਿਬ
1: ਜੀ।
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ
1: ਜੀ
3: ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ,
1: ਜੀ
3: ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ, ਮੈਂ ਬੰਦੇ ਨੂੰ ਫਿਰ ਇੱਕ ਦੋ ਤਿੰਨ ਕੁ ਚਾਰ ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਤੇ ਕਿੰਨੀ ਕੁ ਵਾਰੀ ਜਾ ਕੇ ਬੱਸ ਗਈ ਸੀ। ਹਾਂਜੀ, ਜੋ ਉਹਨੇ ਕੀਤਾ ਸੀ ਉਹ ਹੀ ਜਿਹੜੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਇਹਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਨਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਨਸੀਬਲ ਹੋਊਗਾ।
1: ਬਿਲਕੁਲ ਹੈ ਜੀ,
3: ਇਦਾਂ ਜੇ ਲੇਡੀ ਰਿਸਪੋਨਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਨਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜਿਹੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਹੀ ਫੜ ਦੇਣਾ ਚਾਹੀਦਾ
1: ਜਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਪ੍ਰੋਬਲਮ ਆ ਕਿ ਉਹਨਾਂ ਜਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨੀ ਗੇ ਜੀ। ਬਿਲਕੁਲ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕੌਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਕਿ ਲੜਾਈ ਝਗੜਾ ਹੋਇਆ ਹੋਵੇ ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ
1: ਜੀ,
3: ਤੁਸੀਂ ਆਪ ਚ ਹੀ ਸੈਟਲ ਕਰੋ
1: ਜੀ।
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ
1: ਨਰਕ ਬਣਾਉਂਦਾ ਜੀ।
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ, ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ
1: ਜੀ।
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ ਤੇ ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਸਤ ਲਾਈਫ ਦੇ ਵਿੱਚ ਆਪਣਾ ਜਿਹੜਾ ਆ ਨਿਰਵਾਹ ਕਰ ਜਾਂਦਾ।
1: ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗਈ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੀ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਰੀ ਸਾਹਿਬ, ਜੇ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ, ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ
1: ਜੀ,
3: ਇੱਥੇ ਭਾਰੀ ਸਾਹਿਬ ਬੜਾ ਪਵਿੱਤਰ ਰਿਸ਼ਤਾ
1: ਹੈਗਾ
3: ਦੇ ਵਿੱਚ ਤਾਂ ਲੈਣਾ ਹੀ ਨਹੀਂ ਚਾਹੀਦਾ
1: ਜੀ।
3: ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਿਹੇ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰ ਗਿਆ।
1: ਬਿਲਕੁਲ ਹੈ ਜੀ,
3: ਹਾਂਜੀ। ਤੇ ਬਾਕੀ ਜਿਹੜਾ ਹੈਗਾ ਆ ਭਈ ਲਾਈਫ ਲਿਵਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ
1: ਜੀ।
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ। ਇਹ ਚੀਜ਼ ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਈ ਗਰਾਊਂਡ ਹੈਗੀ ਆ ਇਸ ਚੀਜ਼ ਦੀ ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗੇ ਆ ਕਿ ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ
1: ਕਰਨਾ ਜੀ।
3: ਅਸੀਂ ਕਿਉਂ ਦੇਖ ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਸਾਡੇ ਬੱਚੇ ਜਿਹੜੇ ਹੈਗੇ ਆ ਅਸੀਂ ਜੇ ਕਿਥੋਂ ਕਿ ਲੜਕਾ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ, ਅਸੀਂ ਇਹ ਸੋਚਦੇ ਕਿ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਆ ਕਿ ਭਾਈ ਜਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ, ਜਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ, ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ,
3: ਕਈਆਂ ਦੀ ਬਰੋਟ ਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ, ਉੱਥੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮੀਟੇਸ਼ਨ ਹੈਗੀਆਂ ਉਹ ਹੋ ਸਕਦਾ ਹੈ ਉੱਥੇ ਐਡਜਸਟਮੈਂਟ ਕਰਨ ਚ ਉਹਨੂੰ ਔਖਿਆਈ ਹੋਵੇ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ, ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ। ਚਾਨੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਜੀ ਕਿ ਹੋਣਾ ਚਾਹੀਦਾ, ਇੰਟਰੋਡਿਊਸ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਦਾ ਜਾਂ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ।
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ। ਬਿਲਕੁਲ ਹੈ,
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ ਆਪਣੇ ਤਲਾਕ ਹੋ ਰਹੇ, ਤੁਸੀਂ ਕੀ ਕਰੋਗੇ?
1: ਨਾਲੇ ਅੱਜ ਦੇ ਸਮੇਂ ਦੇ ਵਿੱਚ ਸੈਣੀ ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ, ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ। ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ, ਘਰ ਦਾ ਕੰਮ ਕਾਰ ਵੀ ਕਰਦੇ ਆ, ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ। ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ, ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ?
3: ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨੀ ਸੀ ਦੇਖਿਆ ਹੁੰਦਾ, ਮੁੰਡੇ ਨੇ ਕੁੜੀ
1: ਨਹੀਂ ਦੇਖੀ ਹੁੰਦੀ ਸੀ
3: ਹਾਂਜੀ। ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ, ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਆ ਟਾਈਮ ਗੁਜ਼ਰ ਜਾਂਦਾ ਸੀ
1: ਜੀ।
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਭਾਈ ਜੇ ਤੁਹਾਡਾ ਜਿਹੜਾ ਹੈਗਾ ਲਿਵ ਵੀ ਆ ਪਹਿਲੇ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ, ਜੇ ਤੁਹਾਡੇ ਵਿੱਚ ਡਿਫਰੈਂਸਿਸ ਏਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਏਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ। ਉਸ ਵੇਲੇ ਡਿਸਾਈਡ ਕਰੋ, ਡਿਸਾਈਡ ਆਈਦਰ ਦਿਸ ਵੇ ਔਰ ਦੈਟ।
1: ਬਿਲਕੁਲ ਹੈ ਜੀ,
3: ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ, ਉਹਨੂੰ ਨਾ ਦਿਓ ਚੁੱਪ ਕਰਕੇ, ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ, ਸਮਾਂ ਬੜਾ ਕੀਮਤੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ, ਹੋ ਸਕਦਾ ਉੱਥੇ ਨਿਭ ਜਾਏਗੀ ਤੁਹਾਡੀ
1: ਜੀ।
3: ਪਰ ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ, ਮੇਰੀ ਇੰਨੀ ਬੇਨਤੀ ਹੈ।
1: ਬਿਲਕੁਲ ਹੈ ਜੀ, ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ,
3: ਸ਼ੁਕਰੀਆ ਜੀ,
1: ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ, ਫਿਰ ਤੁਹਾਡੇ ਤੋਂ ਆਗਿਆ ਲੈਣੇ ਆ ਤੇ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਗਤ ਸਰੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ ਆਨੁ ਜੀ।
4: ਮੈਂ ਤਾਂ ਕਹਿੰਦਾ
2: ਜੀ ਸਤਿ ਸ੍ਰੀ ਅਕਾਲ ਜੀ,
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ। ਹਾਂਜੀ
4: ਵਧੀਆ। ਹਾਂਜੀ ਦੇਖੋ ਜੀ, ਰਾਜਨ ਜੀ ਬਹਿਸ ਸਾਰਾ ਕੁਛ ਦੱਸ ਗਏ
1: ਜੀ।
4: ਅਸਲ ਚ ਮੰਨ ਲੋ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ,
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ, ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ, ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ। ਇਹ ਜਿਹੜੀ ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ, ਸਾਡੇ ਐਂ ਹੁੰਦਾ ਵੀ ਭਾਈ ਇਹ ਲਾਣੇਦਾਰ ਨਹੀਂ ਬਣ ਗਈ
1: ਜੀ,
4: ਸੌਂਕਾ ਤੇ ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ, ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ ਤੇ ਮਾਂ ਆਪੇ ਕੁੜੀ ਦੀ ਦਖਲਦਾਜੀ ਕਰਨ ਨੂੰ ਹਟ ਜੂਗਾ, ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ ਚ ਦਖਲਦਾਜੀ ਕਰਨ ਵਾਲੀ ਕੌਣ ਹੋਈ?
1: ਬਿਲਕੁਲ ਮੈਂ ਮੈਨੇਜ ਕਰੂੰਗੀ ਆਪੇ।
4: ਪਹਿਲਾਂ ਤਾਂ ਇਨਲਾ ਜਿਹੜੀ ਸੱਸ ਆ ਉਹਦਾ ਫਰਜ਼ ਬਣਦਾ ਇਹ ਕਹਿਣਾ
1: ਜੀ,
4: ਪਹਿਲਾਂ ਉਹਨੂੰ ਓਨੀ ਇੱਜ਼ਤ ਤੇ ਓਨੀ ਅਹਿਮੀਅਤ ਦੇਵੇ ਘਰ ਦੇ ਵਿੱਚ। ਫਿਰ ਨੰਬਰ ਦੋ ਇਹ ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ, ਇਹ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਕੱਲ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ ਤੇ ਕੱਲ ਨੂੰ ਉਹਨੇ ਵੀ ਬਣਨਾ ਹੀ ਹੈ।
1: ਬਿਲਕੁਲ ਹੈ ਜੀ,
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ ਅਗਲੇ ਨੇ ਚੱਕ ਭਾਈ ਜਿਹੜੀ ਸਿਰਦਰਦੀ ਚੱਕਣੀ ਚੱਕ
1: ਬਿਲਕੁਲ ਹੈ ਜੀ ਜੀ
4: ਹੈ ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ ਸਮਝਦਾਰ ਹੋ ਗਏ ਅੱਗੇ ਹੁੰਦਾ ਕੀ ਸੀ
1: ਜੀ
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ
1: ਬਿਲਕੁਲ ਬਿਲਕੁਲ
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਉਹ ਥੱਲੇ ਲੱਗਿਆ ਅੱਜ ਉਹਦੇ ਮਹਿਨੇ ਬਦਲ ਗਏ ਉਹ ਅੰਡਰਸਟੈਂਡ ਕਹਿਣ ਲੱਗ ਗਏ
1: ਬਿਲਕੁਲ
4: ਕੰਮ ਉਹੀ ਹੈ ਫਰਕ ਕੋਈ ਬਾਹਲਾ ਨੀ ਪਿਆ ਹੈਗਾ
1: ਜੀ
4: ਹਜੇ ਮੈਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ ਅੰਡਰਸਟੈਂਡ
1: ਜੀ
4: ਲੱਗਿਆ ਥੱਲੇ ਹੀ ਹੁੰਦਾ ਨਾ ਅਗਲਾ
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਦੇਖਦੇ ਬਾਰੇ ਚਲੋ ਮੈਂ ਤੁਸੀਂ ਵੀ ਆਪਣੇ ਅਮਰੀਕਾ ਦੇ ਵਿੱਚ ਵੱਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੀ ਗੀ ਜਾਂ ਸੱਸ ਵੀ ਹੈ ਨੀ ਗੀ ਕੋਲ ਤੁਸੀਂ ਜੋਬ ਦੇ ਉੱਤੇ ਵੀ ਜਾਣਾ ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਕਈ ਵਾਰੀ ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਭਈ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨੀ ਰੱਖਦਾ ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲੈਣ ਜੀ ਤੇ ਇੱਧਰ ਕਿਉਂਕਿ ਲਾਈਨ ਬਿਜ਼ੀ ਹੈ ਥੋੜੀ ਜੀ ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ
2: ਹਾਂਜੀ ਬਿਲਕੁਲ ਜੀ ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਅਰ ਕਹਿ ਕੇ
1: ਜੀ
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ
2: ਨੀਰਜ ਹੋਰਾਂ ਦਾ ਇੱਕ ਸ਼ੇਅਰ ਸੀ ਕਿ ਦੇਖੋ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ
1: ਜੀ
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ
1: ਕਿਆ ਬਾਤ ਹੈ
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ ਇਹੀ ਚੀਜ਼ ਹੈ ਕਿ ਇਹ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ
1: ਬਿਲਕੁਲ
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਰ
4: ਬਿਲਕੁਲ ਬਰਾਬਰ ਦੀ ਅਹਿਮੀਅਤ ਦਈਏ ਜੀ ਬਰਾਬਰ ਦੀ ਅਹਿਮੀਅਤ ਦਈਏ ਨਾਲ ਦੇ ਜੀਵਨ ਸਾਥੀ ਨੂੰ ਅੱਜ ਕੱਲ ਤਾਂ ਬਰਾਬਰ ਕਮਾਉਂਦੇ ਨੇ ਬਰਾਬਰ ਕੰਮ ਕਰਦੇ ਨੇ ਜੀ ਮੈਂ ਤਾਂ ਇੱਥੇ ਦੇਖ ਲਓ ਆ ਸੁਣਦੇ ਹੋਣਗੇ ਮਾਲ ਭੈਣ ਜੀ ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ
1: ਬਿਲਕੁਲ ਹੈ ਜੀ ਬਿਲਕੁਲ
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ ਸੀ 2 ਵਜੇ ਇੱਥੋਂ ਜਾਂਦੀ ਫਿਰ ਲੰਚ ਤਿਆਰ ਕਰਦੀ ਸੀ ਮੇਰਾ ਮੈਨੂੰ ਦਿੰਦੀ ਸੀ ਫਿਰ ਉਹਨਾਂ ਨੂੰ ਦਿੰਦੇ ਸੀ ਫਿਰ ਟਿਊਸ਼ਨ ਪੜ੍ਹਾਉਂਦੀ ਸੀ ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਵੀ ਘਰ ਮੇਰੇ ਸਿਰ ਤੇ ਚੱਲਦਾ
1: ਜੀ ਬਿਲਕੁਲ ਹੈ ਜੀ
4: ਹਾਂਜੀ ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ ਇਹ ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ ਇਹਨੂੰ ਕਿਵੇਂ ਵਰਤਣਾ ਤੁਸੀਂ ਦੇਖੋ
1: ਬਿਲਕੁਲ
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ ਪਹਿਲਾਂ ਕਿਹੜਾ ਆਪਣੇ ਘਰੇ ਉਹ ਪੰਛੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ
4: ਹਾਂਜੀ
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ
4: ਮੁੰਡੇ ਨੂੰ ਕਦੋਂ ਬਾਹਰ ਲੈ ਕੇ ਜਾਓ
1: ਬਿਲਕੁਲ
4: ਜਦ ਉੱਥੇ ਤੱਕ ਗੱਲ ਖੜੀ ਹੈ ਤੇ ਫਿਰ ਉਹ ਭਾਈ ਬਾਹਰ ਲੈ ਕੇ ਜਾਊ ਕਿ ਨਹੀਂ ਜਾਊ ਪਹਿਲਾਂ ਉਹਨੂੰ ਧੀ ਤਾਂ ਬਣਾ ਲਓ ਨੂੰਹ ਤਾਂ ਘਰ ਬਣਾ ਕੇ ਦੇਖ ਲਓ ਉਹਦੇ ਅੰਦਰ ਅਹਿਸਾਸ ਤਾਂ ਇਹ ਹੋਵੇ ਵੀ ਮੈਂ ਇਸ ਘਰ ਦੀ ਮੈਂਬਰ ਹਾਂ
1: ਜੀ
4: ਹਾਂਜੀ ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਨੀ ਕਰਦੇ
1: ਜੀ
2: ਬਿਲਕੁਲ ਜੀ ਉਹ ਅਟੈਚ ਤਾਂ ਹੋਵੇ ਪਹਿਲਾਂ ਜਿਹੜਾ ਡਾਟਾ ਬਿਲਕੁਲ
4: ਬਿਲਕੁਲ ਜੀ ਐਂਡ ਤੇ ਐਂ ਲਿਖਿਆ ਵੀ ਲਿਆਂਦੀ ਬਗਾਨੀ ਧੀ ਨੂੰ ਕਦੇ ਦਿਲ ਚ ਬਿਠਾਇਆ ਨਾ ਬਸ ਮੁੰਡਾ ਪਹੁੰਚੇ ਕੈਨੇਡੇ ਏਦੂ ਵੱਧ ਸੋਚ ਨੂੰ ਵਧਾਇਆ ਨਾ ਫਿਰ ਬਾਅਦ ਚ ਦੋਸ਼ ਪੱਤਰਾਂ ਦੇਈ ਜਾਂਦੇ ਨੇ ਹਾਂਜੀ
5: ਹੁਣ ਦੱਸ ਸਿਕੰਦਰ ਸਿੰਘ ਤੋਂ ਉਸ ਮੁਕੱਦਰਾਂ ਨੂੰ ਦਈਏ ਜੋ ਸਿਖਾਉਣਾ ਸੀ ਜਵਾਕਾਂ ਨੂੰ ਤਾਂ ਕਿਸੇ ਨੇ ਮੁਕਤ ਚ ਪੱਲੇ ਸਿਖਾਇਆ ਨਾ।
1: ਬਾਤ ਜੀ ਬਾਤ, ਕੀ ਬਾਤ ਹੈ ਜੀ,
2: ਬਹੁਤ
5: ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਔਜਲਾ ਸਾਹਿਬ ਤੇ ਛੰਮੀ ਜੀ, ਜਾਂਦੇ ਜਾਂਦੇ ਦੋ ਬੋਲ, ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ, ਇਹਨੂੰ ਹਟਾਉਣਾ, ਇਹਦੇ ਬਾਰੇ ਕਹਿ ਲਓ ਵੀ ਆਂਧੀ ਆਏ ਜਾਂ ਤੂਫਾਨ, ਯਾਰ ਗੜੇ ਅਸੀਂ ਨਾ ਤਾਂ ਉਹ ਕੰਮ ਹੈ, ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋਂ ਇਹਦੇ ਵਿੱਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ, ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਆ ਨਾ ਪਰਿਵਾਰਾਂ ਦੇ ਹਿੱਤ ਚ ਆ। ਤੋਂ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ, ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ, ਬਹੁਤ ਬਹੁਤ
1: ਇਸ
2: ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਫਿਰ ਜੁੜਦੇ ਆ ਜੀ ਅਗਲੇ ਦਿਨਾਂ ਦੇ ਵਿੱਚ। ਲੋ ਦੋਸਤੋ, ਇਹ ਸਾਂਝੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜੀਰਾ ਸਾਹਿਬ ਨੂੰ, ਕਾਫੀ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਨੇ ਘੱਟੋ ਘੱਟ 5, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਕਿਉਂਕਿ ਬਿਜ਼ੀ ਹੁੰਦੀ ਆ ਲਾਈਨ ਇੱਕੋ ਹੀ, ਤੇ ਸ਼ੰਮੀ ਜੀ ਇਸ ਲਾਈਨ ਦੇ ਉੱਤੇ ਹੁੰਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
6: ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਜੀ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ, ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
6: ਹਾਲ ਚਾਲ ਬਹੁਤ ਵਧੀਆ ਜੀ, ਜਿੰਨਾ ਤੁਹਾਡਾ ਅੱਜ ਟੌਪਿਕ ਵਧੀਆ ਵਾ ਓਨਾ ਹੀ ਹਾਲ ਚਾਲ ਵਧੀਆ
1: ਜੀ। ਜੀਰਾ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਆ, ਪਰਿਵਾਰਕ ਸਾਂਝ ਨੂੰ ਦੇਖਦੇ ਆ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
7: ਵਿਆਹ ਭਾਜੀ, ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ, ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਹੁੰਦਾ ਨਾ, ਅਗਲਾ ਕਹਿੰਦਾ ਵੀ ਪੀੜੀ ਦਰ ਪੀੜੀ ਵਧਣੀ ਚਾਹੀਦੀ ਆ ਤੇ ਪਰਿਵਾਰ
1: ਜੀ,
7: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
1: ਜੀ,
7: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਂਹ ਨਹੀਂ ਵੱਧਦਾ, ਪੀੜੀ ਗਾਂਹ ਨਹੀਂ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
1: ਜੀ,
7: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਉਹਨਾਂ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਉਹਨਾਂ ਚਿਕਰ ਨਹੀਂ ਲੱਗਦਾ ਜੀ, ਸਹੀ ਮਾਣੇ ਦੇ
1: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਆ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
7: ਬਾਈ ਜੀ, ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
1: ਜੀ,
7: ਕਿਉਂਕਿ ਮੈਂ ਜਿਹੜੀ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾਂ ਮੇਟੇ ਢੁਕਦੀ ਆ ਜੀ
1: ਜੀ,
7: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਤੇ ਖੜਾ ਜੀ
1: ਜੀ ਜੀ,
7: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮਸਫ਼ਰ ਹੁੰਦਾ ਜਿੰਨਾ ਚਿਕਰ,
1: ਬਿਲਕੁਲ ਜੀ,
7: ਜਦੋਂ ਹਮਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ, ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ
1: ਜੀ,
7: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣ ਸਾਰਾ ਬਾਲਿਆਂ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਕਿਸੇ ਦਾ ਵੀ ਹਮਸਫ਼ਰ
1: ਜੀ
7: ਆਪਦੇ ਕੋਲੋਂ ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ
1: ਬਿਲਕੁਲ।
7: ਤੇ ਜਿਹੜੀ ਗੱਲ ਹੁਣ ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਣੀ ਸਾਹਿਬ ਗੱਲਾਂ ਕਰਕੇ ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਨਾ ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ,
1: ਜ਼ਰੂਰ ਜ਼ਰੂਰ ਜੀ।
7: ਪਹਿਲਾਂ ਤਾਂ ਸੈਨੀ ਸਾਹਿਬ ਕਹਿੰਦੇ ਵੀ ਮੈਨੂੰ ਪਾਸੇ ਹੋ ਲੈਣ ਦਿਓ ਪਹਿਲਾਂ ਮਾੜਾ ਜਿਹਾ ਇਹ ਗੱਲ ਕਰਨੀ ਆ, ਪਾਸੇ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ, ਮੈਨੂੰ ਲੱਗਦਾ ਮਗਰੋਂ ਕਨੈਕਸ਼ਨ ਟੁੱਟ ਗਿਆ ਵੈਸੇ ਮੈਂ ਚਲੋ ਹੱਸਦਾ
1: ਟੁੱਟ ਗਿਆ ਜਾਂ ਤੋੜ ਦਿੱਤਾ
7: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ ਫਿਰ ਏਦਾਂ ਨੀ ਹੋਣਾ ਹੁਣ ਸਾਬਣ ਵਾਲੇ ਹੱਥ ਧੋ ਕੇ ਜਾਂ ਤਾਂ ਹੁਣੇ ਹੀ ਕਾਲ ਕਰਾਂ ਪਰ ਫੇਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ ਮੈਂ ਕੋਈ ਕੁੱਕੀ ਸ਼ਾਹ ਭਾਂਡੇ ਨਾ ਸਾਰੇ ਤੂੰ ਹੁਣ ਧੋ ਹੀ ਲੈ ਬਾਅਦ ਚ ਗੱਲ ਕਰ ਦਾਂਗੇ ਕੋਈ ਚੱਕਰ ਨੀ ਹੈਗਾ ਮੈਂ ਸੱਚ ਦੇ ਵਿੱਚ ਜੀ ਭਾਂਡੇ ਉਦੋਂ ਵੇਲੇ ਧੋ ਰਿਹਾ ਸੀਗਾ ਮੈਨੂੰ ਵਿੱਚ ਕੋਈ ਸ਼ਰਮ ਨੀ ਕਹਿਣ ਦੀ
1: ਨਹੀਂ ਇੱਥੇ ਅਸੀਂ ਵੀ ਕਰਦੇ ਹਾਂ ਜੀ ਸਾਰਾ ਕੁਝ ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ ਜਰੂਰੀ ਨੀ ਕਿ ਵਾਈਫ ਦੇ ਕੋਲ ਹੀ ਹੈ ਜੇ ਚਾਰ ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰਸ਼ ਮਾਰ ਕੇ ਮਸ਼ੀਨ ਚ ਪਾ ਦੇਈਦੇ ਆ ਜੇ ਥੋੜੇ ਆ ਤਾਂ ਹੱਥ ਨਾਲ ਧੋ ਲਈਦੇ ਆ ਜੀ ਜਿਸ ਹਿਸਾਬ ਦੇ ਨਾਲ ਟਾਈਮ ਬੱਚੇ ਹੈਗੇ ਆ ਉਹ ਬੱਚੇ ਕਰ ਲੈਂਦੇ ਆ ਜੀ ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਖਾਣਾ ਵਗੈਰਾ ਉਹ ਨਹੀਂ ਬਣਾਉਂਦੇ ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ ਤਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ
7: ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ
1: ਜੀ
7: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
1: ਬਿਲਕੁਲ ਹੈ ਜੀ
7: ਵੀ ਜਿੰਨੀ ਵੀ ਓਨਲੀ ਡਿਊਟੀ ਸੀਗੀ
1: ਜੀ
7: ਉਹ ਮੈਂ ਰਹਿੰਦੇ ਦਮ ਤੱਕ ਆਪਣੇ ਬੱਚਿਆਂ ਦੇ ਨਾਲ ਨਿਭਾ ਕੇ ਜਾਵਾਂ
1: ਜੀ ਬਿਲਕੁਲ ਹੈ ਜੀ
7: ਇਹ ਵੀ ਗੱਲ ਨਾਲ
1: ਬਿਲਕੁਲ ਹੈ ਜੀ
7: ਮੈਨੂੰ ਕਦੀ ਮੇਰੇ ਬੱਚੇ ਨੀ ਕਹਿੰਦੇ ਵੀ ਪਾਪਾ ਤੁਸੀਂ ਆਹ ਕਰੋ ਜਾਂ ਕਿੱਦਾਂ
1: ਜੀ
7: ਮੇਰੀ ਆਪਣੀ ਮਨ ਦੀ ਖੁਸ਼ੀ ਆ ਵੀ ਮੈਂ ਬੱਚਿਆਂ ਨੂੰ ਤੰਗ ਨੀ ਆਉਣ ਦੇਣਾ
1: ਜੀ
7: ਕੋਈ ਗੱਲ ਨੀ ਹੈਗੀ ਕਿਉਂਕਿ ਅਸੀਂ ਸਾਡੀ ਜ਼ਿੰਦਗੀ ਢਾਈ ਆ ਇੱਕ ਜਮਾਂ ਹੀ ਜਿਹਨੂੰ ਆਪਾਂ ਕਹਿ ਦਈਏ ਇੱਕ ਲੇਡੀ ਤੁਹਾਨੂੰ ਪਤਾ ਪਹਿਲਾਂ ਕਿੰਨੀਆਂ ਨੌਕਰੀ ਘਰਾਂ ਦੀਆਂ ਕਰਦੇ
1: ਬਿਲਕੁਲ ਹੈ ਜੀ ਬਿਲਕੁਲ ਹੈ
7: ਬਿਲਕੁਲ ਨੀ ਕਰਦੀਆਂ ਹੁੰਦੀਆਂ ਲਗਭਗ ਜੀ
1: ਜੀ
7: ਤੇ ਹੁਣ ਮੌਸਮ ਗਿਆ ਜੀ ਬਦਲ ਸਹੀ ਮੈਨੇ ਵਿੱਚ
1: ਨਾਲੇ ਉਦੋਂ ਜੀਰਾ ਸਾਹਿਬ ਪਰਿਵਾਰਾਂ ਦਾ ਹੀ ਕੰਮ ਇੰਨਾ ਹੁੰਦਾ ਸੀ ਟੱਬਰ ਵੱਡੇ ਸੀਗੇ ਜੀ ਉਹਨਾਂ ਦੇ ਵਿੱਚੋਂ ਨਹੀਂ ਉਹਨਾਂ ਦਾ ਕੰਮ ਨਿਬੜਦਾ ਸੀ ਜੀ ਉਹ ਵੀ ਹੈ ਨਾ
7: ਭਾਜੀ ਨਹੀਂ ਨਿਬੜਦਾ ਸੀ ਇਹੀ ਗੱਲ ਹੈਗਾ ਵਾ ਪਰਿਵਾਰ ਉਦੋਂ ਸੋਹਣੇ ਸੀਗੇ ਜਿਹੜਾ ਹੁਣ ਸਿਸਟਮ ਬਦਲ ਗਿਆ ਵਾ ਹੁਣ ਅੱਗੋ ਆ ਗਈਆਂ ਲੇਡੀਜ਼ ਬੱਚੇ ਵੀ ਕਈ ਪੜ੍ਹੇ ਲਿਖੇ ਆ ਗਏ ਆ
1: ਜੀ
7: ਓਦਾਂ ਦਾ ਬੱਚਾ ਪੜ੍ਹਿਆ ਲਿਖਿਆ ਮੇਰੀਆਂ ਦੋ ਬੇਟੀਆਂ ਵਿਆਹੀਆਂ ਗਈਆਂ ਮੇਰੇ ਕੋਲ ਇੱਕ ਬੇਟੀ ਆ ਗਈ
1: ਬਿਲਕੁਲ
7: ਤੀਜੀ ਬੇਟੀ ਮੇਰੇ ਕੋਲ ਆ ਗਈ ਇੱਕ ਨੂੰਹ ਦੇ ਰੂਪ ਚ
1: ਜੀ
7: ਮੈਂ ਬੇਟੀਆਂ ਨਾਲ ਵੱਧ ਪਿਆਰ ਕਰਦਾ ਜੀ ਹੁਣ
1: ਬਿਲਕੁਲ
7: ਇਹ ਵੀ ਗੱਲ
1: ਬਿਲਕੁਲ ਹੈ ਜੀ
7: ਤੇ ਮੈਂ ਕਦੀ ਨੀ ਸਮਝਿਆ ਜਾਂ ਕਿਵੇਂ ਆ ਜੀ ਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ ਵੀ ਥਾਂ ਦਾ ਇੱਕ ਜ਼ਰੂਰ ਹੁੰਦਾ ਵਾ
1: ਜੀ
7: ਕੀ ਲੋੜ ਆ ਅਸੀਂ ਅੱਜ ਤੱਕ ਨੀ ਪੁੱਛਿਆ ਕਦੀ ਵੀ
1: ਜੀ
7: ਚੱਕਰ ਤੇ ਆ ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ
1: ਜੀ
7: ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ
1: ਜੀ
7: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ
1: ਨਾਲੇ ਇਹ ਵੀ ਹੈ ਨਾ ਜੀ ਜੀਰਾ ਸਾਹਿਬ ਬੱਚਿਆਂ ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ਗਾ ਜੀ
7: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਏਦਾਂ ਦਾ ਆਇਆ ਸੀਗਾ ਸਵਰਨ ਸਿੰਘ ਤੇ ਆਪਣੇ ਦਰਸ਼ਨ ਸਿੰਘ ਜੀ ਆਪਸ ਚ ਗੱਲ ਕਰ ਰਹੇ ਸੀਗੇ ਵੀ ਵਿਆਹ ਹੋਇਆ ਸੀਗਾ ਲੜਕੀ ਦੀਆਂ ਦੋ ਸੀਗੇ ਨਨਾਨਾ ਨਨਾਨਾ ਨੂੰ ਘਰੇ ਨੀ ਵੜਨ ਦਿੰਦੇ ਸੀਗੇ ਤੇ ਉਹ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨੀਗਾ
1: ਜੀ
7: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ
1: ਜੀ
7: ਉਹ 50 ਮੰਗਦੇ ਸੀਗੇ ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ
1: ਜਾਂਦੀਆਂ ਬਿਲਕੁਲ ਹੈ ਜੀ ਬਿਲਕੁਲ ਫਿਰ ਉਹ ਕੁੜੀ ਦਾ ਵੀ ਜਿਹੜਾ ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ ਪਤਾ ਨੀ ਚਲੋ ਕੇਸ ਕੀ ਆ ਪਰ ਜੇ ਏਦਾਂ ਦੇ ਕੇਸ ਹੁੰਦੇ ਨੇ ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ ਬਣਾਉਣਾ ਉਹਦੇ ਵਿੱਚ ਬਹੁਤ ਸਮਾਂ ਉਹਦਾ ਲੰਘ ਜਾਂਦਾ ਜੀ ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜਦੋਂ ਉਹਦਾ ਵਿਸ਼ਵਾਸ ਟੁੱਟਦਾ
7: ਟੁੱਟਦਾ ਹੀ ਟੁੱਟਦਾ ਕੋਈ ਇਹ ਸ਼ੱਕ ਨੀ ਗਾ ਜੀ ਬਾਕੀ ਮੈਂ ਗੱਲ ਹੋਰ ਵੀ ਕਵਾਂਗਾ ਇਸ ਤੁਹਾਡੇ ਮਸਲੇ ਦੇ ਵਿੱਚ
1: ਜੀ
7: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਆ ਨਾ
1: ਜੀ
7: ਇਹਦੇ ਵਿੱਚ ਜਿਹੜੀਆਂ ਆਮ ਕੰਪਨੀਜ਼ ਹੈਗੀਆਂ ਨੇ
1: ਜੀ
7: ਉਹਨਾਂ ਨੂੰ ਮੈਂ 100 ਨੰਬਰ ਦਊਂਗਾ ਪਰ ਜਿਹੜੇ ਬੰਦੇ ਫੇਰ ਵੀ ਵਿੱਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਕੁਛ ਨਾ ਕੁਛ ਜ਼ਿੰਦਗੀ ਗਲਤੀਆਂ ਕਰ ਜਾਂਦੇ ਆ
1: ਬਿਲਕੁਲ ਹੈ ਜੀ
7: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ
1: ਜੀ ਬਿਲਕੁਲ
7: ਸਾਰੇ ਨੀ ਮੈਂ ਕਹਿੰਦਾ
1: ਜੀ
7: ਇਹ ਨੀ ਗੱਲ ਹੈਗੀ
1: ਬਿਲਕੁਲ
7: ਕੁਛ ਬੰਦੇ ਬਹੁਤ ਜ਼ਿਆਦਾ ਹੈਗੇ ਆ
1: ਹੈਗੇ ਬਿਲਕੁਲ
7: ਉਹ ਗਲਤੀਆਂ ਕਰ ਵੀ ਜਾਂਦੇ ਆ
1: ਜੀ
6: ਤੇ ਪਰ ਫੇਰ ਵੀ ਕਹਿਣ ਦਾ ਮਤਲਬ ਸਾਨੂੰ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਇੰਨਾ ਕੁ ਸੰਯਮ ਵਰਤਦੇ ਆ ਕਿ ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨੀ ਦਿੰਦੇ।
1: ਹੁਣ
6: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਭਾਖਾਂ ਚ ਹਾਂ ਮਲਾਈ ਜਾਵਾਂਗੇ ਤੇ ਠੀਕ ਆ, ਉਹ ਭਰਾਵਾ ਨਾ ਮਿਲਾਊਗਾ ਤੇ ਫਿਰ ਇੱਛਾ ਨੀ ਬਣਨੀ, ਆਪੇ ਧਰਨੀ ਪਊਗੀ, ਸਿੱਧੀ ਗੱਲ ਨੀ ਆ।
1: ਬਿਲਕੁਲ ਜੀ ਜੀ ਬਿਲਕੁਲ।
6: ਇਸ ਕਰਕੇ ਇਹ ਤਾਂ ਜੇ ਗੱਡੀ ਚਲਾਉਣੀ ਆ ਨਾ ਭਾਜੀ, ਮੈਂ ਨਿੱਕੀ ਤੁਹਾਨੂੰ ਗੱਲ ਦੱਸ ਕੇ ਖਤਮ ਕਰੂੰਗਾ। ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ ਪਵਿੱਤਰ ਰਿਸ਼ਤਾ, ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ,
1: ਹਾਂਜੀ,
6: ਸ਼ਾਇਦ ਮੈਂ ਕਿਤੇ ਗੱਲ ਕੀਤੀ ਹੋਵੇ
1: ਜੀ,
6: ਵੀ ਮੇਰੇ ਨਾ ਮੈਂ ਤਿੰਨਾਂ ਭਰਾਵਾਂ ਚ ਛੋਟਾ ਸੀਗਾ
1: ਜੀ,
6: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾ ਹੀ, ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ।
1: ਅੱਛਾ ਜੀ।
6: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲੇ ਦੋ
1: ਜੀ,
6: ਚਲੋ ਉਹ ਗੱਲ ਵੀ ਰੱਬ ਲੋਕ ਕੁਦਰਤੀ ਓਦਾਂ ਦੀ ਹੋਈ ਜੀ
1: ਜੀ,
6: ਅਸੀਂ ਚਲੇ ਗਏ ਵੇਖਣ
1: ਜੀ,
6: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
1: ਜੀ,
6: ਜਿਹੜਾ ਕਿ ਇੱਕ ਰਾਜਾ ਦੇ ਕੇ ਆਉਂਦਾ ਹੁੰਦਾ ਸੀਗਾ, ਹੁਣੇ ਆ ਕੇ ਜੋ ਵੀ ਕਰਿਆ ਕੇ ਕਹਿਦਾ ਤੇ ਕਬੂਲ ਆ ਤੇ ਕਬੂਲ ਆ ਜੀ
1: ਜੀ।
6: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ।
1: ਬਿਲਕੁਲ ਹੈ ਜੀ।
6: ਜਦੋਂ ਅਸੀਂ ਗਏ ਜੀ ਭਾਜੀ, ਤੇ ਜਦੋਂ ਅਸੀਂ ਵਾਪਸ ਆਏ ਨਾ
1: ਜੀ,
6: ਤੇ ਮੈਂ ਤੇ ਉਹ ਕਹਿੰਦੇ ਵੀ ਨਾ ਜੀ ਨਾ, ਇੱਥੇ ਆਪਣਾ ਨੀ ਸੂਤ ਬਹਿਣਾ, ਮੁੰਡਾ ਤਾਂ ਬਹੁਤ ਸੋਹਣਾ ਵਾ
1: ਜੀ,
6: ਤੇ ਆਪਣੀ ਕੁੜੀ ਦਾ ਰੰਗ ਵੀ ਜਾਂ ਗਿੱਧਾ ਵਾ
1: ਜੀ।
6: ਉਹ ਜਦੋਂ ਤਿੰਨਾਂ ਚਾਰਾਂ ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ ਬਈ, ਉਹ ਕਹਿੰਦੇ ਚਲੋ ਠੀਕ, ਸਾਨੂੰ ਅਸੀਂ ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ
1: ਜੀ,
6: ਉਹ ਤਾਂ ਹੱਕੇ ਪੱਕੇ ਰਹਿ ਗਏ ਜੀ
1: ਜੀ।
6: ਚਲੋ ਵਧੀਆ ਰਿਹਾ, ਘਰਦਿਆਂ ਦੇ ਸੀਗਾ ਮਾਤਾ ਜੀ ਸਾਡੀ ਖੁਆਇਸ਼, ਅਸੀਂ ਫੁੱਲ ਚੜਾ ਗਏ
1: ਜੀ,
6: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨੀ ਕਰ ਸਕਦਾ।
1: ਬਹੁਤ ਵਧੀਆ, ਕੁਝ ਡਿਸੀਜ਼ਨ ਬਜ਼ੁਰਗਾਂ ਦੇ ਚੰਗੇ ਵੀ ਨੇ। ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਪਰਿਵਾਰ, ਉਹ ਕੱਦ ਕਾਠ ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨੀ ਭਾਈ, ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ, ਹੈ ਨਾ, ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਜੀ
6: ਭਾਜੀ, ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ, ਮੈਂ ਫੇਰ ਪਤਾ ਪਟਾਕੇ ਕਿਵੇਂ ਪੈਂਦੇ,
1: ਸ਼ਾਰਟ ਸਰਕਟ ਹੋ ਜਾਂਦਾ ਜੀ,
6: ਸ਼ਾਰਟ ਸਰਕਟ ਹੋ ਜਾਂਦਾ ਵਾ
1: ਜੀ।
6: ਹੁਣ ਜਿਹੜੇ ਸਰਪ੍ਰੀਤ ਗਿਆ ਵਾ ਵੀ ਅੱਜ ਕੱਲ ਵਿਆਹ ਨੀ ਅਜੀ, ਪਤਾ ਨੀ ਵਿਆਹ ਨੀ ਅੱਜ ਕੱਲ ਮੁੰਡਿਆਂ ਦੇ ਹੋ ਰਹੇ
1: ਜੀ,
6: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ ਤੁਹਾਨੂੰ ਦੱਸ ਨੀ ਸਕਦਾ।
1: ਬਿਲਕੁਲ ਹੈ ਜੀ।
6: ਹੁਣ ਪਤਾ ਨੀ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ ਬੱਚੇ ਨੀ ਉਹਨਾਂ ਨੂੰ ਪਸੰਦ ਉਦਾਂ ਦੇ ਹੁੰਦੇ।
1: ਉਹਦੇ ਵਿੱਚ ਇੱਕ ਕਾਰਨ ਜਿਹੜਾ ਸਰ ਮੂਡ ਦੇਖਦਾ ਮੈਂ, ਦੇਖੋ ਅੱਜ ਤੱਕ ਕੱਲ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ, ਹਨਾ ਜੀ, ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ, ਕਾਰਨ ਤਾਂ ਇਹ ਵੀ ਹੋ ਸਕਦਾ।
6: ਕਾਰਨ ਏਦਾਂ ਦਾ ਵੀ ਹੈਗਾ, ਬਾਕੀ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ, ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ ਇੱਕ ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ।
1: ਹਾਂ ਬਿਲਕੁਲ,
6: ਉਹਦਾ ਇਹ ਵੀ ਕਾਰਨ ਆ।
1: ਬਿਲਕੁਲ ਹੈ,
6: ਗੱਲ
1: ਚੋਕੜ ਫਰੋਲ ਲੈਂਦੇ ਨੇ। ਬਿਲਕੁਲ,
6: ਮੇਰੇ ਇੱਥੇ ਚੋਕੜ ਫਰੋਲ, ਮੇਰੇ ਇੱਥੇ ਸੱਜਾ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
1: ਜੀ,
6: ਤੇ ਉਹਨਾਂ ਨੇ ਇੱਥੇ ਦੋ ਚਾਰ ਏਦਾਂ ਪੰਜ ਰਿਸ਼ਤੇ ਵੇਖੇ
1: ਜੀ,
6: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
1: ਜੀ,
6: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ ਵੱਡਾ ਮੁੰਡਾ ਵਿਆਹ ਆ, ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਣਾ ਯਾਰ, ਤਿੰਨ ਚਾਰ ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ ਚਾਰ ਗੱਲਾਂ ਕਰ ਦਿੰਦਾ, ਲੈ ਇਹ ਫਲਾਨਾ ਇਹ ਟਿਮਕੜਾ
1: ਜੀ,
6: ਕੀ ਕਾਰਨ ਹੈਗਾ ਜੀ, ਚੱਕਰ ਇਹ ਆ।
1: ਬਿਲਕੁਲ ਹੈ ਜੀ,
6: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
1: ਜੀ, ਬਿਲਕੁਲ
6: ਪਹਿਲਾਂ ਤਾਂ ਜੋ ਵੀ ਅਗਲੇ ਦੇਖ ਲਿਆ
1: ਜੀ,
6: ਵੱਡਿਆਂ ਨੇ ਕਹਿਤਾ ਕਬੂਲ ਆ ਕਬੂਲ ਆ, ਗੱਲ ਸੱਚੀ ਹੈ ਜੀ,
1: ਜਾਂ ਭਾਨੀ ਮਾਰ ਹੁੰਦੇ ਸੀ, ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ ਕੇ,
6: ਭਾਨੀ ਨੀ ਮਾਰਦੇ ਹੁੰਦੇ ਆ। ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
6: ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ ਬੈਠਾ ਸੀਗਾ
1: ਜੀ,
6: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ, ਖੇਰ ਲਿਖਿਆ ਸੀਗਾ
1: ਜੀ,
6: ਕਹਿੰਦਾ ਜੱਟ ਦੀਆਂ ਦੋ ਰਾਣੀਆਂ
1: ਜੀ,
6: ਇੱਕ ਤੇਲ ਪੀਣੀ ਤੇ ਦੂਜੀ ਲਹੂ ਪੀਣੀ,
1: ਲਹੂ ਪੀਣੀ ਜੀ ਜੀ। ਬਿਲਕੁਲ ਹੈ ਜੀ, ਤੂੰ ਕਿਹੜੀ ਵੱਲ ਜਾਣਾ ਦੱਸ ਹੈ,
6: ਤੇ ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
6: ਉਹ ਉੱਪਰ ਚਲਾ ਗਿਆ ਧਰਮਰਾਜ ਕੋਲੇ।
1: ਅੱਛਾ ਜੀ,
6: ਧਰਮਰਾਜ ਕੋਲ ਪਹੁੰਚ ਗਿਆ ਜਦੋਂ, ਤੇ ਉੱਤੇ ਜਾ ਕੇ ਧਰਮਰਾਜ ਕਹਿੰਦਾ ਆ ਜਾਓ ਜੀ, ਲੰਘਿਓ ਜੀ
1: ਜੀ,
6: ਉਹ ਕਹਿੰਦਾ ਜੀ ਹਾਂਜੀ ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ
1: ਜੀ,
6: ਕਹਿੰਦਾ ਮੈਨੂੰ ਤਾਂ ਸਵਰਗ ਜੀ ਭੇਜ ਦੇ ਜਾਂ ਕਿਹੜੀ ਵਾਲਾ
1: ਜੀ,
8: ਕਹਿੰਦਾ ਕੋਈ ਗੱਲ ਨੀ ਹੈਗੀ
1: ਜੀ,
8: ਕਹਿੰਦਾ ਕੋਈ ਗੱਲ ਨੀ ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ
1: ਜੀ।
8: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ ਮਾਰਦਾ ਅੰਦਰ ਸਵਰਗ ਵਾਲੇ ਚ।
1: ਹਾਂਜੀ,
8: ਤੂੰ ਜਦੋਂ ਅੰਦਰ ਗਿਆ ਉਹ ਅੱਗੋਂ ਜਾ ਕੇ ਉਹਦੀ ਘਰ ਵਾਲੀ ਉੱਥੇ ਖੜੀ, ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਭਾਈ
1: ਜੀ, ਮੈਂ ਨੀ ਜਾਣਾ।
8: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮ ਨਾਲ, ਕਹਿੰਦਾ ਤੈਨੂੰ ਕੀ ਗੱਲ ਹੋ ਗਈ
1: ਜੀ?
8: ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਧਰ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
8: ਮੈਨੂੰ ਤਾਂ ਜੀ ਦਿਓ। ਕਹਿੰਦਾ
1: ਜੀ ਜੀ,
8: ਕਹਿੰਦਾ ਦੇਖ ਲਾ ਤੂੰ ਆਪਦਾ ਸੋਚ ਲਾ ਨਰਕ ਜੇ ਜਾਣਾ ਤੇ
1: ਜੀ।
8: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਜੀ ਭੇਜ ਦਿਓ ਜੀ।
1: ਬਿਲਕੁਲ
8: ਕਹਿੰਦਾ ਚਲੋ ਕੋਈ ਗੱਲ ਨੀ ਹੈਗੀ, ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
1: ਜੀ।
8: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
1: ਜੀ।
8: ਉਹ ਜੇ ਉੱਧਰ ਗਿਆ ਅੱਗੇ ਜਾ ਕੇ ਵੇਂਦਾ ਉੱਥੇ ਉਹਦੀ ਸੱਸ
1: ਜੀ, ਪੂਰਾ ਪਰਿਵਾਰ, ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ ਉੱਥੇ ਜੀ।
8: ਕਹਿੰਦਾ ਯਾਰ ਦਾ ਕੰਮ ਪੂਰਾ ਹੀ ਫਸ ਗਿਆ।
1: ਬਿਲਕੁਲ ਹੈ ਜੀ।
8: ਉਹ ਦੁਬਾਰਾ ਫੇਰ ਪਿੱਛੇ ਮੁੜਿਆ
1: ਜੀ।
8: ਧਰਮ ਰਾਜ ਕਹਿੰਦਾ ਇੱਥੇ ਤਾਂ ਦੋ ਹੀ ਹੈਗੇ ਆ
1: ਜੀ,
8: ਵਹੀ ਖਾਤੇ
1: ਜੀ,
8: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
1: ਜੀ।
8: ਉਹ ਕਹਿੰਦਾ ਭਾਜੀ ਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
1: ਜੀ।
8: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸੋਲੂਸ਼ਨ ਲੱਭੋ ਮੇਰੇ ਲਈ
1: ਜੀ।
8: ਤੇ ਮੇਰਾ ਤਾਂ ਕਹਿੰਦਾ ਬਹੁਤ ਮੁਸ਼ਕਿਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
1: ਬਿਲਕੁਲ
8: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀ ਤਾਰਾ ਅੜ ਜਾਂਦੀ ਹੈ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ, ਆਪਣੇ ਸ਼ਮੀ ਜੀ ਨੇ ਗੱਲ ਕਹੀ ਸੀ ਨਾ
1: ਹਾਂਜੀ,
8: ਦੋ ਜਿਸਮ ਮਗਰ ਇੱਕ ਜਾਨ ਹੈ।
1: ਬਿਲਕੁਲ ਹੈ ਜੀ।
8: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ ਦੋ ਜਿਸਮ ਮਗਰ ਇੱਕ ਜਾਨ ਹੈ ਹਮ, ਇੱਕ ਦਿਲ ਤੇ ਦੋ ਅਰਮਾਨ ਹੈ ਹਮ।
1: ਵਾਹ ਜੀ।
8: ਓ ਮੇਰੇ ਸਨਮ ਓ ਮੇਰੇ ਸਨਮ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।
1: ਕੀ ਬਾਤ ਹੈ ਜੀ, ਰਸਾ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ। ਕੀ ਬਾਤ ਹੈ ਜੀ, ਥੈਂਕ ਯੂ, ਸ਼ੁਕਰੀਆ, ਜਿਉਂਦੇ ਵਸਦੇ ਰਹੋ ਜੀ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਗੱਲਬਾਤ ਕਰਕੇ ਗਏ ਨੇ ਜ਼ਿੰਦਗੀ ਦੇ ਬਾਰੇ ਤੇ ਜੀਵਨ ਸਾਥੀ ਦੇ ਉੱਤੇ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਹੋਏ ਨੇ ਬਾਜੀ, ਸਤਿ ਸ੍ਰੀ ਅਕਾਲ ਜੀ ਉਹਨੂੰ ਜੀ।
9: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ੍ਰੀ ਅਕਾਲ
9: ਸਾਰੇ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ
1: ਜੀ।
9: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜਾ ਜਿਹਾ ਤੁਹਾਡਾ ਟੌਪਿਕ ਦੇਖਿਆ
1: ਜੀ,
9: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ ਪਾ ਲਾਂ।
1: ਵਧੀਆ ਕੀਤਾ ਜੀ, ਵਧੀਆ ਕੀਤਾ।
9: ਜੀਵਨ ਸਾਥੀ ਲਾਈਫ ਪਾਰਟਨਰ
1: ਜੀ,
9: ਤੇ ਮੈਂ ਨਾ ਜਿਵੇਂ ਕਹਿ ਲੋ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ
1: ਜੀ,
9: ਹਾਜ਼ਰ ਜਵਾਬ।
1: ਹਾਜ਼ਰ ਜਵਾਬ ਹਾਂਜੀ,
9: ਤੇ ਮੇਰਾ ਕਾਫੀ ਰਿਹਾ ਰੁਝਾਨ ਪਹਿਲਾਂ

0: ਸ਼ੁਰੂ ਕਰੀ ਹੈ ਜੀ। ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
1: ਜੀ
0: ਮੇਰੀ ਰਹੀ ਆ ਵੀ ਇਸ ਬਾਰੇ, ਜਿਹੜਾ ਤੁਸੀਂ ਲਾਈਫ
1: ਜੀ
0: ਪਾਰਟਨਰ ਜਾਂ ਇਹ ਚੁਣਿਆ, ਮੈਂ ਕਿਹਾ ਵੀ
1: ਜੀ
0: ਮੈਕਸੀਮਮ ਜੇ ਮੈਂ ਕਵਾਂ ਤੇ ਜੇ ਆਪਾਂ 100 ਚੋਂ, ਮੈਂ ਸਭ ਨੂੰ ਪੁੱਛਿਆ ਜੀ,
1: ਜੀ
0: ਬਹੁਤ ਨੂੰ, ਆਪਣਿਆਂ ਨੂੰ ਵੀ, ਹੋਰ ਨੂੰ ਵੀ, ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ,
1: ਹਾਂਜੀ ਹਾਂਜੀ
0: ਕਹਿੰਦੇ ਵੀ, ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ, ਤੇ ਜ਼ਿਆਦਾ ਦੇ ਆਂਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ
1: ਜੀ
0: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ,
1: ਜੀ
0: ਤੇ ਸਾਰਾ ਕੁਛ, ਚਲੋ ਪੜ੍ਹਨ ਦਾ ਵੀ ਸ਼ੌਂਕ ਆ, ਹੋਰ ਵੀ ਕਾਫੀ ਸੁਣਦੇ ਆ।
1: ਬਿਲਕੁਲ ਹੈ
0: ਇੱਕ ਮੈਂ ਆਪਦੇ ਸੁਣੂ, ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ, ਮੈਂ ਇੱਕ ਕਸਟਮਰ, ਮੈਂ ਥੋੜੇ ਚਿਰ ਦੀ ਗੱਲ ਆ, ਇੱਕ ਲੇਡੀ
1: ਜੀ
0: ਸੀਗੀ ਤੇ ਜ਼ਿਆਦਾ ਨਹੀਂ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ,
1: ਜੀ
0: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ, ਉਹ ਕਹਿੰਦੀ ਹਾਂ, ਮੈਂ ਕਿਹਾ ਵੀ ਤੇਰੇ ਬੱਚੇ ਆ, ਉਹਨੇ ਜੀ ਕੰਨਾਂ ਨੂੰ ਹੱਥ, ਉਹਨੇ ਕੰਨਾਂ, ਮੈਂ ਕਿਹਾ ਵੀ ਤੇਰੇ ਬੱਚੇ ਹੈਗੇ, ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ,
1: ਜੀ
0: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨਹੀਂ ਚਾਹੁੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ,
1: ਜੀ
0: ਮਤਲਬ ਉਹ ਕਹਿੰਦੀ ਮੈਂ ਨਹੀਂ, ਮੈਂ
1: ਉਹ ਪ੍ਰਭਾਵ
0: ਚਾਹੁੰਦੀ ਨਹੀਂ ਵੀ
1: ਪੈਂਦਾ।
0: ਮੈਂ,
1: ਬਿਲਕੁਲ ਹੈ ਜੀ, ਬਿਲਕੁਲ, ਜਿਹੜੀ ਪਹਿਲਾਂ
0: ਹਾਂਜੀ
1: ਗੱਲ ਕਰਕੇ
0: ਕਹਿੰਦੀ ਵੀ ਮੈਂ
1: ਸ਼ਮੀ ਨੇ ਹੁਣਾਂ ਨਾਲ ਕੀਤੀ ਸੀਗੀ,
0: ਹਾਂਜੀ
1: ਪਰਿਵਾਰਕ
0: ਹਾਂਜੀ
1: ਚਾਹੇ ਝਗੜੇ ਨੇ, ਕਲੇਸ਼ ਨੇ, ਜਾਂ ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਵੀ ਉਹ ਕਾਹਤੋਂ ਕਹਿ ਰਹੀਆਂ ਨੇ। ਬਿਲਕੁਲ ਹੈ,
0: ਹਾਂਜੀ ਉਹ ਕਹਿੰਦੀ ਵੀ ਇਹੋ ਜਿਹੀ ਦੁਨੀਆਂ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨਹੀਂ ਲੈ ਕੇ
1: ਜੀ
0: ਆਉਣਾ ਚਾਹੁੰਦੀ, ਵੀ ਮੈਂ ਉਹਦਾ ਉਹਦਾ ਕਾਰਨ ਨਹੀਂ ਬਣਨਾ ਚਾਹੁੰਦੀ, ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆਂ 'ਚ ਲੈ ਕੇ
1: ਜੀ
0: ਆਵਾਂ।
1: ਬਿਲਕੁਲ ਹੈ ਜੀ,
0: ਤੇ ਰਹੀ ਗੱਲ ਜਿਵੇਂ ਅੱਜ ਕੱਲ ਵਿਆਹ ਦੀ ਗੱਲ, ਮੋਸਟਲੀ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ
1: ਜੀ,
0: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ,
1: ਜੀ
0: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ, ਜਿਹਨੂੰ ਮੈਂ ਕਹੂੰਗਾ ਵੀ ਘਾਤਕ ਨਸ਼ਾ, ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ, ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ ਰਹੇ ਆ, ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ ਦਿਸ਼ਾ ਆਪਣਾ, ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ ਲਓ ਆਪਾਂ ਜਿਵੇਂ ਇੱਕ ਜਿਵੇਂ ਪੰਜਾਬੀ ਸ਼ਬਦ
1: ਟਰਸਟ
0: ਵਰਤੀਏ
1: ਕਰਨਾ
0: ਤਾਂ
1: ਵੀ
0: ਮਰ,
1: ਔਖਾ ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ,
0: ਹਾਂਜੀ
1: ਨਿਕਲੇਗਾ।
0: ਹਾਂਜੀ ਹਾਂਜੀ ਤੇ
1: ਬਿਲਕੁਲ
0: ਰਹੀ ਗੱਲ ਜੀ ਟਰਸਟ ਵਾਲੀ, ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਣੀ, ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ, ਉਹ
1: ਜੀ
0: ਜਿਵੇਂ ਅਫਰੀਕਾ ਤੋਂ ਸੀਗਾ, ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ, ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲਫ੍ਰੈਂਡ, ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ ਉਹ, 10-12 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ, ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ, ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ,
1: ਜੀ
0: ਕਹਿੰਦਾ ਗੱਲ ਕੀ ਹੋਈ, ਕਹਿੰਦਾ ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ, ਤਾਂ ਕਹਿੰਦਾ ਸਾਨੂੰ ਕੋਈ ਸਾਡੇ 'ਚ ਇਸ਼ੂ ਨਹੀਂ ਆਇਆ ਵੀ ਕੋਈ ਭਾਂਡੇ ਮੈਂ ਧੋ ਦਿੰਦਾ ਸੀ ਉਹ ਧੋ ਦਿੰਦੀ, ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ, ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ, ਕਹਿੰਦਾ ਵੀ ਉਹ ਸਾਡੇ 'ਚ ਆਪਸ ਮੇਂ, ਹੁਣ ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ, ਕਹਿੰਦਾ
1: ਜੀ
0: ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ, ਇਹ ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ,
1: ਉਹ ਡਰ ਨਿਕਲ ਗਿਆ ਨਾ
0: ਤੇ
1: ਕਿਹੜਾ ਚੱਲੀ ਆ ਕਿਤੇ ਜਾਂ ਚੱਲਦਾ ਆ ਜੀ।
0: ਹਾਂਜੀ
1: ਜੀ,
0: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ, ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ ਲੈ ਕੇ, ਤੇ ਉਹਦੇ ਚ ਕੰਪਰੋਮਾਈਜ਼ ਬਹੁਤ ਸੀਗਾ, ਜਿਵੇਂ ਜੇ ਕੋਈ ਮਾੜਾ ਮੋਟਾ ਮਨ ਮੁਟਾਵ ਹੋ ਗਿਆ ਫੈਮਿਲੀ ਚ, ਆਮ ਹੁੰਦੇ ਹੀ ਸੀਗੇ ਸਾਰਿਆਂ ਦੇ,
1: ਜੀ
0: ਚਲੋ ਹੁੰਦੇ ਆਏ ਆ, ਉਹ ਹੁੰਦੇ ਸੀ ਤਾਂ 4 ਪਿੰਡ ਘਰ ਦੇ ਬਜ਼ੁਰਗ ਬਹਿ ਗਏ
1: ਜੀ,
0: ਰਾਈਟ, ਉਧਰੋਂ ਉਹ ਮਾੜਾ ਮੋਟਾ ਹੋਇਆ, ਇਧਰ ਉਧਰੋਂ ਕਹਿ ਵੀ ਪੇਕੇ ਰੁਸ ਕੇ ਬਾਗੀ, ਐਂ ਕਹਿੰਦੇ ਹੁੰਦੇ ਕਿਤੇ ਪੇਕੇ ਰੁਸ ਕੇ ਬਾਗੀ, ਸੀਗਾ ਉਹ ਗਾਂ ਜਾ ਵੜਦੇ ਸੀਗੇ, ਤੇ ਉਹ ਸੱਸਰ ਉਹ ਲਿਆਉਂਦੇ ਹੁੰਦੇ ਸੀਗੇ
1: ਜੀ,
0: ਤੇ ਪਰ ਅੱਜ ਨਾ ਜਿਵੇਂ ਹੁਣ ਸੋਸ਼ਲ ਮੀਡੀਆ ਵੀ ਇਹਦਾ ਜ਼ਿੰਮੇਵਾਰ ਹੈਗਾ ਜੀ, ਆਪਾਂ ਨੋ ਡਾਊਟ
1: ਜੀ,
0: ਤੇ ਇੱਕ ਮੈਂ ਇੱਕ ਚੀਜ਼ ਹੋਰ ਆ ਜੀ, ਜਿਹੜੀ ਅਨਐਜੂਕੇਸ਼ਨ ਆ, ਜਿਵੇਂ ਕਹਿ ਲਓ ਪੜ੍ਹਾਈ, ਇਹ ਨਹੀਂ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ ਪੜ੍ਹਾਈ ਆ, ਮੈਂ ਇਹਨੂੰ ਪੜ੍ਹਾਈ ਨਹੀਂ ਮੰਨਦਾ, ਉਹ ਤੁਸੀਂ ਲੈ ਸਕਦੇ ਆ ਪੜ੍ਹਾਈ, ਡਿਗਰੀਆਂ PhD ਕੁਛ ਮਰਜ਼ੀ ਕਰ ਲਓ, ਉਹ ਵੱਖਰੀ ਪੜ੍ਹਾਈ ਆ
1: ਜੀ,
0: ਪਰ ਜਿਹੜੀ ਅਸਲੀ ਪੜ੍ਹਾਈ, ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ
1: ਜੀ,
0: ਤੇ ਉਹ ਸਾਨੂੰ ਨਹੀਂ ਹੈਗੀ, ਸਾਡੇ ਕੋਲ ਅੱਜ ਕੱਲ ਨੌਲੇਜ ਆ ਜਿਹੜੀ ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ, ਉਹ ਨੌਲੇਜ ਆ
1: ਜੀ,
0: ਤੇ ਉਹ ਹਰ ਕੋਈ ਬਣਿਆ ਬੈਠਾ,
1: ਨਾਲੇ
0: ਉਹ ਜ਼ਰੂਰੀ ਆ ਜੀ।
1: ਉਸ ਸਮੇਂ ਦੇ ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ, ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ, ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰਾਹੁਣਾ ਹੁੰਦਾ ਸੀਗਾ ਨਾ, ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰਾਹੁਣਾ ਆ ਗਿਆ ਹਨਾ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ, ਕਿਤੇ ਕੁੜੀ ਨਾ ਛੱਡ ਜਾਵੇ ਇਹ, ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ, ਉਹ ਧੌਂਸ ਵੀ ਜਮਾਉਂਦੇ ਸੀਗੇ, ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਹਾਂ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ, ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਹਾਂ, ਰੋਟੀ ਪਾਣੀ ਖਿਲਾਉਂਦੇ ਹਾਂ, ਹੋਰ ਇਹਨੂੰ ਕੀ ਕਰ ਲਈ ਹੁਣ, ਹਨਾ? ਤੇ ਉਹ ਕਿਤੇ ਨਾ ਕਿਤੇ ਗਲਤ, ਜੇ ਔਰਤ ਕਿਸੇ ਪਾਸੇ, ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸ ਯੂਜ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ, ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ, ਮੀ ਟੂ, ਹੋਰ ਸਾਰੇ ਏਦਾਂ ਵੱਡੇ ਵੱਡੇ

0: ਚੱਲੇ ਆ।
1: ਬਹੁਤ ਬਹੁਤ ਕੁਛ ਹੋ ਰਿਹਾ। ਹਾਂਜੀ ਹਾਂਜੀ
0: ਹਾਂ, ਤੇ ਇੱਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ, ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ।
1: ਅਸਲ ਚ ਨਾ ਜੀ, ਮੈਂ ਕੱਲ ਹੀ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ ਉਹਦਾ ਕੋਈ ਸੀਗੀ ਕਲਾਸ ਤੇ,
0: ਜੀ
1: ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD ਹਿਊਮਨ ਬ੍ਰੇਨ ਤੇ। ਕਹਿੰਦੀ
0: ਜੀ
1: ਹਿਊਮਨ ਬ੍ਰੇਨ ਤੇ ਕੰਮ ਹੀ ਨੀ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ,
0: ਜੀ
1: ਲੇਡੀ ਦੀ ਸਾਈਕੋਲੋਜੀ ਤੇ, ਲੇਡੀਜ਼ ਨੂੰ ਪ੍ਰੋਬਲਮ ਆ। ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ ਬੰਦੇ ਦਾ ਕੀ ਹੋ ਰਿਹਾ,
0: ਜੀ
1: ਬੰਦਾ ਕਿੰਨੀਆਂ
0: ਮੈਨ
1: ਮੁਸ਼ਕਲਾਂ। ਕਹਿੰਦੀ
0: ਬ੍ਰੇਨ,
1: ਉੱਥੇ ਕੰਮ ਹੀ ਨੀ ਹੋਇਆ।
0: ਜੀ
1: ਹਾਂ, ਮੈਂ ਕਹਿੰਦੀ ਉਹ, ਕਹਿੰਦੇ ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ।
0: ਜੀ
1: ਹੁਣ ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ, ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ,
0: ਜੀ
1: ਪਰ
0: ਪਰ ਇੱਕ ਉਹ ਇੱਕ ਆ ਵੀ ਬੱਚੇ ਦੇ ਨਾਲ ਹੋਵੇ ਨਾ, ਤਾਂ ਬੱਚੇ ਦੇ ਸਾਹਮਣੇ ਨਹੀਂ ਰੋਂਦੀ, ਜੋ ਮਰਜ਼ੀ ਹੋ
1: ਨਹੀਂ
0: ਜਾਵੇ ਜੀ।
1: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਾਹਿਬ ਦੁਨੀਆਂ
0: ਜੀ
1: ਦੇ ਵਿੱਚ ਨਾ, ਆਪਾਂ ਦੋਨੇ ਪਾਸੇ ਆ
0: ਜੀ,
1: ਇਹ ਨਾ, ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ, ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ
0: ਵਿਚਾਰੀ ਬਣਾਇਆ ਬਿਲਕੁਲ।
1: ਤੇ
0: ਹੁਣ
1: ਬਣਾਇਆ ਗਿਆ,
0: ਇੱਥੇ ਮਰਦ
1: ਹਮੇਸ਼ਾ ਹੀ ਜਿਵੇਂ,
0: ਦੇਖੋ, ਹੁਣ ਦੁੱਖ ਸੁੱਖ ਜਿਹੜੇ ਨੇ ਉੱਥੇ ਬੰਦਾ ਮਤਲਬ ਕਿ ਮੈਨ ਵੀ ਤਾਂ ਇਮੋਸ਼ਨਲ ਹੋ ਸਕਦਾ, ਉੱਥੇ ਮਤਲਬ ਕਿ ਉਹਨੂੰ
1: ਹਾਂਜੀ
0: ਬੁਜਦਿਲ ਸਮਝਿਆ ਜਾਂਦਾ ਮਰਦ ਨੂੰ, ਜੇ ਰੋਜ਼ ਹੰਝੂ ਕਿੱਦਾਂ ਲੈ ਮਰਦ ਬਣ ਲੈ ਯਾਰ,
1: ਬਿਲਕੁਲ
0: ਇਮੋਸ਼ਨ ਨੇ ਉਹਦੇ, ਜਜ਼ਬਾਤ ਨੇ, ਉਹ ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ। ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ, ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ, ਤੇ ਮਰਦ ਨੀ ਰੋ ਸਕਦਾ ਜੀ।
1: ਹਾਂਜੀ, ਉਹ ਉਹੀ ਚੀਜ਼ ਆਈ, ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲਓ ਵੀ ਬੰਦੇ ਤੇ, ਜਿਵੇਂ ਮਰਦ ਤੇ ਕਹਿ ਲਓ ਵੀ ਇੰਨਾ ਨਾ ਇਹਦੇ ਤੇ, ਇਹਦੀ ਸਾਈਕੋਲੋਜੀ ਤੇ, ਇਹਦੇ ਤੇ ਇੰਨਾ ਜਿਵੇਂ ਨਾ ਹੀ ਕਿਸੇ ਨੇ ਜ਼ਿਆਦਾ ਲਿਖਿਆ
0: ਜੀ,
1: ਤੇ ਨਾ ਹੀ ਇਹਦੇ ਤੇ ਜ਼ਿਆਦਾ ਕੰਮ ਹੋਇਆ। ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲਓ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਤੇ ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ, ਖੈਰ ਨਹੀਂ ਮੈਂ ਨੀ ਇਸ ਨੂੰ ਵਿਚਾਰੀ ਮੰਨਦਾ, ਹੁਣ ਜਿਵੇਂ ਆਪਾਂ ਗੱਲ, ਅਸੀਂ ਮੈਂ ਸਾਡੇ ਆਪਸ ਵਿੱਚ ਬੈਠੇ ਹੁੰਦੇ, ਜਦੋਂ ਵਾਈਫ ਅਸੀਂ ਖਾਣਾ ਖਾਣਾ ਗੱਲ ਕਰਨ ਲੱਗੇ, ਜਿਵੇਂ ਸੱਸ ਦੀ, ਉਹ ਬੇਟ ਗਿਆ ਵੀ ਮੇਰੀਆਂ, ਮੇਰੀ ਮੇਰੀ ਵਾਈਫ ਨੂੰ ਕਦੇ ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ।
0: ਜੀ
1: ਹਾਂ, ਉਹ ਵੀ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ, ਉਸ ਕਹਿੰਦੀ ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ ਵਾਲੇ ਟਾਈਮ ਚ ਤੁਸੀਂ ਵੀ ਸੱਸ ਬਣਨਾ, ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
0: ਬਿਲਕੁਲ ਹਾਂ ਜੀ,
1: ਤੇ ਉਹ
0: ਬਿਲਕੁਲ
1: ਮਤਲਬ ਅੱਜ ਕੱਲ ਜਿਵੇਂ ਅੱਜ ਕੱਲ ਥੋੜਾ ਜਿਹਾ, ਚਲੋ ਇਹ ਗੱਲਾਂ ਤਾਂ ਹੈਗੀਆਂ ਵੀ ਬੱਚੇ ਆ ਜਿਹੜੇ, ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ, ਚਲੋ ਮੈਂ ਹੈਗਾ, ਚਲੋ ਪੰਜਾਬੀ ਬਾਰੇ ਹੋਰ ਜਾਂ
0: ਰੁਤਬੇ ਦੀ
1: ਹੋਰ ਕਰਵਾਣੀ,
0: ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ ਵਿਰਾਸਤ ਆ, ਪਰ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਆ।
1: ਨਹੀਂ ਬਿਲਕੁਲ ਜੀ, ਹੁਣ ਜਿਵੇਂ ਕਹਿ ਲਓ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਭਾਂਡੇ ਤੋਂ, ਮੈਨੂੰ ਪਰਸਨਲੀ ਮੈਂ ਆਪਦੀ ਗੱਲ ਕਰਾਂ, ਮੈਨੂੰ ਕਿਸੇ ਚੀਜ਼ ਦਾ, ਮੈਂ ਸਾਰੇ ਕੰਮ ਕਰਨ ਜਾਣਦਾ ਜੀ, ਮੈਂ ਇਵਨ ਰੋਟੀ ਮੈਂ ਪਕਾ ਲੈਣਾ,
0: ਬਿਲਕੁਲ ਕਰ
1: ਲੈਂਦਾ, ਸਾਰਾ ਕੁਝ ਸਭ ਕੁਝ ਕਰ ਲੈਣਾ ਜੀ, ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ, ਕੋਈ ਮੈਨੂੰ ਉਹ ਨਹੀਂ ਹੈਗਾ ਵੀ ਮੈਂ ਨਹੀਂ, ਮੈਨੂੰ ਕੋਈ ਮਾਇੰਡ ਨਹੀਂ, ਮੈਂ ਨਹੀਂ ਵੀ ਕਰਦਾ, ਮੈਨੂੰ ਜ਼ਿਆਦਾ ਨਹੀਂ ਕਰਦਾ, ਪਰ ਮੈਨੂੰ ਐ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਕੋਈ ਇਸ ਦੇ ਵਿੱਚ,
0: ਬਿਲਕੁਲ
1: ਵੀ ਜੇ ਕੋਈ ਹੋਵੇ ਤਾਂ ਕਰਨ ਚ, ਤੇ
0: ਬਾਈ ਜੀ ਉਬਰ ਵੀ ਮਾਰ ਦੇਈਦਾ, ਸਾਰਾ ਕੁਝ ਭਾਂਡੇ ਵੀ ਧੋ ਲਈਦੇ ਆ, ਖਾਣਾ ਵੀ ਬਣਾ ਲਈਦਾ, ਇਹ ਥੋੜੀ ਆ ਪਈ ਹੁਣ ਜੇ ਵਾਈਫ ਹੈਗੀ ਆ ਤਾਂ ਉਹ ਸਾਰੀ ਉਮਰ ਉਹਨੇ ਹੀ ਕਰਕੇ ਖਲਾਉਣਾ ਜਾਂ ਉਹਨੇ ਹੀ ਬਣਾ ਕੇ ਖਲਾਉਣਾ ਹੁਣ ਕਈ ਵਾਰੀ ਦੇਖੋ, ਹੁਣ ਕਈ ਜਿੱਦਾਂ ਹੁਣ ਜੀਰਾ ਸਾਹਿਬ ਗੱਲ ਕਰਕੇ ਗਏ ਨੇ ਹਨਾ, ਲਾਈਫ ਪਾਰਟਨਰ ਆ, ਹੁਣ ਇਹ ਥੋੜੀ ਪਤਾ ਕੱਲ ਨੂੰ ਮੇਰਾ ਨੀ ਪਤਾ ਕਿ ਮੈਂ ਰਹਿਣਾ ਕਿ ਰਹਿਣਾ ਕੱਲ ਨੂੰ ਸਵੇਰ ਨੂੰ ਉੱਠਣਾ, ਤਾਂ ਉਹ ਮੇਰੇ ਬਗੈਰ ਮਤਲਬ ਕਿ ਇੰਨਾ ਕਿ ਇੱਕ ਦੂਸਰੇ ਉੱਤੇ ਨਿਰਭਰ ਨਾ ਹੋਵੋ ਇੰਨਾ ਵੀ ਕਿ ਉਹਦੇ ਤੋਂ ਬਗੈਰ ਤੁਹਾਡਾ ਨਾ ਸਰੇ ਤੇ ਤੁਹਾਡੇ ਤੋਂ ਬਗੈਰ ਉਹਦਾ ਨਾ ਸਰੇ, ਘੱਟੋ ਘੱਟ ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵੀਲ ਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ, ਪਰ ਅਸੀਂ ਕਹਿੰਦੇ ਹਾਂ ਭਾਈ ਇੱਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ, ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ, ਮਤਲਬ ਘੱਟੋ ਘੱਟ ਥੋੜਾ ਬਹੁਤਾ ਇੰਡੀਪੈਂਡੈਂਟ, ਜਾਂ ਕੱਲ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਹਨਾ, ਵੀ ਮੈਂ ਹਾਂ ਕਰ ਸਕਦਾ ਹਾਂ।
1: ਹਾਂਜੀ ਬਿਲਕੁਲ, ਪਰ ਅਸਲ ਚ ਨਾ ਭਿੰਦਰ ਜੀ,
0: ਦੋਵੇਂ ਪੱਖ ਨੇ ਬਿਲਕੁਲ,
1: ਨਹੀਂ ਨਹੀਂ ਸਹੀ ਤੁਹਾਡੀ ਗੱਲ, ਪਰ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ, ਪਤਾ ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ, ਐਂਡ ਆਫ ਦਾ ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ। ਮੈਂ ਨਾ ਇਹ ਚੀਜ਼ ਆਪਦੇ ਅੱਖੀ ਕਈ ਦੇਖੀ ਆ, ਇੱਕ ਵਾਰੀ ਮੈਂ ਇੱਕ ਹੋਸਪਿਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜ਼ੁਰਗ ਬਿਮਾਰ, ਕੋਈ ਉਹਨੂੰ ਪ੍ਰੋਬਲਮ ਵਾਸ਼ਰੂਮ ਵਗੈਰਾ ਦੀ, ਤੇ ਨਾਲ ਉਹਦੀ ਵਾਈਫ ਤੇ ਮੁੰਡੇ ਉਹਦੇ ਦੋ
0: ਜੀ,
1: ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ, ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹੋਸਪਿਟਲ ਚੋਂ, ਉਹ ਮੁੰਡੇ ਬਾਹਰ ਚਲੇ ਜਾਇਆ ਕਰ
0: ਜੀ ਜੀ,
1: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ, ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ, ਜਿਵੇਂ ਉਹ ਭਾਂਡਾ ਜੋ ਵੀ ਹੋਸਪਿਟਲ ਦਾ ਸਿਸਟਮ। ਤੇ ਮੈਨੂੰ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨੀ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ, ਤੇ ਮੈਨੂੰ, ਮੈਂ ਇੱਥੇ ਵੀ ਜਦ ਪਹਿਲਾਂ ਵੀ ਸ਼ੇਅਰ ਕਰੋ, ਮੈਨੂੰ ਬੜੀ ਉਹ ਕੀਤੀ, ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਤਾਂ ਪਤਾ ਹੀ ਇੱਥੇ ਆ ਕੇ ਲੱਗਦਾ
0: ਲੱਗਦਾ
1: ਵੀ ਤੁਸੀਂ ਹੋ ਸਕਦਾ ਜੇ ਅਸਲ ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਤੇ ਦੋਨਾਂ ਦਾ ਜਿਹੜਾ ਹੈਗਾ ਇਹ ਹੁਣ ਹੁਣ ਇਹਦਾ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ ਤਾਂ।
0: ਮੈਨੂੰ ਸਭ ਤੋਂ ਬੁਰੀ ਆਪਣੇ ਗੁਰਮੇਲ ਜੀ ਗੱਲ ਲੱਗਦੀ ਆ ਕਈ ਵਾਰੀ ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ, ਚਲੋ ਪਹਿਲਾ ਸਮਾਂ ਸੀਗਾ ਜਿਹੜਾ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ। ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ, ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜੇ ਜੇ ਉਹ ਕੱਲ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਭਈ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ ਤਾਂ ਆਪੇ ਜਾਣਾ ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਜਾ ਭਈ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ ਕੇ ਲਿਆਉਂਦਾ ਸੀ ਉਹੀ ਖਲੋਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ ਫਿਰ ਉਹਦੇ ਨਾਲ, ਉਹ ਇਹ ਨਹੀਂ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹੀ ਸਭ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ ਦੁੱਖ ਸੁੱਖ ਜੋ ਵੀ ਹੈ।
1: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨਹੀਂ ਹੁੰਦੇ ਸੀ, ਦੁਕਾਨ ਤੇ ਹੱਟੀ ਤੇ ਨਹੀਂ ਭੇਜਦੇ ਸੀਗੇ,
0: ਬਿਲਕੁਲ
1: ਉਹਨਾਂ ਨੂੰ ਜਦੋਂ ਫਿਰ ਜਦੋਂ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਸੀ ਤੇ ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਉੱਥੇ, ਹੁਣ ਤਾਂ ਇਹ ਹੋਣਾ ਚਾਹੀਦਾ ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ ਤਾਂ ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ ਜਿਵੇਂ ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ,
0: ਬਿਲਕੁਲ
1: ਆਪਾਂ ਇਹ ਨੀ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ ਸਿਆਣੇ ਹੋ ਜਾਣ ਜਵਾਕ ਕਹਿ ਲਓ ਵੀ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ ਮਾੜਾ ਮੋਟਾ ਤੁਹਾਡਾ ਜੋ ਵੀ ਹੈ ਨਾ ਕਾਰੋਬਾਰ ਜੋ ਵੀ ਤੁਹਾਡਾ ਲੈਣ ਦੇਣ ਜੋ ਵੀ ਜਿਵੇਂ ਵੀ ਕਹਿ ਲਓ ਤੁਹਾਡੀ ਫੈਮਿਲੀ ਦਾ ਸਿਸਟਮ ਆ ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕੁ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ ਮੈਂ ਹੁਣ ਜਿਵੇਂ ਅਸੀਂ ਹੁਣ ਜਿਹੜਾ ਘਰ ਬਣਾ ਰਹੇ ਨਵਾਂ ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਹ ਜਦੋਂ ਲੈ ਕੇ ਜਾਂਦਾ ਮੈਨੂੰ ਕਹਿੰਦੇ ਮੈਂ ਕਿਹਾ ਵੀ ਨਹੀਂ ਤੁਸੀਂ ਵੀ ਘਰ ਚ ਰਹਿਣਾ ਤੁਸੀਂ ਤੁਹਾਡੀ ਫੁੱਲ ਹੋ ਤੁਸੀਂ ਉਹ ਮੈਨੂੰ ਕਈ ਵਾਰੀ ਉਹ ਕਹੇ ਤੇ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਣੀ ਫੈਮਿਲੀ ਵੀ ਸਾਰੇ ਮੇਰਾ ਜਵਾਕ ਆ ਮੈਂ ਕਿਹਾ ਵੀ ਤੁਸੀਂ ਆਪਦਾ ਦੇਖੋ ਮੈਂ ਕਿਹਾ ਏਦਾਂ ਨੀ ਹੈਗਾ ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
0: ਜੀ
1: ਤੇ ਉਹ ਸਾਰਾ ਕੁਛ ਵੀ ਮੈਂ ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ ਮੈਨੂੰ ਨੀ ਹੈਗਾ ਤੁਹਾਡਾ ਰੂਮ ਆ ਤੁਸੀਂ ਵੀ ਵਿੱਚ ਰਹਿਣਾ ਜਿਵੇਂ ਜੋ ਵੀ ਹੈ ਤੁਸੀਂ ਤੁਹਾਡਾ ਪੂਰਾ ਹੋ
0: ਹਾਂਜੀ
1: ਉਹ ਕਈ ਵਾਰੀ ਫਿਰ ਮੈਂ ਹੀ ਹੁਣ ਉਹ ਬੇਟੀ
0: ਇੱਥੇ ਤਾਂ ਉਦਾਂ ਵੀ ਬੱਚੇ ਕਹਿ ਦਿੰਦੇ ਆ ਪਾਪਾ ਮੰਮਾ ਇਹ ਤੁਹਾਡਾ ਹੈ ਨਾ ਅਸੀਂ ਜਦੋਂ ਆਪੇ ਹੀ ਕਰਾਂਗੇ ਜਦੋਂ ਕਰਾਂਗੇ ਜਿੱਦਾਂ ਦਾ ਕੰਮ ਹੈ ਬਿਲਕੁਲ
1: ਤੇ ਪਰ ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੌਪਿਕ ਰੱਖਿਆ ਨਾ ਬੜਾ ਇਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਇਹ ਟੌਪਿਕ ਵੀ ਵਧੀਆ ਖੈਰ ਜ਼ਰੂਰੀ ਆ ਤੇ ਪਰ ਔਖਾ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਵੀ ਪੈਂਦਾ ਕਈ ਥਾਵਾਂ ਤੇ ਤੁਹਾਨੂੰ ਚੁੱਪ ਵੀ ਰਹਿਣਾ ਪੈਂਦਾ ਸਾਰਾ ਕੁਛ ਕਰਨਾ ਪੈਂਦਾ ਤੇ ਪਰ ਅੱਜ ਦੀ ਜਨਰੇਸ਼ਨ ਆ ਜਿਹੜੀ ਜੀ ਉਹ ਅੱਜ ਦੀ ਜਨਰੇਸ਼ਨ ਤਾਂ ਉਹ ਠੂ ਔਖਾ ਜੀ ਤੇ ਉਹ ਇਹ ਦਿਨੋ ਦਿਨ ਇਹ ਨੇ ਮੈਂ ਕਹੂੰਗਾ ਵੀ ਇਹਦਾ ਹੱਲ ਤਾਂ ਆਈ ਡੋਂਟ ਨੋ ਪਰ ਵੀ ਇਹ ਚਲੋ ਵਿੱਚ ਖੈਰ ਜਿਵੇਂ ਕਹਿੰਦੇ ਵੀ ਸਾਰੇ ਤਾਂ ਨਹੀਂ ਹੈਗੇ ਖੜ ਸੁੱਕ ਵਿੱਚ ਕੋਈ ਹਰੇ ਬੂਟੇ ਹੈਗੇ ਆ
0: ਤੇ
1: ਚਲੋ ਸ਼ਾਇਦ ਉਹ ਹਰੇ ਬੂਟੇ ਨਾਲ ਹੋਰ ਹਰੇ ਬੂਟੇ ਬਣਨਗੇ
0: ਬਣਨਗੇ
1: ਤੇ ਹਾਂਜੀ ਆਪਾਂ ਨੂੰ ਆਪਦੀ ਕੋਸ਼ਿਸ਼ ਕਹਿੰਦੇ ਵੀ ਜਾਰੀ ਰੱਖਣੀ ਚਾਹੀਦੀ ਆ
0: ਬਿਲਕੁਲ
1: ਨਹੀਂ ਬਿਲਕੁਲ ਜੀ ਜਿਵੇਂ ਆਸਾ ਮਰੇ ਨਿਰਾਸਾ
0: ਜੀ
1: ਤੇ ਆਪਾਂ ਨੂੰ ਜ਼ਰੂਰ ਇਹ ਗੱਲਬਾਤ ਕਹਿੰਦੇ ਆ ਕਰਦੇ ਰਹਿਣਾ ਚਾਹੀਦਾ ਜੀ
0: ਬਿਲਕੁਲ
1: ਤੇ ਬਹੁਤ ਸੋਹਣਾ ਜੀ ਪ੍ਰੋਗਰਾਮ ਰੋਜ਼
0: ਥੈਂਕ ਯੂ
1: ਸੁਣੀ ਦਾ ਧੰਨਵਾਦ ਬਹੁਤ ਬਹੁਤ
0: ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ ਵਿਚਾਰ ਦੇ ਕੇ ਗਏ ਨੇ ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ ਪੰਜ ਸੱਤ ਮਿੰਟ ਹੋਰ ਲਾ ਲਾਂਗੇ ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ ਬੀਬੀਆਂ ਭੈਣਾਂ ਵੀ ਭਾਈ ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ ਮੁਕੱਦਰ ਜੀ ਦੁਆਰਾ ਜੁੜੇ ਆ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਜੀ ਆਨੂ ਜੀ ਹਾਂਜੀ ਲੰਘਿਆ ਜੀ
2: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ ਮੈਂ ਤਾਂ
0: ਜ਼ਰੂਰ ਜੀ
2: ਅਸਲ ਚ ਨਾ ਬਾਈ ਜੀ ਤੁਸੀਂ ਦੇਖੋ ਪਹਿਲਾਂ ਆਪਣੀ ਜੁਆਇੰਟ ਫੈਮਿਲੀਆਂ ਹੁੰਦੀਆਂ
0: ਜੀ
2: ਹੌਲੀ ਹੌਲੀ ਤੋੜ ਕੇ ਨਿਊਕਲੀਅਰ ਫੈਮਿਲੀ ਦੇ ਲਏ। ਹੁਣ ਹੁਣ ਜਿਹੜਾ ਸਿਸਟਮ ਹੈ ਨਾ, ਇਹ ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈਗੀ
0: ਜੀ।
2: ਇਸ ਹੈਗੀ ਸਾਰੀ, ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ? ਮੰਨ ਲਓ ਬਾਈ ਜੀ, ਮੰਨ ਲਓ ਇੱਕ ਜੁਆਇੰਟ ਫੈਮਿਲੀ ਤੋਂ ਇੱਕ ਨਿਊਕਲੀਅਰ ਫੈਮਿਲੀ ਚ ਆ ਗਿਆ ਤੇ ਫਿਰ
0: ਮੁਕੱਦਰ ਜੀ, ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹਾਂ। ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ ਜਾਂ ਨਾ, ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਆ, ਤੇ ਉੱਥੇ ਨੀ ਇੱਕੋ ਚੀਜ਼ ਰਹਿਣੀ ਆ, ਸਥਿਰ ਰਹਿਣੀ ਆ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਹੈ, ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਹਨਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਨਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ ਹੈ। ਉਹ ਆਪੇ ਚਾਹੇ ਕਮਾਵੇ, ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਪੱਧਰ ਦੇ ਉੱਤੇ, ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਹੈ, ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਤਾ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
2: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀ ਇੰਨੀਆਂ ਕਿੰਨੀਆਂ ਕੁ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ ਪਿੱਛੇ, ਹੁਣ ਓਨੀਆਂ ਹੈ ਵੀ ਨੀ ਹੈਗੀਆਂ
0: ਜੀ।
2: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਦਵਾਜ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਵੀ ਸਮਝਦਾ ਨੀ ਨਾ ਹੈਗਾ,
0: ਕਿਉਂਕਿ ਬਾਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ, ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹ ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨਦੀਆਂ ਨੇ ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ, ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ। ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਚ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
2: ਭਾਰਤ ਜੀ ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਇੱਕ ਅਟਵਾਣਾ ਰੈਲੀ ਤੇ ਇੱਕ ਸਵਾਲ ਬਾਈ ਜੀ ਨੇ ਕੀਤਾ ਸੀ, ਉਹ ਬਾਲਿਆਂ ਨੇ ਸੋਚਿਆ ਨੀ ਉਹਦਾ।
0: ਹਾਂਜੀ,
2: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਜਦੋਂ ਅਟਵਾਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤੇ ਉਦੋਂ ਤਰੱਕੀ ਆਈ
0: ਜੀ,
2: ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ, ਮੈਨੂੰ ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ ਸ਼ਾਇਦ ਉਹਨਾਂ ਨੇ ਕੋਈ ਕੁਛ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
0: ਜੀ
2: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ ਜੀ?
0: ਜੀ
2: ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
0: ਜੀ,
2: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
0: ਜੀ,
2: ਤੇ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋਊਗੀ ਜ਼ਿੰਦਗੀ
0: ਜੀ,
2: ਤੇ ਫਿਰ ਖੁਦਕੁਸ਼ੀ ਦਰ ਕਿਉਂ ਵਧ ਜਾਂਦੀ ਹੈ ਜੀ ਨਾਲ ਨਾਲ ਬਾਈ?
0: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ, ਉਹਦਾ ਹੁਣ ਦੇਖੋ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ, ਉਹਨਾਂ ਨੇ ਪਹਿਲਕਦਮੀ ਵੀ ਕੀਤੀ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ ਜਾਂ ਪਿੱਛੇ ਵੀ ਨਿਰਭਰ ਕਰ ਲਿਆ, ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ, ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ, ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50 ਦੇ ਵਿੱਚ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ, ਤੇ ਉਹ ਹਾਲਤ ਏਦਾਂ ਕਿ 5-7 ਪੀੜੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕਿ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
2: ਨਹੀਂ ਨਹੀਂ ਉਹ ਬਾਈ ਦਾ ਇਹੀ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ
0: ਪਾਣੀ ਚਾਹੇ ਰਵੇ ਨਾ ਰਵੇ ਓਹਦੇ ਉਹ ਸਾਡੀ ਸਰਦਾਰੀ ਨੀ ਜੀ।
2: ਬਿਲਕੁਲ ਓਹੀ ਚੱਕਰ ਹੈ ਨਾ। ਸਰਦਾਰ ਸਿੰਘ ਜੋਹਲ ਨੇ ਲਾਲੀ ਬਾਈ ਨੇ ਸਵੇਰੇ ਲਿਖਿਆ, ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਉਹ ਵਾਹਵਾ ਟਾਈਮ ਪਹਿਲਾਂ ਅਸੀਂ ਕਿਹੜਾ ਲਾਈਏ, ਉਹ ਕਹਿੰਦਾ ਵੀ ਜਦੋਂ ਪਾਣੀ ਖਤਮ ਹੋਊਗਾ ਜਿਹੜਾ ਤੁਸੀਂ ਉਹ ਲਾਣਾ ਵੀ ਉਹ ਹੁਣ ਲਾ ਲੋ
0: ਜੀ। ਬਿਲਕੁਲ
2: ਅਸੀਂ ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ ਹਾਂ
0: ਜੀ। ਦੇਖੋ ਲਾਲੀ ਬਾਈ ਜੀ ਇਹ ਵੀ ਆ ਨਾ, ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਰੋਲਣੀ ਆ, ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ। ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ, ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਹੁਤਾਤ ਕਰ ਲਈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂ 12 ਨੇ ਜੀ ਉਹਦੀਆਂ, ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤਾਂ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ ਉਹ।
2: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ ਵੀ ਜਦੋਂ ਸਮਾਂ ਲੰਘ ਜਾਂਦਾ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ
0: ਉਦੋਂ ਖੜੇ
2: ਸਾਡੇ ਨਾਲ ਆ ਕੀ ਉਦੋਂ ਫਿਰ ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
0: ਜੀ।
2: ਚੱਕਰ ਉਹੀ ਹੈ ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਨੂੰ ਰਿਸ਼ਤੇ ਨਾਤਿਆਂ ਵਾਲਾ
0: ਹਾਂਜੀ,
2: ਪਰ ਇਹ ਸਾਨੂੰ ਨਾ ਪਹਿਲੇ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
0: ਜੀ
2: ਤੇ ਫੇਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋ ਕਿਸੇ ਨੂੰ ਠੀਕ ਲੱਗਦਾ ਹੋ ਆਪੋ ਆਪਣੇ ਵਿਚਾਰ ਹੁੰਦੇ ਨੇ ਸਾਰਿਆਂ ਦੇ, ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ ਆਪਾਂ ਨੂੰ ਧੀ ਤੋਂ ਪਹਿਲਾਂ ਆਪਾਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀਏ ਨਾ
0: ਜੀ,
2: ਫੇਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ, ਪਰ ਸੋਚਦਾ ਹੀ ਨੀ ਹੈਗਾ ਬਾਈ ਜੀ ਅਸਲ ਚ ਨਾ ਇਹ ਮਸਲਾ ਬਹੁਤ ਵਿਗੜਿਆ ਹੋਇਆ ਹੈ
0: ਜੀ,
2: ਕਿਉਂਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਵਿਗੜੇ ਹੋਏ ਨੇ ਤੁਸੀਂ ਸਮਝ ਸੋਚ।
0: ਚਲੋ ਸਰਕਾਰਾਂ ਦੀ ਤਾਂ ਗੱਲ ਕਰਦੇ, ਦੇਖੋ ਪਰਿਵਾਰਾਂ ਦੇ ਵਿੱਚ ਨਿੱਜ ਭਰੂ ਹੋ ਗਿਆ ਨਾ ਉਸ ਚੀਜ਼ ਦਾ, ਹਰ ਚੀਜ਼ ਹਰ ਉਹਨੂੰ ਹੈਗਾ ਕਿ ਮੈਂ ਕਿਤੇ ਵੱਡੇ ਭਰਾ ਨੂੰ ਨਾ ਮਿਲ ਜਾਵੇ ਜਾਂ ਵੱਡਾ ਕਹਿੰਦਾ ਕਿ ਇਹ ਛੋਟਾ ਨਾ ਲੈ ਜਾਵੇ ਹਨਾ।
2: ਮੈਂ ਤਾਂ ਇਸੇ ਕਰਕੇ ਭਰਜ ਬਾਈ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ, ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ, ਸਾਡੇ ਤੋਂ ਪਰਿਵਾਰ ਜਿਹੜਾ ਉਹ ਸੰਭਾਲਿਆ ਨੀ ਜਾਂਦਾ।
0: ਬਿਲਕੁਲ ਬਿਲਕੁਲ
2: ਉਹਦੇ ਚ ਵੀ ਉਹ ਤੁਹਾਡੀ ਵਾਲੀ ਗੱਲ ਸੁਣੋ ਵੀ ਉਹ ਈਗੋ ਭਾਰੂ ਹੈ,
0: ਈਗੋ ਭਾਰੂ ਹੋ ਗਈ ਨਾ।
2: ਅਸੀਂ ਗੱਲ ਸੁਣਨੀ ਨੀ ਕਿਸੇ ਦੀ ਜਾਂ ਵੀ ਅਸੀਂ ਸਮਝਣੀ ਨੀ ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਆਪਣਾ ਵੀ ਜਿਹੜਾ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਲਾਗੂ ਹੋਵੇ
0: ਜੀ। ਬਿਲਕੁਲ ਹੈ ਜੀ,
2: ਇਸ ਕਰਕੇ ਬੜਾ ਵਧੀਆ ਵਿਸ਼ਾ ਸੀ ਵੈਸੇ ਤੁਹਾਡਾ ਇਹ, ਬਹੁਤ
0: ਸ਼ੁਕਰੀਆ।
2: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ
0: ਹੈ। ਬਿਲਕੁਲ ਹੈ ਜੀ, ਬਿਲਕੁਲ ਤੁਹਾਡਾ
2: ਅੱਗੇ ਆਉਣ ਵਾਲਾ
0: ਜੀ।
2: ਹਾਂਜੀ ਹਾਂਜੀ, ਆਉਣ ਵਾਲਾ ਸਮਾਂ ਜਿਹੜਾ ਨਾ ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ ਕੋਈ ਗੱਲ ਸੁਣ ਕੇ ਰਾਜੀ ਨੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਅੰਡਰਸਟੈਂਡਿੰਗ
0: ਉਦੋਂ ਰਹੂਗੀ ਮੁਕੱਦਰ ਜੀ ਜਦੋਂ ਹਨਾ ਤੁਹਾਡੇ ਮੀਆਂ ਬੀਬੀ ਦੇ ਵਿਚ ਜਾਂ ਪਰਿਵਾਰ ਦੇ ਵਿਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ, ਜੇ ਤਾਂ ਹੁਣ ਬਾਹਰਲਿਆਂ ਨੂੰ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ ਫਿਰ ਫਰਕ ਪੈਣਾ ਹੀ ਪੈਣਾ ਜੀ। ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ, ਨਾ ਕਿ ਸਮਾਜ ਦੀ।
2: ਬਿਲਕੁਲ ਬਿਲਕੁਲ ਸਮਾਜ ਤਾਂ ਨਾ ਉਸ ਪਾਸੇ ਜਾਣ ਦਿੰਦਾ ਜੀ, ਨਾ ਉਸ ਪਾਸੇ ਭਾਵੇਂ ਤੁਸੀਂ ਜਿਹੜੇ ਪਾਸੇ ਮਰਜ਼ੀ ਲਾ ਲਓ, ਦੋਵੇਂ ਪਾਸੇ ਦਿੰਦੇ ਨੇ, ਉਹਨੇ ਵੱਢੀ ਤੁਰੇ ਜਾਣਾ
0: ਜੀ। ਸਟੂਡੀਓ ਦਾ ਨੰਬਰ ਹੈ, ਸੁਨੇਹੇ ਪੜ੍ਹਦੇ ਪੜ੍ਹਦੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲੈਣੇ ਆ। ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ, ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਗੁਰੀਮਾਨ ਜੀ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ, ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ। ਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਮਾਲ ਭੈਣ ਜੀ US ਤੋਂ ਜੁੜੇ ਆ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਸਤਿ
0: ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਜੀ। ਕਈ ਵਾਰ ਆਨ ਆਫ ਹੀ ਹੁੰਦੀ ਰਹੀ ਆ, ਵਿੱਚੇ ਮੈਨੂੰ ਇੰਡੀਆ ਤੋਂ ਫੋਨ ਆ ਗਿਆ
0: ਜੀ,
3: ਪਰ ਹੁਣ ਵਿਸ਼ਾ ਤਾਂ ਇਹ ਸੌਖਾ ਹੀ
0: ਸੀ। ਦੇਖ ਲੋ ਕਹਿੰਦੇ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ।
3: ਬੀਬੀਆਂ ਹੁਣ ਪਤਾ ਕੀ ਆ, ਹੁਣ ਮੇਰੀ ਨਨਾਣ ਦਾ ਫੋਨ ਆ ਗਿਆ, ਪਤਾ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ, ਫਿਰ ਜਾਣਾ ਹੁੰਦਾ, ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ, ਪਹੁੰਚਾ ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ, ਹੈ ਨਾ
0: ਜੀ,
3: ਤਾਂ ਪਿਓ ਦਾ ਵੀ ਫਿਰ ਸੌਣ ਦਾ ਟਾਈਮ ਸੀ, ਤਾਂ ਕਰਕੇ ਲੈ ਲਿਆ। ਬਾਕੀ ਵਿਸ਼ਾ ਵੀ ਸੋਹਣਾ ਸੀ, ਬਹੁਤ ਵਧੀਆ।
0: ਥੈਂਕ ਯੂ ਜੀ।
3: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ, ਤੇ ਹੁਣ ਮੁੰਡੇ ਉਹਦਾ ਅੱਜ ਕੱਲ ਡਰਦੇ ਆ, ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ। ਵੈਸੇ ਏਡੀ ਵੀ ਕੋਈ ਡਰ ਵਾਲੀ ਗੱਲ ਨੀ, ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਂਜ ਲਈ ਤੇ ਕਰ ਲਈ ਤੇ ਏਦਾਂ, ਫਿਰ ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਏਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ, ਤੇ ਚੱਲ ਤਾਂ ਕੀ ਆ, ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਂਜ ਲਿਆ ਤਾਂ ਕੋਈ ਗੱਲ ਨੀ, ਜਾਣੂ ਉੱਠਦੇ ਨੂੰ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ। ਵੈਸੇ ਤਾਂ ਸੱਚੀ ਕੋਈ ਗੱਲ ਨੀ,
0: ਬਿਲਕੁਲ ਆਪਣੇ ਕੱਪੜੇ ਧੋਂਦੀ ਹੈ, ਬੱਚਿਆਂ ਨੂੰ ਸਾਂਭਦੀ ਹੈ, ਉਹਨਾਂ ਨੂੰ ਲਲਾਉਂਦੀ ਤਲਾਉਂਦੀ ਹੈ, ਸਾਰਾ ਕੁਝ ਕਰਦੀ ਹੈ, ਘਰ ਦੇ ਵਿੱਚ ਸਾਰਾ ਸੰਭਰਨਾ, ਸਾਰਾ ਕੁਝ ਕਰਨਾ, ਹੂਵਰ ਮਾਰਨਾ, ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ, ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਕਰਕੇ ਦੇਖੋ ਤਾਂ ਦੇਖੋ ਤਾਂ ਕਿੱਦਾਂ ਉਹਨੂੰ ਚਾਹ ਚੜਦਾ। ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ
3: ਵੈਸੇ ਤੁਹਾਨੂੰ ਮੈਂ ਦੱਸਦੀ ਹਾਂ, ਕਰਾਉਣਾ ਚਾਹੀਦਾ, ਆਦਮੀ ਦਾ ਫਰਜ਼ ਵੀ ਆ।
0: ਬਿਲਕੁਲ,
3: ਪਤਾ ਕੀ ਆ, ਐਵੇਂ ਪਿਛਲੀਆਂ ਤੀਵੀਆਂ ਬੁੜੀਆਂ ਹੀ ਕਹਿੰਦੀਆਂ ਰਹਿੰਦੀਆਂ ਸੀ, ਉਹ ਤੂੰ ਕੰਮ ਕਰਨ ਲੱਗਾ, ਤੂੰ ਤਾਂ ਏਦਾਂ ਲੋਕਾਂ ਨੇ ਕਹਿਣਾ ਇਹਦਾ ਥੱਲੇ ਲਗਾਇਆ ਕੁੜੀ ਦੇ, ਹਨਾ, ਤੇ ਏਦਾਂ ਨੀ ਹੁਣ ਜਿਹੜਾ ਇੱਥੇ ਆ, ਇੱਥੇ ਭੁਪਿੰਦਰ ਜੀ ਜ਼ਰੂਰਤ ਆ, ਸਮਝੋ, ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ, ਤੁਸੀਂ ਵੀ ਜਾਣਾ, ਸਮਝੋ, ਤੁਸੀਂ ਜਾ ਉਹ ਬਣਾ ਰਹੀ ਤਾਂ ਤੁਸੀਂ ਦਬਦਬ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ, ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਦਬਦਬ ਕਰ ਦੋ, ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਓ।
0: ਇਹ ਵੀ ਆ ਨਾ ਕਿ ਉਹ ਵੀ ਤਾਂ ਹਿਊਮਨ ਹੀ ਆ ਨਾ, ਉਹ ਮਸ਼ੀਨ ਥੋੜੀ ਆ ਜੀ।
3: ਬਿਲਕੁਲ,
0: ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ, ਜਦੋਂ ਛੋਟੇ ਹੁੰਦੇ ਆ ਕਈਆਂ ਦੇ, ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ 3-3 ਮਹੀਨੇ, ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਹੈ ਉਹਨਾਂ ਦੀ, ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ 2-3 ਘੰਟੇ ਉਹਨੇ ਰੋਈ ਜਾਣਾ, ਉਹਨੂੰ ਟਿਕਾ ਨਹੀਂ ਹੋਣਾ ਜੀ, ਤੇ ਉਹ ਬੱਚੇ ਆਪ ਪਾਲੇ ਵੀ ਆ ਜੀ, ਤੇ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ, ਤੇ ਕਈ ਵਾਰੀ ਆਪ ਜਾਗਣਾ ਪਿਆ ਜੀ, ਸਾਰਾ ਕੁਝ ਕਰ
3: ਰਹੇ ਨੇ। ਜ਼ਰੂਰੀ ਆ ਭਵਿੰਦਰ ਜੀ, ਹਾਂ ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸਦੀ, ਮੈਂ ਪ੍ਰੈਗਨੈਂਟ ਸੀ ਆਪਣੇ ਬੇਟੇ ਲਈ, ਤੁਸੀਂ ਦੇਖੋ ਤੇ ਮੇਰੇ ਹਸਬੈਂਡ ਨੇ ਦੇਖਣਾ ਪਈ, ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ,
0: ਉਹਨੇ
3: ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ, ਪਤਾ ਭਈ ਇਹਦੇ ਲਈ ਨਹੀਂ ਠੀਕ ਹੈਗਾ, ਇਹ ਇੰਨਾ ਨਹੀਂ ਕਰ ਸਕਦੀ। ਫਿਰ ਮੈਨੂੰ ਪਤਾ ਵੀ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ, ਜਿੱਦਣ ਮੇਰੀ ਡਿਲੀਵਰੀ ਹੋਈ ਆ, ਹਨਾ, ਇੰਡੀਆ ਦੀ ਗੱਲ ਆ, ਹੁਣ ਤਾਂ ਏਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ ਸੀਗੀਆਂ, ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ ਆ, ਉਹ ਛੁੱਟ ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ, ਪਤਾ ਵੀ ਜੇ ਡਿਲੀਵਰੀ ਹੋਣ ਵਾਲੀ ਹੋਈ ਤਾਂ ਝੱਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ ਹੈ, ਤਾਂ ਕਿਹੜੀ ਗੱਲ ਆ, ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰ,
0: ਬਿਲਕੁਲ ਜੀ ਬਿਲਕੁਲ,
3: ਤੇ ਪਹਿਲਾਂ ਨੀ ਬੈਠਣਾ ਤੁਰੀਆਂ ਫਿਰ ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਨ ਕੰਮ ਕਰੀ ਜਾਵੇ, ਇਹ ਆਪ ਕੰਮ ਕਰਦੀਆਂ, ਔਰ ਮੈਂ ਤਾਂ ਇਹ ਤਾਂ ਐਵੀਂ ਸੱਸਾਂ ਨਿਆਣਾ ਤੋਂ ਫਾਇਦੇ ਲੈਂਦੀ ਹਾਂ, ਭਵਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ,
0: ਬਿਲਕੁਲ ਜੀ ਬਿਲਕੁਲ,
3: ਸਾਨੂੰ ਤਾਂ ਕੋਈ ਫਰਕ ਹੀ ਨੀ ਲੱਗਾ, ਤੁਹਾਨੂੰ ਦੱਸਦੀ ਵੀ ਅਖੀਰਲੇ ਦਿਨ ਤੱਕ ਮੈਂ ਕੰਮ ਕਰਦੀ ਸੀ, ਤੇ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ ਹੋਇਆ, ਹਨਾ, ਬੀਬੀ ਰੋਟੀ ਪਾਣੀ ਬਣਾਉਣ ਲੱਗੀ ਉਹ ਇਹਨਾਂ ਨੇ ਇਕਬਾਲ ਲਈ ਬਣਾ ਕੇ ਦੇਣੀ ਆ ਤੇ ਹੁਣ ਸਕੂਲ ਨੂੰ ਜਾਣਾ ਤੇ ਸੁਰਿੰਦਰ ਨੇ ਜਾਣਾ ਤੇ ਉਹ ਬੀਜੀ ਨੇ ਰੋਟੀ ਪਾਣੀ ਬਣਾਉਣਾ ਤੇ ਇਨੀ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ ਹੁਣ ਵੀ ਤੁਹਾਨੂੰ ਮੈਂ ਦੱਸਦੀ ਮੈਂ ਅੱਜ ਕੱਲ ਦੀ ਗੱਲ ਦੱਸਦੀ ਹਾਂ ਮੈਂ ਦੱਸਦੀ ਮੈਂ ਸਵੇਰ ਨੂੰ ਨੀ ਉੱਠਦੀ ਹੁੰਦੀ ਨਾ ਮੈਨੂੰ ਝਟਕੇ ਪੈਂਦੇ ਨਾ ਬਾਸ ਤੱਕ ਮੈਨੂੰ ਖਿੱਚਦੇ ਹੁੰਦੇ ਸੀ ਤੂੰ ਹਜੇ ਤੱਕ ਸੁੱਤੀ ਪਈ ਆ ਹੁਣ ਮੈਨੂੰ ਕਦੇ ਨੀ ਕਹਿੰਦੇ ਉਹਨੇ ਉੱਠਣਾ ਉਹਨਾਂ ਨੇ ਉੱਠਣਾ ਆਪਣੀ ਚਾਹ ਪਾਣੀ ਬਣਾਇਆ ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ ਮਾਂਜ ਕੇ ਚਾਹ ਪਾਣੀ ਮਾਂਜ ਕੇ ਉਹ ਰੱਖ ਦੇਣੀ ਫਿਰ ਚਾਹ ਲੈ ਕੇ ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਪੀਣ ਲਈ ਉਹ ਤੋਂ ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ ਮੈਂ ਤਾਂ ਦੇਖੋ ਨਾ ਮੈਂ ਉਸਲੇ ਉੱਠਣਾ ਉਸਲੇ ਜਿਸਲੇ ਮੈਂ ਉੱਠੀ ਆ ਤਾਂ ਜਾਨੂ ਜੀ ਇਹ ਬਾਗ ਕਰਨ ਵੀ ਚਲ ਜਾਂਦੇ ਇਹ ਬਾਗ ਕਰਨ ਚਲ ਜਾਂਦੇ ਮੈਂ ਉੱਠ ਕੇ ਦਵਾਈ ਖਾਣੀ ਹੁੰਦੀ ਮੈਂ ਏਦਾਂ ਡੋਗੀ ਨੀ ਉੱਤੋਂ ਆ ਜਾਣਾ ਹੁੰਦਾ ਮੈਨੂੰ ਇਹ ਆਪਣੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਪਿਆ ਜਾਂ ਫਿਰ ਇਹਨੂੰ ਮੈਂ ਬਾਥਰੂਮ ਲੈ ਜਾਊ ਉਹਨੂੰ ਕਰਾ ਕੇ ਉਹ ਤੋਂ ਬਾਅਦ ਫੇਰ ਮੈਂ ਭੁਪਿੰਦਰ ਜੀ ਮੈਂ ਵੀ ਵਾਕ ਕਰਨ ਚਲ ਜਾਣਾ ਇਹਨੇ 3 ਮੀਲ ਤੁਰ ਲੈਣਾ ਮੈਂ 2 ਮੀਲ ਤੁਰ ਕੇ ਆ ਕੇ ਫੇਰ ਮੈਂ ਆ ਕੇ ਖਾਣਾ
0: ਜੀ ਬਿਲਕੁਲ
3: ਤਾਂ ਇਹਨਾਂ ਲਈ ਵੀ ਉਹ ਆਂਡੇ ਬੋਇਲ ਕਰਕੇ ਪਹਿਲਾਂ ਰੱਖ ਦਿੱਤੇ ਹੁੰਦੇ ਮੈਂ ਰਾਤ ਨੂੰ ਰੱਖੇ ਹੁੰਦੇ ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ ਜੇ ਜਰ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ ਮੁੜ ਵਾਕ ਕਰਕੇ ਆ ਕੇ ਹੋਰ ਵੀ ਕੰਮ ਕਰਾਉਂਦੇ ਆ ਫਿਰ ਹੁਣ ਇੰਨੀ ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ ਜਿਹਲੇ 3 ਵੱਜਣੇ ਨਾ ਇੰਨੀ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ ਮੈਂ ਕਹਿਣਾ ਮੈਂ ਨੀ ਪੀਣੀ ਇਹ ਕਹਿੰਦੇ ਤੂੰ ਕਿੰਨੀ ਦੇਖ ਲੈ ਜੀ ਬਣੀ ਆ
0: ਪੁੱਛਣ ਦਾ ਇੱਕ ਦੇਖ ਲੋ ਤਰੀਕਾ ਨਾ ਆਪਣੇ ਕਹਿਣਗੇ ਏਦਾਂ ਕਰ ਚਾਹ ਹੀ ਧਰ ਲਾ ਫਿਰ ਹਨਾ ਸਮਾਂ ਕਿਉਂ ਪੁੱਛ ਰਹੇ ਨੇ ਚਾਹ ਪੀਣੀ ਆ ਬਣਾਈਏ ਹਾਂਜੀ
3: ਹਾਂਜੀ ਹਾਂਜੀ ਹਾਂਜੀ ਤੇ ਹੁਣ ਨਹੀਂ ਤਾਂ ਕਹਿੰਦੇ ਹੁਣ ਇਹ ਨੀ ਮੈਨੂੰ ਪੁੱਛਣਾ ਕਿਉਂਕਿ ਇਹਨੀ 3 ਵਜੇ ਦੀ ਆਪੇ ਬਣਾਉਣੀ ਹੁੰਦੀ ਮੈਂ ਰੋਜ਼ ਹੀ ਨਹੀਂ ਪੀਣੀ ਹੁੰਦੀ ਫਿਰ ਕਹਿਣਾ ਨਹੀਂ ਨਹੀਂ ਫਿਰ ਲਿਆ ਕੇ ਰੱਖ ਦੇਣੀ ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਲਈ ਸਿਰ ਲਈ ਤਾਂ ਫਿਰ ਠੀਕ ਆ ਫਿਰ ਅੱਗੇ ਹੁਣ ਤਕਾਇਆ ਜਲੇ 6 ਵਜਣੇ ਉਸਲੇ ਤੈਨੂੰ ਸੈਂਡਵਿਚ ਖਾਣਾ ਹੁੰਦਾ ਬੜਾ ਈਜ਼ੀ ਕੰਮ ਹੁੰਦਾ
0: ਬਿਲਕੁਲ
3: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ ਏਦਾਂ ਨਹੀਂ ਹੱਦੇ ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨੀ ਜਾਣਾ ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ
0: ਬਿਲਕੁਲ
3: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੈ ਕਿੱਥੇ ਕਿਹੜੀ ਚੀਜ਼ ਪਈ ਆ ਕਿਹੜੀ ਆਇਲ ਵਿੱਚ ਪਈ ਆ ਕਿੱਥੋਂ ਚੁੱਕਣੀ ਆ ਕਿੱਥੇ ਮੇਰੇ ਵਰਗੇ ਨੂੰ ਪਤਾ ਨੀ
0: ਬਿਲਕੁਲ
3: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ ਜਿੱਦਾਂ ਕੋਈ ਆਪਣੇ ਚੀਜ਼ਾਂ ਦੇ ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ ਜੇ ਮੋੜ ਨੀ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ ਪਿਆ ਹੁਣ ਤੁਸੀਂ ਮੁੜਿਆ
0: ਬਿਲਕੁਲ
3: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ ਹੁਣ ਗਰੋਸਰੀ ਨੀ ਲਿਆ ਦੇਣੀ ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ ਰਖਾ ਦੇਣੀ ਕਰ ਦੇਣੀ ਪਰ ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ ਦਿੰਦੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਫੇਰ ਕਹੋਗੇ ਇਹ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ ਇੱਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ ਮੈਂ ਕਿਹਾ
0: ਜੀ ਵਾਹ ਜੀ
3: ਹਾਂਜੀ ਹਾਂਜੀ ਨਹੀਂ ਇੱਦਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ
0: ਭੁਪਿੰਦਰ
3: ਕਰਾਉਣਾ ਚਾਹੀਦਾ ਹਾਂਜੀ ਹਾਂਜੀ ਬਸ ਮੈਂ ਕਿਹਾ ਮੈਂ ਰੋਜ਼ ਹੀ ਸਾਂਝ ਫੋਨ ਨੂੰ ਕਰਦੀ ਰਹਿੰਦੀ ਮੈਂ ਕਈ ਵਾਰ ਉਸ ਵੇਲੇ ਰੋਟੀ ਬਣਾਉਣੀ ਹੁੰਦੀ ਖਾਂਦੀ ਹੁੰਦੀ ਫਿਰ ਮੈਂ ਸੁਣਦੀ ਰਹਿੰਦੀ ਆ ਕਈ ਵਾਰ ਨਹੀਂ ਹੁੰਦਾ ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸਲੇ ਸੁਣਦੇ ਆ ਤੁਸੀਂ ਹਨਾ ਹਾਂਜੀ ਚਲੋ ਠੀਕ ਹੈ ਭੁਪਿੰਦਰ ਜੀ ਓਕੇ ਫਿਰ ਸਤਿ ਸ੍ਰੀ ਅਕਾਲ ਫਿਰ ਮੈਂ ਸੁਣ ਕੇ ਫਿਰ ਓਕੇ ਸਤਿ ਸ੍ਰੀ ਅਕਾਲ
0: ਜੀ ਦੋਸਤੋ ਇਹ ਤਾਂ ਜੀ ਸੁਰਿੰਦਰ ਕੌਰ ਮਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਇਕਬਾਲ ਮਾਂਗੜ ਜੀ ਵੀ ਜੁੜ ਰਹੇ ਸਨ ਤੇ ਉਹਨਾਂ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਤੇ ਲਾਈਨਾਂ ਆਖਰੀ ਕਾਲ ਲੈਂਦੇ ਆ ਫਿਰ ਤੇ ਦੇਖਦੇ ਆ ਲੱਗਦੀ ਹੈ ਤਾਂ ਕੱਲ ਉਹਨਾਂ ਦੀ ਜਰੂਰ ਸੁਣਦੇ ਆ ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ ਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ ਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਅੱਗੇ ਲੈਂਦੇ ਹਾਂ ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ ਪਿਆਰੇ ਐਂਕਰ ਨੂੰ ਵੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੀਆਂ ਨੂੰ ਜੀ ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ
4: ਮੈਨੂੰ ਲੱਗਦਾ ਮੇਰਾ ਸਿਗਨਲ ਸਹੀ ਨਹੀਂ ਜਾ ਰਿਹਾ
0: ਹਾਂਜੀ
4: ਸਤਿ ਸ਼੍ਰੀ ਅਕਾਲ
0: ਜੀਆਂ ਨੂੰ ਜੀ
4: ਸਾਰੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ
0: ਸਤਿ ਸ਼੍ਰੀ ਅਕਾਲ ਸਾਡਾ
4: ਟੌਪਿਕ ਬਹੁਤ ਵਧੀਆ ਸੀ ਤੇ ਮੈਂ ਸੁਣ ਰਹੀ ਸੀ ਵੀ ਕਾਫੀ ਦੇਰ ਦੀ ਸੋਚ ਰਹੀ ਸੀ ਕਿ ਕਾਲ ਕਰਾਂ
0: ਜੀ
4: ਤੇ ਫਿਰ ਮੈਂ ਕਿਹਾ ਹੁਣ ਜਾਣਦੇ ਜਾਣਦੇ ਤਾਂ ਕਰੀ
0: ਦੇ ਸਾਂਝ ਜੀ
4: ਵੈਸੇ ਜਿੱਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਵੀ ਤੀਜੀ ਪੀੜੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
0: ਜੀ
4: ਇਹਨਾਂ ਰਿਸ਼ਤਿਆਂ ਚ ਕਾਫੀ ਬਦਲਾਵ ਤਾਂ ਆ ਰਿਹਾ
0: ਜੀ
4: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ ਜ਼ਿੰਦਗੀ ਜ਼ਰੂਰ, ਵਿਆਹ ਹੋਣਾ ਚਾਹੀਦਾ। ਇਹਦਾ ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ, ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ, ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਹਾਂ।
0: ਬਿਲਕੁਲ ਹੈ ਜੀ।
4: ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਹੈ, ਤੇ ਪੇਸ਼ੈਂਸ ਦਾ ਫਰਕ, ਪੇਸ਼ੈਂਸ ਲੈਵਲ ਦਾ ਫਰਕ ਪੈ ਗਿਆ
0: ਜੀ।
4: ਸਾਡੇ ਪੇਰੈਂਟਸ, ਹਾਂਜੀ ਹਾਂਜੀ, ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਤੋਂ ਸਾਡੇ ਤੋਂ ਜ਼ਿਆਦਾ ਸੀ, ਤੇ ਸਾਡਾ ਥੋੜਾ ਉਹਨਾਂ ਨਾਲ ਸੀ। ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ, ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ, ਇੱਕ ਸਿਕਸ਼ਾ ਮਿਲਦੀ ਹੁੰਦੀ ਸੀ ਕਿ ਜੇ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਮੇ ਜਦ ਮਰਜ਼ੀ ਆਓ
0: ਜੀ,
4: ਪਰ ਲੜਕੇ ਨੀ ਘਰ
0: ਬਾਹਰ ਲੜਕੇ ਨਹੀਂ ਆਉਣਾ ਜੀ।
4: ਹਾਂਜੀ, ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ।
0: ਬਿਲਕੁਲ ਹੈ ਜੀ।
4: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ, ਤੇ ਅਸੀਂ ਵੀ ਕਮਾਉਣੇ ਆ
0: ਜੀ,
4: ਤੇ ਹੁਣ ਗਾਹਾਂ ਦੀ ਪੀੜ੍ਹੀ ਚ ਪਹੁੰਚਣ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ ਕਿ ਅਸੀਂ ਕਮਾਉਣੇ, ਸਾਨੂੰ ਕਿਸੇ ਦੀ ਜ਼ਰੂਰਤ ਨੀ
0: ਜੀ,
4: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ
0: ਜੀ।
4: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ,
0: ਬਿਲਕੁਲ
4: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ, ਪਤਾ ਨੀ ਹੁੰਦਾ, ਉਹ ਸੋਚ ਕੇ ਅਸੀਂ ਭਾਵੁਕ ਹੋ ਜਾਂਦੇ। ਹਾਂਜੀ, ਤੇ ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ, ਮਤਲਬ ਰਿਸ਼ਤਿਆਂ ਤੋਂ ਉੱਪਰ ਹੁੰਦਾ ਹਨਾ ਪੈਸਾ।
0: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲੋ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ ਇਨਸਾਨ ਬਣ ਗਿਆ, ਇਹ ਵੀ ਹੈ ਨਾ ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜ਼ਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਹੈ ਜੀ।
4: ਹਾਂਜੀ ਹਾਂਜੀ ਬਿਲਕੁਲ। ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ, ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲੋਂ ਬਹੁਤ ਅੱਗੇ ਆ ਹਨਾ, ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ, ਇੱਕ ਸਾਡਾ ਟਾਈਮ ਸੀ ਜੇ ਤੁਸੀਂ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ।
0: ਬਿਲਕੁਲ।
4: ਤੇ ਹੁਣ ਜਿਹੜੀ ਉਹਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ, ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ। ਤੇ ਉਸ ਟਾਈਮ ਕਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ, ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਵੀ ਮੈਂ ਕਿਸੇ ਪ੍ਰਤੀ ਸੱਚਾ ਨੀ ਹੈਗਾ, ਆਪਣਾ ਰਿਸ਼ਤਾ ਸੱਚਾਈ ਤੇ ਨੀ ਸ਼ੁਰੂ ਕਰ ਰਿਹਾ
0: ਜੀ।
4: ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਨਾਲ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮਿਟਮੈਂਟ ਕਮਿਟਮੈਂਟ ਕਰਦੇ ਲਊਗੇ,
0: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੱਕ ਤੁਸੀਂ ਕੀਤੀ ਹੈ, ਉੱਥੇ ਥੋੜਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨਹੀਂ ਨਾ ਹੋਈ ਹੋਏਗੀ ਹੈ ਜੀ, ਕਿਉਂਕਿ ਸਮਾਜ ਵੀ ਆਲੇ ਦੁਆਲੇ, ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ, ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ, ਜੋ ਖਾਣਾ ਚਾਹੁੰਦੇ ਆ, ਜੋ ਪੀਣਾ ਚਾਹੁੰਦੇ ਆ, ਅਗਲੇ ਕਰੀ ਜਾਂਦੇ ਆ ਹਨਾ ਜੀ।
4: ਅੱਛਾ ਦੇਖ ਲੋ ਫਿਰ ਪ੍ਰੋਬਲਮ ਉਹਨਾਂ ਰਿਸ਼ਤਿਆਂ ਚ ਵੀ ਹੈਗੀ ਆ
0: ਜੀ,
4: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ ਚ ਰਹਿ ਰਹੇ ਆਪਣੀ ਮਰਜ਼ੀ ਨਾਲ ਰਹਿ ਰਹੇ, ਆਪਣੀ ਮਰਜ਼ੀ ਨਾਲ ਲਾਈਫ ਪਾਰਟਨਰ ਚੂਜ਼ ਕੀਤਾ, ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ। ਫਿਰ ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਹੁੰਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ ਰਿਲੇਸ਼ਨਸ਼ਿਪ ਦੇ ਵਿੱਚ
0: ਜੀ। ਉਹਦਾ ਕੋਈ ਵੀ ਚਾਹੇ ਕਹਿ ਲੋ ਕਿ ਅਰੇਂਜ ਮੈਰਿਜ ਹੈ, ਚਾਹੇ ਲਵ ਮੈਰਿਜ ਹੈ, ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ, ਉਹ
4: ਬਿਲਕੁਲ
0: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ, ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ, ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ, ਕਿਹਨੂੰ ਮਿਲਦੀ ਆ, ਕਿਉਂ ਲੇਟ ਕਾਹਤੋਂ ਆਈਆਂ, ਏਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ, ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ। ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ।
4: ਜੇ ਵਿਸ਼ਵਾਸ ਨਹੀਂ ਤਾਂ ਫਿਰ ਰਿਸ਼ਤੇ ਤੁਹਾਨੂੰ ਪਤਾ ਕੋਈ ਵੀ
0: ਹੋਵੇ ਤਾਂ
4: ਮਤਲਬ ਉਹ ਕਾਮਯਾਬ ਨਹੀਂ ਹੁੰਦੇ, ਨਿਭ ਨਹੀਂ ਸਕਦੇ। ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ ਚ ਆ ਨਾ, ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ
0: ਜੀ,
4: ਕੰਮ ਤੇ ਜਾਣ ਦਾ, ਘਰ ਆਉਣ ਦਾ, ਛੁੱਟੀਆਂ ਦਾ
0: ਜੀ।
4: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ, ਮੈਂ ਜਾਂਦੀ ਸੀ ਕਿਚਨ ਚ ਜਾਂਦੀ ਜਾ ਕੇ ਸੋਫੇ ਤੇ ਕੁਰਸੀ ਤੇ ਬਹਿ ਜਾਊ, ਮੈਂ ਹੱਸਦੀ ਹੁੰਦੀ ਆ ਤੇ ਮੈਂ ਕਿਹਾ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੇ ਜੇ ਉਹ ਨੀ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਦਾਂ ਬੈਠੇ ਮੈਂ ਵੀ ਲੱਗ ਗਈ ਆ। ਚਲੋ ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ, ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ ਥੋੜਾ ਵੱਖ ਆ
0: ਜੀ,
4: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਆ ਉਹ ਡਿਫਰੈਂਟ ਆ, ਪੂਰੀ ਲਾਈਕ ਪਾਰਟੀਸਿਪੇਸ਼ਨ ਹੁੰਦਾ ਉਹਨਾਂ ਦਾ। ਹਾਂਜੀ, ਤੇ ਉਹਨਾਂ ਨੂੰ ਲੱਗਦਾ ਹੁੰਦਾ ਮੇਰੇ ਹਸਬੈਂਡ ਨੂੰ ਵੀ ਇਕਵਾਲ ਹੈਗੀ ਜੇ ਮੰਮੀ ਹੈਗੇ ਨੀ ਆਪੇ ਕਰ ਲੈਣਾ ਹਨਾ,
0: ਨਾਲੇ ਇਹ ਵੀ ਹੈ ਨਾ ਜੀ ਇਕਵਾਲ ਜੀ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਆ ਨਾ ਉਹਦੇ ਵਿੱਚ ਕੋਈ ਮਫਾਦ ਨਹੀਂ ਗਾ, ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿੱਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿੱਚ ਨੇ, ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ, ਤੇ ਇਹ ਨੀ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ, ਉਹ ਦੋ ਚਿਹਰੇ ਨੀ ਗੇ ਜੀ। ਬਿਲਕੁਲ
4: ਹਾਂਜੀ ਹਾਂਜੀ, ਨਹੀਂ ਇਹ ਬਿਲਕੁਲ ਹੈਗਾ। ਮੈਂ ਵੈਸੇ ਸੋਚਦੀ ਵੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ, ਪਰ ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ ਉਹਨਾਂ ਚ ਕਾਫੀ ਚੇਂਜ ਹੋਣੀ ਆ, ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ, ਹੁਣ ਮੇਰੇ ਪੇਰੈਂਟਸ ਨੂੰ ਮੈਂ ਆਪਣੇ ਡੈਡੀ ਨੂੰ ਨੀ ਕਦੇ ਕੰਮ ਕਰਦੇ ਦੇਖਿਆ ਸੀ, ਬ੍ਰਦਰ ਨੂੰ ਹਨਾ, ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ, ਹੁਣ ਡੈਡੀ ਵੀ ਕਰਦੇ ਹੁੰਦੇ ਆ, ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ। ਤੇ ਜਿਹੜੀ ਜੇ ਏਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ, ਸਾਨੂੰ ਹੀ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ, ਹੈਨਾ।
0: ਬਿਲਕੁਲ,
4: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ, ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ ਦੂਸਰਾ ਆਪਣੇ ਖਾਣ ਜੋਗਾ ਹੁੰਦਾ, ਹਨਾ।
0: ਬਿਲਕੁਲ,
4: ਤੇ ਦੂਸਰਾ ਇਹ ਹੁੰਦਾ ਹੈ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ ਦੂਸਰਾ ਬੰਦਾ ਬੈਠਾ ਆ, ਇੱਕ ਅਸੀਂ ਰਲ ਮਿਲ ਕੇ ਕੰਮ ਕਰ ਲਈਏ ਅਸੀਂ ਇਕੱਠਿਆਂ ਨੇ ਜਲਦੀ ਟਾਈਮ ਵਿਹਲੇ ਹੋ ਜਾਣਾ, ਫਿਰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ।
0: ਬਿਲਕੁਲ,
4: ਤੇ ਮੈਨੂੰ ਲੱਗਦਾ ਹੁੰਦਾ ਜ਼ਰੂਰੀ ਨੀ ਫਿਰ ਰੋਟੀ ਪਾਉਣੀ ਜ਼ਰੂਰੀ ਹੈ ਜਾਂ ਭਾਂਡੇ ਮਾਂਜਣੇ, ਹੈਲਪ ਦੂਸਰੀ ਤਰ੍ਹਾਂ ਦੀ ਹੋ ਜਾਂਦੀ।
0: ਬਿਲਕੁਲ ਹੋ ਜਾਂਦੀ,
4: ਕੋਈ ਰੋਟੀ ਬਣਾ ਰਿਹਾ ਦੂਸਰਾ ਫੜ ਲਵੇ, ਹਨਾ, ਕੋਈ ਸਰਵ ਕਰਦਾ, ਕੋਈ
0: ਮੈਂ
4: ਫਿਨਿਸ਼ ਕੀਤਾ ਭਾਂਡੇ ਰੱਖ ਦਿੰਦੇ ਜਾਂ ਫ੍ਰਿਜ ਦੇ ਵਿੱਚ ਚੀਜ਼ਾਂ ਰੱਖ ਦਿੰਦੇ ਆ।
0: ਬਿਲਕੁਲ,
4: ਮਤਲਬ ਇੱਕ ਦੂਸਰੇ ਦਾ ਸਾਥ, ਕਹਿੰਦੇ ਹੁੰਦੇ ਸੀ ਨਾ ਮੋਢੇ ਨਾਲ ਮੋਢਾ ਲਾਉਣ ਦੀ ਜ਼ਰੂਰਤ ਹੁੰਦੀ ਆ, ਇਹ ਬਿਲਕੁਲ ਸਹੀ ਗੱਲ ਆ ਕਿ ਮਤਲਬ ਰਿਸ਼ਤੇ, ਜ਼ਿੰਦਗੀ ਦੇ ਜਿਹੜੇ ਰਿਸ਼ਤੇ ਆ ਦੋ ਪਹੀਆਂ ਦੇ ਚੱਲਦੇ ਆ,
0: ਤੇ
4: ਜੇ ਉਹਦੇ ਚ ਬਰਾਬਰਤਾ ਹੈ, ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਤਾਂ ਆਪੇ ਨਹੀਂ ਹੁੰਦਾ। ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ, ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ ਟਾਈਮ ਤੇ, ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੂਜਿਆਂ ਦਾ, ਹਨਾ, ਤੇ ਉਸ ਟਾਈਮ ਕਿਹਦੀ ਸੋਚ ਸੀਗੀ ਭਈ ਪੜ੍ਹੀ ਨੀ, ਉਹ ਪੜ੍ਹਿਆ ਨੀ, ਹਨਾ
0: ਜੀ।
4: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ, ਆਪਣੇ ਪੈਰਾਂ ਤੇ ਖੜ ਜਾਣ।
0: ਬਿਲਕੁਲ ਹੈ ਜੀ,
4: ਤੇ ਜਿੱਦਾਂ ਜਿੱਦਾਂ ਬੱਚਾ, ਬੱਚੇ ਦੀ ਉਮਰ ਵਧੀ ਜਾਂਦੀ ਆ ਨਾ, ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ,
0: ਚੇਂਜ ਹੋਈ ਜਾਂਦੀ।
4: ਹੁਣ ਜੇ ਉਹਨਾਂ ਨੇ ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ, 28 ਸਾਲ ਵਾਲੇ ਦੀ ਹੋਰ ਹੋਣੀ ਆ, ਉਹਨੇ ਦੇਖਣਾ ਭਈ ਹੁਣ ਇਹਦੇ ਚ ਆਹ ਕਮੀ ਆ, ਇਹਦੇ ਚ ਆਹ ਕਮੀ ਆ, ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ। 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨੀ ਹੁੰਦਾ, ਤੁਸੀਂ ਕਰ ਦੋ ਐਡਜਸਟਮੈਂਟ,
0: ਹੁੰਦੀ
4: ਹੈ ਤੇ ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ, ਸਾਰਾ ਕੁਝ ਹੋ ਜਾਂਦਾ।
0: ਬਿਲਕੁਲ
4: ਮੈਨੇਜ, ਹਾਂਜੀ। ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜ਼ਿਆਦਾ ਬੜੀ ਕਰੀ ਜਾ ਰਹੇ ਹਾਂ, ਉਨਾ ਉਹਨਾਂ ਨੂੰ ਪਿਕ ਕਰਨ ਰਿਲੇਸ਼ਨਸ਼ਿਪ ਬੜੇ ਮੁਸ਼ਕਿਲ ਆ।
0: ਤੇ
4: ਦੂਸਰੀ ਗੱਲ, ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਝ ਖੁੱਲਾ ਮਿਲਦਾ,
0: ਹਾਂ ਬਿਲਕੁਲ,
4: ਦੂਸਰੀ ਇਹ ਵੀ ਚੀਜ਼ ਆ। ਹੁਣ ਤੁਸੀਂ ਹਨਾ ਆਪਣੇ, ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ, ਹਨਾ,
0: ਹਾਂਜੀ ਬਿਲਕੁਲ,
4: ਜੇ ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ ਹੋਰ ਨਾਲ, ਹੁਣ ਇਹ ਚਾਹੇ ਇੰਡੀਆ ਚ ਵਰਲਡ ਵਾਈਡ ਜਾਂ ਸਾਰੇ ਪਾਸੇ, ਮਤਲਬ
0: ਨਾਲੇ ਇਕਬਾਲ ਜੀ ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਇਹ ਵੀ ਆ ਨਾ ਮਜਬੂਰੀ ਬਣਾ ਦਿੱਤੀ। ਹੁਣ ਜੇ ਤੁਸੀਂ ਪਰਿਵਾਰ ਹੈਗੇ ਆ, ਤੁਸੀਂ ਸ਼ੋ ਕਰਦੇ ਆ ਰਜਿਸਟ੍ਰੇਸ਼ਨ ਮੈਰਿਜ ਹੈ, ਜਾਂ ਤੁਸੀਂ ਚਰਚ ਦੇ ਵਿੱਚ ਕਰਾਈ ਆ, ਜਾਂ ਗੁਰੂ ਘਰ ਚ ਜਿੱਥੇ ਵੀ ਕਰਾਈ ਹੈ, ਉਹ ਇੱਕ ਜਿਵੇਂ ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ ਕਿ ਉਹ ਸੋਸ਼ਲ ਬੈਨੀਫਿਟ ਵੀ ਲੈਣੇ ਆ, ਤਾਂ ਉਹ ਚੀਜ਼ਾਂ ਦੇ ਵਿੱਚ ਵੀ ਅਕਾਊਂਟ ਕਰਦਾ ਹੈ ਨਾ ਜੀ, ਗੌਰਮੈਂਟ ਦੇ ਸਾਰਾ ਕੁਝ ਹੈ, ਤਾਂ ਉਹ ਜੇ ਨਹੀਂ ਹੈ ਤਾਂ ਤੁਹਾਨੂੰ ਉਹਦੇ ਵਿੱਚ ਲੋਸ ਹੁੰਦਾ ਹੈ। ਉਹ ਫਿਰ ਇੱਕ ਉਹਨਾਂ ਨੇ ਜ਼ਰੂਰ ਇਹ ਇਸ ਦਾ ਵੀ ਜ਼ਰੀਆ ਬਣਾਇਆ ਹੋਇਆ ਨਾ ਉਹ ਚੀਜ਼ ਦੇ ਵਿੱਚ।
4: ਹਾਂਜੀ ਹਾਂਜੀ, ਮਤਲਬ ਫਰਕ ਆ ਚੀਜ਼ਾਂ ਤੋਂ, ਪਰ ਮੈਨੂੰ ਲੱਗਦਾ ਹੁੰਦਾ ਓਵਰਆਲ ਵਿਆਹ ਜ਼ਰੂਰੀ ਆ।
0: ਹਾਂ ਬਿਲਕੁਲ, ਤੇ
4: ਆਪਾਂ ਨੂੰ ਕਈ ਵਾਰ ਜਾਂ ਜਵਾਨੀ ਦੇ ਵਿੱਚ, ਯੰਗ ਉਮਰ ਦੇ ਵਿੱਚ ਸ਼ਾਇਦ ਤੁਹਾਨੂੰ ਲੱਗਦਾ ਕਿਸੇ ਦੀ ਜ਼ਰੂਰਤ ਨਹੀਂ, ਤੁਸੀਂ ਇਕੱਲੇ ਵਧੀਆ ਆ, ਘੁੰਮ ਫਿਰ ਸਕਦੇ ਆ, ਕੰਮ ਕਰ ਸਕਦੇ ਆ, ਪਰ ਇੱਕ ਸਮਾਂ ਜ਼ਿੰਦਗੀ ਜ਼ਰੂਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਕੋਈ ਹੋਵੇ, ਜਿੰਨਾ ਦੁੱਖ ਸੁੱਖ ਮਤਲਬ ਕੋਈ ਖੁਸ਼ੀ ਕੋਈ ਗਮੀ ਸਾਰਾ ਕੁਝ ਸ਼ੇਅਰ ਕਰ ਸਕਾਂ, ਹਨਾ, ਕੋਈ ਤੁਹਾਡਾ ਆਪਣਾ ਹੋਵੇ ਜੇ ਨਾ ਗੱਲ ਕਰ ਸਕਾਂ ਮੈਂ।
0: ਬਿਲਕੁਲ,
4: ਤੇ ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਆ। ਚਲੋ ਲੇਟ ਦੇਰ ਸਵੇਰ ਥੋੜਾ ਹੋ ਰਿਹਾ ਅੱਗੇ ਪਿੱਛੇ, ਪਰ ਕਰਨੇ ਜ਼ਰੂਰੀ ਆ ਇਹ। ਇੱਕ ਆਪਾਂ ਇੱਕ ਟਾਈਮ ਸੀ ਨਾ ਜਦ ਕਹਿੰਦੇ ਸੀ ਔਰਤ ਬਿਨਾ ਮਾਂ, ਜਿਹੜੀ ਮਾਂ ਨੀ ਬਣਦੀ ਸੰਪੂਰਨ ਨੀ, ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਜ਼ਿੰਦਗੀ ਸੰਪੂਰਨ ਨੀ ਹੈਗੀ ਆ। ਜੇ ਤੁਸੀਂ ਹੈਗੇ ਆ ਇੱਕ ਦੁਨੀਆਂ ਚ, ਬਾਕੀ ਦੁਨੀਆਂ ਵਾਂਗੂ ਸਮਝਦੇ ਆਪਣੇ ਆਪ ਨੂੰ, ਜੇ ਤੁਸੀਂ ਇਕੱਲੇ ਰਹਿ ਗਏ ਤੇ ਬਾਕੀ ਹੁੰਦਾ ਹੋਰ
0: ਜੀ।
4: ਚਲੋ ਠੀਕ ਆ,
0: ਥੈਂਕ ਯੂ ਜੀ, ਇਕਬਾਲ ਜੀ ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
4: ਥੈਂਕ ਯੂ, ਥੈਂਕ ਯੂ
0: ਜੀ। ਦੋਸਤੋ ਇਹ ਸਨ ਜੀ ਇਕਬਾਲ ਮਾਂਗੜੀ ਜੀ ਜੁੜੇ ਸਨ, ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਬਲਜੀਤ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਸੋਹਣੀ ਗੱਲਬਾਤ ਪਸੰਦ ਕਰਦੇ ਮੁਕੱਦਰ ਜੀ, ਸਤਿ ਸ੍ਰੀ ਅਕਾਲ ਭੇਜਦੇ, ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ, ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ। ਤੇ ਆਪਣੇ ਜੁੜੇ ਹੋਏ ਨੇ ਮੁੱਲੂ ਓਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ। ਤੇ ਸਤਿ ਸ੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ ਤਲਵਾੜੇ ਤੋਂ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਜੇ ਹੋਏ ਹਾਂ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਹਾਂ। ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ, ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ। ਤੇ ਪੱਥਰ ਦਾ ਵੇਲਣਾ ਆ ਗਿਆ ਸਤਨਾਮ ਸਿੰਘ ਜਾਣੀਆਂ ਜਾਲ ਜੀ ਕਹਿੰਦੇ ਆ। ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ। ਸੁਰਿੰਦਰ ਮਾਲ ਜੀ ਲਿਖਦੇ ਆ ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਜਾਲ ਜੀ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ। ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗ ਤੋਂ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ੍ਰੀ ਅਕਾਲ ਜੀ, ਸਮਰਜੀਤ ਸਿੰਘ ਸ਼ੰਮੀ ਜੀ ਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਜੀ। ਤੇ ਕਿਆ ਬਾਤ ਹੈ ਜੀ, ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਰਿਵਾਰ ਨੂੰ, ਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ। ਕਹਿੰਦੇ ਜੀ ਭਾਂਡਿਆਂ ਦੀ ਆਵਾਜ਼ ਆਉਂਦੀ ਕਹਿੰਦੇ ਸਕੂਨ ਜਿਹਾ ਆਉਂਦਾ। ਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ। ਤੇ ਨੈਟਵਰਕ ਉੱਡ ਗਿਆ ਜੀ ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ, ਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ, ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਔਜਲਾ ਸੋਰੀ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਰਹੇ ਨੇ ਜੀ। ਤੇ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ ਹੈ ਸਭ ਦੋਸਤਾਂ ਨੂੰ ਕਹਿੰਦੇ ਹੈ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਹੈ ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ ਉੱਥੇ ਕਹਿੰਦੇ ਅੰਡਰਸਟੈਂਡ ਹੀ ਖਤਮ ਜੀ, ਤੇ ਐਗਰੀਮੈਂਟ ਖਤਮ ਹੋ ਜਾਂਦਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਗੁਰੂ ਜੀ ਕਹਿੰਦੇ ਰਿਸ਼ਤਿਆਂ ਦੀ ਮਿਠਾਸ ਤਾਂ ਆਪਣੇ ਵੱਡਿਆਂ ਦੇ ਕੋਲੋਂ ਕਹਿੰਦੇ ਨੇ ਬਰੇ ਮਿਲਦੇ ਆ ਜੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਮਸਲਾ ਇਹ ਹੈਗਾ ਤੁਸੀਂ ਸਿੱਖਦੇ ਆ ਜਾਂ ਨਹੀਂ ਸਿੱਖਦੇ ਉਹਨਾਂ ਤੋਂ। ਬਿਲਕੁਲ ਸੈਣੀ ਸਾਹਿਬ ਜੀ, ਸਭ ਤੋਂ ਪਹਿਲਾਂ ਬੱਚਾ ਜੋ ਸਿੱਖਦਾ ਹੈ ਉਹ ਆਪਣੇ ਘਰੋਂ ਹੀ ਕਹਿੰਦੇ ਸਿੱਖਦਾ ਹੈ। ਗੁਰੀ ਮਾਂ ਜੀ ਲਿਖਦੇ ਆ ਹੈਗੇ ਮੇਰੀ ਨਜ਼ਰ ਦੇ ਵਿੱਚ ਵੀ ਇਹੋ ਜਿਹੇ ਘਰ ਜਿੱਥੇ ਬੱਚਿਆਂ ਨੂੰ ਆਜ਼ਾਦ ਕੀਤਾ ਨਹੀਂ ਜਾਂਦਾ ਤੇ ਪੇਰੈਂਟਸ ਦੀ ਜਿਹੜੀ ਹੈ ਇੰਟਰਫਰੈਂਸ ਲਿਖਿਆ ਜੀ ਆਪਣਾ ਇੰਟਰਫੇਰੈਂਸ ਰਹਿੰਦੀ ਹੈ, ਕਲੇਸ਼ ਦਾ ਇੱਕ ਕਾਰਨ ਕਹਿੰਦੇ ਇਹੀ ਹੈ। ਸੁਣਨਾ ਵੀ ਚਾਹੀਦਾ ਹੈ ਇੱਕ ਦੂਜੇ ਨੂੰ ਕਹਿੰਦੇ, ਅੱਜ ਕੱਲ੍ਹ ਸੁਣ ਕੇ ਰਾਜ਼ੀ ਨਹੀਂ ਹੈ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਜੀ ਗੁਰੂ ਜੀ ਤੇ ਗੁਰੂ ਜੀ ਦੇ ਬਹੁਤ ਸਾਰੇ ਹੋਰ ਵੀ ਸੁਣੇ ਨੇ। ਇਸੇ ਤਰ੍ਹਾਂ ਮੁਕੱਦਰ ਬਾਈ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੱਲੇ ਲੱਗ ਕੇ ਵੀ ਬਾਹਰ ਇੱਜ਼ਤ ਹੀ ਹੁੰਦੀ ਹੈ ਵੀਰ ਜੀ, ਦੁਨੀਆਂ ਦਾ ਤਮਾਸ਼ਾ ਬਣਨ ਦੇ ਨਾਲੋਂ ਤਾਂ ਚੰਗਾ ਹੈ। ਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ, ਤੇ ਸੈਣੀ ਵੀਰ ਜੀ ਔਜਲਾ ਆਪਣੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ, ਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ ਕਹਿੰਦੇ ਆਪਣੇ ਇਕਬਾਲ ਮਾਂਗੜ ਜੀ। ਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ, ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ, ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ੰਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ, ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ। ਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ, ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ ਘਰ ਦਾ ਸਿਸਟਮ, ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ, ਤੇ ਕੋਈ ਗੱਲ ਨਹੀਂ ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ, ਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਗੱਲਬਾਤ ਮੁਕੱਦਰ ਜੀ ਆਖਰ ਚ ਲਿਖਦੇ ਆ। ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ, ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ, ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ, ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ, ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲੀ ਵਿਚਾਰ ਚਰਚਾ ਹੋਈ ਹੈ, ਜਿਸ ਦੇ ਵਿੱਚ ਵੱਧ ਚੜ ਕੇ ਤੁਸੀਂ ਹਿੱਸਾ ਲਿਆ ਹੈ, ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ, ਸਭ ਦਾ ਇੱਕ ਆਪਣਾ ਹੱਕ ਹੈ, ਆਜ਼ਾਦੀ ਹੈ ਜੀ, ਜਿੱਦਾਂ ਜਿੱਦਾਂ ਵੀ ਕਰਨਾ ਮੰਨਣਾ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ ਲੈਨੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਕੱਲ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ। ਦੋਸਤੋ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Yo te

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘੇਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਹੈ ਕਲਮਨਾਦ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇਹ ਕਾਵਿ ਸੰਗ੍ਰਹਿ ਹੈ ਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਤਰਦੜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਕਰਨ

0: ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ, ਦਿੱਤੀ ਜਿਨ੍ਹਾਂ ਹੱਥ ਤੋਂ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ, ਦਿੱਤੇ ਜਿਨ੍ਹਾਂ ਹੱਥ ਤੋਂ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ, ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ, ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ, ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ, ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ CEO ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲੀ ਮੰਡੀ ਰੱਖ ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ। ਹਰਪ੍ਰੀਤ ਪੱਤੋ ਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦੇਵਾਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ CEO ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ। ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ। ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ ਇਹ ਮਰਨੋ ਮੂਲ ਨਾ ਡਰਦੇ ਨੇ ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਾਧੂ ਕੁਝ ਵੀ ਲੈਂਦੇ ਨੇ,

0: ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ। ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ। ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ। ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਅਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ,
3: ਬਹੁਤ ਹੀ ਸਤਿਕਾਰਯੋਗ ਹਰਵੰਸ ਜੀ ਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰ ਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਲੰਬੀ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ। ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਇਹ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਸਾਥੀ ਦਲ ਰਸਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ। ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਝੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਝੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ। ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ। ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ। ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ। ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ। ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ। ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸੱਭਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਲ ਦੇ ਸਾਡੇ ਸ਼ਹਿਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: ਸਕਦੇ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਪੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਕਿ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪರ ರೇಡಿಯೋ ದ್ವಾಪರ ರೇಡಿಯೋ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਸਿਲਸਿਲਾ ਲੈ ਕੇ ਹਾਜ਼ਰ ਹਾਂ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਹੋਰ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਨਾਲ ਤੁਹਾਨੂੰ ਅੱਜ ਕਹਾਣੀ ਵੀ ਸੁਣਾਵਾਂਗੇ। ਕਹਿੰਦੇ ਆ ਕਿ ਵੱਡਾ ਤਪਸਵੀ, ਵੱਡੇ ਤਪਸਵੀ ਦੀ ਜਿਹੜੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸਮਾਂ ਇਸ ਵਕਤ ਫਿਲਰ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:06 ਦਾ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:06 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:06 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:06 ਦਾ ਤੇ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੋ ਚੁੱਕਿਆ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ ਤੇ ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਾਊਂਡ ਕਹਿੰਦੇ ਗੁੱਡ ਹੈ ਤੇ ਕੈਰੀ ਔਨ ਖਿੱਚ ਦਿਓ ਕਹਿੰਦੇ ਕੰਮ ਲੋ ਜੀ। ਤੇ ਅੱਜ ਨਾਲ ਨਾਲ ਇੱਕ ਦੋ ਖੁਲਾਸੇ ਵੀ ਕਰਾਂਗੇ ਤੇ ਕੋਸ਼ਿਸ਼ ਰਹੇਗੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜਿੱਦਾਂ ਕਿ ਜਿਹੜਾ ਜੀਂਦਾ ਹੋਇਆ ਇਨਸਾਨ ਹੈ, ਜੀਂਦਾ ਇਨਸਾਨ ਨੂੰ ਸੁੱਟਣ ਦੇ ਉੱਤੇ ਮਰੇ ਹੋਏ ਇਨਸਾਨ ਨੂੰ ਚੁੱਕਣ ਦੇ ਲਈ ਗਜ਼ਬ ਦੀ ਏਕਤਾ ਦਿਖਾਉਂਦੇ ਆ ਲੋਕ। ਜਾਣੀ ਕਿ ਜਦੋਂ ਜਿਉਂਦਾ ਹੋਵੇ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਜਦੋਂ ਬੰਦਾ ਸਮਾਪਤੀ ਕਰ ਜਾਂਦਾ ਆਪਣੇ ਜੀਵਨ ਦੀ, ਜੀਵਨ ਲੀਲਾ ਖਤਮ ਹੋ ਜਾਂਦੀ ਹੈ ਤਾਂ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਉਹਨੂੰ ਅਲਵਿਦਾ ਕਹਿੰਦੇ ਆ, ਚਾਹੇ ਉਹ ਮਾੜਾ ਹੋਵੇ ਤੇ ਚਾਹੇ ਚੰਗਾ ਹੋਵੇ। ਉਸ ਸਮੇਂ ਦੇ ਵਿੱਚ ਜਿਹੜੀਆਂ ਉਹਦੀਆਂ ਜ਼ਰੂਰਤਾਂ ਨੇ ਪਰ ਉਹਦੇ ਲਾਗੇ ਲੱਗਣ ਦੀ ਕੋਸ਼ਿਸ਼ ਨਹੀਂ ਕਰਦੇ ਆ। ਤੇ ਅੱਜ ਦੇ ਦਿਨ ਹੀ ਜਿਹੜਾ 25 ਅਗਸਤ 1819 ਦੇ ਵਿੱਚ ਭਾਫ਼ ਦੇ ਇੰਜਨ ਦੀ ਕਾਢ ਕੱਢਣ ਵਾਲੇ ਜਿਹੜੇ ਖੋਜੀ ਜੇਮਜ ਵਾਟ ਦਾ ਦੇਹਾਂਤ ਹੋਇਆ ਸੀ ਤੇ 1900 ਦੇ ਵਿੱਚ ਰੱਬ ਦੇ ਮਰਨ ਦਾ ਐਲਾਨ ਤੇ ਵਿਰੋਧ ਦਾ ਜਿਹੜਾ ਸਾਹਮਣਾ ਕਰਨ ਵਾਲੇ ਫਰੈਡਰਿਕ ਨਿਤਸ਼ੇ ਦਾ ਜਿਹੜਾ ਦੇਹਾਂਤ ਹੁੰਦਾ ਜਿਹੜਾ ਕਹਿੰਦਾ ਸੀ ਰੱਬ ਮਰ ਗਿਆ। 1997 ਦੇ ਵਿੱਚ ਕੇ ਆਰ ਨਰਾਇਣ ਭਾਰਤ ਦੇ 10ਵੇਂ ਰਾਸ਼ਟਰਪਤੀ ਬਣ ਗਏ। ਤੇ ਫਿਲਾਸਫੀ ਦੀ ਜਦੋਂ ਗੱਲ ਆਉਂਦੀ ਹੈ ਤੇ ਫਿਲਾਸਫੀ ਦੀ ਨਾਲ ਨਾਲ ਫਰੈਡਰਿਕ ਨਿਤਸ਼ੇ ਦਾ ਨਾਮ ਆਉਂਦਾ ਹੈ ਤੇ ਉਹਦਾ ਸੰਖੇਪ ਦੇ ਵਿੱਚ ਜ਼ਿਕਰ ਕਰਦੇ ਉਹਨਾਂ ਦੀ ਜੀਵਨ ਲੀਲਾ ਕਿਹੋ ਜਿਹੀ ਰਹੀ ਹੈ। 15 ਅਕਤੂਬਰ 1844 ਨੂੰ ਜਰਮਨੀ ਦੇ ਸੈਕਸਨੀ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਈਸਾਈਆਂ ਦੀ ਸੁਧਾਰਵਾਦੀ ਲਹਿਰ ਦੇ ਨਾਲ ਜੁੜਿਆ ਹੋਇਆ ਸੀ ਤੇ ਮਾਂ ਵੀ ਜਿਹੜੀ ਸੀ ਪਾਦਰੀ ਸੀ। ਇਸ ਕਰਕੇ ਉਸ ਉੱਪਰ ਈਸਾਈ ਧਰਮ ਦਾ ਇੰਨਾ ਕੁ ਪ੍ਰਭਾਵ ਸੀ ਕਿ ਜਦੋਂ ਇਸ ਦੇ ਹਾਣੀ ਖੇਡਾਂ ਖੇਡਦੇ ਹੁੰਦੇ ਸੀ ਤਾਂ ਇਕਾਂਤ ਦੇ ਵਿੱਚ ਬੈਠ ਕੇ ਬਾਈਬਲ ਪੜ੍ਹ ਰਿਹਾ ਹੁੰਦਾ ਸੀ। ਬੋਨ ਦੇ ਵਿਸ਼ਵ ਵਿਦਿਆਲੇ ਦੇ ਵਿੱਚੋਂ ਪੱਛਮੀ ਦਰਸ਼ਨ ਦਾ ਅਧਿਐਨ ਕੀਤਾ। ਇਸ ਸਮੇਂ ਉਹਨੇ ਆਪਣੇ ਚਿੰਤਨ ਦੇ ਉੱਤੇ ਮੌਲਿਕ ਵਿਚਾਰਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਇਸ ਚਿੰਤਨ ਦੇ ਵਿੱਚ ਗਿਆਨ ਦੇ ਅਨੁਸਾਰ ਉਹਨੇ ਉਸਨੂੰ ਧਰਮ ਦੇ ਜਿਹੜੇ ਸੀ ਸੰਸਥਾਗਤ ਰੂਪ ਦੇ ਵਿੱਚ ਆਲੋਚਕ ਬਣਾ ਦਿੱਤਾ। ਉਹ ਪਰੰਪਰਾਗਤ ਬਿੰਬ ਵਾਲੇ ਰੱਬ ਦੇ ਸੰਕਲਪ, ਵਿਹਾਰ ਤੇ ਸਰੂਪ ਤੋਂ ਇਨਕਾਰੀ ਹੋ ਗਿਆ। ਜਾਣੀ ਕਿ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਨਾਸਤਕ ਬਣ ਗਿਆ। ਉਹ ਜਿਹੜਾ ਸੀਗਾ ਅਸਤਿਤਵਵਾਦੀ ਮਨੁੱਖ ਨੂੰ ਪ੍ਰਕਿਰਤੀ ਦੇ ਵੱਲੋਂ ਪ੍ਰਾਪਤ ਆਜ਼ਾਦੀ ਦਾ ਗੁਲਾਮ ਕਹਿੰਦਾ ਹੈ। ਨਿਤਸ਼ੇ ਨੇ ਜਿਹੜਾ ਸੀ ਰੱਬ ਦੀ ਮੌਤ ਦੇ ਉੱਤੇ ਮਹਾਮਾਨਵ ਦੇ ਜਨਮ ਦਾ ਜਿਹੜਾ ਸੰਦੇਸ਼ ਆਪਣੇ ਕਾਲਪਨਿਕ ਚਰਿੱਤਰ ਦੇ ਵਿੱਚ ਰਾਹੀਂ ਦਿੱਤਾ ਤੇ ਉਹ ਈਸਾਈਅਤ ਦੇ ਇਸ ਦੇ ਲਈ ਖਿਲਾਫ਼ ਸੀਗਾ ਕਿਉਂਕਿ ਚਰਚ ਦੇ ਉੱਤੇ ਈਸਾਈ ਪ੍ਰਚਾਰਕਾਂ ਨੇ ਸਮਾਜ ਦੇ ਵਿੱਚ ਪਖੰਡ, ਭੇਖ, ਦਾਨ ਤੇ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਸੋਚ ਨੂੰ ਜਿਹੜਾ ਸੀ ਛਿੱਥਲ ਕਰ ਛੱਡਿਆ ਸੀ ਤੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਤੇ ਸਿਰਜਣਾ ਵਾਸਤੇ ਕੋਈ ਯੋਗ ਉਪਰਾਲਾ ਨਹੀਂ ਕੀਤਾ ਸੀ। ਇਹਦੇ ਲਈ ਹੀ ਉਹਨੇ ਜਿਹੜਾ ਕਿਤਾਬ ਸੀ ਜਿਹੜੀ ਐਂਟੀ ਕ੍ਰਾਈਸਟ ਦੇ ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਇੱਥੇ ਉਸਦਾ ਭਾਵ ਇਹ ਸੀਗਾ ਧਾਰਮਿਕ ਸ਼ਾਸਤਰੀਆਂ ਤੇ ਈਸਾਈਅਤ ਦੇ ਸੰਸਥੀਕ੍ਰਿਤ ਸੁਭਾਅ ਵਾਲੇ ਰੱਬ ਤੋਂ ਜਿਹੜਾ ਵਾਲੇ ਰੱਬ ਤੋਂ ਹੈਗਾ, ਨਾ ਕਿ ਈਸਾ ਤੋਂ ਸੀਗਾ। ਉਹਨੇ ਫਿਰ ਈਸਾਈਅਤ ਦਾ ਬਾਈਕਾਟ ਕਰ ਦਿੱਤਾ ਤੇ ਕਿਹਾ ਕਿ ਆਓ ਵਾਪਸ ਯੂਨਾਨੀ ਸੱਭਿਆਚਾਰ ਦੇ ਵਿੱਚ ਪਰਤ ਕੇ ਖੁਸ਼ੀ ਦੇ ਉੱਤੇ ਸੁੱਖ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪ੍ਰੇਰਨਾ ਤੇ ਜੋਖਮ ਜਿਹੜਾ ਸੀ ਨਿਰਭਉ ਭਾਵ ਰੰਗਾਂ ਤੇ ਸੰਗੀਤ ਦੇ ਦੇਵਤੇ ਦੀ ਆਰਾਧਨਾ ਕਰ ਲਈਏ। ਉਹ ਮਹਾਨ ਪੱਛਮੀ ਸੰਗੀਤਕਾਰ ਰਿਚਰਡ ਵਾਰਨਰ ਦਾ ਬੜਾ ਹੀ ਕਰੀਬੀ ਰਿਹਾ ਤੇ ਉਹਨੇ ਫਿਰ ਉਸਨੂੰ ਸੰਗੀਤ ਦੀ ਜਿਹੜੀ ਸੀ ਲਗਨ ਵੀ ਉਸੇ ਦੇ ਕੋਲੋਂ ਲੱਗਦੀ ਹੈ। ਨਿਤਸ਼ੇ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਪੜ੍ਹਨ ਦੇ ਉੱਤੇ ਲਿਖਣ ਵੱਲ ਜਿਹੜਾ ਲਾਇਆ ਤੇ ਡੂੰਘੇ ਅਧਿਐਨ ਤੇ ਖੋਜ ਕਾਰਨ ਸਿਹਤ ਪੱਖੋਂ ਲਾਪਰਵਾਹ ਹੋਣ ਕਰਕੇ ਕਮਜ਼ੋਰ ਹੋ ਗਿਆ। ਉਹਨੂੰ ਲੱਗਿਆ ਕਿ ਉਸਦਾ ਅੰਤਮ ਸਮਾਂ ਨੇੜੇ ਆ ਚੁੱਕਿਆ। ਇਸ ਦੇ ਲਈ ਅੰਤਮ ਇੱਛਾ ਲਿਖੀ ਕਿ ਮੇਰੇ ਮਰਨ ਦੇ ਪਿੱਛੋਂ ਮੇਰੀ ਅਰਥੀ ਦੇ ਦੁਆਲੇ ਭੀੜ ਨਾ ਜਮ੍ਹਾਂ ਕਰਨ ਭੀੜ ਜਿਹੜੀ ਆ ਜਮ੍ਹਾਂ ਨਾ ਹੋਣ ਦਿੱਤੀ ਜਾਵੇ ਤੇ ਮੇਰੀ ਦੇਹ ਦੇ ਉੱਤੇ ਕੋਈ ਵੀ ਕਰਮ ਕਾਂਡ ਨਾ ਕੀਤੇ ਜਾਣ। ਮੈਨੂੰ ਇੱਕ ਸੰਪੂਰਨ ਨਾਸਤਿਕ ਦੇ ਵਜੋਂ ਦਫ਼ਨ ਕੀਤਾ ਜਾਵੇ ਤੇ ਉਹਨੇ ਕਈ ਮਹਾਨ ਕਿਤਾਬਾਂ 10 ਸਪੇਕ ਜ਼ਰਥੂਸਤਰਾ ਜਿਹੜਾ ਸੀਗਾ ਉਹ ਲਿਖੀ ਦਾ ਜਿਹੜਾ ਡਾਨ ਆਫ਼ ਦਾ ਡੇ ਦੀ ਵਿਲ ਟੂ ਪਾਵਰਸ ਆਦਿ ਕਿਤਾਬਾਂ ਲਿਖੀਆਂ ਤੇ ਉਸਦਾ ਦੇਹਾਂਤ 25 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1900 ਸਦੀ ਨੂੰ ਜਰਮਨੀ ਦੇ ਵਿੱਚ ਜਿਹੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਯੂਰਪ ਦੀ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਆਗਾਜ਼ ਕਰਦੇ ਹਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਾਣੀ ਹੈ ਕਿ ਯੂਰਪ ਦੇ ਇੱਕ ਰਾਜੇ ਨੂੰ ਨਾ ਇੱਕ ਰਾਤ ਪਏ ਖਿਆਲ ਆ ਜਾਂਦਾ ਹੈ ਕਿ ਮੈਂ ਤੇ ਮੇਰੇ ਨਾਲ ਸੰਬੰਧਿਤ ਜਿਹੜੇ ਨੇ ਰਿਸ਼ਤੇਦਾਰ ਜਾਂ ਕੋੜਮਾਂ 200 ਜਾਂ 300 ਤੋਂ ਵੱਧ ਤਾਂ ਨਹੀਂ ਹੋਣਗੇ। ਦੂਜੇ ਪਾਸੇ ਲੱਖਾਂ ਕਰੋੜਾਂ ਲੋਕ ਨੇ ਰਾਜ ਦੇ ਵਿੱਚ ਭੁੱਖ ਤੇ ਬਿਮਾਰੀ ਦੇ ਨਾਲ ਮਰ ਰਹੇ ਹੈ। ਕਹਿੰਦਾ ਕਿ ਹੋ ਸਕਦਾ ਭਾਈ ਕਿ ਉਹ ਕਿਸੇ ਦਿਨ ਮੇਰਾ ਰਾਜ ਹੀ ਮੇਰੇ ਤੋਂ ਖੋਹ ਲੈਣ। ਇਸ ਬੇਚੈਨੀ ਦੇ ਵਿੱਚ ਸੋਚ ਕੇ ਅਗਲੇ ਦਿਨ ਉਹ ਸਵਾਲ ਆਪਣੇ ਮੰਤਰੀਆਂ ਸਾਹਮਣੇ ਰੱਖ ਦਿੰਦਾ ਹੈ। ਇੱਕ ਵਜ਼ੀਰ ਕਹਿਣ ਲੱਗਦਾ ਹੈ ਉਠੋਂ ਉੱਠ ਕੇ ਕਿ ਬਾਦਸ਼ਾਹ ਜੀ, ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਬਹੁਤ ਜਿਹੜੀ ਤਕੜੀ ਫੌਜ ਹੈ, ਕੋਈ ਫਿਕਰ ਨਾ ਕਰੋ। ਰਾਜ ਖੋਣ ਦੀ ਗੱਲ ਦੂਰ ਕੋਈ ਝਾਕ ਵੀ ਨਹੀਂ ਸਕਦਾ ਇਸ ਤੁਹਾਡੇ ਵੱਲ ਨੂੰ, ਕਹਿੰਦਾ ਕਿ ਖੋਣ ਦੀ ਤਾਂ ਦੂਰ ਦੀ ਗੱਲ ਰਹੀ। ਤੇ ਰਾਜੇ ਨੇ ਅੱਗੇ ਕਿਹਾ ਕਿ ਫੌਜ ਦੇ ਵਿੱਚ ਭਾਈ ਇਹ ਵੀ ਸੋਚ ਕਿ ਜਿਹੜੀ ਇਹ ਜਨਤਾ ਹੈ, ਇਹ ਆਵਾਮ ਹੈ, ਉਹਨਾਂ ਲੋਕਾਂ ਦੇ ਬੱਚੇ ਵੀ ਤਾਂ ਇਹਦੇ ਵਿੱਚ ਨੇ ਨਾ। ਮੇਰੇ ਰਿਸ਼ਤੇਦਾਰ ਤਾਂ ਕਹਿੰਦਾ ਕਿ 20-30 ਹੋਣਗੇ, ਉਹ ਤੋਂ ਵੱਧ ਥੋੜੇ ਹੋਣਗੇ, 100 ਲਾ ਲਓ। ਇਸ ਵਾਸਤੇ ਵਿਸ਼ਵਾਸ ਨਹੀਂ ਉਹਦਾ ਉਹਨਾਂ ਦੇ ਉੱਤੇ ਕੀਤਾ ਜਾ ਸਕਦਾ। ਦੂਜੇ ਵਜ਼ੀਰ ਨੇ ਫਿਰ ਕਿਹਾ ਉੱਠ ਕੇ, ਕਹਿੰਦਾ ਕਿ ਤੁਹਾਡੇ ਕੋਲ ਬੇਅੰਤ ਧਨ ਹੈ ਜੀ, ਧਨ ਦੌਲਤ ਹੈ, ਕਾਹਤੋਂ ਫਿਕਰ ਕਰਦੇ ਹੋ, ਜਿਹਦੇ ਨਾਲ ਤੁਸੀਂ ਉਹਨਾਂ ਦੀਆਂ ਸੇਵਾਵਾਂ ਖਰੀਦ ਸਕਦੇ ਹੋ। ਰਾਜੇ ਨੇ ਅੱਗਿਓਂ ਕਿਹਾ, ਉਹ ਪੈਸਾ ਵੀ ਟੈਕਸਾਂ ਦੇ ਰਾਹੀਂ ਭਾਈ ਲੈਂਦਾ ਮੈਂ, ਤੇ ਉਹ ਇਸ ਤੋਂ ਵੀ ਜਵਾਬ ਦੇ ਸਕਦੇ ਨੇ ਕਿ ਭਾਈ ਅਸੀਂ ਨਹੀਂ ਤੈਨੂੰ ਕਰ ਦਿੰਦੇ, ਨਾ ਨਹੀਂ ਦਿੰਦੇ ਟੈਕਸ, ਕਰ ਲਾ ਤੂੰ ਜੋ ਕਰਨਾ, ਫਿਰ ਕੀ ਕਰਾਂਗਾ। ਅਖੀਰ ਦੇ ਵਿੱਚ ਪਾਦਰੀ ਕਹਿਣ ਲੱਗਿਆ ਉੱਠ ਕੇ, ਕਹਿੰਦਾ ਕਿ ਤੁਹਾਡੇ ਰਾਜ ਨੂੰ ਅਸੀਂ ਧਾਰਮਿਕ ਲੋਕਾਂ ਨੇ ਕਾਇਮ ਰੱਖਿਆ ਹੋਇਆ ਹੈ, ਸਵੇਰ ਸ਼ਾਮ ਜਦ ਇਸ ਦੇ ਵਿੱਚ ਚਰਚ ਜਾਂਦੇ ਨੇ, ਇਹ ਸਭ ਜਦੋਂ ਚਰਚ ਜਾਂਦੇ ਹੈ ਇੱਥੋਂ ਸਾਰਾ ਕੁਝ ਕਰ ਕਰਾ ਕੇ ਨਤਮਸਤਕ ਹੁੰਦੇ ਹੈ, ਤੇ ਉੱਥੇ ਕਹਿੰਦਾ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਹਰ ਰੋਜ਼ ਇਹੀ ਗੱਲ ਭਰ ਦਿੰਦੇ ਹਾਂ, ਹੇ ਧਰਮ ਨੂੰ ਮੰਨਣ ਵਾਲੇ ਬੰਦਿਓ, ਜੋ ਕੁਝ ਵੀ ਤੁਸੀਂ ਕਰਦੇ ਹੋ, ਚੰਗਾ ਜਾਂ ਮਾੜਾ, ਔਖਾ ਜਾਂ ਸੌਖਾ, ਇਹ ਸਭ ਕਰਨ ਦੇ ਲਈ ਤੁਹਾਨੂੰ ਰੱਬ ਨੇ ਭੇਜਿਆ। ਸੋ ਖਿੜੇ ਮੱਥੇ ਆਪਣਾ ਜਿਹੜਾ ਕੰਮ ਕਰੀ ਜਾਵੋ ਆਪਣਾ ਆਪਣਾ। ਰਾਜਾ ਜਿਹੜਾ ਹੈ, ਵਜ਼ੀਰ, ਅਹਿਲਕਾਰ ਤੇ ਹੋਰ ਸਾਰੇ ਰੱਬ ਦੇ ਹੀ ਕਹਿੰਦੇ ਭੇਜੇ ਹੋਏ ਨੇ, ਮਤਲਬ ਕਿ ਉਹ ਉੱਚੀ ਜਾਤੀ ਉੱਚੀ ਲੋਕ ਨੇ, ਉਹ ਰੱਬ ਦੇ ਮਤਲਬ ਕਿ ਉਹਨਾਂ ਨੂੰ ਇਹਨਾਂ ਦੀਆਂ ਹਕੂਮਤਾਂ ਦੇ ਵਿੱਚ ਲਾਇਆ ਹੋਇਆ ਤੇ ਉਹ ਦੇਖ ਰੇਖ ਕਰਦੇ ਆ ਤੁਹਾਡੀ, ਤੇ ਉਹ ਤੁਹਾਨੂੰ ਮੰਦਾ ਚੰਗਾ ਕਿੱਦਾਂ ਬੋਲ ਦੇਣਗੇ। ਵੇ, ਰੱਬ ਨੇ ਇਹਨਾਂ ਸਾਰਿਆਂ ਦਾ ਹੁਕਮ ਮੰਨਣ ਦੀ ਡਿਊਟੀ ਤੁਹਾਡੀ ਲਾਈ ਹੈ ਕਿ ਰਾਜਿਆਂ ਮਹਾਰਾਜਿਆਂ ਦਾ ਇਹਨਾਂ ਦਾ ਹੁਕਮ ਤੁਸੀਂ ਮੰਨਣਾ ਹੈ, ਤੇ ਜੇਕਰ ਇਹਨਾਂ ਦੀ ਗੱਲ ਨਹੀਂ ਮੰਨੋਗੇ ਤਾਂ ਖੁਦਾ ਨਾਰਾਜ਼ ਹੋ ਜਾਊ ਤੇ ਤੁਹਾਨੂੰ ਪਾਪ ਲੱਗੇਗਾ। ਫਿਰ ਵਾਰ ਵਾਰ ਕਹਿਣ ਵਾਲੀ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਪੱਕੀ ਥਾਂ ਬਣਾ ਲੈਂਦੀ ਹੈ, ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡਾ ਰਾਜ ਖੋਣ ਦਾ ਜਿਹੜਾ ਵਿਚਾਰ ਹੀ ਨਹੀਂ ਕਹਿੰਦਾ ਪੈਦਾ ਹੋ ਸਕਦਾ। ਇਹ ਗੱਲਬਾਤ ਹੈ ਜੀ, ਪਾਦਰੀ ਸਮਝਾਉਂਦਾ ਹੈ। ਤੇ ਲੋ ਦੋਸਤੋ, ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਨੇ, ਤੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਤਾਂ ਦੁਨੀਆ ਬਦਲ ਸਕਦੀ ਹੈ ਆਪਣੇ ਆਪ।

ਇਕੱਲਿਆਂ ਚੋਣ ਲੜਨ ਦਾ ਐਲਾਨ ਹੋ ਗਿਆ। ਕਿਸਾਨ ਅੰਦੋਲਨ ਦੇ ਨਾਲ ਜੁੜਿਆ ਨਵਾਂ ਟਕਰਾਅ ਜਿਹੜਾ ਵੱਧ ਰਿਹਾ, ਕਹਿੰਦੇ ਟਰਾਲੀ ਚੋਰੋ ਸਮਾਨ ਮੋੜੋ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਸਿਆਸੀ ਫੈਸਲਾ ਆ ਗਿਆ, ਕਹਿੰਦੇ ਵੀ ਭਾਈ ਇੱਕੋ ਹੀ ਮੈਂਬਰ ਨੂੰ ਅਸੀਂ ਪਰਿਵਾਰਕ ਨੂੰ ਜਿਹੜੀ ਹੈ ਚੋਣ ਲੜਾਵਾਂਗੇ। ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਜਿਹੜੇ ਲਿਖ ਦਿੱਤੇ ਗਏ ਨੇ। ਬਹਿਬਲ ਕਲਾਂ ਮਾਮਲੇ ਦੇ ਵਿੱਚ ਵਿਜੇ ਸਾਂਪਲਾ ਨੂੰ ਸਿੱਟ ਦੇ ਫਿਰ ਸਮਨ ਕਰ ਦਿੱਤੇ ਹੈ, ਤੇ ਦੂਸਰੇ ਪਾਸੇ ਰਾਮ ਰਹੀਮ ਜੀ ਫਿਰ ਬਾਹਰ ਆ ਚੁੱਕੇ ਹੈ, ਈਵੀਐਮ ਦੀ ਭਰੋਸੇਯੋਗਤਾ ਜਿਤਾ ਰਹੇ ਨੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਭਾਰਤ ਦੇ, ਉਹਨਾਂ ਦੇ ਬਿਆਨ ਨੇ, ਯੂਨੀਵਰਸਿਟੀਆਂ 'ਚ ਜਾ ਕੇ ਲੈਕਚਰ ਕਰ ਰਹੇ ਨੇ ਤੇ ਬੱਚਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਵੋਟ ਬਣਵਾਓ। ਕਿ ਪੰਜਾਬ ਦੀ ਸਿਆਸਤ ਕਿਸੇ ਵੱਡੇ ਮੋੜ ਵੱਲ ਵੱਧ ਰਹੀ ਹੈ, ਬਹੁਤ ਵੱਡਾ ਸਵਾਲ ਹੈ। ਨਾਲ ਹੀ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਜਰੀਵਾਲ ਦੀ ਚੁਣੌਤੀ ਕੇਂਦਰ ਨੂੰ ਹੈ, ਕਹਿੰਦੇ ਆਓ ਭਾਈ ਦੇਖੋ ਕਿਸ ਕਾ ਸਕੂਲ ਬਿਹਤਰ ਹੈ, ਸਾਡਾ ਕਿ ਤੁਹਾਡਾ। ਦੇਸ਼ ਤੋਂ ਬਾਹਰ ਦੀਆਂ ਜੋ ਖਬਰਾਂ ਨੇ ਦੁਨੀਆਂ ਦੀ ਵਿੱਚ ਅੱਜ ਦੇ ਕਈ ਗੰਭੀਰ ਸਵਾਲ ਖੜੇ ਨੇ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤਾਨਾਸ਼ਾਹੀ ਜਿਤਾ ਰਹੇ ਨੇ, ਤੇ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਇਰਾਨ ਨੇ ਜਿਹੜਾ ਪਾਕਿਸਤਾਨ ਨੇ ਨਵਾਂ ਦਾਅਵਾ ਕਰ ਦਿੱਤਾ ਹੈ, ਤੇ ਉਹਦਾ ਜਿਹੜਾ ਸਾਥ ਨਿਭਾਇਆ ਸੀ ਜੋ ਪਹਿਲਾਂ ਸਮੇਂ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਭਾਰਤ ਦੇ ਨਾਲ, ਤੇ ਹੋ ਸਕਦਾ ਕਿ ਇਸੇ ਕਰਕੇ ਹੀ ਭਾਰਤ ਨੇ ਕਿਤੇ ਨਾ ਕਿਤੇ ਜੋ ਵੀ ਹੋਰਮੁਜ਼ ਜਲਮਰੂ ਦਾ ਜੋ ਵੀ ਸਿਲਸਿਲਾ ਚੱਲ ਰਿਹਾ ਜਾਂ ਜੰਗ ਚੱਲ ਰਹੀ ਹੈ, ਕਿਤੇ ਨਾ ਕਿਤੇ ਉਹਨਾਂ ਤੋਂ ਥੋੜਾ ਪਿੱਛੇ ਚੱਲ ਹੋ ਕੇ ਚੱਲ ਰਹੇ ਨੇ। ਇਸੇ ਤਰ੍ਹਾਂ ਟਰੰਪ ਤੇ ਕੈਨੇਡਾ ਵਿਚਾਲੇ ਵੱਧਦੀ ਛੱਬਦੀ ਜੰਗ ਹੈ, ਤੇ ਉੱਥੇ ਵੀ ਜਿਹੜਾ ਟੈਰਿਫ ਵਾਰ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਤੇ ਅੱਜ ਉਹਨੂੰ ਤਾਨਾਸ਼ਾਹ ਵੀ ਕਹਿ ਦਿੱਤਾ ਗਿਆ। ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਦਾ ਵਿਵਾਦ ਜਿਹੜਾ, ਟਰੰਪ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਇਹਦੇ ਵਿੱਚ, ਤੇ ਇਰਾਨ ਤੇ ਨਵੀਆਂ ਅਮਰੀਕੀ ਪਾਬੰਦੀਆਂ ਲੱਗੀਆਂ ਨੇ, ਤੇ ਫਰਾਂਸ ਦੇ ਵਿੱਚ ਵਵੰਡਰ ਦੀ ਤਬਾਹੀ ਨੇ ਯੂਕੇ ਦੇ ਨਾਲ ਜੁੜਿਆ IVF ਡੋਨਰ ਵਿਵਾਦ ਜਿਹੜਾ ਹੈ ਉਹਦਾ ਖੁਲਾਸਾ ਕਰਾਂਗੇ, ਤੇ ਹੋਰ ਸਿਆਸਤੀ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਤੇ ਤੁਹਾਡੇ ਲਈ ਵੀ ਸਵਾਲ ਰਹੇਗਾ ਕਿ ਤਕਨਾਲੋਜੀ ਤੇ ਭਰੋਸਾ ਕੀਤਾ ਜਾ ਸਕਦਾ ਅੱਜ ਦੇ ਸਮੇਂ 'ਚ ਜਦੋਂ ਫੈਸਲੇ ਸਿੱਧੇ ਇਨਸਾਨੀ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ, ਤੇ ਸਾਡੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ। ਤੇ ਲਓ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਤੇ ਪੰਜਾਬ ਦੀ ਖਬਰ ਦੀ ਸ਼ੁਰੂਆਤ ਕਰਦੇ ਹਾਂ। ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ, ਮਾਇਆਵਤੀ ਨੇ ਹਾਥੀ ਜਿਹੜਾ ਆਪਣਾ ਮੱਠੀ ਮੱਠੀ ਚਾਲੇ ਜਿਹੜਾ ਤੋਰ ਲਿਆ। ਬਹੁਜਨ ਸਮਾਜ ਪਾਰਟੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਅੱਜ ਕਲੀਅਰ ਕਰ ਦਿੱਤਾ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਦੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਆਪਣੇ ਤੌਰ ਦੇ ਉੱਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਦੇ ਲਈ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਦੇ ਦੌਰਾਨ ਕਰ ਦਿੱਤਾ। ਪਾਰਟੀ ਦੇ ਇੱਕ ਬਿਆਨ ਦੇ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਪੰਜਾਬ ਚੋਣਾਂ ਵੀ ਕਿਸੇ ਨਾਲ ਬਿਨਾਂ ਕਿਸੇ ਗੱਠਜੋੜ ਜਾਂ ਸਮਝੌਤੇ ਦੇ ਇਕੱਲਿਆਂ ਲੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਚੋਣ ਗੱਠਜੋੜ ਦੇ ਨਤੀਜੇ ਵਜੋਂ ਸੀਟਾਂ ਤੇ ਵੋਟ ਪ੍ਰਤੀਸ਼ਤਾਂ ਵਿੱਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ। ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਚਾਹੀਦੇ ਨੇ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਜਨ ਵਿਰੋਧੀ ਰਵੱਈਏ ਤੋਂ ਦੁਖੀ ਲੋਕ ਸਰਵਜਨ ਹਿੱਤੇ ਅਤੇ ਸਰਵਜਨ ਸੁਖੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀਆਂ ਅੰਬੇਦਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾਕਟਰ BR ਅੰਬੇਦਕਰ ਤੇ ਬਸਪਾ ਦੇ ਸੰਸਥਾਪਕ ਕਾਂਛੀ ਰਾਮ ਹੁਣਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਦੂਸਰੇ ਪਾਸੇ ਕਿਸਾਨ ਹੋ ਗਏ ਨੇ ਸਿੱਧੇ ਤੇ ਲੱਗ ਗਏ ਨੇ ਪੋਸਟਰ ਲਾਉਣ, ਕਹਿੰਦੇ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਖਨੌਰੀ ਸ਼ੰਭੂ ਮੋਰਚੇ ਦੇ ਸਮਾਨ ਦੀ ਭਰਪਾਈ ਦੇ ਲਈ ਪਿੰਡ ਪਿੰਡ ਲੱਗਣਗੇ ਪੋਸਟਰ, ਅੱਜ ਤੋਂ ਸ਼ੁਰੂਆਤ ਹੋ ਗਈ ਹੈ ਤੇ 14 ਸਤੰਬਰ ਤੋਂ ਅਮਨ ਅਰੋੜਾ ਦੇ ਗੇਟ ਦੇ ਅੱਗੇ 5 ਦਿਨਾਂ ਦਾ ਪੱਕਾ ਮੋਰਚਾ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਪਿੰਡ ਦੋਦਰ ਵਿੱਚ ਇਕਾਈ ਪ੍ਰਧਾਨ ਸਤਨਾਮ ਸਿੰਘ ਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਲਖਬੀਰ ਸਿੰਘ ਜੰਗ ਜਿਹੜੇ ਨੇ ਦੋਦਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤਹਿਤ ਅੱਜ ਤੋਂ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ ਤੇ ਇਨ੍ਹਾਂ ਪੋਸਟਰਾਂ ਦੇ ਉੱਤੇ ਲੋਕ

0: ਜਿਹੜੇ ਨੇ ਲੋਗੋ ਹੋਵੇਗਾ ਕਿ ਟਰਾਲੀ ਚੋਰੋ, ਸ਼ੰਭੂ ਖਨੋਰੀ ਤੋਂ ਲੁੱਟਿਆ ਸਮਾਨ ਮੋੜੋ। ਇਸ ਤੋਂ ਇਲਾਵਾ ਇਨ੍ਹਾਂ ਪੋਸਟਰਾਂ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਹੈ, ਕਿਉਂਕਿ ਸ਼ੰਭੂ ਖਨੋਰੀ ਮੋਰਚੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਲੱਗੇ ਹੋਏ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜ਼ਬਰ ਦੇ ਤਹਿਤ ਮੋਰਚੇ ਖਦੇੜ ਕੇ ਮੋਰਚੇ ਦੇ ਵਿਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਰਾ ਸਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਲੁੱਟਿਆ ਗਿਆ ਸੀ। ਇਕੱਲੇ ਸ਼ੰਭੂ ਤੋਂ ਹੀ 3,70,948 ਰੁਪਏ ਦਾ ਸਮਾਨ ਕਹਿੰਦੇ ਲੁੱਟ ਲਿਆ ਗਿਆ ਤੇ ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ, ਜਿਹਦੇ ਰੋਸ ਦੇ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਲਗਾਏ ਹੁਣ ਜਾਣਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਦੇ ਨਾਲ ਸੰਬੰਧਿਤ ਮੰਗ ਪੱਤਰ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀ ਸਮੇਤ ਪੱਕਾ ਮੋਰਚਾ ਲਾਇਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਸਰਕਾਰ ਨੇ ਸ਼ੰਭੂ ਖਨੋਰੀ ਮੋਰਚੇ ਦੀ ਭਰਪਾਈ ਨਾ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਕਾ ਕੀਤਾ ਜਾਊਗਾ। 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਦੇ ਵਿਚ ਵੀ ਮਨਾਇਆ ਜਾਵੇਗਾ। ਦੂਸਰੇ ਪਾਸੇ ਐਮ ਪੀ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਰਿਵਾਰ ਦੇ ਵਿਚੋਂ ਕੋਈ ਵੀ ਨਹੀਂ ਲੜੇਗਾ ਚੋਣਾਂ ਦਾ, ਜਿਹੜਾ ਇਹ ਗੱਲਬਾਤ ਕਹਿ ਰਹੇ ਨੇ ਤਰਸੇਮ ਸਿੰਘ ਉਨ੍ਹਾਂ ਦੇ ਪਿਤਾ। ਖਡੂਰ ਸਾਹਿਬ ਤੋਂ ਜ਼ਿਲ੍ਹੇ ਦੇ ਵਿਚ ਜੇਲ੍ਹ ਦੇ ਵਿਚ ਬੰਦ ਮੈਂਬਰ ਪਾਰਲੀਮੈਂਟ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਤੇ ਪਰਿਵਾਰਵਾਦ ਘਰਾਨੇਸ਼ਾਹੀ ਦੀ ਸਿਆਸਤ ਨੂੰ ਖਤਮ ਕਰਨ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਵੇਗਾ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਹੋਇਆਂ ਤਰਸੇਮ ਸਿੰਘ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਵਾਲੇ ਵਰਕਰਾਂ, ਇਮਾਨਦਾਰ ਆਗੂਆਂ ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਦੇ ਲਈ ਲਿਆ ਗਿਆ ਤਾਂ ਜੋ ਉਹ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਲਈ ਅੱਗੇ ਆ ਕੇ ਕੰਮ ਕਰ ਸਕਣ ਤੇ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਰੋਲ ਸਿਰਫ਼ ਪੰਜਾਬ ਅਤੇ ਪੰਥ ਦੇ ਸੰਘਰਸ਼ ਦੇ ਵਿਚ ਸਹਿਯੋਗ ਦੇਣ ਤੱਕ ਹੀ ਸੀਮਤ ਰਹੇਗਾ, ਨਾ ਕਿ ਖੁਦ ਸਿਆਸੀ ਅਹੁਦੇ ਹਾਸਲ ਕਰਨ ਦੇ ਲਈ। ਤਰਸੇਮ ਸਿੰਘ ਉਨ੍ਹਾਂ ਨੇ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਅੰਮ੍ਰਿਤਪਾਲ ਸਿੰਘ ਦੇ ਲਾਏ NSA ਨੂੰ ਰੱਦ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਦੇ ਲਈ ਚਲਾਈਆਂ ਮੁਹਿੰਮ ਦੇ ਵਿਚ ਜਿਹੜਾ ਹਿੱਸਾ ਲੈਂਦੇ ਰਹੇ ਨੇ। ਉਨ੍ਹਾਂ ਦੇ ਕੋਲ ਪਾਰਟੀ ਦੇ ਵਿਚ ਕੋਈ ਅਹੁਦਾ ਨਹੀਂ ਹੈ, ਦੱਸਿਆ ਕਿ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਮਾਰਚ 2023 ਦੀ ਕਾਰਵਾਈ ਤੋਂ ਬਾਅਦ ਜੇਲ੍ਹ ਦੇ ਵਿਚ ਬੰਦ ਨੇ ਤੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਪਾਰਟੀ ਦੇ ਸੰਗਠਨਾਤਮਕ ਅਹੁਦੇ ਦੇ ਉੱਤੇ ਤੈਨਾਤ ਨਹੀਂ ਹੈ। ਦੂਸਰੇ ਪਾਸੇ ਰਾਮ ਰਹੀਮ ਦੀਆਂ ਪੌਂ 12 ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ ਤੇ 17ਵੀਂ ਵਾਰ ਇਹ ਜੇਲ੍ਹ ਤੋਂ ਬਾਹਰ ਆਇਆ ਹੈ, ਜਿਸਦੇ ਵਿਚ SGPC ਤੇ ਜਥੇਦਾਰ ਗੜਗਾ ਜੁਖਨਾ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। 2 ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਦੇ ਵਿਚੋਂ 21 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ 21 ਦਿਨਾਂ ਦੀ ਅਸਥਾਈ ਰਿਹਾਈ ਦਿੱਤੀ ਗਈ ਹੈ। ਡੇਰਾ ਮੁਖੀ ਸਵੇਰੇ ਕਰੀਬ 6:05 ਦੇ ਉੱਤੇ ਪੁਲਿਸ ਦੇ ਸਖ਼ਤ ਸੁਰੱਖਿਆ ਘੇਰੇ ਹੇਠ ਇੱਕ SUV ਗੱਡੀ ਰਾਹੀਂ ਜੇਲ੍ਹ ਪਰਿਸਰ ਤੋਂ ਜਿਹੜਾ ਬਾਹਰ ਨਿਕਲਿਆ ਤੇ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ ਪਾਸ ਪੁਲਿਸ ਜਿਹੜੀ ਹੈ ਵੱਲੋਂ ਪੁਖਤਾ ਕਹਿੰਦੇ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫਰਲੋ ਦੇ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ਦੇ ਵਿਚ ਹੀ ਰਹੇਗਾ। 2017 ਅਗਸਤ ਦੇ ਵਿਚ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ ਜਦੋਂ ਉਸ ਨੂੰ ਫਰਲੋ ਜਾਂ ਫਰਲੋ ਦੇ ਜੇਲ੍ਹ ਵਿਚੋਂ ਰਿਹਾ ਕੀਤਾ ਗਿਆ ਹੈ। ਇਸ ਸਾਲ ਦੇ ਦੌਰਾਨ ਹੀ ਇਹ 3ਜੀ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਇਸੇ ਸਾਲ ਜਨਵਰੀ ਮਹੀਨੇ 40 ਦਿਨਾਂ ਦੀ ਤੇ ਮਈ ਮਹੀਨੇ ਦੇ ਵਿਚ 30 ਦਿਨਾਂ ਦੀ ਫਰਲੋ ਜਿਹੜੀ ਸੀ ਦਿੱਤੀ ਗਈ ਸੀ। ਦੂਸਰੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਵਿਜੇ ਸਾਂਪਲਾ ਜਿਹੜੇ ਨੇ ਉਨ੍ਹਾਂ ਨੂੰ ਸਿੱਟ ਦੇ ਵੱਲੋਂ ਸਮਨ ਜਾਰੀ ਕਰਤੇ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਆਗੂ ਵਿਜੇ ਸਾਂਪਲਾ ਨੂੰ ਇਕ ਵਾਰ ਫਿਰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਐਸ ਆਈ ਟੀ ਦੇ ਵੱਲੋਂ ਸਮਨ ਭੇਜੇ ਗਏ ਨੇ। 27 ਅਗਸਤ ਨੂੰ ਚੰਡੀਗੜ੍ਹ ਦੇ ਵਿਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਸਾਂਪਲਾ ਨੇ ਪਾਰਟੀ ਦੀਆਂ ਪਹਿਲਾਂ ਤੋਂ ਹੀ ਤੈਅ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਸ ਦਿਨ ਪੇਸ਼ ਹੋਣ ਤੋਂ ਜਿਹੜਾ ਅਸਮਰਥਾ ਜਿਹੜੀ ਪ੍ਰਗਟਾਈ ਹੈ ਤੇ ਪੇਸ਼ੀ ਦੇ ਲਈ ਕੋਈ ਵੀ ਹੋਰ ਤਾਰੀਖ ਦੇਣ ਦੀ ਮੰਗ ਕੀਤੀ ਹੈ। ਅੱਜ ਸਵੇਰੇ ਮਾਡਲ ਟਾਊਨ ਥਾਣੇ ਦੀ ਪੁਲਿਸ ਸਾਂਪਲਾ ਨੂੰ ਐਸ ਆਈ ਟੀ ਦਾ ਜਿਹੜਾ ਨੋਟਿਸ ਦੇਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਨੇ ਕਿ ਉਨ੍ਹਾਂ ਨੂੰ ਉਹ ਦਸਤਾਵੇਜ਼ ਸੌਂਪੇ ਜਾਣ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਨ੍ਹਾਂ ਨੂੰ ਸਮਨ ਕੀਤੇ ਜਾ ਰਹੇ ਨੇ, ਪਰ ਅਜੇ ਤੱਕ ਉਹ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਹੀ ਨਹੀਂ ਕਰਵਾਏ ਗਏ ਨੇ। ਇਸੇ ਤਰ੍ਹਾਂ ਗੱਲਬਾਤ ਕਰਦਿਆਂ ਉਨ੍ਹਾਂ ਸਾਂਪਲਾ ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਅਗਲੀ ਗੱਲ ਕਰੀਏ ਤਾਂ ਈਵੀਐਮ ਇੰਡੀਆ ਈਵੀਐਮ ਇੰਟਰਨੈਟ ਬਲੂਟੂਥ ਜਾਂ ਵਾਈਫਾਈ ਦੇ ਨਾਲ ਕੋਈ ਵੀ ਕਹਿੰਦੇ ਮੇਲ ਜੋੜ ਨਹੀਂ ਰੱਖਦੀ ਹੈ। ਗਣੇਸ਼ ਕੁਮਾਰ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ ਹੈ। ਈਵੀਐਮ ਦੀ ਸੁਰੱਖਿਆ ਦੇ ਬਾਰੇ ਮੁੱਖ ਚੋਣ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਨਾਲ ਸੰਵਾਦ ਰਚਾਇਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐਮ ਸਰਕਾਰੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਨੇ ਤੇ ਇਨ੍ਹਾਂ ਦੇ ਵਿਚ ਇੰਟਰਨੈਟ ਬਲੂਟੂਥ ਜਿਹੜਾ ਜਾਂ ਵਾਈਫਾਈ ਦੀ ਵੀ ਕਹਿੰਦੇ ਕੋਈ ਵੀ ਕੁਨੈਕਟੀਵਿਟੀ ਨਹੀਂ ਹੁੰਦੀ ਹੈ। ਲਖਨਊ ਦੇ ਆਪਣੇ 2 ਦਿਨਾਂ ਦੌਰੇ ਦੇ ਦੌਰਾਨ ਕੁਮਾਰ ਨੇ ਇੱਕ ਕਾਲਜ ਦੇ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਤੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਚੋਣ ਪ੍ਰਕਿਰਿਆ ਈਵੀਐਮ ਦੀ ਭਰੋਸੇਯੋਗਤਾ ਤੇ ਨੌਜਵਾਨ ਵੋਟਰਾਂ ਦੀ ਮਹੱਤਤਾ ਦੇ ਬਾਰੇ ਚਰਚਾ ਕੀਤੀ ਹੈ। ਈਵੀਐਮ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿਚ ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਪਬਲਿਕ ਸੈਕਟਰ ਦੀਆਂ ਕੰਪਨੀਆਂ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹ ਕਿਸੇ ਵੀ ਇੰਟਰਨੈਟ ਜਾਂ ਵਾਇਰਲੈਸ ਤਕਨਾਲੋਜੀ ਦੇ ਨਾਲ ਨਹੀਂ ਜੁੜੀਆਂ ਹੋਈਆਂ ਹੁੰਦੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿਚ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਉਸ ਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰਨ ਤੇ ਆਪਣੀ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਆਪਣੇ ਅਧਿਆਪਕਾਂ ਤੇ ਸਕੂਲ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਦੀ ਇੱਛਾ ਤੇ ਮਾਤ ਭੂਮੀ ਦੇ ਨਾਲ ਲਗਾਣੇ ਉਨ੍ਹਾਂ ਨੂੰ ਦੇਸ਼ ਦੇ ਵਿਚ ਰਹਿ ਕੇ ਜਨਤਕ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਸਿਵਲ ਸਰਵਿਸਿਜ ਪ੍ਰੀਖਿਆ ਪਾਸ ਕੀਤੀ ਤੇ IAS ਦੇ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਭਾਰਤ ਦੇ ਵਿਚ ਚੋਣ ਪ੍ਰਕਿਰਿਆ ਦੇ ਪੈਮਾਨੇ ਦਾ ਜ਼ਿਕਰ ਕਰਦਿਆਂ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵਿਚ ਲਗਭਗ 100 ਕਰੋੜ ਵੋਟਰ ਨੇ ਤੇ ਇੰਨੇ ਵੱਡੇ ਵੋਟਰਾਂ ਦੇ ਲਈ ਚੋਣਾਂ ਕਰਵਾਉਣਾ ਆਪਣੇ ਆਮ ਆਪ ਜਿਹੜਾ ਵਿਚ ਇਕ ਬਹੁਤ ਵੱਡਾ ਕੰਮ ਹੈ, ਜਿਸ ਨੂੰ ਨੇਪਰੇ ਚਾੜਨ ਦੇ ਲਈ ਵੱਡੀ ਗਿਣਤੀ ਦੇ ਵਿਚ ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਨੇ। ਉਨ੍ਹਾਂ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਵੀ ਕੀਤਾ ਹੈ ਤੇ ਸੰਵਿਧਾਨ ਦੀ ਧਾਰਾ 326 ਦਾ ਹਵਾਲਾ ਦਿੰਦਿਆਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਵੋਟਰ ਦੇ ਵਜੋਂ ਰਜਿਸਟਰਡ ਜਿਹੜਾ ਹੋਣ ਦੀ ਅਪੀਲ ਵੀ ਕੀਤੀ ਹੈ। ਇਕ ਪਾਸੇ ਕਹਿੰਦੇ ਨੇ ਮੋਦੀ ਸਾਹਿਬ ਦੇ, ਦੂਜੇ ਪਾਸੇ ਨੇ ਕੇਜਰੀਵਾਲ, ਪਰ ਪਿੱਠ ਆਪਣੀ ਥਪੜਾ ਲਏ ਨੇ, ਪੰਜਾਬ ਦਾ ਜਿਹੜਾ ਨਾਂ ਚਮਕਾ ਰਹੇ ਨੇ। ਕਹਿੰਦੇ ਨੇ ਕਿ ਭਾਈ ਪੰਜਾਬ ਤੇ ਗੁਜਰਾਤ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਮੀਡੀਆ ਸਾਹਮਣੇ ਕਰਵਾ ਲਓ ਨਿਰੀਖਣ ਤੇ ਕੇਜਰੀਵਾਲ ਦੀ ਜਿਹੜੀ ਹੈ ਬੀਜੇਪੀ ਨੂੰ ਚੁਣੌਤੀ ਆਈ ਹੈ ਕਿ ਕਿਹਨਾਂ ਦੇ ਸਕੂਲ ਜਿਹੜੇ ਨੇ ਬਿਹਤਰ ਨੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਤਿੱਖਾ ਜਵਾਬ ਦਿੰਦਿਆਂ ਦੋਸ਼ ਲਾ ਦਿੱਤਾ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰੇ ਝੂਠੀ ਵੀਡੀਓ ਫੈਲਾ ਰਹੇ ਹੈ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤੇ ਸਾਨੂੰ ਜਨਤਾ ਤੇ ਮੀਡੀਆ ਦੇ ਨਾਲ ਮਿਲ ਕੇ ਇਨ੍ਹਾਂ ਸਕੂਲਾਂ ਦਾ ਕਹਿੰਦੇ ਨਿਰੀਖਣ ਕਰਨਾ ਚਾਹੀਦਾ ਹੈ। ਆਓ ਦੇਖੀਏ ਕਿ ਕਿਸ ਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਢੇ 4 ਸਾਲਾਂ ਦੇ ਵਿਚ ਪੰਜਾਬ ਦੇ 19,700 ਸਰਕਾਰੀ ਸਕੂਲਾਂ ਚੋਂ 19,200 ਦੇ ਵਿਚ ਸੁਧਾਰ ਕੀਤਾ ਗਿਆ ਤੇ 500 ਹੋਰਨਾਂ ਦੇ ਉੱਤੇ ਕੰਮ ਚੱਲ ਰਿਹਾ ਤੇ ਭਾਈ ਦਿੱਲੀ ਦੇ ਦਿਖਾ ਦਿਓ ਤਾਂ ਚੁੱਪ ਕਰਕੇ ਤੁਸੀਂ, ਨਾਲੇ ਉਹ ਲੱਗ ਗਏ ਹੈ, ਆਪ ਹੀ ਉੱਥੇ ਦੇਖ ਲੈਣਗੇ, ਮੀਡੀਆ ਵੀ ਉੱਥੇ ਵੱਡਾ ਇੰਟਰਨੈਸ਼ਨਲ ਮੀਡੀਆ ਰਹਿੰਦਾ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ। ਭਾਜਪਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਹਿੰਦੇ ਕਿ ਇਸਨੇ ਪਿਛਲੇ 30 ਸਾਲਾਂ ਦੇ ਵਿਚ ਕੀ ਕੰਮ ਕੀਤਾ। ਸਾਡੀ ਸਰਕਾਰ ਨੇ ਅਧਿਆਪਕਾਂ, ਪ੍ਰਿੰਸੀਪਲਾਂ, ਮਾਪਿਆਂ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਸਕੂਲਾਂ ਦੇ ਵਿਚ ਸੁਧਾਰ ਕੀਤਾ। ਇਸ ਦੇ ਲਈ ਭਾਜਪਾ ਨੂੰ ਇਨ੍ਹਾਂ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਚਾਹੀਦਾ। ਜਦੋਂ ਤੋਂ ਕਾਂਗਰਸ ਜਨਤਾ ਪਾਰਟੀ ਨੇ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਚ ਸਕੂਲਾਂ ਦਾ ਨਿਰੀਖਣ ਸ਼ੁਰੂ ਕੀਤਾ ਉਦੋਂ ਤੋਂ ਉਨ੍ਹਾਂ ਸਕੂਲਾਂ ਦੀ ਕਹਿੰਦੇ ਮਾੜੀ ਹਾਲਤ ਸਾਹਮਣੇ ਆਈ ਹੈ। ਅੱਜ ਸਰਕਾਰੀ ਸਕੂਲ ਸਿੱਖਿਆ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਹ ਅਸੀਂ ਨਹੀਂ ਕਹਿੰਦੇ ਕਹਿੰਦੇ ਸਗੋਂ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ। ਪੰਜਾਬ ਨੇ ਕੇਰਲ ਨੂੰ ਵੀ ਜਿਹੜਾ ਪਿੱਛੇ ਛੱਡ ਦਿੱਤਾ ਤੇ ਜਦੋਂ 2022 ਦੇ ਵਿੱਚ ਸਾਡੀ ਸਰਕਾਰ ਬਣੀ ਸੀ ਤੇ ਕਹਿੰਦੇ ਤਾਂ ਪੰਜਾਬ ਜਿਹੜਾ ਸੀ ਉਦੋਂ 28ਵੇਂ ਸਥਾਨ ਦੇ ਉੱਤੇ ਹੁੰਦਾ ਸੀ ਤੇ ਹੁਣ ਪਹਿਲੇ ਨੰਬਰ ਤੇ ਹੈ। ਮੰਗਲਵਾਰ ਨੂੰ ਅੱਜ ਵੀਡੀਓ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਸ ਸਮੇਂ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਸਾਰੇ ਮੀਡੀਆ ਦੇ ਨਾਲ ਮਿਲ ਕੇ ਗੁਜਰਾਤ ਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਨਿਰੀਖਣ ਕਰਾਂਗੇ ਤੇ ਦੇਖਾਂਗੇ ਕਿ ਕਿਹੜੇ ਸਕੂਲ ਚੰਗੇ ਨੇ। ਤੇ ਭਾਈ ਫਿਰ ਉਹ ਲੋਕ ਬੱਚੇ ਘੱਟ ਘੱਟ ਹੋ ਰਹੇ ਨੇ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ, ਚੰਗੇ ਤਾਂ ਸਕੂਲ ਹੈਗੇ ਨੇ। 2018 ਦੀ ਇੱਕ ਪੁਰਾਣੀ ਵੀਡੀਓ ਵਾਇਰਲ ਕਰ ਰਹੇ ਨੇ ਤੇ ਉਸ ਸਮੇਂ ਸਕੂਲ ਮਾੜੇ ਸਨ ਕਿਉਂਕਿ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਰਹੀ ਸੀ ਤੇ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸਮਰਥਕ ਰਤਨ ਢਿੱਲੋਂ ਨੇ ਵੀ ਸਕੂਲਾਂ ਦੇ ਬਾਰੇ ਟਵਿੱਟ ਕੀਤਾ ਸੀ ਤੇ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜੇਕਰ ਭਾਜਪਾ ਦੇ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਤੇ ਹਜ਼ਾਰ ਹਜ਼ਾਰ ਸਕੂਲਾਂ ਦੇ ਨਾਂ ਰੱਖਣ ਤੇ ਅਸੀਂ ਹਜ਼ਾਰ ਸਕੂਲਾਂ ਦੇ ਨਾਂ ਰੱਖਦੇ ਹਾਂ ਉਨ੍ਹਾਂ ਦੇ ਸਾਹਮਣੇ। ਇੱਕ ਪਾਸੇ ਕਹਿੰਦੇ ਨੇ ਕਿ ਉਹ ਬਿੰਦਰ ਰੱਖੀਆ ਦਾ ਗੀਤ ਹੈ ਨਾ, ਅੱਜ ਗਲਤ ਨਾ ਹੋਵਾਂ ਤਾਂ ਯਾਦ ਆਉਂਦਾ, ਕਹਿੰਦਾ ਇੱਧਰੋਂ ਰੁਮਾਲ ਹਿੱਲਿਆ ਤੇ ਉਧਰੋਂ ਹਿੱਲੀ ਫੁਲਕਾਰੀ ਤੇ ਇੱਧਰ ਕੇਜਰੀਵਾਲ ਦਾ ਬਿਆਨ ਆਇਆ ਤੇ ਪੰਜਾਬ ਦੇ ਵਿੱਚ ਮਾਸਟਰ ਆਪਣੇ ਟੀਚਰਾਂ ਦੀਆਂ ਜਿਹੜੀਆਂ ਨੇ ਤਨਖਾਹਾਂ ਵਧਾ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਮਾਣ ਸਤਿਕਾਰ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਦਾ ਜਿਹੜਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਲਗਭਗ 1000 ਤੋਂ ਤਕਰੀਬਨ 1100 ਅਧਿਆਪਕਾਂ ਨੂੰ ਲਾਭ ਹੋਏਗਾ, ਜਿਸਦੇ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵੱਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ, ਡਬਲ ਫਾਇਦਾ। ਇਸ ਗੱਲ ਦਾ ਕਹਿੰਦੇ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਦੇ ਵਫਦ ਦੇ ਨਾਲ ਮੀਟਿੰਗ ਕਰਦਿਆਂ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਭਵਿੱਖ ਨੂੰ ਬਣਾਉਣ 'ਚ ਅਧਿਆਪਕਾਂ ਦੀ ਅਹਿਮ ਭੂਮਿਕਾ ਦੇ ਬਾਵਜੂਦ ਅਧਿਆਪਕ ਭਾਈਚਾਰੇ ਦੀ ਅਣਦੇਖੀ ਕੀਤੀ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਨੇ ਤੇ ਲਗਭਗ 2 ਦਹਾਕਿਆਂ ਤੋਂ ਇਹ ਅਧਿਆਪਕ ਘੱਟ ਤਨਖਾਹ ਮਿਲਣ ਦੇ ਬਾਵਜੂਦ ਸਮਰਪਣ ਭਾਵਨਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਤੇ ਸਾਡੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਜਿਹੜਾ ਵਾਧਾ ਕਰਕੇ ਇਸ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਨਿਆਂ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਨਾ ਸਿਰਫ ਵਧੀ ਹੋਈ ਤਨਖਾਹ ਮਿਲੇਗੀ ਸਗੋਂ ਕੇਂਦਰੀ ਵਿਦਿਆਲਿਆ ਸਕੂਲ ਦੀ ਤਰਜ਼ ਦੇ ਉੱਤੇ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਜਿਸ ਦੇ ਨਾਲ ਉਨ੍ਹਾਂ ਦੀਆਂ ਸੇਵਾਵਾਂ ਸ਼ਰਤਾਂ ਦੇ ਵਿੱਚ ਸੁਧਾਰ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਾ ਕੇ ਵਿਦੇਸ਼ੀ ਖਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਜੁੜ ਚੁੱਕੇ ਨੇ ਸਾਡੇ ਸਾਥੀ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਤਰੱਕੀਆਂ ਹੋਈ ਜਾਂਦੀਆਂ ਜੀ, ਮੈਂ ਕਿਹਾ ਬੱਲੇ ਬੱਲੇ ਕਰਾਈ ਜਾਂਦੇ ਆ।
1: ਬਿਲਕੁਲ ਤਰੱਕੀਆਂ ਹੋਈ ਜਾਂਦੀਆਂ ਜੀ। ਉਹ ਤਾਂ ਇਹ ਆ ਕਿ ਮੈਂ ਤਾਂ ਇਹ ਸੋਚ ਰਿਹਾ ਸੀ ਖਬਰ ਸੁਣਦਾ ਸੁਣਦਾ ਕਿ ਮੈਂ ਕਿਹਾ ਇਹ ਤਾਂ ਹੁਣ ਮੱਲਮ ਪੱਟੀ ਵਾਲਾ ਟਾਈਮ ਚੱਲ ਪਿਆ।
0: ਮੈਂ ਉਹੀ ਸੋਚਦਾ ਜੀ, ਡੀਏ ਤਾਂ ਦੇ ਨਹੀਂ ਹੁੰਦਾ ਤੇ ਤਨਖਾਹ ਸੈਣੀ ਸਾਹਿਬ ਕਿੱਥੋਂ ਪੈਸਾ ਕੱਢੀ ਜਾਂਦੇ ਆ, ਨਾਲੇ ਕਹਿੰਦੇ ਪੈਸਾ ਆਣੇ
1: ਤੇ ਕਿਹੜਾ ਦੇਣੀ ਆ ਜੀ। ਇਹ ਤਾਂ ਉਹਨਾਂ ਨੂੰ ਬਸ, ਹਾਂਜੀ ਇਹ ਤਾਂ ਜੋ ਬਹਿਣਗੀਆਂ ਉਦੋਂ ਜਦੋਂ ਹੈਗਾ ਕੈਬਨਿਟ ਪਾਸ ਕਰੂ, ਨੋਟੀਫਿਕੇਸ਼ਨ ਹੋਊ ਕਦੋਂ ਤੋਂ ਲਾਗੂ ਹੋਣਗੇ ਜੀ।
0: ਜੀ
1: ਹਾਂਜੀ, ਇਹ ਤਾਂ 3-6 ਮਹੀਨੇ ਇਹਨਾਂ ਨੇ ਕੱਢ ਲੈਣੇ ਹੈਗੇ ਆ, ਇਹਨਾਂ ਨੇ ਵਿਚਾਰੇ ਵੋਟ ਪਾਉਣਗੇ ਇਸ ਆਸ ਦੇ ਵਿੱਚ
0: ਜੀ
1: ਵੀ ਜੇ ਮੁੜ ਕੇ ਇਹ ਸਰਕਾਰ ਰਿਪੀਟ ਕਰ ਗਈ ਤੇ ਫੇਰ ਸਾਨੂੰ ਜਿਹੜਾ ਹੈਗਾ ਅਨਾਉਂਸ ਕੀਤਾ ਆ ਉਹ ਲਾਗੂ ਹੋ ਜਾਊਗਾ ਜੀ।
0: ਜੀ ਬਿਲਕੁਲ ਹੈ ਜੀ,
1: ਇਹ ਤਾਂ ਇਸੇ ਕਰਕੇ ਇੱਕ ਤਰੀਕਾ ਹੁੰਦਾ ਆ ਜੀ ਵੀ ਹਾਂ ਅਗਲੇ ਬੰਦੇ ਨੂੰ ਨਾ ਇਸ ਚੀਜ਼ ਦੇ ਉੱਤੇ ਕਰ ਦੇਣਾ ਕਿ ਜਿਹੜਾ ਸਾਡਾ ਇੰਟਰਸਟ ਆ ਉਹ ਵਾਚ ਕਰੇਗਾ, ਕਿਉਂਕਿ ਉਹਨੂੰ ਲੋਭ ਦੇ ਦਿੱਤਾ, ਉਹਨੂੰ ਲੋਲੀਪੋਪ ਫੜਾ ਦਿੱਤਾ ਆ
0: ਤੇ
1: ਮਿਲਣਾ ਤੈਨੂੰ ਤਾਂ ਆ ਖਾਣ ਨੂੰ ਜੇ ਅਸੀਂ ਮੁੜ ਕੇ ਆ ਗਏ ਤੇ। ਅੱਜ ਪਰ ਸਭ ਇੱਕ ਹੋਰ ਹੋਇਆ ਜੀ, ਇੱਕ ਨਾ PTC ਨਿਊਜ਼ ਤੇ ਨਾ ਸਾਡੇ ਤਹਿਸੀਲ ਦਸੂਹੇ ਦਾ ਇੱਕ ਮੈਟਰ ਜਿਹੜਾ ਆ ਉਹ ਚੱਲਿਆ ਸੀਗਾ ਜੀ।
0: ਜੀ
1: ਤੇ ਉਹ ਪਿੰਡ ਅਗਲੌਰ ਆ ਜੀ, ਕੰਡੀ ਦਾ
0: ਜੀ,
1: ਤੇ ਪਾਪਾ ਜਿਹੜਾ ਹੈਗਾ ਆ ਉਹਦੇ ਵਿੱਚ ਕਹਿੰਦੇ ਜੀ ਵੀ ਮੰਦਿਰ ਜਿਹੜਾ ਆ ਉਹਨੂੰ ਲੋਕ ਕਰ ਦਿੱਤਾ, ਜਾਂ ਮੰਦਿਰ ਦਾ ਜਿਹੜਾ ਆ ਉਹਦੀ ਰਾਜਨੀਤੀ ਹੋ ਰਹੀ ਆ ਮੰਦਿਰ ਦੀ,
0: ਜੀ
1: ਤੇ ਉਹ ਪੰਚਾਇਤ ਦਾ ਪੱਖ ਵੀ ਲਿਆ ਸੀਗਾ ਜੀ, ਤੇ ਉਹ ਕਾਇੰਡਲੀ ਜੇ ਹੋ ਸਕਦਾ ਹੈਗਾ ਆ ਤੇ ਉਹ ਸਰਪੰਚ ਸਾਹਿਬ ਦੇ ਹਸਬੈਂਡ ਹੈਗੇ ਆ ਜੀ,
0: ਜੀ
1: ਉਹਨਾਂ ਨੂੰ ਨਾਲ ਜੋੜ ਲਓ, ਫਿਰ ਉਹਨਾਂ ਕੋਲੋਂ ਪੁੱਛ ਲੈਂਦੇ ਆ ਪਹਿਲਾਂ।
0: ਜਰੂਰ ਜੀ, ਹਾਂਜੀ ਆਪਣੇ ਨਾਲ ਜੁੜੇ ਹੀ ਗਏ ਨੇ ਸਰਪੰਚ ਸਾਹਿਬ, ਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਆ ਜੀ। ਅਸਲ ਦੇ ਵਿੱਚ ਕੀ ਮਾਮਲਾ, ਸਤਿ ਸ੍ਰੀ ਅਕਾਲ ਜੀ, ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਤੁਹਾਡੇ
1: ਹਾਂਜੀ
0: ਬਾਰੇ ਗੱਲ ਕਰ ਰਹੇ ਸੀ, ਤੇ ਹਾਂਜੀ ਜੀ ਨੂੰ ਜੀ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ।
2: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਭੈਣਾਂ ਨੂੰ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਪੰਚ ਸਾਹਿਬ, ਕੀ ਚੱਕਰ ਕੀ ਹੈਗਾ ਇਹ, ਪਹਿਲਾਂ ਤਾਂ ਇੱਕ ਗੱਲ ਦੱਸੋ, ਇਹ ਜਗ੍ਹਾ ਦੀ ਮਲਕੀਅਤ ਕਿਹਦੀ ਹੈਗੀ ਆ ਜੀ?
2: ਇਹ ਸਰ ਪੰਚਾਇਤੀ ਮਲਕੀਅਤ ਆ ਜੀ, ਇੱਥੇ ਪਿੰਡ ਦੀ ਇੱਕ ਵਾਟਰ ਸਪਲਾਈ ਬਣੀ ਹੋਈ ਸੀ 2011 ਦੇ ਵਿੱਚ ਸਰ।
1: ਇਹ ਖਸਰਾ ਨੰਬਰ ਆ ਜੀ?
2: ਹਾਂਜੀ ਹਾਂਜੀ, ਪੰਚਾਇਤੀ ਪ੍ਰੋਪਰਟੀ ਸੀ, ਸਪਲਾਈ ਬਣੀ ਸੀ।
1: ਅੱਛਾ, ਗ੍ਰਾਮ ਪੰਚਾਇਤ ਦੀ ਮਾਲਕੀ ਆ?
2: ਪੰਚਾਇਤ ਹਾਂਜੀ।
1: ਅੱਛਾ ਜੀ, ਅੱਛਾ, ਤੇ ਇੱਥੇ
2: ਵਾਟਰ ਸਪਲਾਈ ਬਣੀ ਸੀ।
1: ਵਾਟਰ ਸਪਲਾਈ ਦੇ ਜਿਹੜਾ ਹੈਗਾ ਆ ਉਹਨੂੰ ਬਾਉਂਡਰੀ ਵਗੈਰਾ ਹੋਈ ਆ, ਯਾਨੀ ਕਿ ਉਹ ਸਪੈਸਿਫਿਕ ਖਸਰਾ ਨੰਬਰ ਹੈਗੇ ਆ।
2: ਹਾਂਜੀ ਹਾਂਜੀ।
1: ਤੇ ਇਹ ਫਿਰ ਕਦੋਂ ਆਇਆ ਬੰਦਾ, ਕੌਣ, ਕਿੱਦਾਂ ਕਿੱਦਾਂ ਕਬਜ਼ਾ ਹੋਇਆ? ਕਿਉਂਕਿ ਅਸੀਂ PTC ਨਿਊਜ਼ ਦੇ ਉੱਤੇ ਜਿਹੜਾ ਹੈਗਾ ਦੇਖ ਰਹੇ ਸੀ, ਤੇ ਉਹਦੇ ਵਿੱਚ ਜਿਹੜਾ ਆ ਉਹ ਕਹਿੰਦੇ ਜੀ ਵੀ ਮੰਦਿਰ ਆ, ਪੰਚਾਇਤ ਨੇ ਕੋਈ ਧੱਕਾ ਕੀਤਾ ਹੈਗਾ ਆ, ਤੇ ਪੰਚਾਇਤ ਤਾਂ ਲੋਕਾਂ ਦੇ ਸੈਂਟੀਮੈਂਟ ਦਾ ਧਿਆਨ ਰੱਖਦੀ ਹੁੰਦੀ ਆ ਜੀ, ਤੇ ਤੁਸੀਂ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਆ ਕਿਉਂ ਇਧਰਲੇ ਪਾਸੇ ਨੂੰ ਲਾਇਆ ਜੀ?
2: ਸਰ 2011 ਦੇ ਵਿੱਚ ਇਹਨੂੰ ਆਪਰੇਟਰ ਰੱਖਿਆ ਗਿਆ ਸੀਗਾ
0: ਜੀ,
2: ਪਰਿੰਦਰ ਕੁਮਾਰ ਨੂੰ। 2017 ਤੱਕ ਵਧੀਆ ਕਾਰਗੁਜ਼ਾਰੀ ਕੀਤੀ ਹੈ ਆਪਣੀ
0: ਜੀ,
2: ਜਦੋਂ ਉਹਦੇ ਬਾਅਦ ਥੋੜਾ ਕਰੈਕਟਰ ਲੈਸ ਹੋ ਗਿਆ ਇਹ
0: ਜੀ।
2: ਇੱਕ ਹੱਸਦਾ ਵੱਸਦਾ ਪਰਿਵਾਰ ਸੀਗਾ, ਉਹ ਲੇਡੀ ਨਾਲ ਇਹਦੇ ਕੁਛ ਗਲਤ ਸੰਬੰਧ ਸੀਗੇ। ਉਦੋਂ ਜਦੋਂ ਘਰ ਵਾਲੇ ਨੇ ਇਹਨੂੰ ਫੜਿਆ ਰੰਗੇ ਹੱਥੀ
0: ਜੀ,
2: ਉਸ ਤੋਂ ਬਾਅਦ ਇਹਦੇ ਘਰਦਿਆਂ ਨੇ ਇਹਨੂੰ ਬੇਦਖਲ ਕੀਤਾ, ਤੇ ਉਹ ਲੜਕੇ ਦੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਬੇਦਖਲ ਕਰਤਾ ਪਿੰਡ ਚੋਂ
0: ਜੀ,
2: ਤੇ ਉਹ ਲੈ ਕੇ ਬਾਅਦ ਕਿਤੇ ਹੋਰ ਲੱਗ ਪਏ ਰਹਿਣ
0: ਜੀ।
2: ਉਸ ਤੋਂ ਬਾਅਦ ਜਦੋਂ ਇਹਨੂੰ ਕੱਢਣ ਦੀ ਮੰਗ ਉੱਠੀ, ਤੇ ਫਿਰ ਇਹਨੂੰ ਉੱਥੇ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ
0: ਜੀ।
2: ਜਦੋਂ ਕੱਢਣ ਦੀ ਮੰਗ ਉੱਠੀ ਤੇ ਉਸ ਤੋਂ ਬਾਅਦ ਇਹਨੇ ਸਾਧ ਦਾ ਚੋਲਾ ਬਣਾ ਲਿਆ
0: ਜੀ,
2: ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹ ਸਲਾਹਕਾਰ ਸੀਗੇ ਤਿੰਨ ਜੀ, ਇੱਕ ਸਲਾਹਕਾਰ, ਫਿਰ ਇੱਕ ਜਿਹੜਾ ਇਹਨੇ ਗੁਰੂ ਧਾਰਨਾ ਕੀਤੀ ਜਿਹਦੀ
0: ਜੀ,
2: ਉਹਨਾਂ ਨੇ ਗਲਤ ਸਲਾਹਾਂ ਦਿੱਤੀਆਂ, ਤੇ ਫਿਰ ਹੌਲੀ ਹੌਲੀ ਉੱਥੇ ਇੱਕ ਛੋਟੀ ਜਿਹੀ ਮਸਜਿਦ ਬਣਾ ਲਈ।
0: ਅੱਛਾ ਜੀ।
2: ਉਦੋਂ ਜੋ ਸਰਪੰਚਣੀ ਪਾਰਵਤੀ ਸੀਗੀ, ਇਹਦੀ ਸਕੀ ਮਾਸੀ ਲੱਗਦੀ ਹੈ, ਦੋਨੇ ਸਿਸਟਰਾਂ ਇੱਕੋ ਘਰ ਵਿਆਹੀਆਂ ਹੋਈਆਂ
0: ਜੀ,
2: ਚਾਚੀ ਵੀ ਲੱਗਦੀ ਤੇ ਮਾਸੀ ਵੀ ਲੱਗਦੀ
0: ਜੀ।
2: ਉਹਦੀ ਫਿਰ 70 ਸਾਇਆ ਦੇ ਵਿੱਚ ਇਹ ਪੂਰਾ ਇਹਨੂੰ ਉੱਥੇ ਮਸਜਿਦ ਜੀ ਬਣਾ ਲਈ, ਡੇਰਾ ਬਣਾ ਲਿਆ ਆਪਣਾ, ਤੇ ਉੱਥੇ ਪੂਰਾ ਯਾਸ਼ੀ ਦਾ ਅੱਡਾ ਚਲਾਇਆ ਇਹਨੇ
0: ਜੀ।
2: ਜਦੋਂ ਜਨਤਾ ਨੂੰ ਪਤਾ ਲੱਗਾ, ਲਾਗੇ ਹੀ ਸ਼ਮਸ਼ਾਨ ਘਾਟ ਆ, ਸਾਰੀ ਸਾਰੀ ਰਾਤ ਇਹਨੂੰ ਉੱਥੇ ਨੱਚਣਾ ਅਲਫ ਨੰਗੇ ਹੋ ਕੇ। ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਕੁਝ ਹੋਰ ਹੀ ਕਹਾਣੀ ਵਾਪਰ ਰਹੀ ਹੈ
0: ਜੀ,
2: ਉਹਨਾਂ ਨੇ ਸਰਪੰਚ ਨੂੰ ਸ਼ਿਕਾਇਤ ਕਰਨੀ ਸ਼ੁਰੂ ਕੀਤੀ। ਉਹਨੇ ਫਿਰ ਮਜਬੂਰੀ ਤੇ ਇੱਥੇ ਬੇਦਖਲ, ਜੋ ਉਹਨੂੰ ਵੀ ਇਹ ਡਰਾਉਣ ਲੱਗ ਪਿਆ ਵੀ ਤੂੰ ਵਿੱਚ ਕੀ ਲੈਣਾ ਦੇਣਾ, ਮੈਂ ਇੱਥੇ ਆਪਣਾ ਕੰਮ ਕਰ ਰਿਹਾ। ਉਹ ਵਾਟਰ ਸਪਲਾਈ ਪਿੰਡ ਤੋਂ ਥੋੜਾ ਦੂਰ ਆ, ਹਟ ਕੇ
0: ਜੀ,
2: ਥੋੜਾ ਸਾਈਡ ਤੇ ਪੈਂਦੀ, ਉਧਰ ਆਉਣਾ ਜਾਣਾ ਲੋਕਾਂ ਦਾ ਘੱਟ ਆ
0: ਜੀ।
2: ਉਸ ਤੋਂ ਬਾਅਦ ਇਹ ਜੀ ਸਾਧ ਬਣ ਗਿਆ, ਤੇ ਉਹਨੂੰ ਬੇਦਖਲੀ ਕੇਸ ਕੀਤਾ ਜੀ DDPO ਹੁਸ਼ਿਆਰਪੁਰ
0: ਜੀ।
2: ਜਿਹਦਾ ਫੈਸਲਾ ਹੁਣ 2025 ਦੇ ਵਿੱਚ ਆਇਆ
0: ਜੀ,
2: ਤੇ ਪੂਰੇ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਉੱਥੋਂ ਬੇਦਖਲ ਕੀਤਾ
0: ਜੀ।
2: ਇਹਨੂੰ ਕਾਨੂੰਨੀ ਨੋਟਿਸ ਜਦੋਂ ਆਉਣ ਲੱਗੇ ਨਾ, ਉਹ ਤੋਂ ਬਾਅਦ ਫਿਰ ਹੋਰ ਧਰਮਾਂ ਦੀਆਂ ਸਾਰੀਆਂ ਮੂਰਤੀਆਂ ਉੱਥੇ ਲਾ ਲਈਆਂ
0: ਜੀ,
2: A to Z। ਜਦੋਂ ਹੁਣ ਇਹਨੂੰ ਪਤਾ ਲੱਗਾ ਕਿ ਹੁਣ ਮੇਰੇ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਆ, ਤੇ
0: ਜੀ
2: ਕੱਸਿਆ ਜਾ ਰਿਹਾ ਤੇ ਹੁਣ ਮੇਰਾ ਔਖਾ ਆ
0: ਜੀ।
2: ਉਹ ਤੋਂ ਬਾਅਦ ਇੱਥੇ ਜਦੋਂ ਦਖਲ ਹੀ ਹੋ ਗਿਆ, ਇਹਨੂੰ ਬੇਦਖਲ ਕਰ ਦਿੱਤਾ ਗਿਆ ਉਸ ਜਗ੍ਹਾ ਤੋਂ
0: ਜੀ।
2: 2-4 ਦਿਨ ਤਾਂ ਕੁਛ ਨੀ, ਫਿਰ ਮੰਨਿਆ ਵੀ ਮੈਂ ਆਪਣਾ ਸਮਾਨ ਚੱਕ ਕੇ ਲੈ ਜਾਂਦਾ, ਮੈਨੂੰ 2 ਮਹੀਨੇ ਦਾ ਟਾਈਮ ਦਿੱਤਾ ਜਾਏ। ਪੰਚਾਇਤ ਨੇ ਕਿਹਾ ਵੀ ਹੁਣ ਅਸੀਂ ਟਾਈਮ ਨੀ ਦੇ ਸਕਦੇ, ਤੇਰਾ ਟਾਈਮ ਪੂਰਾ ਹੋ ਚੁੱਕਿਆ, ਤੂੰ ਆਪਣਾ ਸਮਾਨ ਲਿਜਾਣਾ ਤਾਂ ਲੈ ਕੇ ਚਲਾ ਜਾ
0: ਜੀ।
2: ਉਹ ਤੋਂ ਬਾਅਦ ਇਹਦਾ ਸਲਾਹਕਾਰ ਜੋ ਆਪਣੇ ਜਾਣੇ ਮਾਣੇ ਵਕੀਲ ਵੀ ਹੈਗੇ ਆ
0: ਜੀ,
2: ਮੈਂ ਨਾਮ ਵੀ ਲੈ ਦਿੰਦਾ ਉਹਨਾਂ ਦਾ, ਸੁਭ ਸੋਚ ਐਡਵੋਕੇਟ ਸਾਹਿਬ
0: ਜੀ,
2: ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਮਸਲਾ ਬਣਾ ਲਿਆ ਵੀ ਅਸੀਂ ਇਹਨੂੰ ਬੇਅਦਬੀ ਦਾ ਨਾਂ ਦਿੰਦੇ ਹਾਂ
0: ਜੀ,
2: ਕਿ ਪੰਚਾਇਤ ਨੇ ਬੇਅਦਬੀ ਕੀਤੀ
0: ਧਰਮ ਦਾ ਇਸ਼ੂ,
2: ਜਦਕਿ ਉੱਥੇ ਨਾ ਤਾਂ ਕੋਈ ਮੂਰਤੀ ਦੀ ਭੰਨ ਤੋੜ
0: ਜੀ
2: ਤੇ ਨਾ ਕਿਸੇ ਹੋਰ ਦੀ। ਕਾਨੂੰਨ ਨੇ ਆਪਣੀ ਕਾਰਵਾਈ ਕੀਤੀ ਤੇ ਆਪਣੇ ਸਾਰੇ ਜਿੰਦੇ ਲਾ ਕੇ 4 ਸਵੇਰੇ ਬਾਉਂਡਰੀ ਕਰਤੀ
0: ਜੀ।
2: ਹੁਣ ਇਹ ਤਾਰਾਂ ਟੱਪ ਕੇ ਹੀ ਅੰਦਰ ਜਾਂਦਾ ਜੀ,
0: ਜੀ
2: ਤਾਰਾਂ ਟੱਪ ਕੇ ਬਾਹਰ ਆਉਂਦਾ, ਤਿੰਨ ਬਾਹਰਲੇ ਬੰਦੇ ਇਕੱਠੇ ਕੀਤੇ ਔਰ ਮਾਤਰ ਪਿੰਡ ਦੇ ਕੋਈ 10% ਹੀ ਹੋਣਗੇ
0: ਜੀ
2: ਜੋ ਇਹਦੇ ਨਾਲ ਸੀਗੇ ਜੀ।
0: ਜੀ
2: ਉਹ ਤੋਂ ਬਾਅਦ ਇਹਨਾਂ ਨੇ ਸੁਬਹ ਸਰੋਜ ਹੋਣੀ ਬੰਦੇ ਇਕੱਠੇ ਕੀਤੇ ਤੇ ਆਪਣਾ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ
0: ਹਾਂ ਜੀ
2: ਜੋ ਚੱਲ ਰਿਹਾ,
0: ਜੀ
2: ਤੇ ਉਹਦੇ ਵਿੱਚ ਪੂਰਾ ਪੱਖ ਨਹੀਂ ਦਿਖਾਇਆ ਉਹਨਾਂ ਨੇ, ਪੰਚਾਇਤ ਦਾ ਪੱਖ ਵੀ ਨਹੀਂ ਲਿਆ
0: ਜੀ
2: ਤੇ ਆਪਣੀ ਇਕੱਲੀ ਵਾਈਟ ਚਲਾਤੀ।
0: ਜੀ
2: ਅੱਜ ਹੁਣ ਉੱਥੇ ਪੂਰਾ ਸਕੰਜਾ ਕੱਸਿਆ ਗਿਆ ਤੇ ਅੱਜ ਸਾਡੇ ਵੱਲੋਂ ਵੀ ਚੱਲ ਗਈ ਹੈ ਨਿਊਜ਼
0: ਜੀ
2: ਤੇ ਪੂਰਾ ਪੱਖ ਅਸੀਂ ਵੀ ਆਪਣਾ ਦਿਖਾਇਆ ਸਰ, ਜਨਤਾ ਕੋਲ ਕੱਲ ਤੱਕ ਪੂਰਾ ਸਾਹਮਣੇ ਆ ਜਾਏਗਾ ਸੱਚਾਈ।
0: ਜੀ, ਸਾਡਾ ਮਕਸਦ ਹੀ ਇਹ ਸੀਗਾ ਜੀ, ਤਾਂ ਹੀ ਤੁਹਾਨੂੰ ਨਾਲ ਲੈਣ ਦੀ, ਭਈ ਹਰ ਪੱਖ ਦੇਖ ਲਈਏ ਦੋ, ਜੇ ਉਹ ਵੀ ਉਹਨਾਂ ਨੂੰ ਵੀ ਲਵਾਂਗੇ ਕਿਸੇ ਦਿਨ ਜ਼ਰੂਰ, ਜੇ ਉਹਨਾਂ ਦਾ ਵੀ ਪੱਖ ਜਾਣਾਂਗੇ ਉਹ ਕੀ ਕਹਿੰਦੇ ਨੇ, ਪਰ ਤੁਹਾਡਾ ਜ਼ਰੂਰ ਪਹਿਲਾਂ ਤੁਹਾਡੇ ਨਾਲ ਸੰਪਰਕ ਹੋ ਪਾਇਆ। ਤੇ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਮੁੱਦੇ ਦੇ ਉੱਤੇ ਜੀ, ਅਸਰ ਕੀ ਕਹਾਣੀ ਹੈ?
1: ਸੁਖਵਿੰਦਰ ਜੀ, ਇਹਦਾ ਜਿਹੜਾ ਹੈਗਾ ਆ ਅਵਿਕਸ਼ਨ ਆਰਡਰ ਜਿਹੜਾ ਹੈਗਾ ਆ ਉਹ DDPO ਜਾਂ BDO ਨੇ ਪਾਸ ਕੀਤਾ ਹੈਗਾ ਸੀਗਾ ਜੀ?
2: ਜੀ, DDPO ਨੇ ਪੂਰਾ ਕਾਨੂੰਨੀ ਕਾਰਵਾਈ ਕਰ ਤੇ ਇਹਨੂੰ 1 ਲੱਖ ਰੁਪਏ ਜੁਰਮਾਨਾ ਹੋਇਆ ਜੀ,
0: ਜੀ
2: ਨਾਲ ਬੇਦਖਲੀ ਦੇ ਆਰਡਰ ਹੋਏ ਤੇ ਪੂਰਾ ਪੁਰ ਪ੍ਰਸ਼ਾਸਨ ਨੇ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਤੇ ਇਹ ਕਬਜ਼ਾ ਲਿਆ। ਘੱਟੋ ਘੱਟ 100 ਤੋਂ 150 ਪੁਲਿਸ ਮੁਲਾਜ਼ਮ ਆਏ ਹੋਏ ਸੀਗੇ, BDO ਸਾਹਿਬ, ਪੰਚਾਇਤ ਅਫਸਰ, ਸਾਰਾ ਡਿਪਾਰਟਮੈਂਟ ਆਇਆ ਹੋਇਆ ਸੀਗਾ ਜੀ।
0: ਜੀ
1: ਨਹੀਂ ਤੇ ਜਿਹੜਾ ਉੱਥੇ ਜਿਹੜਾ ਹੈਗਾ, ਅਸੀਂ ਤਾਂ ਮੀਡੀਆ ਦੇ ਵਿੱਚ ਉਹਨਾਂ ਨੇ ਸੁਣਿਆ ਜੀ ਵੀ ਸਾਵਣ ਦੇ ਮਹੀਨੇ ਚੱਲਦੇ ਆ ਜੀ, ਲੋਕਾਂ ਨੇ ਸ਼ਿਵ ਜੀ ਨੂੰ ਜਿਹੜਾ ਹੈਗਾ ਆ ਉਹ ਦੇਣਾ ਹੁੰਦਾ, ਅਰਗ ਦੇਣਾ ਹੁੰਦਾ ਆ ਜੀ। ਉਹ ਥੱਲੇ ਪਹਿਲਾਂ ਜਿਹੜਾ ਹੈਗਾ ਇੱਕ ਮਜ਼ਾਰ ਜੀ ਵੀ ਦਿਸਦੀ ਹੈਗੀ, ਉਹ ਕੋਈ ਪੁਰਾਣੀ ਮਜ਼ਾਰ ਹੈਗੀ ਆ ਜੀ? ਇਹਦੀ ਮਜ਼ਾਰ
2: 2021 ਦੇ ਵਿੱਚ ਬਣਾਈ, ਉਹ 2021 ਦੇ ਵਿੱਚ ਹੀ ਉਹਦਾ ਰੌਲਾ ਪੈ ਗਿਆ
0: ਜੀ।
2: ਤੇ ਮੈਂ 2021 ਦੇ ਵਿੱਚ 22 ਦੇ ਵਿੱਚ ਦੁਬਾਰਾ ਮੈਂ ਜਦੋਂ ਪਿੰਡ ਲੱਗਾ ਰਹਿਣ ਪਤਾ ਲੱਗਾ, ਲੋਕਾਂ ਨੇ ਆ ਕੇ ਦੱਸਿਆ ਮੈਨੂੰ ਪਿੰਡ ਦੇ ਸਰੋਤਿਆਂ ਨੇ
0: ਜੀ
2: ਵੀ ਇਹਨੂੰ ਏਦਾਂ ਨੀ, ਵੀ ਇਹ ਸਾਧ ਲਾਪਿਆ ਬਣ ਨੇ ਸ਼ਮਸ਼ਾਨ ਘਾਟ ਚ ਬਹਿ ਕੇ ਏਦਾਂ ਕਰਦਾ
0: ਜੀ,
2: ਇਥੋਂ ਏਦਾਂ ਕਰਦਾ। ਤੇ ਉਹ ਤੋਂ ਬਾਅਦ ਜਦੋਂ ਇਹਦੀ ਫਿਰ ਕਾਨੂੰਨੀ ਕਾਰਵਾਈ ਕਰਨ ਦੀ ਇੱਥੇ ਕੋਸ਼ਿਸ਼ ਕੀਤੀ, ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਇਹਨੂੰ ਰੋਕਿਆ ਜਾਵੇ
0: ਜੀ,
2: ਇਹਨੂੰ ਵਾਟਰ ਸਪਲਾਈ ਤੋਂ ਕੱਢ ਕੇ ਬੰਦਾ ਹੋਰ ਰੱਖਿਆ ਜਾਵੇ, ਕਿਉਂਕਿ ਪਾਣੀ ਤਾਂ ਛੱਡ ਨੀ ਰਿਹਾ, ਲੋਕ ਤਾਂ ਪਰੇਸ਼ਾਨ ਕਰ ਰਿਹਾ ਤੇ ਅੱਜ ਇਹ ਸਾਧ ਵਾਲੇ ਪਾਸੇ ਜਾ ਰਿਹਾ
0: ਜੀ।
2: ਤੇ ਉਦੋਂ ਨੇ ਦਾੜੀ ਦੂੜੀ ਵਧਾ ਕੇ ਤਾਂ ਆਪਣਾ ਤੰਤਰ ਵਿਦਿਆ ਵਾਲੇ ਕੰਮ ਕਰਨੇ ਲੱਗ ਪਿਆ ਸੀ
0: ਜੀ। ਜੀ
2: ਉਹਦੇ ਵਿੱਚ ਇਹ ਨੀ, ਉਹਨਾਂ ਨੇ ਬੀੜੀ ਚ ਵੀ ਦਿਖਾਇਆ ਕਿ ਇੱਥੇ ਵਾਟਰ ਸਪਲਾਈ ਹੈ
0: ਜੀ,
2: ਸੁਬਹ ਸਰੋਜ ਹੁਣੀ ਉੱਥੇ ਵੀ ਪੜਦਾ ਰੱਖ ਗਏ, ਔਰ ਜਿਹੜੀਆਂ ਮੂਰਤੀਆਂ ਦੱਸ ਰਹੇ ਉਹ ਸਿਵਲਿੰਗ ਦੁਆ ਕੀਤਾ, ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਵੀ ਪਹਿਲਾਂ ਇਹ ਤਾਂ ਕਲੀਅਰ ਕਰ ਲਓ ਵੀ ਇਹ ਮੰਦਿਰ ਦੀ ਬੇਅਦਬੀ ਦੱਸ ਰਿਹਾ ਜਾਂ ਇੱਕ ਮਸਜਿਦ ਬਣਾਈ ਹੋਈ ਉਹਦੀ ਬੇਅਦਬੀ ਦੱਸ ਰਿਹਾ? ਇੱਕ ਹੀ ਜਗ੍ਹਾ ਤੇ ਉੱਥੇ ਹੀ ਮਸਜਿਦ ਬਣਾਤੀ, ਜਦੋਂ ਧਰਮ ਦਾ ਮੁੱਦਾ ਬਣਾਉਣਾ ਫਿਰ ਸੁਬਹ ਸਰੋਜ ਹੋਣਾ ਦੀ ਸਲਾਹ ਦੇ ਨਾਲ ਇਹਨੂੰ ਉੱਥੇ ਮੂਰਤੀਆਂ ਰਖਵਾਤੀਆਂ ਸੁਬਹ ਹੋਣੀ
0: ਜੀ।
2: ਉਹ BJP ਦੇ ਲੀਡਰ ਆ, ਤੁਹਾਨੂੰ ਪਤਾ ਉਹ ਸਿਰਫ ਅੰਧ ਵਿਸ਼ਵਾਸ ਜਾਂ ਲੋਕਾਂ ਨੂੰ ਜਾਗਰੂਕਤਾ ਕਰਨਾ ਨੀ ਹੈਗਾ
0: ਜੀ,
2: ਇੱਥੇ ਭੰਗੀ ਪੋਸਤ ਹੀ ਬਣਨੇ ਆ
0: ਜੀ,
2: ਇਹਨਾਂ ਨੇ ਭੰਗ ਪੀ ਲੈਣੀ ਉੱਥੇ ਦਿਨ ਭਰ ਜੀ। ਉਹ ਤੋਂ ਬਾਅਦ ਰਾਤੋ ਰਾਤ ਉੱਥੇ ਜਿੰਨੀਆਂ ਮੂਰਤੀਆਂ ਨਾ ਸਾਰੀਆਂ ਸਥਾਪਿਤ ਕਰਤੀਆਂ
0: ਜੀ,
2: ਤੇ ਕੱਲ ਨੂੰ ਅਸੀਂ ਇਲੈਕਸ਼ਨ ਦੇ ਟਾਈਮ ਇਹਦਾ ਮੁੱਦਾ ਬਣਾ ਦਈਏ ਬੇਅਦਬੀ ਦਾ, ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
0: ਨਹੀਂ ਬੈਠਾ ਇਹ ਪਹਿਲਾਂ ਜਦੋਂ
2: ਐਡਵੋਕੇਟ ਸਾਹਿਬ ਚਾਹੁੰਦੇ
0: ਬਾਈ ਜੀ, ਜਿੱਦਣ ਇਹ ਬੈਠਾ ਸੀਗਾ ਜਦੋਂ ਉਦੋਂ ਮਤਲਬ ਕਿ ਪਿੰਡ ਦੀ ਸਹਿਮਤੀ ਦੇ ਨਾਲ ਬੈਠਾ ਸੀ ਸ਼ੁਰੂ ਦੇ ਵਿੱਚ
2: ਇਹ ਜੀ, ਇਹਨੂੰ ਉੱਥੇ ਵਾਟਰ ਸਪਲਾਈ ਦਾ ਓਪਰੇਟਰ ਰੱਖਿਆ ਗਿਆ ਸੀ ਪਾਣੀ ਛੱਡਣ ਨੂੰ,
0: ਅੱਛਾ,
2: ਔਨ ਦੀ ਸੈਲਰੀ
0: ਮੁਲਾਜ਼ਮ ਰੱਖਿਆ ਸੀ,
2: ਹਾਂਜੀ
0: ਅੱਛਾ ਜੀ,
2: ਮੁਲਾਜ਼ਮ ਰੱਖਿਆ ਸੀ ਪੰਚਾਇਤ ਵੱਲੋਂ ਹੀ, ਔਰ ਇਹ ਸਾਧ ਬਣਿਆ 2021 ਦੇ ਵਿੱਚ,
0: ਠੀਕ ਹੈ,
2: ਉਹਦੀਆਂ ਵੀਡੀਓ ਵੀ ਪਈਆਂ ਹੋਈਆਂ ਮੇਰੇ ਕੋਲ ਟੋਟਲ, ਉਸ ਤੋਂ ਪਹਿਲਾਂ ਵਾਟਰ ਸਪਲਾਈ ਤੇ ਕੁਛ ਨਹੀਂ
0: ਜੀ।
1: ਠੀਕ ਹੈ ਸੁਖਵਿੰਦਰ ਜੀ, ਅਸੀਂ
2: ਰੋਕਣ ਵਾਲਾ ਕੁਝ ਹੈ ਨਹੀਂ ਸੀਗਾ।
1: ਚਲੋ ਐਨੀ ਵੇ ਸੁਖਵਿੰਦਰ ਜੀ, ਅਸੀਂ ਤਾਂ ਤੁਹਾਡੇ ਜਿਹੜੇ ਹੈਗੇ ਆ ਵੀ ਤੁਸੀਂ ਪੰਚਾਇਤ ਲਈ ਸੰਜੀਦਾ ਹੋ ਕੇ ਕੰਮ ਕਰ ਰਹੇ ਆ, ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਅਸੀਂ ਦੂਜੀ ਪਾਰਟੀ ਨੂੰ ਵੀ ਪੁੱਛਣਾ ਚਾਹਾਂਗੇ ਵੀ ਜੇ ਉਹਨਾਂ ਨੇ ਕੋਈ ਪੱਖ ਰੱਖਣਾ ਹੋਵੇ ਤੇ ਦੇ ਆਰ ਆਲਵੇਜ ਵੈਲਕਮ।
0: ਬਿਲਕੁਲ,
1: ਬਾਕੀ ਜਿਹੜਾ ਹੈਗਾ ਆ ਇਹ ਚੰਗੀ ਗੱਲ ਹੈਗੀ ਆ ਕਿ ਨਿਆਣਿਆਂ ਨੂੰ, ਬੱਚਿਆਂ ਨੂੰ ਅਗਾਂਹ ਵਧੂ ਸੋਚ ਜਿਹੜੀ ਹੈਗੀ ਉਹਦੇ ਨਾਲ ਪੜਾਇਆ ਲਿਖਾਇਆ ਜਾਵੇ, ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਕਰਦੇ ਹੈਗੇ ਆ ਕਿ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਤੇ ਉਹਨਾਂ ਦੀ ਸੋਚ ਦੇ ਉੱਤੇ ਹਾਵੀ ਹੋਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਕੰਡੈਮ ਕਰਦੇ ਹੈਗੇ, ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਯਾਰ ਬੱਚਿਆਂ ਨੂੰ ਨਹੀਂ ਫਸਾਉਣਾ ਚਾਹੀਦਾ ਜੀ, ਲੋਕਾਂ ਨੂੰ ਵੀ ਨਹੀਂ ਫਸਾਉਣਾ ਚਾਹੀਦਾ, ਇਹ ਜਿਹੜੇ ਇਗਨੋਰੈਂਟ ਹੈਗੇ ਆ ਇਹਨਾਂ ਨੂੰ ਵੀ ਜਿਹੜਾ ਆ ਨਹੀਂ ਇਹੋ ਜਿਹੇ ਮਸਲੇ ਦੇ ਵਿੱਚ ਭੜਕਾਉਣਾ ਚਾਹੀਦਾ। ਬਾਕੀ ਤੁਹਾਡਾ ਕਿਹੜਾ ਨਿੱਜੀ ਹੈਗਾ ਜੇ ਪੰਚਾਇਤ ਪ੍ਰੋਪਰਟੀ ਪ੍ਰੋਟੈਕਟ ਕਰਨੀ ਸਰਪੰਚ ਦੀ ਜਿਹੜੀ ਹੈਗੀ ਡਿਊਟੀ ਹੈਗੀ ਆ, ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਜੀ, ਅੱਗੇ ਤੋਂ ਵੀ ਜੇ ਕੋਈ ਲੋੜ ਹੋਏਗੀ ਤੇ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ ਜੀ। ਥੈਂਕ ਯੂ ਸਰ, ਸ਼ੁਕਰੀਆ ਜੀ ਜੁੜਨ ਵਾਸਤੇ, ਮਿਹਰਬਾਨੀ ਜੀ, ਧੰਨਵਾਦ ਸਰ, ਸ਼ੁਕਰ,
0: ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸਤਿ ਸ਼੍ਰੀ ਅਕਾਲ।
0: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਖਵੰਤ ਸੋਰੀ ਆਪਣੇ ਸੁਖਵਿੰਦਰ ਜੀ,
1: ਸੁਖਵਿੰਦਰ ਸਿੰਘ
0: ਸਰਪੰਚ ਜੀ ਜੁੜੇ ਸੀ ਜੀ ਪਿੰਡ ਤੋਂ, ਤੇ ਉਹ ਗੱਲਬਾਤ ਰੱਖ ਕੇ ਗਏ ਨੇ ਹਾਲਾਤ ਡੇਰਾਵਾਦ ਜਿਹੜਾ ਬੜਾਵਾ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਦਾ। ਤੇ ਸੈਣੀ ਸਾਹਿਬ, ਆਪਾਂ ਖਬਰਾਂ ਦੇ ਉੱਤੇ ਵਾਪਸ ਆਈਏ ਤਾਂ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਚੱਲਦਿਆਂ ਪੰਜਾਬ ਦੀ ਸਿਆਸਤ 2027 ਦੀ ਜੋ ਨਜ਼ਰ ਆ ਰਹੀ ਹੈ, ਤੇ ਬਸਪਾ ਵਾਲੇ ਵੀ ਮਾਇਆਵਤੀ ਜੀ ਵੀ ਹਾਥੀ ਲੈ ਕੇ ਆਪਣੀ ਚਾਲੇ ਤੁਰ ਪਏ ਨੇ, ਕਹਿੰਦੇ ਹੌਲੀ ਹੌਲੀ ਮੱਠੀ ਮੱਠੀ ਚਾਲੇ ਚੱਲਾਂਗੇ ਜੀ।
1: ਭਾਰੀ ਸਾਹਿਬ ਏਦਾਂ ਆ ਕਿ ਸਾਡੇ ਨਾ ਪੰਜਾਬ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਜਿਹੜਾ ਆ ਕੁਛ ਇੱਕ ਵੋਟ ਜਿਹੜੇ ਹੈਗੇ ਆ ਨਾ ਉਹ ਪੱਕੇ ਹੈਗੇ ਆ ਵੀ ਜਿਹੜੇ BSP ਦੇ ਸਮਰਥਕ ਹੈਗੇ,
0: ਬਿਲਕੁਲ
1: ਲਗਭਗ ਜਿਹੜਾ ਹੈਗਾ ਆ, ਹਾਂਜੀ ਹਾਂਜੀ ਹਾਂਜੀ, ਹਰ ਕੰਸਟੀਚੁਐਂਸੀ ਤੇ ਕਿਤੇ 5-7 ਹਜ਼ਾਰ-8 ਹਜ਼ਾਰ ਵੋਟਰ ਇਹਨਾਂ ਦਾ ਪੱਕਾ ਹੈਗਾ ਹੀ ਆ
0: ਜੀ,
1: ਜਿਹੜਾ ਬਿਨਾ ਸੋਚੇ ਸਮਝੇ ਜਿਹੜਾ ਹੈਗਾ ਆ ਵੀ ਵੋਟ ਪਾਉਣੀ ਹਾਥੀ ਨੂੰ,
0: ਹਾਂਜੀ
1: ਉਹ ਜਿਹੜਾ ਹੈਗਾ ਆ ਇਹਨਾਂ ਨੂੰ ਪਤਾ। ਔਰ ਕਈ ਸੀਟਾਂ ਏਦਾਂ ਦੀਆਂ ਹੁੰਦੀਆਂ ਜਿੱਥੇ ਮਾਰਜਨ ਡਿਫਰੈਂਸ ਜਿਹੜਾ ਆ 5 ਹਜ਼ਾਰ ਹੀ ਆਉਂਦਾ ਜੀ,
0: ਬਿਲਕੁਲ ਹੈ ਜੀ।
1: ਤੇ ਬਸਪਾ ਸੁਪਰੀਮੋ ਦਾ ਜਿਹੜਾ ਹੈਗਾ ਆ ਉਹ ਸ਼ੁਰੂ ਤੋਂ ਹੀ ਜਿਹੜਾ ਆ ਐਟੀਚਿਊਡ ਇਹ ਹੀ ਰਿਹਾ ਆ ਜੀ ਕਿ ਉਹਨਾਂ ਨੇ ਆਪਣੇ ਇਸ ਵੋਟ ਬੈਂਕ ਨੂੰ ਕੈਸ਼ ਕੀਤਾ ਹੀ ਕੀਤਾ ਜੀ।
0: ਜੀ
1: ਜੇ ਮਤਲਬ ਪੰਜਾਬ ਦੇ ਵਿਚ ਜਿਹੜਾ ਹੈਗਾ ਆ ਜੇ ਕਿਸੇ ਪਾਰਟੀ ਨੇ ਇਹਨਾਂ ਨੂੰ ਕਿਹਾ ਅਲਾਇੰਸ ਕਰ ਲੋ ਤੇ ਇਹਨਾਂ ਨੇ ਅਲਾਇੰਸ ਕਰ ਲਿਆ ਜੀ, ਜੇ ਮਤਲਬ ਸ਼ਰਤਾਂ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਸੋਚਿਆ ਵੀ ਹਾਂ ਸਾਨੂੰ ਏਦਾਂ ਹੀ ਕੁਛ ਮਿਲ ਸਕਦਾ ਆ ਤੇ ਇਹਨਾਂ ਨੇ ਜਿਹੜਾ ਆ ਕੱਲੇ ਚੱਲ ਕੇ ਤੇ ਉਹ ਡਿਫਰੈਂਸ ਜਿਹੜਾ ਆ ਵੀ ਉਹ ਆਪਣੀ ਵੋਟ ਬੈਂਕ ਜਿਹੜੀ ਆ ਉਹ ਫਿਰ ਜਿਸ ਪਾਰਟੀ ਨੂੰ ਸ਼ਿਫਟ ਹੋਣੀ ਹੋਵੇ, ਮੰਨ ਲਓ ਇਹਨਾਂ ਦੀ ਸੈਕੰਡ ਚੋਇਸ ਜਿਹੜੀ ਆ ਨਾ ਵੋਟਰ ਦੀ ਹੁੰਦੀ ਆ ਕਾਂਗਰਸ
0: ਜੀ,
1: ਜੇ ਵੋਟ BSP ਦੀ ਜਿਹੜੀ ਹੈਗੀ ਆ BSP ਨੂੰ ਨੀ ਪੈਂਦੀ, ਹਾਥੀ ਨੂੰ ਨੀ ਨਾ ਪੈਂਦੀ ਤੇ ਫਿਰ ਹੱਥ ਨੂੰ ਪੈਂਦੀ ਆ ਜੀ,
0: ਬਿਲਕੁਲ ਹੈ ਜੀ, ਕਾਂਗਰਸ ਲੈ ਜਾਂਦੀ ਹੈ।
1: ਸੋ ਇਸ ਕਰਕੇ ਇੱਕ ਵਾਰੀ ਸੁਖਵੀਰ ਬਾਦਲ ਹੋਣਾ ਨੇ ਵੀ ਇਹਨਾਂ ਨਾਲ ਡੀਲ ਕਰ ਲਈ ਸੀ ਜੀ ਉਸ ਵੇਲੇ ਜਿਹੜਾ ਹੈਗਾ ਆ ਵੀ ਹਾਂ ਜੀ ਤੁਸੀਂ ਕਿਸੇ ਨਾਲ ਅਲਾਇੰਸ ਨਾ ਕਰਿਓ,
0: ਹੰਸਰਾਜ ਹੰਸ ਸੀਗਾ ਜੀ ਮੈਨੂੰ ਚੇਤੇ ਆਦਮਪੁਰ, ਹਾਂਜੀ ਉਦੋਂ ਉਹਨਾਂ ਨੇ ਖੜੇ ਹੋਏ ਸੀ ਆਦਮਪੁਰ ਤੋਂ, ਹੰਸਰਾਜ ਉਹ ਜਿੱਤ ਨੀ ਪਾਏ ਸੀ ਪਰ ਫਿਰ ਵੀ ਉਹ ਜੀ।
1: ਇੱਕ ਦੂਜਾ ਇਹਨਾਂ ਦਾ ਵੋਟਰ ਜਿਹੜਾ ਹੁੰਦਾ ਨਾ ਜੀ ਜਨੂਨੀ ਬੜਾ ਹੁੰਦਾ
0: ਜੀ,
1: ਉਹ ਸਾਡੇ ਇੱਥੇ ਹੈਗਾ ਸੀਗਾ ਜੀ ਬੰਦੇ ਬੜੇ ਜਨੂਨੀ ਹੈਗੇ ਸੀਗੇ ਜੀ, ਮੇਰੇ ਨਾਲ ਪਿੰਡ ਹੈਗਾ ਰਲਣਾ ਉੱਥੇ ਹੈਗੇ ਸੀ ਜੀ, ਉਹਨਾਂ ਨੇ ਤਾਂ ਮਤਲਬ ਨਾ ਉਹ ਇੰਨਾ ਕੁ ਬੰਦੇ ਮਤਲਬ ਹੁੰਦੇ ਸੀਗੇ ਜੀ, ਭੈਣ ਕੁਮਾਰੀ ਮਾਇਆਵਤੀ, ਭੈਣ ਮਾਇਆਵਤੀ ਜਿਹੜੀ ਹੈਗੀ ਆ ਭੈਣ ਜੀ ਨੇ ਏਦਾਂ ਕਰ ਲਿਆ, ਉਹ ਇੱਕ ਵਾਰੀ ਇਹਨਾਂ ਨੇ ਮਾਨ ਦਲ ਨਾਲ ਸਮਝੌਤਾ ਕਰ ਲਿਆ
0: ਜੀ,
1: ਉਹ ਮੇਰਾ ਉੱਥੇ ਆਫਿਸ ਗਿਆ ਤੇ ਉਹ ਨਾ ਆ ਗਿਆ ਮੇਰੇ ਕੋਲ ਦੌੜਾ ਹੀ ਆਇਆ ਕਹਿੰਦਾ ਲੈ ਬਾਈ ਸ਼ੇਰ ਤੇ ਹਾਥੀ ਰਲ ਗਏ, ਸ਼ੇਰ ਤੇ ਹਾਥੀ ਰਲ ਗਏ
0: ਜੀ,
1: ਮੈਂ ਅੱਗੇ ਚੋਣ ਨਿਸ਼ਾਨ ਬਾਂਦਰ ਲੈ ਲਓ ਹਾਂਜੀ, ਉਹਦਾ ਨਾ ਉਹਦਾ ਚਿਹਰਾ ਨਿਰਾਸ਼ਾ ਵਾਲਾ ਹੋ ਗਿਆ ਹਾਂਜੀ, ਕਹਿੰਦਾ ਯਾਰ ਕਿੱਦਾਂ ਦੀ ਗੱਲ ਕਰਤੀ ਸ਼ੈਣੀ ਸਾਹਿਬ ਤੂੰ, ਹੈਂ ਆਪਾਂ ਕਹਿੰਦਾ ਜਿਹੜਾ ਹੈਗਾ ਜਿੱਤ ਦੀ ਕਗਾਰ ਤੇ ਆ, ਦੇਖਿਓ ਉਹਦਾ ਸੀਟਾਂ ਕੱਢ ਦੇ, ਉਹ ਜਦੋਂ ਰਿਜ਼ਲਟ ਆਇਆ ਨਾ ਤੇ ਉਹ ਮੂੰਹ ਲਟਕਾਇਆ ਮੈਨੂੰ ਕਹਿੰਦਾ ਸੈਣੀ ਸਾਹਿਬ ਚਾਹ ਪਿਲਾਓ ਗੱਲ ਤੁਹਾਡੀ ਸਹੀ ਸੀ ਹਾਂਜੀ, ਜਦੋਂ ਵੋਟ ਵੋਟਾਂ ਬਹੁਤ ਘੱਟ ਪਈਆਂ ਤੇ ਮਤਲਬ ਸੀਟ ਵੀ ਕੁਛ ਨਾ ਮਿਲੀ ਉਹਨਾਂ ਨੂੰ, ਉਮੀਦ ਬੜੀ ਸੀ ਮੈਂ ਕਿਹਾ ਯਾਰ ਮਾਨ ਦਲ ਦੇ ਨਾਲ ਤੁਹਾਡਾ ਕਿਹੜਾ ਹੈਗਾ ਆ, ਉਹ ਆ ਕੇ ਬਸ ਇਹੀ ਕਰੀ ਚੱਲੇ ਸ਼ੇਰ ਤੇ ਹਾਥੀ ਰਲ ਗਏ, ਸ਼ੇਰ ਤੇ ਹਾਥੀ ਰਲ ਗਏ, ਮੈਂ ਕਿਹਾ ਕੋਈ ਗੱਲ ਨੀ ਜੀ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਆ ਹੁਣ ਜੇ ਉਹਨਾਂ ਨੇ ਇਕੱਲੇ ਲੜਨਾ ਆ ਨਾ ਜੀ ਉਹਤੇ ਉਹ ਉਹਦਾ ਬੈਨੀਫਿਟ ਜਿਹੜਾ ਹੈਗਾ ਆ ਉਹ ਭਾਜਪਾ ਨੂੰ ਜਾਣਾ ਆ ਜੀ,
0: ਕਿਉਂਕਿ ਦੇਖੋ ਮੋਦੀ ਸਮੇਂ ਚ ਬੱਲਾਂ ਡੇਰਾ ਜਾ ਕੇ ਆਏ ਨੇ ਹੋਰ ਸਾਰਾ ਸਿਲਸਿਲਾ, ਅਗਲੇ ਗੀਟੀ ਪਹਿਲਾਂ ਫਿੱਟ ਕਰ ਗਏ ਨੇ ਤਾਂ ਇਹ ਹੁਣ ਬਾਹਰ ਕਿੱਦਾਂ ਜਾ ਸਕਦੇ ਨੇ ਸਾਰੇ
1: ਸਾਰੇ ਜਿਹੜਾ ਹੈਗਾ ਆ ਇਹਨਾਂ ਨੇ ਆਪਣੀਆਂ ਵੋਟਾਂ ਲੈਣੀਆਂ ਜਾਂ ਅੰਤ ਸਮੇਂ ਦੇ ਉੱਤੇ ਜਾ ਕੇ ਹੋ ਸਕਦਾ ਇਹਨਾਂ ਦਾ BJP ਨਾਲ ਤੇ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਇਹ ਗਠਬੰਧਨ ਬਣੇ ਜੀ ਬਕਾਇਦਾ ਤੌਰ ਤੇ, ਕਿਉਂਕਿ ਕੁਛ ਕੁ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਬਸਪਾ ਦਾ ਅਲਾਇੰਸ ਜਿਹੜਾ ਆ ਵਾਰਸ ਪੰਜਾਬ ਨਾਲ ਹੋ ਸਕਦਾ
0: ਜੀ,
1: ਤੇ ਉਹਨਾਂ ਨੇ ਇਸ ਤੋਂ ਪਹਿਲਾਂ ਕਿ BSP ਦੇ ਵਰਕਰ ਜਾਂ ਲੀਡਰ ਜਿਹੜੇ ਹੈਗੇ ਆ ਉਸ ਪਾਸੇ ਨੂੰ ਸੋਚ ਕੇ ਤੇ ਆਪਣਾ ਸਿਆਸੀ ਭਵਿੱਖ ਤੈਅ ਕਰਨ ਦੀ ਕੋਸ਼ਿਸ਼ ਕਰਨ ਜਾਂ ਗੁਮਰਾਹ ਹੋਣ, ਉਹਨਾਂ ਨੂੰ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਵੀ ਇਕੱਲੇ ਲੜਨਾ ਜੀ,
0: ਬਿਲਕੁਲ
1: ਹੁਣ ਕੱਲ ਨੂੰ ਤੇ ਇਹ ਵਨ ਮੈਨ ਓਰੀਐਂਟਡ ਪਾਰਟੀਜ਼ ਹੈਗੀਆਂ ਅੱਜ ਕੱਲ ਲੋਕਤੰਤਰ ਨਾਂ ਦੀ ਕਿਹੜੀ ਚੀਜ਼ ਹੈਗੀ ਆ ਜੀ, ਜੋ ਭੈਣ ਜੀ ਨੂੰ ਚੰਗਾ ਲੱਗੂਗਾ ਭੈਣ ਜੀ ਕਹਿ ਦੇਣਗੇ ਜੀ, ਜਿੱਦਾਂ ਜੇ ਅਲਾਇੰਸ ਕਰਨ ਦਾ ਦਿਲ ਕੀਤਾ ਬਾਅਦ ਦੇ ਵਿੱਚ ਤੇ ਭੈਣ ਜੀ ਕਹਿ ਦੇਣਗੇ ਤੇ ਬਾਕੀਆਂ ਨੇ ਕਿਹੜਾ ਮੁੱਕਰ ਜਾਣਾ ਜੀ, ਉਹ ਕਹਿੰਦੇ ਠੀਕ ਹੈ ਜੀ ਜੋ ਕਹਿਣਗੇ ਉਹਦੇ ਹਿਸਾਬ ਨਾਲ ਚੱਲ ਜਾਣਾ ਜੀ। ਨੋ ਡਾਊਟ ਇਸ ਤਰ੍ਹਾਂ ਦੇ ਐਟੀਚਿਊਡ ਕਰਕੇ ਹੀ ਇਹਨਾਂ ਦੇ ਵਿੱਚ ਵੀ ਹੁਣ ਜਿਹੜਾ ਆ ਫ੍ਰਿਕਸ਼ਨ ਪੈ ਗਈ ਆ, ਜਿਹਦਾ ਇਫੈਕਟ ਜਿਹੜਾ ਆ ਪੰਜਾਬ ਦੇ ਵਿੱਚ ਤਾਂ ਸ਼ਾਇਦ ਘੱਟ ਨਜ਼ਰ ਆਊਗਾ, ਪਰ ਯੂਪੀ ਚ ਜਰੂਰ ਹੈਗਾ। ਚੰਦਰ ਸ਼ੇਖਰ ਹਾਂਜੀ ਉਹ ਇਸ ਬੀਐਸਪੀ ਦਾ ਨੇਤਾ ਉਭਰ ਰਿਹਾ ਹੈਗਾ ਹੈ ਜੀ, ਉਹਨੇ ਆਪਣਾ ਗੁੱਟ ਅਲੱਗ ਬਣਾਇਆ ਹੈ ਜੀ, ਤੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਏਦਾਂ ਦਾ ਕੋਈ ਹੈ ਨੀਗਾ ਜੀ, ਜੋ ਇਹ ਚਾਹੁਣਗੇ ਉਹਦੇ ਹਿਸਾਬ ਨਾਲ ਕਰ ਲੈਣਗੇ, ਜੇ ਕੱਲੇ ਲੜਨ ਆਇਆ ਤੇ ਕੱਲੇ ਵੀ ਲੜਨ। ਉਹ ਸਿਰਫ ਜਿਹੜਾ ਹੈਗਾ ਇਹਨਾਂ ਨੇ ਆਪ ਤਾਂ ਜਿੱਤਣਾ ਨੀ ਹੁੰਦਾ, ਦੂਜੇ ਦੀ ਹਾਰ ਜਿੱਤ ਤੈਅ ਕਰ ਜਾਂਦੇ ਆ ਜੀ, ਬਸ ਇੰਨਾ ਕੁ ਫਰਕ ਪੈਂਦਾ ਆ ਜੀ।
0: ਬਿਲਕੁਲ
1: ਜੀ ਭਾਰਤ ਸਾਹਿਬ,
0: ਸੈਣੀ ਸਾਹਿਬ ਤੁਸੀਂ ਵਾਰਸ ਪੰਜਾਬ ਦੀ ਗੱਲ ਕੀਤੀ ਹੈ, ਇੱਧਰ ਉਹਨਾਂ ਦੇ ਪਿਤਾ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਤਰਸੇਮ ਸਿੰਘ ਉਹਨਾਂ ਦਾ ਬਿਆਨ ਆਇਆ ਅੱਜ, ਵੈਸੇ ਮੀਟਿੰਗ ਵਗੈਰਾ ਵੀ ਹੋਈ ਆ ਉਹਨਾਂ ਦੀ ਅੰਦਰ ਖਾਤੇ, ਤਾਂ ਕਿਵੇਂ ਦੇਖਦੇ ਹੋ? ਇੱਕ ਪਾਸੇ ਬਠਿੰਡਾ ਦੇ ਵਿੱਚ ਇੱਕ ਪਾਸੇ ਇਹ ਬਿਆਨ ਆ ਰਹੇ ਨੇ, ਤੇ ਦੂਸਰੀ ਬਾਸਪਾ ਦੀ ਤੁਸੀਂ ਗੱਲ ਨਾਲ ਜੋੜ ਦਿੱਤੀ ਹੈ, ਤੇ ਤੀਸਰਾ ਬਠਿੰਡੇ ਦੇ ਵਿੱਚ ਅੱਜ ਖਾਲਿਸਤਾਨ ਦੇ ਨਾਰੇ ਫਿਰ ਨਜ਼ਰ ਆ ਗਏ ਨੇ।
1: ਹਾਂਜੀ ਸਰ, ਅੱਜ ਨਾ ਭਾਰਤ ਸਾਹਿਬ ਵਾਰਸ ਪੰਜਾਬ ਵਾਲਿਆਂ ਨੇ ਕੀ ਕੀਤਾ ਸੀ ਵੀ ਸਿੱਖ ਸਕੋਲਰ ਦੀ ਨਾ ਬੈਠਕ ਸੱਦੀ ਸੀ
0: ਜੀ,
1: ਵਿੱਚ ਕੁਛ ਇੱਕ ਸਿੱਖ ਸਕੋਲਰ ਜਿਹੜੇ ਹੈਗੇ ਆ ਉਹ ਤਾਂ ਇਹ ਸੋਚ ਕੇ ਗਏ ਕਿ ਸਾਡੇ ਕੋਲੋਂ ਵਿਚਾਰ ਲਿਆ ਜਾਊਗਾ ਕਿ ਪਾਰਟੀ ਜਿਹੜੀ ਹੈਗੀ ਆ ਉਹ
0: ਰੂਪਰੇਖਾ ਕਿੱਦਾਂ
1: ਕਿਸ ਤਰੀਕੇ ਨਾਲ ਦਿਸ਼ਾ ਵਧੇ, ਕਿੱਦਾਂ ਦੀ ਰੂਪਰੇਖਾ ਸੰਗਠਨ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ। ਉਹਦੇ ਵਿੱਚ ਜਿਹੜੇ ਸਕੋਲਰ ਨੇ ਜਿਹੜਾ ਹੈਗਾ ਇਹਨਾਂ ਨੂੰ ਰਾਏ ਦਿੱਤੀ ਵੀ ਭਾਈ ਤੁਸੀਂ ਇਕੱਠੇ ਨੀ ਹੋ ਸਕਦੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤੇ ਆਪੋ ਲੜ ਲਓ
0: ਜੀ।
1: ਉਹ ਇਹਨਾਂ ਨੇ ਰੈਲਿਸ਼ ਨੀ ਕੀਤਾ, ਤੇ ਉਹ ਬੰਦਿਆਂ ਨੂੰ ਜਦੋਂ ਸੁਣਿਆ ਗਿਆ ਉਹ ਬੰਦੇ ਕਹਿੰਦੇ ਆ ਜੀ, ਤੇਜ ਸਿੰਘ ਹੈਗੇ ਸੀਗੇ ਉਹ ਗਏ ਸੀ ਜੀ, ਉਹਨਾਂ ਨੇ ਕਿਹਾ ਕਿ ਮੈਂ ਉੱਥੇ ਕਹਿੰਦੇ ਵਿਚਾਰ ਦਿੱਤਾ ਜਦੋਂ ਤੇ ਉਹਨਾਂ ਨੇ ਮੇਰੀ ਗੱਲ ਨੂੰ ਰੈਲਿਸ਼ ਨੀ ਕੀਤਾ, ਔਰ ਉੱਥੇ ਮੌਜੂਦ ਹਰ ਕੋਈ ਬੰਦਾ ਇਹ ਸੋਚ ਰਿਹਾ ਸੀ ਵੀ ਜਿੱਦਾਂ ਅਸੀਂ ਬਣੇ ਕੇ ਬਣੇ ਆ ਤੇ ਸਾਨੂੰ ਏਦਾਂ ਦੇ ਹਾਂਜੀ ਵੀ ਸਾਨੂੰ ਕਿਸੇ ਨਾਲ ਅਲਾਇੰਸ ਦੀ ਲੋੜ ਨਹੀਂ ਹੈਗੀ, ਅਸੀਂ ਸਾਡੀ ਵੇਵ ਚੱਲ ਰਹੀ ਹੈਗੀ ਆ ਤੇ ਅਸੀਂ ਤਾਂ ਕਾਮਯਾਬ ਹੋਣਾ ਹੀ ਹੋਣਾ ਹਾਂਜੀ। ਤੇ ਜਦ ਕੇ ਜਿਹੜਾ ਹੈਗਾ ਆ ਕਿ ਉੱਥੇ ਜਿਹੜੇ ਸਕੋਲਰ ਗਏ ਸੀ ਉੱਥੇ, ਕਿਉਂਕਿ ਜਦੋਂ ਕਿਸੇ ਦੇ ਘਰ ਜਾਈਏ ਉਹਨਾਂ ਦੀ ਵੀ ਖੁਸ਼ੀ ਦੇ ਵਿੱਚ ਹੀ ਸ਼ਾਮਿਲ ਹੋਣਾ ਪੈਂਦਾ ਹੁੰਦਾ ਨਾ ਜੀ, ਉੱਥੇ ਸੱਚੀ ਗੱਲ ਥੋੜਾ ਦੱਸੀ ਜਾਂਦੀ ਹੈਗੀ ਆ। ਸੋ ਇਸ ਕਰਕੇ ਫਿਰ ਬਾਹਰ ਆ ਕੇ ਉਹਨਾਂ ਨੇ ਜਦੋਂ ਆ ਕੇ ਤੇ ਉਹਨਾਂ ਨੇ ਕਿਹਾ ਵੀ ਭਾਈ ਦੇ ਆਰ ਓਵਰ ਕੌਨਫੀਡੈਂਟ, ਵੀ ਇਹ ਓਵਰ ਕੌਨਫੀਡੈਂਸ ਦੇ ਵਿੱਚ ਹੈਗੇ ਆ ਤੇ ਇੰਨੀ ਗੱਲਬਾਤ ਹੈ ਨੀ, ਅਜੇ ਤੱਕ ਸੰਵਿਧਾਨ ਇਹਨਾਂ ਦਾ ਬਣਿਆ ਨੀ, ਜਾਂ ਤਾਂ ਇਹ ਹੈਗਾ ਨਾ ਵੀ ਸੰਵਿਧਾਨ ਦੇ ਤਹਿਤ ਜਿਹੜਾ ਹੈਗਾ ਆ ਤੁਸੀਂ ਕੋਈ ਗੱਲਬਾਤ ਕਰੋ
0: ਜੀ।
1: ਤੇ ਤਰਸੇਮ ਸਿੰਘ ਹੁਣੀ ਜਿਹੜੇ ਆ ਪਾਰਟੀ ਨੂੰ ਜੇ ਚਲਾ ਰਹੇ ਹੈਗੇ ਆ ਨਾ ਜੀ, ਤੇ ਉਹ ਵੀ ਸੋਚ ਸਮਝ ਕੇ ਅਯਾਲੀ ਸਾਹਿਬ ਆਏ ਤਾਂ ਸੀਗੇ
0: ਜੀ,
1: ਕਿ ਮੈਂ ਮਤਲਬ ਅੰਮ੍ਰਿਤਪਾਲ ਤਾਂ ਅੰਦਰ ਹੈਗੇ ਆ ਤੇ ਐਕਟਿੰਗ ਪ੍ਰਧਾਨ ਮੈਨੂੰ ਬਣਾ ਦੇਣਗੇ
0: ਜੀ,
1: ਤੇ ਮੈਂ ਪਾਰਟੀ ਜਿਹੜੀ ਹੈਗੀ ਆ ਉਹ ਤੇ ਪੂਰੀ ਤੇ ਕਮਾਂਡ ਕਰੂੰਗਾ
0: ਜੀ,
1: ਉਹ ਚੱਕਰ ਬਣਿਆ ਨੀ ਉਹਨਾਂ ਨੇ ਵੀ ਜਿਹੜਾ ਆ ਪਹਿਲਾਂ ਹੀ, ਕਿਉਂਕਿ ਹੁਣ ਇਹਦੇ ਵਿੱਚ ਵੀ ਜਿਹੜਾ ਆ ਅੱਜ ਹਮੀਰ ਸਿੰਘ ਹੁਣੀ ਕਹਿੰਦੇ ਸੀ ਵੀ ਮੈਂ ਮਤਲਬ ਅਜੇ ਨਾਂ ਲੈਣਾ ਉਚਿਤ ਨੀ ਹੈਗਾ, ਕਿਉਂਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਉਹ ਸਰਵਿਸ ਤੇ ਆ ਜੇ, ਉਹ ਓਪਨਲੀ ਨਾਲ ਨਹੀਂ ਆਇਆ ਹੈਗਾ ਜਿਹਦੀ ਐਡਵਾਈਸ ਤੇ ਚੱਲ ਰਹੇ ਆ ਜੀ, ਤੇ ਉਹ ਸਮਾਂ ਆਉਣ ਤੇ ਕਹਿੰਦੇ ਸਾਰੀ ਗੱਲ ਮਤਲਬ ਜਿਹੜੀ ਹੈਗੀ ਆ ਬਾਹਰ ਆ ਜਾਊਗੀ
0: ਜੀ,
1: ਤੇ ਅਜੇ ਜਿਹੜਾ ਹੈਗਾ ਆ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਹਾਂ ਜੀ ਵੀ ਵੇਵ ਸਾਡੀ ਹੀ ਚੱਲ ਰਹੀ ਆ
0: ਜੀ,
1: ਜਿੱਦਾਂ ਆਮ ਆਦਮੀ ਪਾਰਟੀ ਦੀ ਵੇਵ ਚੱਲੀ ਸੀ ਏਦਾਂ ਹੀ ਸਾਡੀ ਵੇਵ ਚੱਲ ਰਹੀ ਆ, ਕਿਉਂਕਿ ਅਯਾਲੀ ਉਹਨਾਂ ਦੇ ਆਉਣ ਨਾਲ ਝੁੰਦਾ ਉਹਨਾਂ ਦੇ ਆਉਣ ਨਾਲ ਉਹਨਾਂ ਦਾ ਮੋਰਲ ਜਿਹੜਾ ਆ ਬਹੁਤ ਆਪਿਆ ਤੇ ਉਹਦੇ ਕਰਕੇ ਉਹ ਇਸ ਤਰੀਕੇ ਨਾਲ ਸੋਚ ਰਹੇ ਹੈਗੇ ਆ ਜੀ। ਉਹ ਕਹਿੰਦੇ ਜੀ ਵੀ ਸਾਡੇ ਪਰਿਵਾਰ ਨੇ ਜਿਹੜਾ ਆ ਸਿਰਫ ਇੱਕ ਸੀਟ ਲੜਨੀ ਆ ਜੀ, ਤੇ ਅਸੀਂ ਪਰਿਵਾਰ ਵਾਦ ਤੋਂ ਦੂਰ ਰਵਾਂਗੇ, ਸ਼ਹੀਦਾਂ ਦੇ ਜਿਹੜੇ ਹੈਗੇ ਆ ਤੇ ਵਾਰਸ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ
0: ਜੀ।
1: ਮੇਰਾ ਮਤ ਇਹਦੇ ਵਿੱਚ ਇਹ ਆ ਸਰ ਕਿ ਆਪਾਂ ਕਿਸ ਕੰਮ ਲਈ ਮਤਲਬ ਵਿਧਾਇਕ ਬਣਾਉਂਦੇ ਆ
0: ਜੀ,
1: ਉਹਦੀ ਯੋਗਤਾ ਦੇਖੋ ਕਿ ਕੀ, ਦੇਖੋ ਕੁਰਬਾਨੀਆਂ ਤਾਂ ਸਾਰਿਆਂ ਦੀਆਂ ਹੈਗੀਆਂ ਜੀ, ਬਥੇਰਿਆਂ ਬੰਦਿਆਂ ਨੇ ਅੱਜ ਤੱਕ ਕੁਰਬਾਨੀਆਂ ਦਿੱਤੀਆਂ ਤੇ ਸਿੱਖ ਧਰਮ ਤਾਂ ਹੈ ਹੀ ਕੁਰਬਾਨੀਆਂ ਤੇ ਬੇਸਡ ਹੈਗਾ ਜੀ, ਜਦੋਂ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਨੇ ਕਿਤੇ ਸੋਚਿਆ ਸੀਗਾ ਵੀ ਹਾਂ ਜੀ ਵੀ ਅੱਗੇ ਜਿਹੜੇ ਸਾਡੇ ਵਾਰਸ ਆ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦਾ ਮੌਕਾ ਮਿਲੂਗਾ ਇਹਦੇ
0: ਜ਼ਰੀਏ?
1: ਗੱਲ ਤਾਂ ਇਹ ਹੈਗਾ ਨਾ ਜੀ, ਹਾਂਜੀ ਹਰ ਕਿਸੇ ਨੇ ਕੁਰਬਾਨੀ ਨੂੰ ਕੈਸ਼ ਕਰਨਾ ਕੋਈ ਜ਼ਰੂਰੀ ਨੀ ਹੁੰਦਾ, ਹੁਣ ਚੱਕਰ ਤਾਂ ਇਹ ਇਹਨਾਂ ਦਾ ਪਿਆ ਆ ਜੀ ਵੀ ਡੇਰਾ ਬਸੀ ਤੋਂ ਇਹਨਾਂ ਨੇ ਨਾ ਜੀ ਟਿਕਟ ਅਨਾਊਂਸ ਕਰ ਦਿੱਤੀ ਸੀ ਜੀ, ਉਹ ਕਰ ਦਿੱਤੀ ਸੀ ਸਤਵੰਤ ਸਿੰਘ ਹੋਣਾ ਦੇ ਬੇਟੇ ਦੀ
0: ਜੀ,
1: ਤੇ ਉਹ ਜਿਹੜੇ ਹੈਗੇ ਆ ਬੇਟੇ ਦੀ ਜਾਂ ਪੋਤਰੀ ਸਤਵੰਤ ਸਿੰਘ ਹੋਣਾ ਦੇ ਪਰਿਵਾਰ ਦੀ ਕਰ ਦਿੱਤੀ ਸੀ ਜੀ, ਤੇ ਬਿਆਨ ਸਿੰਘ ਦਾ ਪਰਿਵਾਰ, ਇਹਨਾਂ ਦੀ ਲੜਕੀ ਜਿਹੜੀ ਹੈਗੀ ਆ, ਉਹ ਕਹਿੰਦੀ ਸੀ ਮੈਂ ਉੱਥੇ ਚੋਣ ਲੜਨੀ ਆ ਜੀ। ਉਹ ਆਲਰੇਡੀ ਸਰਬਜੀਤ ਸਿੰਘ ਹੋਣੀ ਜਿਹੜੇ ਆ ਉਸ ਪਰਿਵਾਰ ਦੇ ਵਿੱਚੋਂ ਜਿਹੜੇ ਆ ਬਣ ਚੁੱਕੇ ਆ ਜੀ MP। ਉਹਦੇ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵਿਵਾਦ ਸੀ ਜੀ, ਉਹਦੇ ਕਰਕੇ ਕਹਿੰਦੇ ਵੀ ਇੱਕ ਸ਼ਹੀਦ ਪਰਿਵਾਰ ਨੂੰ ਇੱਕ ਟਿਕਟ ਦੇਣੀ ਹੈਗੀ ਆ ਜੀ। ਹੁਣ ਸਵਾਲ ਇਹ ਹੈਗਾ ਕਿ ਸ਼ਹੀਦ ਪਰਿਵਾਰ ਦੇ ਵਾਰਸ ਨੂੰ ਤੁਸੀਂ ਟਿਕਟ ਦੇ ਰਹੇ ਹੋ, ਵੈਦਰ ਹੀਜ ਫਿਟ ਟੂ ਬੀ ਸਿਟ ਇਨ ਦਾ ਪਾਰਲੀਮੈਂਟ ਔਰ ਇਨ ਦਾ ਅਸੈਂਬਲੀ, ਕਿ ਉਹ ਜਿਹੜਾ ਬੰਦੇ ਦੀ ਯੋਗਤਾ ਹੈਗੀ ਆ ਕਿ ਉਹ ਅਸੈਂਬਲੀ ਦੇ ਵਿੱਚ ਜੋ ਕੰਮ ਕਾਰ ਹੁੰਦਾ ਆ ਉਹਦੇ ਬਾਰੇ ਜਾਣੂ ਆ, ਉਹਦੇ ਕੋਈ ਜਿਹੜਾ ਹੈਗਾ ਆ ਪੰਜਾਬ ਵਾਸਤੇ।
0: ਇੱਕ ਦਿਨ ਇਹਦੇ ਉੱਤੇ ਹੀ ਸੋਚ ਰਿਹਾ ਸੀ, ਚਲੋ ਇੱਕ ਪਾਸੇ ਦੇਖਦੇ ਅੰਮ੍ਰਿਤਪਾਲ ਹੋਣੀ ਤਾਂ ਚਲੋ ਉੱਥੇ ਜੇਲ੍ਹ ਦੇ ਵਿੱਚ ਨੇ, ਡਿਬਰੂਗੜ੍ਹ ਠੀਕ ਹੈ ਜੀ, ਉਹ ਵੀ MP ਨੇ, ਉਹਨਾਂ ਦੀ ਤਾਂ ਚਲੋ ਕਹਿ ਸਕਦੇ ਮਜਬੂਰੀ ਹੈ ਜਾਂ ਉਹ ਬਾਹਰ ਨਹੀਂ ਆ ਸਕਦੇ, ਆਪਣਾ ਕੰਮ ਕਾਰ ਨਹੀਂ ਕਰ ਸਕਦੇ, ਪਰ ਸਤਵੰਤ ਸਿੰਘ ਉਹਨਾਂ ਦੇ ਉੱਤੇ ਕਿਹੜੀ ਮਜਬੂਰੀ ਹੈ, ਉਹ ਤਾਂ ਬਾਹਰ ਹੀ ਨੇ ਜੀ, ਉਹ ਕਾਤੋਂ ਆਪਣਾ ਕਾਰਜ ਅੱਗੇ ਕਰ ਰਹੇ ਜਾਂ ਨਿਭਾ ਰਹੇ ਜੀ, ਜੋ ਉਹਨਾਂ ਦੇ MP ਦੇ ਜੋ ਵੀ ਕਾਰਜਕਾਲ ਹੈਗਾ ਉਹਨਾਂ ਦੇ ਸਿਸਟਮ ਦੇ ਵਿੱਚ।
1: ਭਾਰਤ ਸਾਹਿਬ ਮੇਰੀ ਬੇਨਤੀ ਸੁਣੋ, ਮੈਂ ਇਸ ਟੋਪਿਕ ਨੂੰ ਸਾਈਡ ਤੇ ਰੱਖਦਾ
0: ਜੀ।
1: ਮੈਂ ਜਿਹੜਾ ਸੋਚਦਾ ਹੈਗਾ ਆ ਜੀ, ਕਈ ਵਾਰੀ ਵੀ ਦੇਖੋ ਪੋਲਿਟਿਕਸ ਦੇ ਵਿੱਚ ਆਉਣਾ ਜਿਹੜਾ ਆ, ਚਲੋ ਹਰ ਇੱਕ ਬੰਦੇ ਦੀ ਆਜ਼ਾਦੀ ਹੈਗੀ ਆ, ਕੋਈ ਵੀ ਆ ਸਕਦਾ, ਠੀਕ ਹੈ ਜੀ। ਜਿੱਦਾਂ ਜਿਹੜਾ ਹੈਗਾ ਆ ਵੀ ਇੱਕ ਡਾਕਟਰ ਵਾਸਤੇ ਕੋਰਸ ਪਾਸ ਕਰਨਾ ਜ਼ਰੂਰੀ ਆ ਨਾ ਜੀ, ਇੱਦਾਂ ਹੀ ਇਹਦਾ ਵੀ ਇੱਕ ਕੋਰਸ ਹੋਣਾ ਚਾਹੀਦਾ ਆ ਵੀ ਜਿਹਦੇ ਵਿੱਚ 2 ਜਾਂ 3 ਸਾਲ ਦਾ ਕੋਰਸ ਹੋਵੇ, ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਦੁਨੀਆਂ ਦੀ ਪੋਲੀਟੀਕਲ ਜਿਹੜੀਆਂ ਹੈਗੀ ਆ ਹਿਸਟਰੀ ਉਹਦੇ ਬਾਰੇ ਪੜਾਇਆ ਜਾਵੇ। ਸਾਡੇ ਇੱਥੇ ਉਹਦੀ ਗੌਰਮੈਂਟ ਫੰਕਸ਼ਨਸ ਹਾਂਜੀ, ਇਹਦੇ ਤੇ ਕਿਤਾਬ ਬਣਨੀ ਚਾਹੀਦੀ ਬਕਾਇਦਾ ਤੌਰ ਤੇ। ਇੱਕ ਜਿਹੜਾ ਹੈਗਾ, ਹੁਣ ਮੈਂ ਵਕੀਲ ਆ ਜੀ, ਮੈਨੂੰ ਨੀ ਪਤਾ ਵੀ ਅਫਸਰਸ਼ਾਹੀ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਆ ਸੈਕਟਰੀ ਹੋਮ ਲਾਤਾ ਆ, ਇਹਨੂੰ ਜਿਹੜਾ ਹੈਗਾ ਆ ਸੈਕਟਰੀ ਫਲਾਨਾ ਲਾਤਾ ਆ, ਉਹਦਾ ਕੀ ਕੰਮ ਆ ਤੇ ਉਹਦਾ ਕੀ ਕੰਮ ਆ, USD ਲਾਤਾ ਆ, USD ਦਾ ਕਿਹੜੇ USD ਦਾ ਕਿੰਨੇ USD ਲੱਗ ਸਕਦੇ ਆ, ਕੀ ਕੰਮ ਪਤਾ ਹਾਂਜੀ, ਉਹਦਾ ਕੀ ਕੰਮ ਹੈਗਾ, ਕੀ ਉਹਦੇ ਕੋਲੋਂ ਕਰਾਉਣਾ ਹੈਗਾ ਜੀ, ਵੀ ਤਾਂ ਕਿ ਜਿਹੜਾ ਆ ਵੀ ਕੱਲ ਨੂੰ ਜਿਹੜਾ ਬੰਦਾ ਲੀਡਰ ਬਣ ਜਾਏ ਜਾਂ ਮੁੱਖ ਮੰਤਰੀ ਬਣ ਜਾਏ ਉਹਨੂੰ ਅਫਸਰਸ਼ਾਹੀ ਗੁਮਰਾਹ ਨਾ ਕਰ ਸਕੇ। ਇਸ ਕਰਕੇ ਇਹਦਾ ਬਕਾਇਦਾ ਤੌਰ ਤੇ ਚਾਹੇ 2 ਸਾਲ ਦਾ ਕੋਰਸ ਹੀ ਰੱਖਣ ਜੀ, ਉਹ ਕੋਰਸ ਪਾਸ ਕਰਕੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਲੋਕਾਂ ਦੀ ਚੋਇਸ ਨਾਲ ਪਾਰਟੀ ਜਿਹੜੀ ਆ ਉਹ ਕੈਂਡੀਡੇਟ ਉਹਦੇ ਵਿੱਚੋਂ ਦੇਣ, ਉਹ ਫਿਰ ਜਾ ਕੇ ਤੇ ਉੱਥੇ ਕੰਪੀਟ ਕਰਨ ਬਕਾਇਦਾ ਤੌਰ ਤੇ, ਤੇ ਆਪਣਾ ਲੋਕਤੰਤਰ, ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਬੰਦੇ ਦਾ ਕੋਈ ਟੈਲੈਂਟ ਹੋਵੇ ਵੀ ਹਾਂ ਜੀ ਅਸੀਂ ਕਾਨੂੰਨ ਬਣਾਉਣਾ ਆ, ਕਾਨੂੰਨ ਬਾਰੇ ਪਤਾ ਹੋਵੇ, ਇਹ ਨਾ ਹੋਵੇ ਆ। ਇਹ ਹੁਣ ਇਹ ਉਹੋ ਹੀ ਨੇਤਾ ਹੈਗਾ ਜਿਹੜਾ ਕੋਈ ਮੋਬਾਈਲ ਠੀਕ ਕਰਨਾ ਜਾਣਦਾ ਹੈਗਾ ਆ, ਉਹ ਮੋਬਾਈਲ ਵਧੀਆ ਤਰੀਕੇ ਨਾਲ ਠੀਕ ਕਰ ਸਕਦਾ ਆ,
0: ਬਿਲਕੁਲ
1: ਉਹ ਕਾਨੂੰਨ ਨਹੀਂ ਬਣਾ ਸਕਦਾ ਵਧੀਆ ਤਰੀਕੇ ਨਾਲ, ਕਿਉਂਕਿ ਉਹਨੇ ਤਾਂ ਪੜ੍ਹਿਆ ਹੀ ਨੀ। ਬਾਕੀ ਜਥੇਦਾਰ ਸਾਹਿਬ ਦੇ ਸਾਹਮਣੇ ਜਾ ਕੇ ਸਾਰੇ ਬਹਿ ਗਏ ਆਰਾਮ ਨਾਲ ਵੀ ਹਾਂ ਜੀ ਅਸੀਂ ਤਾਂ ਪੜ੍ਹਿਆ ਨੀ,
0: ਕੋਈ
1: ਮੋਬਾਈਲ ਠੀਕ ਕਰਦਾ ਚਲਾ ਗਿਆ ਤੇ ਕੋਈ ਉਸ ਤਰੀਕੇ ਨਾਲ ਚਲਾ ਗਿਆ, ਤੇ ਉਹ ਜਿਹੜੇ ਹੈਗੇ ਆ
0: ਬਿਲਕੁਲ
1: ਪੈਂਚਰਾਂ ਵਾਲਾ ਭੋਲਾ ਪੈਂਚਰਾਂ ਵਾਲਾ ਜਿਹੜਾ ਹੈਗਾ ਪੈਂਚਰ ਵਧੀਆ ਲਾ ਸਕਦਾ ਹੈ ਜਿੱਦਾਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ, ਬਟ ਉੱਥੇ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਤਾਂ ਜਿਹਨੂੰ ਵਿਧਾਨ ਦੀ ਨੌਲੇਜ ਹੈਗੀ ਆ ਵਿਧਾਨ ਬਾਰੇ ਜਾਣਦਾ ਹੈਗਾ ਆ ਜੀ, ਉਹੋ ਹੀ ਉੱਥੇ ਭੇਜਣਾ ਚਾਹੀਦਾ ਆ, ਤੇ ਉਹੋ ਜਿਹੇ ਬੰਦੇ ਜਦੋਂ ਜਾਣਗੇ ਉਦੋਂ ਹੀ ਜਿਹੜੇ ਜਿਹਨਾਂ ਨੂੰ ਪੋਲਿਸੀ ਬਣਾਉਣ ਦੇ ਵਿੱਚ ਮਾਸਟਰੀ ਹੋਵੇਗੀ ਜਾਂ ਮਤਲਬ ਜਿਹੜਾ ਆ ਸਮਝ ਸਕਦੇ ਹੋਣਗੇ, ਐਡਮਿਨਿਸਟ੍ਰੇਸ਼ਨ ਨੂੰ ਸਮਝ ਸਕਦੇ ਹੋਣਗੇ,
0: ਡਿਬੇਟ ਵੀ ਤਾਂ ਤਾਂ ਹੀ ਕਰ ਸਕਦੇ ਨਾ ਉਹਦੇ ਉੱਤੇ, ਡਿਬੇਟ ਵੀ ਤਾਂ ਹੀ ਹੋ ਸਕਦੀ ਹੈ ਜੇ ਮੂਹਰੇ ਪੂਰੇ ਅੰਕੜੇ ਹੋਣਗੇ, ਪਤਾ ਹੋਏਗਾ ਦੇ ਫਾਇਦੇ ਕੀ ਨੇ ਜਾਂ ਦੇ ਨੁਕਸਾਨ ਕੀ ਨੇ ਜੀ।
1: ਪਰ ਸਾਹਿਬ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਹੈਗਾ ਆ ਜੇ ਪ੍ਰਾਈਮ ਮਿਨਿਸਟਰ ਜਿਹੜੀ ਹੈਗੀ ਆ ਉਹਦੀ ਪੋਸਟ ਹਾਸਲ ਕੀਤੀ ਤੇ ਉਹਨਾਂ ਨੇ ਕਦ ਕਿਸ ਤਰੀਕੇ ਨਾਲ ਕੀਤੀ, ਕਿਉਂ ਬਿਕੋਜ਼ ਹੀ ਵਾਜ਼ ਮਤਲਬ ਜਿਹੜਾ ਹੈਗਾ ਆ ਵੀ ਅਵੇਕਨਡ ਹਾਂਜੀ, ਉਹ ਐਜੂਕੇਟਡ ਸੀਗੇ, ਇੰਨੇ ਜ਼ਿਆਦਾ ਐਜੂਕੇਟਡ ਸੀ ਕਿ ਉਹਨਾਂ ਦੇ ਬਰਾਬਰ ਦਾ ਉੱਥੇ ਹੈ ਕੋਈ ਨੀ ਸੀ,
0: ਬਿਲਕੁਲ
1: ਹਾਂਜੀ, ਤਾਂ ਹੀ ਉਹਨਾਂ ਨੇ ਹਾਸਲ ਕੀਤੀ ਆ। ਉਹ ਤੋਂ ਉਹਨਾਂ ਤੋਂ ਇਲਾਵਾ ਜਿਹੜਾ ਹੈਗਾ ਸੈਂਟਰ ਦੇ ਵਿੱਚ ਤੁਸੀਂ ਦੱਸੋ ਕਿਹੜਾ ਮਿਨਿਸਟਰ ਜਿਹੜਾ ਆ ਜਾ ਕੇ ਤੇ ਇਸ ਤਰੀਕੇ ਨਾਲ ਕੋਈ ਨਾਮ ਕਮਾ ਕੇ ਆਇਆ ਹੋਵੇ। ਸਾਡੇ ਲੋਕਾਂ ਨੂੰ ਤਾਂ ਜਿਹੜੇ ਹੈਗੇ ਆ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਹਾਂਜੀ, ਉਹ ਜਿਹੜੇ ਬੰਦਿਆਂ ਨੇ ਇੱਦਾਂ ਜਾਣਾ ਹੋਵੇ ਵੀ ਹਾਂ ਜੀ ਉੱਥੇ ਸੈਂਟਰ ਦੇ ਵਿੱਚ ਜਾਣਾ ਹੈਗਾ ਤੇ ਉਹਨਾਂ ਨੂੰ ਤਿੰਨੋਂ ਲੈਂਗੁਏਜ ਦੀ ਜਿਹੜੀ ਨੌਲੇਜ ਆ ਮਸਟ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜਾ ਹੈਗਾ ਆ ਵਰਲਡ ਹਿਸਟਰੀ ਦਾ ਪਤਾ ਹੋਣਾ ਚਾਹੀਦਾ ਆ, ਸਾਰੇ ਦੇਸ਼ਾਂ ਦੀ ਪਾਲਿਸੀ ਪਤਾ ਹੋਣੀ ਚਾਹੀਦੀ ਆ, ਤਾਂ ਕਿ ਉਹ ਉੱਥੇ ਜਾ ਕੇ ਜਿਹੜਾ ਹੈਗਾ ਜਦੋਂ ਦਿੱਲੀ ਦੇ ਵਿੱਚ ਜਾ ਕੇ ਤੇ ਪਾਰਲੀਮੈਂਟ ਚ ਬਹਿਣਗੇ ਤੇ ਉਹ ਸਰਕਾਰ ਕਿਸੇ ਉਹਨਾਂ ਨੂੰ ਅਹੁਦਾ ਦੇਣਾ ਮਜਬੂਰੀ ਹੋ ਜਾਊਗਾ ਵੀ ਇੰਨਾ ਟੈਲੈਂਟਡ ਬੰਦਾ ਆ ਉਹਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ। ਹਾਂਜੀ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ, ਅਸੀਂ ਤਾਂ ਹੁਣ ਰੋਂਦੇ ਹੈਗੇ ਆ ਜੀ ਵੀ ਹਾਂ ਜੀ ਵੀ ਸਿੱਖਾਂ ਦੇ ਬੱਚੇ ਜਾਂ ਪੰਜਾਬੀ ਬੱਚੇ ਜਿਹੜੇ ਹੈਗੇ ਆ ਉਹ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਆ ਬਹੁਤ ਘੱਟ ਆ ਰਹੇ ਹੈਗੇ ਆ, ਤੇ ਰੁਝਾਨ ਤਾਂ ਸਾਰਿਆਂ ਦਾ ਇਹ ਹੈਗਾ ਆ ਪਲੱਸ
0: 10 ਪੜ੍ਹਿਆ ਤਾਂ ਐਜੂਕੇਸ਼ਨ ਮਿਨਿਸਟਰ ਲਾ ਦਿੰਦੇ ਨੇ ਜੀ, ਤੇ ਜਿਹੜਾ ਹੁਣ ਕਿਸੇ ਨਾਲ ਕੋਈ ਸਪੋਰਟਸ ਦੇ ਨਾਲ ਲੈਣਾ ਦੇਣਾ ਨਹੀਂ ਆ ਉਹ ਮਿਨਿਸਟਰ ਲਾ ਦੇਣਾ ਜੀ, ਜਿਹਨੇ ਕਦੇ ਟ੍ਰੇਨ ਦੇ ਬਾਰੇ ਰੇਲ ਦੇ ਬਾਰੇ ਇੰਜੀਨੀਅਰਿੰਗ ਨਹੀਂ ਕੀਤੀ ਉਹਨੂੰ ਪਤਾ ਹੀ ਕੁਝ ਨਹੀਂ ਗਾ ਲਾਈਨਾਂ ਕਿੱਦਾਂ ਵਿਛਾਈਆਂ ਜਾਂਦੀਆਂ ਕੀ ਟੈਕਨੀਕ ਚੱਲਦੀ ਹੈ ਉਹਨੂੰ ਰੇਲ ਮੰਤਰੀ ਬਣਾ ਦਿੰਦੇ ਨੇ ਜੀ, ਤੇ ਬੇੜਾ ਤਾਂ ਆਪੇ ਬਹਿਣਾ ਹੀ ਬਹਿਣਾ ਸੈਣੀ ਸਾਹਿਬ।
1: ਦੇਖੋ ਇਹ ਦੂਰਦਰਸ਼ਤਾ ਜਿਹੜੀ ਹੈਗੀ ਆ ਇਹ ਬਾਦਲ ਸਾਹਿਬ ਚ ਵੀ ਸੀ
0: ਜੀ,
1: ਉਹਨਾਂ ਨੇ ਤੋਤਾ ਸਿੰਘ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਿਹੜਾ ਬਿਲਕੁਲ ਅਨਪੜ੍ਹ ਸੀ, ਜਿਹੜਾ ਬਿਲਕੁਲ ਅਨਪੜ੍ਹ ਸੀ ਹੈ ਜੀ, ਸੋ ਇਸ ਕਰਕੇ ਤੇ ਹਾਂ ਜੀ ਅਗਲੇ ਨੂੰ ਪਤਾ ਹੀ ਕੱਖ ਨਾ ਹੋਵੇ ਰਾਹ ਹੈ ਵੀ ਉਹਦਾ ਕਾਰਨ ਇਹ ਹੁੰਦਾ ਵੀ ਇਹਨਾਂ ਲੀਡਰਾਂ ਦਾ ਆਪਣਾ ਸਵਾਰਥ ਹੁੰਦਾ ਆ ਵੀ ਅਗਲਾ ਕੁਛ ਨਾ ਕਰ ਸਕੇ, ਸਾਰਾ ਕੁਛ ਮਤਲਬ ਉਹਨੂੰ ਪੋਸਟ ਵੀ ਦਿੱਤੀ ਰੱਖਣੀ ਤੇ ਹਾਂ ਜੀ ਕੰਮ ਅਸੀਂ ਆਪੇ ਕਰ ਲੈਣਾ ਹੈਗਾ
0: ਚਿੰਤਾ।
1: ਉਸ ਸਥਿਤੀ ਦੇ ਵਿੱਚ ਅਫਸਰਸ਼ਾਹੀ ਹਾਵੀ ਹੋ ਜਾਂਦੀ ਆ ਜੀ, ਉਹ ਦੇਖੋ ਇਹਦਾ ਜੋ ਪੰਜਾਬ ਦਾ ਅੱਜ ਹਾਲ ਕੀਤਾ ਹੈਗਾ ਨਾ ਜੀ ਇਹਦੇ ਵਿੱਚ ਅਫਸਰ ਸੱਚਾਈ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਜੀ।
0: ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਸ਼ਾਇਦ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੁੰਗੇ, ਫਿਰ ਆਪਾਂ ਅਗਲੀਆਂ ਖਬਰਾਂ ਕਰਦੇ। ਵੈਸੇ ਅੱਜ ਬਾਦਲ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਇੰਸੀਡੈਂਟ ਤੋਂ ਬਾਅਦ ਜਿਹੜਾ ਪਹਿਲੀ ਵਾਰੀ ਨਜ਼ਰ ਆਏ ਨੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹੜਾ ਨਤਮਸਤਕ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਟਿਵ ਵੀ ਹੋਣ ਜਾ ਰਹੇ ਉਹਦੇ ਬਾਰੇ ਵੀ ਗੱਲ ਕਰਦੇ ਅੱਗੇ ਜਾ ਕੇ। ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਦੋਏ ਵੀਰਾਂ ਨੂੰ ਸਾਰਾ ਸਰੋਤਿਆਂ ਨੇ
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
3: ਜਗਵੀਰ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਆ, ਕਹਿੰਦਾ ਬਹੁਤ ਹਮਲੇ ਹੋਏ ਸਾਡੇ ਤੇ ਪਰ ਅਸੀਂ ਡਰਦੇ ਨੀ ਹੈਗੇ
0: ਜੀ।
3: ਇਹ ਪਾਰਟੀ ਤੇ ਹਮਲਾ ਸੀਗਾ ਜੀ
0: ਜੀ
1: ਮੈਂ ਤਾਂ ਸੋਚਦਾ ਬਿਹਤਰ ਆ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਮੈਂ ਤਾਂ ਇਹ ਸੋਚਦਾ ਹੈਗਾ ਆ ਕਿ ਮੈਨੂੰ ਭਾਰਤ ਸਾਹਿਬ ਨੇ ਖਬਰ ਦੱਸੀ ਤੇ ਮੈਂ ਸੋਚ ਰਿਹਾ ਸੀ ਵੀ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਸੀ ਤੇ ਮੈਡਮ ਹਾਂਜੀ ਮੈਡਮ ਹਰਸਿਮਰਤ ਕੌਰ ਨੇ ਜਿਸ ਤਰੀਕੇ ਦੀ ਬਿਆਨਬਾਜੀ ਕੀਤੀ ਹੈਗੀ ਉਹਨਾਂ ਨੂੰ ਤਾਂ ਮਹੀਨਾ ਜੇ ਆਰਾਮ ਕਰਨਾ ਚਾਹੀਦਾ ਸੀ ਹੈਂਜੀ। ਉੱਥੇ ਉਹ ਕਹਿੰਦੇ ਦਿਲ ਤੇ ਬਸ ਦਿਲ ਤੇ ਵੱਜੀ ਜਾ ਕੇ ਪਿੱਛੇ ਰਹਿ ਗਈ ਥੋੜੀ ਜਿਹੀ ਇੰਨੀ ਕੁ ਹੈਂਜੀ, ਬਾਕੀ ਉਹ ਆਰ ਪਾਰ ਖੰਜਰ ਹੋ ਗਿਆ, ਆਰ ਪਾਰ ਖੰਜਰ ਹੋ ਗਿਆ ਹੈਂਜੀ।
3: ਮੈਂ ਕਹਾਣੀ ਨਹੀਂ ਸੁਣਾਈ ਰਾਜਨ ਜੀ ਸ਼ੰਮੀ ਭਾਜੀ ਨੂੰ, ਮੇਰਾ ਦੋਸਤ ਸੀਗਾ ਹੈਗਾ ਤਾਂ 35 ਕਿਲੋ ਦੇ ਬੁਲਟ ਮੋਟਰਸਾਈਕਲ ਤੇ ਉਬੜ ਕੇ ਗਿਰ ਗਿਆ, ਸੱਟਾਂ ਲੱਗ ਗਈਆਂ ਉਹਦੇ, ਅਸੀਂ ਗਏ ਉਹਦੀ ਖਬਰ ਲੈਣ, ਉਹ ਵਿਚਾਰਾ ਪਿਆ ਮੰਜੀ ਜੀ ਤੇ ਛੋਟੀ ਜੀ ਤੇ ਬੇਬੇ ਉੱਠਣ ਲੱਗੀ, ਕਹਿੰਦੀ ਉਹਦੀ ਉਹਨੂੰ ਅਸੀਂ ਬੀਬੀ ਕਹਿੰਦੇ, ਉਹਦੀ ਬੀਬੀ ਨੂੰ ਕਹਿੰਦੀ ਚੰਗਾ ਭੈਣੇ ਰੱਬ ਨੇ ਰੱਖ ਲੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਬੇਬੇ ਕੋਈ ਦਿੱਤਾ ਲਿਆ ਮੂਹਰੇ ਨੀ ਆਇਆ, ਮੂਹਰੇ ਦਾ ਰੋੜ ਆਇਆ
0: ਜੀ ਤੋ ਗਲਾਟੀ ਲੱਗ ਗਈ।
3: ਉਹ ਖਾਮਾ ਭਾਈ ਦਿਲ ਤੇ ਲੱਗਣੀ, ਮੂਹਰੇ ਬਾਂਹ ਆ ਗਈ, ਮੂਹਰੇ ਤਾਂ ਬਾਂਹ ਆਈ ਹੈ
0: ਜੀ।
3: ਤੇ
1: ਉਹ ਗੱਲ
3: ਤੁਸੀਂ ਬਾਂਝੇ ਰਹਿ ਗਏ,
1: ਮੈਂ ਬਾਂਝੇ ਰਹਿ ਗਿਆ,
3: ਮੈਨੂੰ ਲੱਗਦਾ ਰਾਜ ਜੀ ਤੁਸੀਂ ਇਹ ਕਹਾਣੀ ਸੁਣ ਤੋਂ ਬਾਂਝੇ ਰਹਿ ਕੇ ਤੁਹਾਨੂੰ ਫੇਰ ਸੁਣਾਉਂਗੇ, ਮੈਂ ਕਈ ਵਾਰੀ ਤੁਹਾਨੂੰ ਬਾਬਾ ਰੀਡ ਦਾ ਸੁਣਾ ਦਿੱਤੀ, ਬਹੁਤ ਵਧੀਆ ਕਹਾਣੀ ਹੈ ਸਟੋਰੀ ਸੀਗੀ
1: ਬਿਲਕੁਲ। ਉਹ ਗੱਲ ਕਰਨਾ ਜੀ
3: ਹਾਂਜੀ,
1: ਕਹਿੰਦਾ 5-4 ਭਰਾ ਹੈਗੇ ਸੀ ਇੱਥੇ ਲਾਗੇ ਪਿੰਡ ਹੈਗਾ ਜਾਂ ਉਹ ਮੁੰਡਾ ਤੇ ਉਹ ਮੁੰਡੇ ਦਾ ਹੋਇਆ ਮੋਟਰਸਾਈਕਲ ਤੋਂ ਐਕਸੀਡੈਂਟ, ਉਹਦੀ ਦਾਦੀ ਕਿਤੇ ਦੂਜੇ ਤਾਏ ਚਾਚੇ ਦੇ ਰਹਿੰਦੀ ਹੈਗੀ ਸੀ ਚਾਹੀਦਾ ਕਰਕੇ ਉਹਨੂੰ ਵੀ ਮਾੜਾ ਮੋਟਾ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਬਾਕੀ ਗੱਲ ਕੋਈ ਪਤਾ ਨੀ। ਪਿੰਡ ਵਾਲੇ ਪੱਟੀ ਪੁੱਟੀ ਕਰਾ ਕੇ ਲੈ ਕੇ ਆਉਂਦੇ, ਫਲਾਨਾ ਗਿਆ ਜੀ ਲੈਣ ਢਿਮਕੜਾ ਗਿਆ ਲੈਣ, ਬੁੜੀ ਨੂੰ ਪਤਾ ਕੱਖ ਨੀ ਸੁਣਦਾ ਵੀ ਘੱਟ, ਉਹ ਆ ਕੇ ਜਿਹੜਾ ਹੈਗਾ ਆ ਉਹ ਅਜੇ ਆਏ ਨੀ ਤੇ ਉਹਨੂੰ ਉਡੀਕੀ ਜਾਂਦੇ, ਕਹਿੰਦੇ ਹਾਂਜੀ ਗਏ ਆ ਲੈ ਆਉਂਦੇ ਲੈਂਦੇ, ਇੱਕ ਨੇ ਜਾ ਕਹਿੰਦੀ ਕਾਕਾ ਲੋਤ, ਕਾਕਾ ਲੋਤ ਆ ਗਈ।
0: ਅੱਛਾ ਜੀ ਅੱਛਾ ਜੀ,
1: ਉਹ ਕਹਿੰਦਾ ਮੈਨੂੰ ਇੱਕ ਵਾਰੀ ਤਾਂ ਯਕੀਨ ਨਾ ਆਵੇ ਬੁੜੀ ਪੁੱਛਦੀ ਕੀ ਹੈਗੀ ਆ, ਹਾਂਜੀ ਬੁੜੀ ਨੂੰ ਇਹ ਦੇਖੇਗਾ ਵੀ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਲਿਆਉਣੀਆਂ, ਉਹਨੇ ਤਾਂ ਐਕਸੀਡੈਂਟ ਸੁਣਿਆ ਤੇ ਉਹ ਤਿਆਰੀ ਲੋਥ ਦੇਖਣ ਆ ਗਈ ਹਾਂਜੀ,
0: ਏਦਾਂ ਹੀ ਮਰਿਆ ਹੀ ਘਰ
1: ਚਲੋ ਆਪਾਂ ਤਾਂ ਸ਼ੁਕਰ ਆ ਬਾਦਲ ਸਾਹਿਬ ਦੇ ਦਰਸ਼ਨ ਕੀਤੇ ਹਾਂਜੀ।
3: ਨਹੀਂ ਉਹ ਜਿਹੜਾ ਸਾਡਾ ਦੋਸਤ ਸੀ ਨਾ ਉਹ ਜੰਮਿਆ ਵੀ ਮਤਲਬ 7-8 ਮਹੀਨੇ ਦੇ ਦਾਈ ਮਤਲਬ ਸਤਮਾਹ ਜਿਵੇਂ ਕਹਿੰਦੇ ਸੀ, ਇੱਕ ਉਹਦਾ ਕੱਦ ਵੀ 4-5 ਫੁੱਟ ਤੋਂ ਵੀ ਨੇੜੇ ਸੀ 5 ਫੁੱਟ, ਤੇ ਕੱਦ ਵੀ ਵਜਨ ਵੀ ਉਹਦਾ 40 ਕਿਲੋਮੀਟਰ ਕਿਲੋ ਉਹਨੇ ਜਾਣੀ ਘਰੋਂ ਇੱਕ ਉਹਨਾਂ ਕੋਲ ਜੀਪ ਹੁੰਦੀ ਸੀ, ਜੀਪ ਤੇ ਉਹਦੇ ਪੈਰ ਮਾਰ, ਜੀਪ ਚੱਕਣੀ ਜੇ ਬੋਲਟ ਸਕੂਟਰ ਨਾ ਚੱਕਣਾ ਬੋਲਟ ਮੋਟਰਸਾਈਕਲ ਤੇ ਸਫ਼ਰ ਕਰਨਾ। ਉਹ ਬਥੇਰਾ ਕਹਿਣਾ ਤੇਰੇ ਪੈਰ ਨੀ ਆਉਂਦੇ, ਉਹਨੇ ਕਹਿਣਾ ਇੰਨਾ ਬੋਲਟ ਮੋਟਰਸਾਈਕਲ ਭਜਾਇਆ ਰਾਜਨ ਜੀ, ਉਹ ਸੜਕ ਬਣ ਰਹੀ, ਬੱਟੇ ਹਿੱਟੇ ਹੋਏ ਸੀਗੇ ਤੇ ਉਹ ਇੰਨੀ ਤੇਜ਼ ਭਜਾਇਆ ਕਿਤੇ ਉੱਭੜ ਗਿਆ ਮੋਟਰਸਾਈਕਲ ਨੂੰ, ਕਿਹੜਾ ਪਤਾ ਸੀ ਵੀ ਬੋਲਟ ਵੀ ਮੇਰੇ ਉੱਪਰ ਕੋਈ ਬੈਠਾ ਹੈ। ਉੱਭੜ ਗਿਆ, ਉੱਭੜ ਕੇ ਗਿਆ ਉੱਧਰ ਖੇਤਾਂ ਚ, ਮਤਲਬ ਰੋਡ ਦਾ ਉਹਦੇ ਸੱਟਾਂ ਬਹੁਤ ਲੱਗੀਆਂ, ਉਹ ਕਿਤੇ ਨਾਲ ਬਰਸੀਨ ਵੱਢਦੇ ਸੀ ਉਹਨਾਂ ਨੇ ਚੱਕ ਕੇ ਘਰੇ ਛੱਡ ਗਏ, ਪਤਾ ਸੀ ਫਿਰ ਵੀ ਉਹਨਾਂ ਦਾ ਮੁੰਡਾ
0: ਜੀ।
3: ਉਹ ਜਦੋਂ ਨਾ ਆਇਆ ਕਹਿੰਦੇ ਅਸੀਂ ਖਬਰ ਲੈਣ ਚਲੇ ਗਏ ਹਨਾ
0: ਜੀ।
3: ਉਹ ਮੰਜੇ ਤੇ ਪਿਆ ਰਗੜਾਂ ਲੱਗੀਆਂ ਸੀ ਉਹਦੇ, ਅਸੀਂ ਤਾਂ ਪਹਿਲਾਂ ਤਾਂ ਕਹੀਏ ਵੀ ਤੈਨੂੰ ਕੀ ਲੋੜ ਸੀ ਹੋਏ। ਉਹ ਮੁੰਡੇ ਨੇ ਸਾਡੇ ਨੂੰ ਗੱਲ ਬਹੁਤ ਆਉਂਦੀ, ਉਹ ਕਹਿੰਦਾ ਜਿਨ੍ਹਾਂ ਨੇ ਤੈਨੂੰ ਚੱਕਿਆ ਸੀ, ਕਹਿੰਦਾ ਅਸੀਂ ਉਹਨਾਂ ਕੋਲ ਖੜ ਗਏ ਵੀ ਯਾਰ ਵੀ ਗੱਲ ਕੀ ਹੋਈ। ਉਹ ਕਹਿੰਦਾ ਯਾਰ ਅਸੀਂ ਇਹ ਤਾਂ ਇਹਦੇ ਕੰਨੀ ਤਾਂ ਧਿਆਨ ਨਾ ਦੇ, ਕਹਿੰਦਾ ਅਸੀਂ ਇਹਨੂੰ ਤਾਂ ਲੱਭ ਲਿਆ ਵੀ ਇਹ ਪਿੱਛੇ ਬੈਠਾ, ਕਹਿੰਦਾ ਅਸੀਂ ਤਾਂ ਇਹ ਲੱਭੀ ਗਿਆ ਵੀ ਜਿਹੜਾ ਚਲਾਉਂਦਾ ਸੀ ਉਹ ਕਿੱਥੇ ਚਲਿਆ ਗਿਆ, ਸਾਨੂੰ ਤਾਂ ਪਤਾ ਵੀ ਚਲਾਉਂਦਾ ਤਾਂ ਇਹ ਪਿਆ ਮੰਜੇ ਤੇ ਚੀਚੀਆਂ ਲਈ ਜਾਵੇ। ਉਹ ਕਹਿੰਦਾ ਸਾਨੂੰ ਖਾਸ ਚਿਰ ਤਾਂ ਇਹੀ ਲੱਗ ਗਿਆ ਵੀ ਚਲਾਉਣ ਵਾਲਾ ਬੰਦਾ ਕਿੱਧਰ ਚਲਿਆ ਗਿਆ,
0: ਕਾਲਾ ਜ਼ਿਆਦਾ ਸੀ।
3: ਜਦੋਂ ਉੱਠ ਕੇ ਬੇਬੇ ਕਹਿੰਦੀ ਚੰਗਾ ਭੈਣੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਦਿੱਤਾ ਲੈ ਨੀ ਵੀ ਕਹਿੰਦਾ ਰੋੜਾ ਆਇਆ
0: ਰੋੜਾ ਮੂਹਰੇ ਆ ਗਿਆ। ਬਿਲਕੁਲ
3: ਉਹ ਕਹਿੰਦੇ ਉਹ ਸੁਖਬੀਰਵਾਲ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਹੈ, ਕਹਿੰਦਾ
0: ਜੀ
3: ਕਹਿੰਦਾ ਵੀ ਇਹਦੇ ਤੇ ਕਹਿੰਦਾ ਬਹੁਤ ਹਮਲੇ ਪਹਿਲਾਂ ਹੋਏ ਨੇ, ਇਹ ਪਾਰਟੀ ਦੇ ਹਮਲਾ ਸੀ, ਥੋੜੀ ਕਰਤੂਤਾਂ ਦੇ ਹਮਲਾ ਸੀ, ਚਲੋ ਹੈ ਤਾਂ ਮਾੜਾ ਆਪਾਂ ਇਹ ਨੀ ਕਹਿੰਦੇ। ਰਾਜਨ ਜੀ ਆ ਦੇਖੋ ਜੇ ਪੜ੍ਹੇ ਲਿਖੇ ਚੁਣਨਗੇ ਨਾ, ਪਹਿਲਾਂ ਦਾ ਅਸੀਂ ਕਹਿੰਦੇ ਹਾਂ ਦੇਖੋ ਮਤਲਬ ਚਲੋ 84 ਵੇਲੇ ਜੋ ਹੋਇਆ ਉਦੋਂ ਬਾਅਦ ਮਲੋਏ ਹੋਣੀ ਚੁਣ ਲਏ
0: ਜੀ,
3: ਮੰਨ ਲੈਂਦੇ ਹਾਂ ਵੀ ਸਾਡੇ ਬਜ਼ੁਰਗ ਅਨਪੜ੍ਹ ਸੀਗੇ
0: ਜੀ।
3: ਉਦੋਂ ਬਾਅਦ ਤੋਂ ਹੁਣ ਤੱਕ ਅਸੀਂ ਕੀ ਸਿੱਖਿਆ, ਹੁਣ ਜਿਹਨੂੰ ਮਰਜ਼ੀ ਕਢਾ ਦੋ, ਅਸੀਂ ਫੇਰ ਵੋਟਾਂ ਪਾ ਦਿੰਦੇ ਜੀ। ਆ ਸਰਬਜੀਤ ਬਣਾਤਾ, ਅੰਮ੍ਰਿਤਪਾਲ ਬਣਾਤਾ
0: ਜੀ,
3: ਜਿਨ੍ਹਾਂ ਨੇ ਕਦੇ ਚੰਡੀਗੜ੍ਹ ਨੀ ਗਏ ਉਹ ਅਸੀਂ ਦਿੱਲੀ ਵਾੜਤੇ ਤੇ ਉੱਥੇ ਜਾ ਕੇ ਇਹਨਾਂ ਨੇ ਕੀ ਗੱਲ ਕੀ ਕਰਨੀ ਹੈ ਜੀ।
0: ਬਿਲਕੁਲ,
3: ਪਾਰਟੀਆਂ ਨੂੰ ਵੀ ਇਹੀ ਜੀ, ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਪਾਰਟੀਆਂ ਨੂੰ ਵੀ ਇਹੀ ਜੀ ਬੰਦੇ ਚਾਹੀਦੇ ਨੇ,
0: ਚਾਹੀਦੇ ਨੇ ਜੀ।
3: ਠੀਕ ਹੈ, ਜੇ ਉਹ ਪੜ੍ਹੇ ਲਿਖੇ ਅੱਗੇ ਲੈ ਕੇ ਆਉਣਗੇ ਤੇ ਫਿਰ ਉਹ ਗੱਲ ਕਰਨਗੇ, ਛਾਉਣਗੇ ਜੀ
0: ਜੀ। ਨਾਲੇ ਇਹਦੇ ਵਿੱਚ ਇੱਕ ਫਾਇਦਾ ਹੋਰ ਔਜਲਾ ਸਰ ਮੈਂ ਦੇਖਦਾ ਹਾਂ,
3: ਜਿਹੜੀ ਰਾਜ ਇੱਕ ਮਿੰਟ ਜੀ, ਜਿਹੜੇ ਰਾਜ ਸਭਾ ਦੇ ਸੀਟਾਂ ਉਹ ਬੰਦਾ ਮੁੱਲ ਲੈ ਕੇ ਆਉਣ ਲੱਗ ਗਿਆ, ਕਦੇ ਬਜਾਜ ਵਾਲੇ ਆ ਗਏ ਜੀ
0: ਜੀ,
3: ਹੈ ਆ ਪਿੱਛੇ ਹਿੰਦੂ ਭਰਾ ਉਹਨਾਂ ਚੋਂ ਬਣਾਤਾ ਸੀ, ਕਦੇ ਰੇਖਾ ਬਣਾਤੀ
0: ਜੀ,
3: ਤੇ ਜਿਨ੍ਹਾਂ ਨੇ ਕਹੀ ABC ਵੀ ਹੈ ਨੀ ਕਿਸੇ ਚੀਜ਼ ਨਾਲ, ਉਹ ਫਿਰ ਉਹ ਇਹ ਪੋਲੀਟੀਕਲ ਪਾਰਟੀਆਂ ਦੇ ਇਹ ਰਾਸ ਆਉਂਦਾ ਨਾ ਸਾਰਾ ਕੁਛ
0: ਇਹਦੇ ਵਿੱਚ। ਔਜਲਾ ਸਾਹਿਬ ਮੈਂ ਇੱਕ ਚੀਜ਼ ਹੋਰ ਸੋਚਦਾ ਸੀਗਾ, ਇਹ ਇਹਨਾਂ ਦੇਖੋ ਹੁਣ ਚਾਹੇ ਕੋਈ ਵੀ ਪਾਰਟੀ ਹੈ, ਇਗਜ਼ਾਮਪਲ ਇਸ ਸਮੇਂ ਤਾਂ ਆਪਾਂ ਆਮ ਆਦਮੀ ਪਾਰਟੀ ਦੇ ਸਕਦੇ ਹਾਂ, ਜਿੱਦਾਂ ਹੁਣ ਇਆਲੀ ਸਾਹਿਬ ਨੇ ਜਾਂ ਹੋਰ ਵੱਡੇ ਲੀਡਰ ਨੇ, ਬਾਜਵਾ ਸਾਹਿਬ ਨੇ ਕਹਿ ਲਓ ਕਿ ਉਹਨਾਂ ਦਾ ਇੱਕ ਆਪਣਾ ਪਾਰਟੀ ਤੋਂ ਅਲੱਗ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣਾ ਮਿਆਰ ਹੈਗਾ ਕਿਤੇ ਨਾ ਕਿਤੇ ਉਹਨਾਂ ਦੀ ਲੋਕਾਂ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਚਾਹਤ ਹੈਗੀ ਆ ਇੱਕ ਦੂਸਰੇ ਦੇ ਪ੍ਰਤੀ ਹਨਾ। ਤੇ ਹੁਣ ਜਿਹੜੇ ਇਹ ਨੇ ਇਹਨਾਂ ਨੂੰ ਇਹ ਵੀ ਡਰ ਨੀ ਗਾ ਵੀ ਭਾਈ ਸਾਡਾ ਬੰਦਾ ਪੱਟ ਕੇ ਲੈ ਜਾਣਗੇ ਹਨਾ।
3: ਬਿਲਕੁਲ ਨਹੀਂ, ਉਹ ਤਾਂ ਆਵੇ ਪੱਟਿਆ ਹੁੰਦਾ, ਪੱਟਣਾ ਗਿਆ ਤਾਂ ਪਹਿਲੇ ਪੱਟਿਆ,
0: ਉਹਨੂੰ ਜਦੋਂ ਮਰਜ਼ੀ ਕੱਢ ਦਿਓ, ਜਦੋਂ ਮਰਜ਼ੀ ਚਕਾ ਉਠਾ ਦਿਓ ਤੇ ਜਦੋਂ ਮਰਜ਼ੀ ਬਿਠਾ ਦਿਓ ਜੀ ਡਰੀ ਕੋਈ।
3: ਜਿਹੜਾ ਜਿਹੜਾ ਆਪਣੇ ਸਾਹਮਣੇ ਮਿਸਾਲ ਆ ਵੀਰ ਦਵਿੰਦਰ ਆਪਣੇ ਸਾਹਮਣੇ,
0: ਹਾਂਜੀ ਹਾਂਜੀ,
3: ਮੈਂ ਨੀ ਕਹਿੰਦਾ ਜਗਵੀਰ ਬਰਾੜੂ ਆਪਣੇ ਸਾਹਮਣੇ, ਜੇ ਕੋਈ ਬੰਦਾ ਅਕਲ ਦੀ ਗੱਲ ਕਰਦਾ ਪਾਰਟੀ ਚ ਬਹਿ ਕੇ ਉਹ ਬਾਹਰ ਕਰ ਦਿੰਦੇ,
0: ਬਾਹਰ ਕਰ ਦਿੰਦੇ,
3: ਉਹਨਾਂ ਦਾ ਹਸ਼ਰ ਕੀ ਹੋਇਆ।
1: ਬਿਲਕੁਲ,
3: ਬੂਟਾ ਸਿੰਘ ਮੈਂ ਨੀ ਕਹਿੰਦਾ, ਇਹ ਪੜਿਆ ਹੋਇਆ ਸੀ ਗ੍ਰਹਿ ਮੰਤਰੀ ਤੱਕ ਪਹੁੰਚ ਗਏ।
0: ਬਿਲਕੁਲ ਹੈ ਜੀ,
3: ਤੇ ਜਗਵੀਰ ਬਰਾੜੂ ਹੁਣੀ ਵੈਲ ਐਜੂਕੇਟਡ, ਵੀਰ ਦਵਿੰਦਰ ਹੁਣੀ ਵੈਲ ਐਜੂਕੇਟਡ ਤੇ ਉਹ ਰੁਲ ਕੇ ਹੋ ਗਏ
0: ਜੀ,
3: ਕਿਉਂਕਿ ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ।
0: ਬਿਲਕੁਲ ਹੈ ਜੀ,
1: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀਰ ਜੀ, ਬਾਕੀ ਜੋ ਮਰਜ਼ੀ ਹੋਵੇ, ਗੱਲ ਤਾਂ ਇਹ ਹੈਗਾ ਕਿ ਮੈਂ ਲਾ ਗ੍ਰੈਜੂਏਟ ਬੈਠਾ ਆ, ਮੈਨੂੰ ਨਹੀਂ ਪਤਾ ਵੀ ਉੱਥੇ ਜਿਹੜੀ ਅਫਸਰਸ਼ਾਹੀ ਬਣਦੀ ਹੈਗੀ ਆ ਉਹ ਸੈਕਟਰੀ ਹੋਣ ਦਾ ਕੀ ਰੋਲ ਆ, ਹੈਂਜੀ ਡਾਇਰੈਕਟਰ ਦਾ ਕੀ ਰੋਲ ਆ, ਫਲਾਨੇ ਦਾ ਕੀ ਰੋਲ ਆ, ਹੈਂਜੀ ਉਹਦੇ ਕੋਲ ਕੀ ਪਾਵਰ ਹੈਗੀਆਂ ਆ, ਉਹ ਐਟਲੀਸਟ ਕੋਈ ਏਦਾਂ ਦੀ ਕੋਈ ਛੋਟੀ ਮੋਟੀ ਬੁੱਕ ਬੋਕੀ ਬਣ ਜਾਏ, ਕੋਈ ਜਿਹੜਾ ਬੰਦਾ ਹੈਗਾ ਸੰਜੀਦਾ ਚੰਡੀਗੜ੍ਹ ਰਹਿੰਦਾ ਪੱਤਰਕਾਰ, ਉਹੀ ਏਦਾਂ ਦੀ ਕੋਈ ਚੀਜ਼ ਲਿਖਦਾ ਹੈ ਜਿਹੜੀ ਕਿ ਲੇ ਮੈਨ ਨੂੰ ਇਹ ਪਤਾ ਹੋਵੇ ਵੀ ਹਾਂ ਜੀ ਵੀ ਕੱਲ ਨੂੰ ਜੇ ਮੈਂ ਸਿਲੈਕਟ ਹੋ ਹੀ ਜਾਂਦਾ ਜਾਂ ਮੈਂ ਚੁਣਿਆ ਹੀ ਜਾਂਦਾ ਆ, ਇਲੈਕਸ਼ਨ ਲੜ ਕੇ ਬਣ ਹੀ ਜਾਂਦਾ ਹੈਗਾ, ਐਟਲੀਸਟ ਮੈਨੂੰ ਜਿਹੜੀ ਹੈਗੀ ਆ ਇਹਨਾਂ ਦੀਆਂ ਪਤਾ ਤਾਂ ਬਰੀਕੀਆਂ ਤਾਂ ਥੋੜੀਆਂ ਪਤਾ ਹੋਣ ਜੀ,
3: ਉਹ
1: ਤਾਂ ਹੁਣ ਜੋ ਇਹਨਾਂ ਨੂੰ ਜਾ ਫਿਰ।
3: ਨਹੀਂ ਨਹੀਂ ਨਹੀਂ, ਇੱਥੇ ਤੁਸੀਂ ਗਲਤ ਹੋ ਜੀ, ਹਰ MP ਹਰ MLA ਦੀ ਇੱਕ ਪ੍ਰੋਟੋਕਾਲ ਬੁੱਕ ਹੈ, ਇਹਨਾਂ ਨੂੰ ਦਿੱਤੀ ਜਾਂਦੀ ਹੈ
0: ਜੀ,
3: ਇਹ ਪੜ੍ਹਦੇ ਹੀ ਨਹੀਂ। ਮੈਂ ਤੁਹਾਨੂੰ ਦੱਸ
1: ਦੇਣਾ,
3: ਮੈਂ ਤੁਹਾਨੂੰ ਹੁਣ ਤਾਜੀ ਗੱਲ ਦੱਸ ਦੇਣਾ, ਮੈਨੂੰ ਚਲੋ ਆਪਣੇ ਮਿੱਤਰ ਸੀ ਮਾਨ ਸਾਹਿਬ ਤੇ ਬਹੁਤ ਨੇੜੇ ਸੀਗੇ
0: ਜੀ,
3: ਉਹ ਕਹਿੰਦਾ ਵੀ ਅਸੀਂ ਦਿੱਲੀ ਨੂੰ ਚੰਡੀਗੜ੍ਹ ਨੂੰ ਟ੍ਰੇਨ ਫੜਨੀ ਸੀ, ਬੀਜੇ ਅੰਦਰ ਸਿੰਗਲਾ ਟ੍ਰੇਨ ਉਤਰਿਆ ਸੀ
0: ਜੀ,
3: 10 ਮਿੰਟ ਲਈ ਕਹਿੰਦਾ ਮਾਨ ਸਾਹਿਬ ਤੇ ਅਸੀਂ ਇਕੱਠੇ ਹੋ ਕੇ ਮਿਲਣ ਲੱਗ ਗਏ, ਗੱਲ ਕਰਨ ਲੱਗ ਗਏ ਬਿਜੇ ਸਿੰਘ। ਕਹਿੰਦਾ ਬਿਜੇਂਦਰ ਸਿੰਘ, ਉਹ ਕਹਿੰਦਾ ਮਾਨ ਸਾਹਿਬ ਨੇ ਕੋਈ ਤਕਲੀਫ ਦੱਸੀ ਵੀ ਯਾਰ ਮੇਰਾ ਨਾਂ ਤਾਂ ਸੰਗਰੂਰ ਵਾਲਾ ਡੀਸੀ ਕੋਈ ਗੱਲ ਮੰਨਦਾ, ਮੇਰੀ ਨਾ ਕੋਈ ਮੇਰੀ ਬਰਨਾਲੇ ਵਾਲਾ ਕਦੇ ਕੋਈ ਮੇਰੀ ਗੱਲ ਸੁਣਦਾ। ਉਹ ਕਹਿੰਦੇ ਬਿਜੇਂਦਰ ਸਿੰਘ ਦਾ ਕਹਿੰਦਾ ਜਿਹੜੀ ਪ੍ਰੋਟੋਕਾਲ ਬੁੱਕ ਆ ਨਾ ਉਹ ਪੜ੍ਹੀ ਤੇ ਨਾਲ ਲੈ ਜੀ ਜਿੱਦਣ ਡੀਸੀ ਨੂੰ ਮਿਲਣਾ ਹੋਇਆ
0: ਜੀ।
3: ਉਹੀ ਗੱਲ ਹੋਈ, ਉਹ ਡੀਸੀ ਨੇ ਉਵੇਂ ਐਚ ਡੀ ਵੀ ਖੜਿਆ, ਕਹਿੰਦੇ ਮਾਨ ਸਾਹਿਬ ਕਹਿੰਦੇ ਡੀਸੀ ਸਾਹਿਬ ਉੱਠ ਕੇ ਖੜੇ ਹੋ, ਮੈਂ ਆਇਆ ਪਹਿਲਾਂ ਤੋਂ
0: ਜੀ,
3: ਸੀਟ ਤੋਂ ਉੱਠੋ ਪਹਿਲਾਂ ਪ੍ਰੋਟੋਕਾਲ ਨੂੰ ਪੜ੍ਹੋ
0: ਜੀ,
3: ਜੇ ਅਸੀਂ ਪੜਾ ਉਦੋਂ ਬਾਅਦ ਮਾਨ ਸਾਹਿਬ ਚਲੋ ਮੈਂ ਨੀ ਕਹਿੰਦਾ ਕੀ ਹੋਇਆ ਆਪਾਂ, ਉਹ ਕਹਿੰਦੀ ਮਤਲਬ ਪੜ੍ਹਦੇ ਹੀ ਨੀ,
0: ਜਾਗਰੂਕਤਾ ਆ ਗਈ ਉਹਨਾਂ ਨੂੰ ਵੀ ਸਾਡੀ ਸਾਡੇ ਹੱਕ
3: ਕੀ ਆ, ਰਾਈਟਸ ਪੜ੍ਹੇਗਾ ਤਾਂ ਹੀ ਪਤਾ ਲੱਗੂ ਕੀ ਆ
0: ਤੁਹਾਡੇ।
3: ਇਹ ਸਾਰੀਆਂ ਬਣੀਆਂ ਹੋਈਆਂ
1: ਜੀ, ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਹੈਗਾ ਪ੍ਰੋਟੋਕਾਲ। ਮੈਂ ਤਾਂ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇਨਸ ਐਂਡ ਆਊਟਸ ਹੈਗੇ ਆ ਨਾ ਉਹਦੇ ਬਾਰੇ ਵੀ ਨਾਲ ਸੋਚਦਾ ਹੈਗਾ, ਉਹਦੇ ਬਾਰੇ ਪਤਾ ਹੋਣਾ ਚਾਹੀਦਾ।
3: ਜੇ ਰਾਜਨ ਜੀ ਪਹਿਲਾਂ ਉਹਨੂੰ ਪੜਾਂਗੇ ਨਾ, ਜੇ ਊੜਾ ਆੜਾ ਪੜਾਂਗੇ ਤਾਂ ਹੀ ਫਿਰ ਗਾਹਾਂ ਵਾਲੀਆਂ ਕਿਤਾਬਾਂ ਪੜ੍ਹਨ ਲੱਗਾਂਗੇ ਨਾ।
0: ਬਿਲਕੁਲ ਹੈ ਜੀ, ਉਹ ਵੀ ਕਲੇਮ ਕਰਨਾ ਪੈ ਜਾਣਾ, ਕਲੇਮ ਕਰਨਾ ਕਹਿਣਾ ਜੀ ਇਹ ਤਾਂ ਕੰਪਨੀ ਬੜੀ ਧੋਖੇਬਾਜ਼ ਆ ਜੀ, ਇਹ ਤਾਂ ਕਰਨਾ ਹੀ ਨੀ ਚਾਹੀਦਾ। ਪਰ ਅਸੀਂ ਉਹ ਪੜਿਆ ਹੀ ਨੀ ਕਿ ਉਹਨਾਂ ਨੇ ਵਿੱਚ ਬਰੀਕੀ ਚ ਲਿਖਿਆ ਕੀ ਆ ਜੀ, ਕੀ
3: ਇਸ ਕਰਕੇ ਨਾ ਸਾਡੀ ਉਨੀ ਤਾਂ ਸਮਝ ਹੀ ਨੀ ਆਈ
0: ਜੀ।
3: ਬਾਕੀ ਰਹਿੰਦੇ ਖੁੰਦੇ ਆਕਾ ਨੇ, ਹੁਣ ਮਾਇਆਵਤੀ ਹੋਈ, ਉਹ ਸਾਊਥ ਵਾਲਾ ਹੋਇਆ, ਹੈਦਰਾਬਾਦ ਵਾਲਾ ਮੈਂ ਤਾਂ ਨਾਂ ਭੁੱਲ ਗਿਆ
0: ਜੀ,
3: ਕਿਹੜਾ ਦੀਨ ਆ ਉਹ, ਇਹ ਸਾਰੇ ਗੌਰਮੈਂਟਾਂ ਦੇ ਫੀਲੇ ਨੇ
0: ਜੀ।
3: ਜੇ ਇਹ ਭਾਰਤ ਦਾ ਭਲਾ ਚਾਹੁੰਦੇ ਨੇ ਜਾਂ ਕਿਸੇ, ਫਿਰ ਇਹ ਆਪਣੇ ਅਲਾਇੰਸ ਕਰਨ ਕਿਸੇ ਨਾਲ ਜੀ
0: ਜੀ।
3: ਇਹ ਕਿਉਂਕਿ ਮੈਂ ਤਾਂ ਪਹਿਲਾਂ ਹੀ ਥੋੜੇ ਯਾਦ ਨੀ ਰਾਜੀ ਜੀ, ਆਪਣੇ ਰੇਡੀਓ ਵਿੱਚ ਹੀ ਕਿਹਾ ਸੀ ਜਦੋਂ ਆਏ ਸੀ ਮੋਦੀ ਸਾਹਿਬ ਉੱਥੇ, ਮੈਂ ਤੁਹਾਨੂੰ ਕਿਹਾ ਮੈਂ ਬਸਪਾ ਕੱਲੀ ਲੜੂਗੀ ਸੀ ਵੋਟਾਂ
0: ਜ਼ਿਆਦਾ
3: ਤੁਹਾਡੇ,
0: ਬਿਲਕੁਲ
3: ਬਸਪਾ ਕੱਲੀ ਲੜੂਗੀ, ਜਿਹੜੀ ਵੀ ਵੋਟ ਇਹਨਾਂ ਨੂੰ ਹਿੰਦੀ ਦਿਖੂਗੀ ਉਹ ਬਸਪਾ ਨੂੰ ਪੈ ਜਾਣੀ ਹੈ। ਲੋਕੀ ਜਨੂਨੀ ਨੇ ਤੇ ਉਹਨੇ ਆਪਦੇ ਕੇਸ ਤੇ ਪੈਸਾ ਉਹਨੇ ਅੱਗੇ ਕਿੰਨਾ ਰੌਲਾ ਪਿਆ ਸੀ ਜਦੋਂ ਅਕਾਲੀਆਂ ਵੇਲੇ ਕੱਲੀ ਖੜੀ ਸੀ, ਕਦੀ ਪਹਿਲਾਂ ਅਲਾਇੰਸ ਨੂੰ ਤਿਆਰ ਸੀ ਕਹਿੰਦੇ ਕੱਲੀ ਲੜਾਂਗੇ, ਕਿੰਨਾ ਰੌਲਾ ਪਿਆ, 500 ਕਰੋੜ ਰੁਪਏ ਲਿਆ ਨੇ।
0: ਹਾਂਜੀ ਹਾਂਜੀ ਹਾਂਜੀ,
3: ਕਿੰਨਾ ਰੌਲਾ ਪਿਆ ਉਸ ਗੱਲ ਦਾ,
0: ਬਿਲਕੁਲ ਹੈ ਜੀ
1: ਬਿਲਕੁਲ ਬਿਲਕੁਲ ਬਿਲਕੁਲ।
3: ਉਹੀ ਮੱਲੇ ਵਾਲੇ ਖਾਣ ਨੂੰ ਬੈਠੇ ਰਹੇ ਆ, ਸ਼ੈਲੀ ਵੀਰੇ ਨੂੰ ਮੈਂ ਆ ਜਿਹੜੀ ਮੈਂ ਨੀ ਕਹਿੰਦਾ ਮੈਨੂੰ ਬਹੁਤ ਅਕਲ ਹੈ, ਮੈਂ ਬੇਅਕਲ ਬੰਦਾ, ਆ ਸ਼ੈਲੀ ਵੀਰੇ ਹੋਣੀ ਜਿਹੜੇ ਅੱਜ ਝੰਡੇ ਚੱਕ ਕੇ ਕਰ ਰਹੇ ਨੇ, ਤੁਹਾਡੇ ਯਾਦ ਹੋਣਾ ਆਪਣੇ ਰੇਡੀਓ ਦੀ ਸ਼ੈਲੀ ਵੀਰੇ ਨੂੰ ਮੈਂ 8 ਮਹੀਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਇਹ ਮਸਲਾ ਉਠਾਉਂਦੇ ਕਿਉਂ ਨੀ ਹੈਗੇ
0: ਜੀ,
3: ਕਿਉਂ ਨੀ ਬੈਨਰ ਬਣਾਉਂਦੇ ਵੀ ਸਾਡੇ ਚੋਰੀ ਹੋਏ ਦੱਸੋ ਕਿੱਥੇ ਨੇ।
0: ਬਿਲਕੁਲ ਨਹੀਂ, ਹੁਣ ਲੱਗੇ ਆ ਪੋਸਟਰ ਲਾਉਣ ਅੱਜ ਤੋਂ ਲੱਗ ਪਏ ਜੀ,
3: ਕਿਉਂ ਆ ਹੁਣ ਇੱਥੇ ਸਵਾਲ ਆ ਗਿਆ, ਮੈਂ ਤੁਹਾਨੂੰ ਪੁੱਛਦਾ ਹੁਣ ਕਿਉਂ ਕਰਿਆ ਇਹਨਾਂ ਨੇ,
0: ਹੁਣ ਉਹ ਕਿਤੇ ਨਾ ਕਿਤੇ ਲੱਗ ਆ ਗਿਆ ਨਾ ਕੰਮ, ਬਿਲਕੁਲ
3: ਹੁਣ ਕੈਸ਼ ਕਰਨਾ ਇਹਨਾਂ ਨੇ
0: ਜੀ,
3: ਸੈਲੀਬ੍ਰਿਟੀ ਦੇ ਗਿੱਟੇ ਲੱਗੇ ਜਾਹੇ ਲੱਗੇ ਗੋਡੇ
0: ਜੀ,
3: ਹੁਣ ਇਹਨਾਂ ਨੇ ਆਪਦਾ ਮੁੱਲ ਬਟਣਾ ਹੈ
0: ਜੀ,
3: ਟਰਾਲੀ ਚੋਰੀਆਂ ਹੋਈਆਂ ਤਾਂ ਸਾਲ ਹੋ ਗਿਆ ਨਾ,
0: ਬਿਲਕੁਲ ਆ ਜੀ,
3: ਫਿਰ ਸਾਲ ਦਾ ਮਸਲਾ ਕਿੱਥੇ ਸੀ
0: ਜੀ।
3: ਮੈਂ ਨੀ ਕਹਿੰਦਾ ਆਪਾਂ ਸੈਲੀਬ੍ਰਿਟੀ ਨੂੰ ਕਹਿ ਸਕਦੇ ਹਾਂ ਆਪਣਾ ਭਰਾ ਉਹ
0: ਜੀ
3: ਕਿਹਾ ਸੀ ਨਾ,
0: ਬਿਲਕੁਲ ਜੀ ਬਿਲਕੁਲ,
3: ਮੈਂ ਕਿਹਾ ਤੁਸੀਂ ਉਹਨਾਂ ਨੂੰ ਘੇਰਦੇ ਕਿਉਂ ਨੀ ਹੈਗੇ ਭਾਈ
0: ਜੀ,
3: ਵੀ ਸਾਡੀਆਂ ਟਰਾਲੀਆਂ ਚੋਰ ਨੇ ਬੈਨਰ ਬਣਾ ਕੇ ਉਹਨਾਂ ਦੇ ਲਾਓ
0: ਜੀ,
3: ਹੁਣ ਕਿਉਂ ਲੱਗ ਰਹੇ ਨੇ।
0: ਨਹੀਂ ਹੁਣ ਹੁਣ ਇਹ ਵੀ ਦੇਖੋ ਨਾ, ਮਤਲਬ ਕਿ ਇਹ ਜਿੰਨੀਆਂ ਵੀ ਯੂਨੀਅਨਾਂ ਨੇ ਜਾਂ ਜਥੇਬੰਦੀਆਂ ਨੇ, ਹੁਣ ਧਰਨੇ ਜਿਹੜੇ ਨੇ ਹੁਣ ਪਬਲਿਕ ਰੂਪ ਦੇ ਵਿੱਚ ਨਹੀਂ, ਮਤਲਬ ਕਿ ਉਹ ਲੀਡਰਾਂ ਦੇ ਘਰ ਦੇ ਮੂਹਰੇ ਲਾਉਣ ਲੱਗੇ ਨੇ ਜੀ, ਇਹ ਚੀਜ਼ ਤਾਂ ਪਹਿਲਾਂ ਦੀ ਆਪਾਂ ਕਹਿੰਦੇ ਆ ਰਹੇ ਹਾਂ ਅੱਜ ਤੋਂ 4-5 ਸਾਲ ਪਹਿਲਾਂ ਦੇ।
3: ਮੈਂ ਤਾਂ ਕਿਹਾ ਸੀ ਉਦੋਂ ਵੀ ਜਦੋਂ ਇੱਕ ਦਿਨ ਲਈ ਧਰਨਾ ਮਾਰੇ, ਮੈਂ ਕਹਿੰਦਾ ਕਾਂਤੇ ਯੂਨੀ ਸਰ ਗਏ ਚੰਡੀਗੜ੍ਹ, ਇੱਕ ਦਿਨ ਲਾਏ ਹੋਣਗੇ ਚੰਡੀਗੜ੍ਹ ਜਾ ਰਹੇ ਇੱਥੇ ਆਪਣਾ ਮਾਰ ਕੇ ਮੁੜ ਜਾਣਗੇ।
0: ਬਿਲਕੁਲ,
3: ਹਰ ਚੀਜ਼ ਹਰ ਬੰਦਾ ਹਰ ਟਾਈਮ
0: ਟਾਈਮਿੰਗ ਦੇਖਦੇ ਆ, ਬਿਲਕੁਲ ਟਾਈਮਿੰਗ
3: ਬਿਲਕੁਲ
0: ਜੀ।
3: ਹਾਂਜੀ ਰਾਜਨ ਜੀ,
1: ਹਾਂਜੀ ਹਾਂਜੀ ਵੀਰ ਜੀ ਜੀ, ਭਰਾ ਸਾਹਿਬ ਹੁਕਮ ਜੀ, ਅਗਲੀ ਖਬਰ
0: ਜੀ। ਜੀ ਔਜਲਾ ਸਾਹਿਬ ਕੁਝ ਕਹੋਗੇ ਔਰ ਮਿਊਟ ਕਰ ਗਏ, ਚਲੋ ਕੋਈ ਨੀ ਵਿੱਚ ਆ ਜਾਣਗੇ ਜੇ ਗੱਲ ਕਰਨੀ ਹੋਏ ਤਾਂ। ਤੇ ਸੈਣੀ ਸਾਹਿਬ ਅਗਲੀ ਖਬਰ ਵੱਲ ਨੂੰ ਚੱਲੀਏ, ਤੇ ਗੁਰਮੀਤ ਰਾਮ ਰਹੀਮ 17ਵੀਂ ਵਾਰ ਫਿਰ ਫਰਲੋ ਦੇ ਉੱਤੇ ਬਾਰ ਜੀ।
1: ਹਾਂਜੀ, ਸਰਕਾਰਾਂ ਦੀ ਮਿਹਰਬਾਨੀ ਆ ਜੀ
0: ਜੀ।
1: ਦੂਜੀ ਗੱਲ ਇਹ ਹੈਗੀ ਆ,
3: ਇੱਕ ਮਿੰਟ ਜੀ, ਕਿਉਂਕਿ ਕਿਸੇ ਲੀਡਰ ਦੀ ਤਾਂ ਟਰਾਲੀ ਚੋਰੀ ਨੀ ਹੋਈ, ਕਿਸੇ ਲੀਡਰ ਦਾ ਕੋਈ ਸਮਾਨ ਚੋਰੀ ਨੀ ਹੋਇਆ
0: ਜੀ,
3: ਹੈਂ ਉਹ ਤਾਂ ਮੇਰੇ ਤੇਰੇ ਵਰਗਿਆਂ ਦਾ ਹੀ ਹੋਇਆ ਸੀ ਨਾ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
3: ਤੇ ਹੁਣ ਮੁੱਲ ਵੱਟਣ ਦਾ ਟਾਈਮ ਆ ਗਿਆ, ਤੇ ਹੁਣ
1: ਦੂਜੇ ਫੋਨ ਤੇ ਬਹੁਤ ਅਰਜੈਂਟ ਤਿੰਨ ਚਾਰ ਵਾਰੀ ਆ ਚੁੱਕਾ ਮੈਂ ਮਾਫ਼ੀ ਚਾਹੁੰਦਾ ਓਕੇ ਸਰ ਸ਼ੁਕਰੀਆ ਥੈਂਕ ਯੂ ਜੀ ਥੈਂਕ
0: ਯੂ ਜੀ ਸਾਹਿਬ ਕੰਟੀਨਿਊ ਪਲੀਜ਼
3: ਦੇਖੋ ਜੀ ਇਹ ਗੱਲਾਂ ਤੇ ਜਿੰਨੇ ਚਿਰ ਅਸੀਂ ਝਾਕ ਨਹੀਂ ਮਾਰਾਂਗੇ ਝਾਤ ਨਹੀਂ ਮਾਰਾਂਗੇ ਇਹਨਾਂ ਤੇ ਅਸੀਂ ਸੋਚਾਂਗੇ ਨੀ ਵਿਚਾਰਾਂਗੇ ਨੀ ਜੇ ਅਸੀਂ ਇਹੀ ਕਹਾਂਗੇ ਸਾਡੇ ਲੀਡਰ ਨੇ ਸਾਨੂੰ ਕੀ ਕਹਿਤਾ ਅਸੀਂ ਤਾਂ ਉਹੀ ਕਰਨਾ
0: ਬਿਲਕੁਲ ਜੀ
3: ਹੁਣ ਬਥੇਰੇ ਮਸਲੇ ਕਿਸਾਨਾਂ ਦੇ ਹੋਰ ਵੀ ਉੱਠਣਗੇ ਹਰ ਪਾਰਟੀ ਦੇ ਹਰ ਮਾਸਟਰ ਆਪਦੇ ਉਠਾਉਣਗੇ ਸਰ ਬਠਾਊਗਾ ਚਲੋ ਬਣਦੇ ਵੀ ਹੁੰਦੇ ਨੇ ਮੈਂ ਇਹ ਵੀ ਨੀ ਕਹਿੰਦਾ ਕਿਉਂਕਿ ਹੁਣ ਸਾਰੀਆਂ ਪਾਰਟੀਆਂ ਕੁੱਡੀਆਂ ਹੋਈਆਂ ਹੋਣੀਆਂ ਨੇ
0: ਗੋਡਿਆਂ ਪਾਲੇ ਬੈਠੀਆਂ ਉਹਨਾਂ ਦੀ ਜ਼ਰੂਰਤ ਹੈ ਨਾ
3: ਜ਼ਰੂਰਤ ਹੈ ਪਰ ਜਿਹੜੇ ਮਸਲੇ ਸਾਨੂੰ ਜਦੋਂ ਤੱਤੇ ਹੁੰਦੇ ਨੇ ਉਦੋਂ ਉਠਾਇਆ ਕਿਉਂ ਨੀ ਮੈਂ ਮੈਂ ਕੋਈ ਸਮਝ ਨੀ ਰੱਖਦਾ ਮੈਂ ਪਰ ਆਪਾਂ ਕਿਹਾ ਸੀ ਨਾ ਸੈਲੀਬ੍ਰਿਟੀ ਨੂੰ ਇਹ ਗੱਲ
0: ਬਿਲਕੁਲ ਬਿਲਕੁਲ ਕਹੀ ਸੀ
3: ਵੀ ਕਰੋ ਇਹ ਕੰਮ ਕਿਉਂ ਨੀ ਕਰਦੇ ਤੁਸੀਂ ਕਿੰਨੀਆਂ ਗੱਲਾਂ ਆਪਾਂ ਕਹਿ ਦਿੰਦੇ ਹਾਂ ਫਿਰ ਨੰਬਰ

0: ਬਿਲਕੁਲ ਹੈ ਜੀ। ਆਮ ਆਦਮੀ ਪਾਰਟੀ ਨੂੰ ਚਲੋ ਇਹਨਾਂ ਨੇ ਹੁਣ ਜਰੂਰ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਵਿੱਚ ਸ਼ਾਮਿਲ ਕਰ ਲਿਆ, ਪਰ ਦੁਆਬੇ ਦੇ ਵਿੱਚ ਤਾਂ ਜ਼ਿਆਦਾਤਰ ਜਿਹੜਾ ਕਾਂਗਰਸ ਦਾ ਹੀ ਰਿਹਾ ਜੀ, ਜਾਂ ਤਾਂ ਬਸਪਾ ਜਾਂ ਕਾਂਗਰਸ।
1: ਦੇਖੋ ਜੀ ਐਕਟ ਹੀ ਦੇਖ ਲੋ, ਸੁੰਝਿਆ ਫਿਰ ਗਿਆ ਮਾਲ ਵਿੱਚੋਂ
0: ਜੀ,
1: ਤੇ ਕਾਂਗਰਸ ਜਿੱਤੀ ਹੈ, ਦੁਆਬੇ ਚੋਂ ਜਿੱਤੀ ਹੈ,
0: ਦੁਆਬੇ ਚੋਂ ਜਿੱਤੀ ਹੈ ਬਿਲਕੁਲ।
1: ਤੇ ਕੈਪਟਨ ਸਾਹਿਬ ਵੇਲੇ ਵੀ ਮਤਲਬ ਉਦੋਂ
0: ਲਾਲੀ ਹੋਣੀ ਸੀਗੇ ਜੀ ਉਸ ਸਮੇਂ ਦੇ ਵਿੱਚ,
1: 12 ਚ ਨਹੀਂ, ਉਦੋਂ 12 ਚ ਬਸਪਾ ਕੱਲੀ ਲੜੀ ਸੀ, ਉਦੋਂ ਬਸਪਾ ਨੂੰ ਇਹਨਾਂ ਨੇ ਚਾੜਤੀ ਸੀ ਭੇਟਾ, ਉਦੋਂ ਕੱਲੀ ਲੜੀ ਸੀ, ਉਦੋਂ 47 ਸੀਟਾਂ ਮਾਲਵੇ ਚੋਂ ਲੈ ਗਏ ਸੀ, ਉਦੋਂ ਹਰੀ ਦੁਆਬੇ ਚ ਸੀਗੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੋ ਹਰ ਬੰਦਾ ਹਰ ਚੀਜ਼ ਦਾ ਮੁੱਲ ਵੱਟਦਾ ਜੀ,
0: ਬਿਲਕੁਲ
1: ਹਾਂਜੀ, ਇਹ ਸਾਨੂੰ ਸਮਝਣਾ ਚਾਹੀਦਾ ਇਹ ਪਾਰਟੀਆਂ ਕੀ ਕਰਦੀਆਂ ਨੇ, ਨਿੱਜ ਪਾਲਦੀਆਂ ਆਪਦਾ, ਹੋਰ ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ,
0: ਮਤਲਬ ਨਹੀਂ ਗਾ ਜੀ, ਬਿਲਕੁਲ ਹੈ ਜੀ।
1: ਠੀਕ ਹੈ ਜੀ, ਕੋਈ ਨਹੀਂ, ਦੁਬਾਰਾ ਲਾ ਲਿਆ, ਸੋਰੀ ਮੈਂ ਵਿੱਚ ਇੰਟਰਪਟ ਕੀਤਾ, ਮੈਂ ਤਾਂ ਇਹੀ ਗੱਲ ਕਹਿੰਦਾ ਜੀ ਕਿ ਅਸੀਂ ਖੁਦ ਦੇਖ ਲੋ ਤੁਸੀਂ ਵੀ, ਅਸੀਂ ਅੱਜ ਵੀ ਸਰ ਜੀ ਦੀ ਭੈਣ ਨੂੰ ਚੁਣ ਨੂੰ ਤਿਆਰ ਬੈਠੇ ਹਾਂ ਜੀ
0: ਜੀ,
1: ਹਾਂਜੀ, ਫਿਰ ਅਸੀਂ ਇੰਨੀ ਚਿਰ ਦੀ ਸਾਨੂੰ ਅਕਲ ਕਿੱਥੇ ਗਈ ਸੀ, ਜਿਹੜੀ ਅਕਲ ਸੀ ਸਾਡੀ ਉਹ ਕਿੱਥੇ ਭੱਜ ਗਈ ਸੀ,
0: ਬਿਲਕੁਲ ਜੀ। ਸਵਾਲ ਖੜੇ ਹੁੰਦੇ
1: ਜਿਹਨੂੰ ਜਿਹਨੂੰ ਆਪ ਦਾ ਪਤਾ ਨੀ, ਬੋਰਡ ਦਾ ਅਧਿਕਾਰ ਨਹੀਂ, ਅਸੀਂ ਉਹਨੂੰ ਚੁਣ MP MLA ਰਹੇ
0: ਜੀ।
1: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਇਸ ਆ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਨੇ, ਤੇ ਸੈਣੀ ਸਾਹਿਬ ਨੂੰ ਜ਼ਰੂਰੀ ਕੰਮ ਪੈ ਗਿਆ ਵਿੱਚ ਜੀ, ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਇੱਦਾਂ ਵੀ ਹੋ ਜਾਂਦੀ ਹੈ। ਤੇ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ, ਜਿਸ ਦੇ ਵਿੱਚ ਦੋਸਤੋ ਬਾਤ ਪਾਉਂਦੇ ਹਾਂ, ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਨੇ, ਜਾਂਦੇ ਜਾਂਦੇ ਜੇ 5-7 ਮਿੰਟ ਲਾਉਣੇ ਨੇ ਤਾਂ ਜ਼ਰੂਰ ਲਾ ਲੈਂਦੇ ਹਾਂ ਖਬਰਾਂ ਦੇ ਉੱਤੇ ਆਖਰ ਦੇ ਵਿੱਚ। ਤੇ ਤਦ ਤੱਕ ਮੈਂ ਇੰਟਰਨੈਸ਼ਨਲ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦਾ, ਤੇ ਸਕੂਲਾਂ ਦਾ ਵਿਵਾਦ ਵੀ ਜਿਹੜਾ ਵੱਧ ਰਿਹਾ ਹੈ, ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਤੇ ਇੱਕ ਦੂਸਰੇ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ। ਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲੀਏ, ਤੇ ਭਾਰਤ ਖਿਲਾਫ ਜੰਗੀ ਟਕਰਾਅ ਦੇ ਵਿੱਚ ਇਰਾਨ ਦੇ ਮਦਦ ਕੀਤੀ ਹੈ, ਇਹ ਪਾਕਿਸਤਾਨ ਨੇ ਦਾਅਵਾ ਕੀਤਾ ਹੈ, ਕਾਹਦੇ ਲਈ ਕੀਤਾ ਹੈ ਉਹਦੀ ਬਾਤ ਪਾਉਂਦੇ ਹਾਂ। ਤੇ +358 44 976 19 ਬਾਰ ਦੋਸਤੋ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਲੋ ਫਿਰ ਬਾਤ ਪਾਉਂਦੇ ਹਾਂ ਆਪਾਂ ਅਗਲੀ ਖਬਰ ਦੇ ਉੱਤੇ, ਕੀ ਕਹਿੰਦੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕੌਮੀ ਅਸੈਂਬਲੀ ਦੇ ਵਿੱਚ ਲਿਖਤੀ ਜਵਾਬ ਦਿੱਤਾ ਹੈ, ਕਿਹਾ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਰਾਨ ਨੇ ਮਈ 2025 ਦੇ ਭਾਰਤ ਪਾਕਿਸਤਾਨ ਫੌਜੀ ਟਕਰਾਅ ਦੇ ਦੌਰਾਨ ਇਸਲਾਮਾਬਾਦ ਨੂੰ ਭਰਮੀ ਹਮਾਇਤ ਕੀਤੀ ਸੀ, ਤੇ ਦਾਅਵਾ ਆਪਰੇਸ਼ਨ ਸਿੰਦੂਰ ਦੇ ਦੌਰਾਨ ਤਹਿਰਾਨ ਦੇ ਉਸ ਜਨਤਕ ਰੁੱਖ ਦੇ ਵੱਲੋਂ ਜਿਹੜਾ ਨਾਲੋਂ ਵੱਖਰਾ ਜਾਪਦਾ ਹੈ, ਜਦੋਂ ਉਸਨੇ ਦੋਵਾਂ ਧਿਰਾਂ ਨੂੰ ਸੰਜਮ ਅਪਣਾਉਣ ਅਤੇ ਤਣਾਅ ਘਟਾਉਣ ਦੀ ਜਿਹੜੀ ਸੀ ਅਪੀਲ ਕੀਤੀ ਸੀ। ਇਹ ਦਾਅਵਾ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਜਿਹੜੇ ਨੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿਸਤਾਨ ਇਰਾਨ ਸਬੰਧੀ ਸੰਬੰਧਾਂ ਦਾ ਜਿਹੜਾ ਤਾਲਮੇਲ ਹੈ ਉਹਦੇ ਬਾਰੇ ਗੱਲ ਕੀਤੀ ਹੈ। ਦੋਸਤੋ ਇੱਕ ਮਿੰਟ ਜੀ, ਮੈਂ ਸੈਣੀ ਸਾਹਿਬ ਦੀ ਗੱਲ ਸੁਣ ਲਾਂ ਪਹਿਲਾਂ ਜੀ, ਉਹਨਾਂ ਨੂੰ ਫਰੀ ਕਰ ਲਈਏ। ਤੇ ਇਸਹਾਕ ਡਾਰ ਜਿਹੜਾ ਉਹਨੇ ਪਾਕਿਸਤਾਨ ਇਰਾਨ ਸਬੰਧਾਂ ਦੀ ਸਥਿਤੀ ਦੇ ਬਾਰੇ ਨੈਸ਼ਨਲ ਅਸੈਂਬਲੀ ਦੇ ਵਿੱਚ ਦਿੱਤੇ ਲਿਖਤੀ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ, ਤੇ ਡਾਰ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਇਰਾਨ ਦੇ ਨਾਲ ਸਬੰਧਾਂ 'ਚ ਵੱਡਾ ਜਿਹੜਾ ਸੁਧਾਰ ਹੋਇਆ, ਇਸ ਮੁੱਦੇ ਦੇ ਉੱਤੇ ਚਰਚਾ ਜਿਹੜੀ ਚੱਲ ਰਹੀ ਹੈ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਹਾਂਜੀ ਭਰਤ ਸਾਹਿਬ
0: ਜੀ,
2: ਮਾਫੀ ਜੀ, ਉਹ ਨਾ ਦੂਜੇ ਫੋਨ ਤੇ ਫੋਨ ਆਈ ਜਾ ਰਿਹਾ ਹੈਗਾ ਸੀ, ਕੋਈ ਪਤਾ ਨਹੀਂ ਲੱਗਦਾ ਸੀ।
0: ਕੋਈ ਨਹੀਂ ਕੋਈ ਨਹੀਂ,
2: ਹਾਂਜੀ ਸਰ,
0: ਹਾਂਜੀ ਸੈਣੀ ਸਾਹਿਬ ਗੱਲ ਕਰ ਰਹੇ ਸੀ ਆਪਾਂ, ਚਲੋ ਇੱਥੋਂ ਹੀ ਤੋੜ ਲੈਂਦੇ ਆ ਜਿੱਥੋਂ ਆਪਾਂ ਛੱਡੀ ਸੀਗੀ, ਜਿਵੇਂ ਕਿ
2: ਹਾਂਜੀ ਪੈਰੋਲ ਦੀ ਗੱਲ ਕਰ ਰਹੇ ਸੀ
0: ਜੀ।
2: ਹਾਂਜੀ ਪਰ ਸਾਹਿਬ ਇੱਦਾਂ ਹੈ ਨਾ, ਇਹਦੇ ਵਿੱਚ ਦੇਖੋ ਹਵਾਰਾ ਸਾਹਿਬ ਦਾ ਜਿਹੜੀ ਪੈਰੋਲ ਮਿਲਣੀ ਚਾਹੀਦੀ ਸੀ
0: ਜੀ,
2: ਉਹਦੇ ਤੇ ਤਾਂ ਜਿਹੜਾ ਹੈਗਾ ਆ ਜੇਲ੍ਹ ਸੁਪਰਡੈਂਟ ਲੈਟਰ ਲਿਖਦਾ ਹੈਗਾ ਆ ਜੀ 3 ਮਹੀਨੇ ਪਹਿਲਾਂ
0: ਜੀ,
2: ਵੀ ਪੰਜਾਬ ਸਰਕਾਰ ਇਸ ਚੀਜ਼ ਨਾਲ ਸਹਿਮਤ ਹੈ ਨੀ ਗੀ
0: ਜੀ,
2: ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ
0: ਜੀ।
2: ਹੁਣ ਜਦੋਂ ਦੇਖਿਆ ਸੀਗਾ ਕਿ ਇਹਦਾ BJP ਦੇ ਨਾਲ ਜਦੋਂ ਸੁਖਬੀਰ ਬਾਦਲ ਹੋਣਾ ਦੀ ਮੀਟਿੰਗ ਹੁੰਦੀ ਆ ਪ੍ਰਧਾਨ ਮੰਤਰੀ ਨਾਲ
0: ਜੀ,
2: ਉਦੋਂ ਇਹਨਾਂ ਨੂੰ ਐਪਰੀਹੈਂਸ਼ਨ ਹੋ ਗਈ ਵੀ ਹਾਂ ਜੀ ਹੋ ਸਕਦਾ ਹੈਗਾ ਆ ਵੀ ਇਹ ਸਾਰਾ ਕੋਈ ਸੋਫਟ ਕਾਰਨਰ ਹੋ ਜਾਏ BJP ਦਾ
0: ਜੀ,
2: ਤੇ ਕੋਈ ਰਿਲੀਫ ਦਿੱਤੀ ਜਾ ਸਕਦੀ ਬੰਦੀ ਸਿੰਘਾਂ ਨੂੰ
0: ਜੀ,
2: ਤੇ ਮਾਨ ਸਾਹਿਬ ਫਿਰ ਕ੍ਰੈਡਿਟ ਤੋਂ ਪਿੱਛੇ ਰਹਿਣਾ ਨਹੀਂ ਸੀ ਚਾਹੁੰਦੇ, ਇਹਨਾਂ ਨੇ ਵੀ ਫਟਾਫਟ ਜੀ ਤੇ ਦੱਸ ਦਿੱਤਾ ਜੀ ਇੱਕ ਮੈਂ ਲੈਟਰ ਲਿਖਿਆ ਆ ਜੀ ਇਸ ਤਰੀਕੇ ਨਾਲ, ਉਹ ਤੁਹਾਡੇ ਲੈਟਰ ਨੂੰ ਕੀ ਕਰਨਾ ਚੱਲਣੇ ਤੇ ਤੁਹਾਡੇ ਅਫਸਰਾਂ ਦੇ ਲੈਟਰ ਹੈਗੇ, ਤੁਹਾਡੇ ਅਫਸਰਾਂ ਦੇ ਲੈਟਰ ਕੰਟਰਾਡਿਕਟਰੀ ਆ ਤੁਹਾਡੇ ਨਾਲੋਂ,
0: ਮਤਲਬ ਕਿ ਜੇ ਇੱਕ ਚੀਜ਼ ਇੱਕ ਧਿਰ ਦੀ ਸੁਣ ਲਈ ਜਾਂਦੀ

0: ਇਹਦੇ ਵਿੱਚ ਵੀ ਸਿਆਸੀ ਜਿਹੜਾ ਫੰਡਾ ਸ਼ਾਮਲ ਹੈ, ਇਹਨੂੰ ਵੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੱਕ ਚੀਜ਼ ਤਿਆਰ ਹੁੰਦੀ ਹੈ ਤਾਂ ਦੂਸਰੀ ਫਿਰ ਬੇੜੀਆਂ 'ਚ ਬੱਟੇ ਪਾਉਂਦੀ ਹੈ ਜੀ, ਪਾਉਂਦੀ ਹੈ
1: ਬਿਲਕੁਲ ਜੀ ਬਿਲਕੁਲ।
0: ਜੀ
1: ਇਹ ਤਾਂ ਸਰ ਜਿਹੜਾ ਹੈਗਾ ਆ ਉਲਟਾ ਜਿਹੜਾ ਆ ਉਹ ਮਾਰਚ ਕੱਢਿਆ ਹੈਗਾ ਜੀ, ਮਾਰਚ ਕੱਢ ਕੇ ਉੱਥੇ ਅਗਲੇ ਦੇ ਟਰੈਪ ਦੇ ਵਿੱਚ ਆ ਗਏ,
0: ਜੀ
1: ਟਰੈਪ ਦੇ ਨਾਲ ਇੱਕ ਗਰਾਊਂਡ ਬਣ ਗਈ ਜੀ ਉੱਥੇ ਵੀ ਭਾਈ ਅਜੇ ਤਾਂ ਇਹ ਬੰਦੇ ਅੰਦਰ ਬੈਠੇ ਹੈਗੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਜੀ,
0: ਜੀ
1: ਤੇ ਵੀ ਮੁੱਖ ਮੰਤਰੀ ਦੀ ਕੋਠੀ ਤੱਕ ਇਹਨਾਂ ਦੇ ਸਪੋਟਰ ਪਹੁੰਚ ਗਏ ਆ,
0: ਜੀ
1: ਜਦੋਂ ਇਹ ਬਾਹਰ ਆ ਗਏ ਤੇ ਫਿਰ ਜਿਹੜਾ ਹੈਗਾ ਆ ਇਹ ਕਿੰਨਾ ਮਤਲਬ ਜਿਹੜਾ ਹੈਗਾ ਆ ਵੀ ਲਾ ਐਂਡ ਆਰਡਰ ਨੂੰ ਡਿਸਟਰਬ ਕਰ ਸਕਦੇ ਆ, ਤੇ
0: ਬਿਲਕੁਲ
1: ਜੇ ਕੋਰਟਸ ਜਿਹੜੀਆਂ ਹੈਗੀਆਂ ਜਾਂ ਲੋਕਾਂ ਪੀਸਫੁਲ ਜਿਹੜੇ ਲੋਕ ਰਹਿੰਦੇ ਆ ਨਾ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਮਨਾਂ ਚ ਡਰ ਪਾਉਣ ਵਾਲੀ ਗੱਲ ਹੁੰਦੀ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਇਹ ਹੁਣ ਪੋਲੀਟਿਕਸ ਦਾ ਗੇਮ ਹੀ ਜਿਹੜੀ ਹੈਗੀ ਹੈ ਨਾ ਜੀ ਮਾਇੰਡ ਗੇਮ ਹੋ ਗਈ ਆ ਵੀ ਲੋਕਾਂ ਦੇ ਮਨਾਂ ਚ ਡਰ ਪਾਓ ਜਾਂ ਡਰ ਦਿਖਾ ਕੇ ਵੋਟ ਲਓ
0: ਜੀ
1: ਜਾਂ ਲਾਲਚ ਦਿਖਾ ਕੇ ਵੋਟ ਲਓ,
0: ਜੀ
1: ਕੋਈ ਪ੍ਰੋਗਰੈਸ ਤਾਂ ਦਿਖਾਉਣ ਜੋਗੇ ਹੈ ਨੀ ਜੀ,
0: ਜੀ
1: ਨਾ ਜਿਹੜਾ ਹੈਗਾ ਜਾਂ ਬੱਚਿਆਂ ਦਾ ਕੋਈ ਮਾਨਸਿਕ ਪੱਧਰ ਉੱਚਾ ਕੀਤਾ
0: ਬਿਲਕੁਲ
1: ਵੀ ਹਾਂ ਠੀਕ ਹੈ ਜੀ ਬੱਚਿਆਂ ਨੂੰ ਐਜੂਕੇਸ਼ਨ ਆ ਤੁਹਾਡੇ ਸਾਹਮਣੇ ਹੀ ਅੱਜ ਮੁੱਦਾ ਆਇਆ ਹੀ ਸੀਗਾ
0: ਜੀ
1: ਵੀ ਅਗਲੇ ਬੰਦਾ ਜਿਹੜਾ ਹੈਗਾ ਆ ਪੰਚਾਇਤ ਨੇ ਆਪਣੀ ਜਿਹੜੀ ਆ ਮਾਲਕੀ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਲਿਆ
0: ਜੀ
1: ਤੇ ਉਹ ਉਹਨੂੰ ਮੰਦਰਤਾ ਜਾਂ ਧਾਰਮਿਕ ਰੰਗਤ ਦੇ ਦਿੱਤੀ ਜੀ,
0: ਜੀ
1: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਸੋਸਾਇਟੀ ਨੂੰ ਪਿੱਛੇ ਲੈ ਕੇ ਜਾਂਦੀਆਂ ਆ ਜੀ,
0: ਜਾਂਦੀਆਂ ਨੇ ਜੀ ਬਿਲਕੁਲ ਹੈ।
1: ਉਹ ਇੰਨੀ ਵਾਰੀ ਪੈਰੋਲ ਅਗਲੇ ਨੂੰ ਮਿਲ ਗਈ ਆ ਜੀ, ਤੁਸੀਂ ਇਹ ਦੇਖੋ ਨਾ ਇੱਕ ਜਿਹੜਾ ਆਰਡਨਰੀ ਬੰਦੇ ਦੀ ਮਨ ਚ ਸੋਚੋ ਦੇਖ ਕੇ
0: ਜੀ
1: ਵੀ ਭਾਈ ਫਿਰ ਜਿਹੜਾ ਹੈਗਾ ਆ ਵੀ ਲਾ ਦੀ ਇਕੁਐਲਿਟੀ ਕਾਹਦੀ ਰਹਿ ਗਈ, ਕਾਨੂੰਨ ਦੀ ਇਕੁਐਲਿਟੀ ਕਾਹਦੀ ਰਹਿ ਗਈ
0: ਜੀ,
1: ਹਾਂਜੀ ਇੱਕ ਬੰਦਾ ਹੈਗਾ ਆ ਉਹਨੂੰ ਤੁਸੀਂ 40ਵੇਂ ਵਾਰ ਜਿਹੜਾ ਹੈਗਾ ਆ ਪੈਰੋਲ ਦੇ ਰਹੇ ਹੈਗੇ ਆ ਜੀ, ਉਹਦਾ ਜਿਹੜਾ ਆ ਮੋਰਲ ਟਰਪੀਚੂਡ ਦੇ ਐਲੀਗੇਸ਼ਨ ਆ ਉਹਦੇ ਤੇ, ਏਦਾਂ ਦੇ ਐਲੀਗੇਸ਼ਨ ਹੈਗੇ ਆ ਵੀ ਜਿਹੜੇ ਇੱਕ ਭਾਰੇ ਸਾਹਿਬ ਅਸੀਂ ਜਦੋਂ ਨਾ ਕੇਸ ਦੇ ਵਿੱਚ ਕੋਈ ਰੇਪ ਕੇਸ ਦੇ ਵਿੱਚ ਜਿਹੜਾ ਹੈਗਾ ਬੇਲ ਅਪਲਾਈ ਕਰੀ ਤੀ ਨਾ ਜੀ, ਤੇ ਬੇਲ ਐਪਲੀਕੇਸ਼ਨ ਤੱਕ ਕੋਈ ਵੀ ਅਪਲਾਈ ਕਰੀਏ ਤੇ ਉਹਦੇ ਵਿੱਚ ਇੱਕ ਪੈਰਾ ਲਿਖੀਦਾ ਆ ਕਿ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦੀ ਬਾਰਸ, ਜੇ ਹੋਵੇ ਨਾ ਤੇ ਜੇ ਇਹ ਰੇਪ ਕੇਸ ਹੋਵੇ ਤੇ ਜੱਜ ਕਹਿੰਦਾ ਹੈਗਾ ਜੇ ਅੰਦਰ ਰਹਿ ਕੇ ਕੋਈ ਯੂਜ਼ਫੁਲ ਪਰਪਸ ਨਹੀਂ ਸੋਲਵ ਹੁੰਦਾ ਤੇ ਇਹੋ ਜਿਹੇ ਬੰਦੇ ਨੂੰ ਬਾਹਰ ਭੇਜ ਕੇ ਕੀ ਕਰਨਾ, ਉੱਥੇ ਇਹਨੇ ਕਿਹੜਾ ਯੂਜ਼ਫੁਲ ਕੰਮ ਕਰਨਾ,
0: ਦੇਖੋ
1: ਅੰਦਰ ਰਹਿਣਾ ਠੀਕ ਆ।
0: ਇੱਕ ਸਵਾਲ ਜਰੂਰ ਉੱਠਦਾ ਹੈ ਕਿ ਜਿੱਦਾਂ ਕਈ ਵਾਰੀ ਇਹਨਾਂ ਮੁਲਕਾਂ ਚ ਦੇਖਦੇ ਆ ਕੁਝ ਐਸੇ ਕੇਸ ਦੇਖਦੇ ਆ ਆਲੇ ਦੁਆਲੇ ਦੇ ਵਿੱਚ, ਉਹ ਚਾਹੇ ਡਿਵੋਰਸ ਦਾ ਹੀ ਕੇਸ ਕਿਉਂ ਨਾ ਹੋਵੇ, ਤੇ ਉਹ ਪਾਬੰਦੀ ਲਾ ਦਿੰਦੇ ਨੇ ਕਿ ਜਿਸ ਚਾਹੇ ਉਹ ਔਰਤ ਤੋਂ ਕੋਈ ਡਰ ਹੈ ਜਾਂ ਮਰਦ ਤੋਂ ਕੋਈ ਡਰ ਹੈ, ਦੋਵਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਕਿ ਤੁਸੀਂ ਮਤਲਬ ਕਿ 1 ਕਿਲੋਮੀਟਰ ਘੇਰੇ ਦੇ ਵਿੱਚ ਜਾਂ 100 ਮੀਟਰ ਦੇ ਆਲੇ ਦੁਆਲੇ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਆ ਜਾਂ ਉਹ ਤੁਰੇ ਜਾਂਦੇ ਨੇ ਤੇ ਤੁਸੀਂ ਆਪਣਾ ਰਾਸਤਾ ਬਦਲਣਾ ਪੈਣਾ, ਤੁਹਾਨੂੰ ਆਮੋ ਸਾਹਮਣੇ ਨਹੀਂ ਹੋਣਾ ਤੇ ਉਹ ਤੋਂ ਡਿਸਟੈਂਟ ਰੱਖ ਕੇ ਚੱਲਣਾ ਤੁਸੀਂ। ਤੇ ਕੀ ਹੁਣ ਜਿੱਦਾਂ ਇਹਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਆ ਕਿ ਬਾਹਰ ਆ ਕੇ ਫਿਰ ਇਹ ਪਬਲਿਕ ਦੇ ਨਾਲ ਵਾਹ ਵਾਸਤਾ ਰੱਖਦਾ ਕਿ ਉੱਥੇ ਸਿਰਫ ਤੇ ਸਿਰਫ ਆਪਣੇ ਆਪ ਦੇ ਵਿੱਚ ਹੀ ਰਹਿੰਦਾ ਜੀ, ਕਿਹੋ ਜਿਹੇ ਹਾਲਾਤ ਨੇ
1: ਸਰ ਉੱਥੇ ਨਾ? ਉੱਥੇ ਜਿਹੜਾ ਹੁੰਦਾ ਆ ਲਿਖਿਆ ਹੁੰਦਾ ਕੰਡੀਸ਼ਨ ਜਦੋਂ ਨਾਲ ਤੋੜਦੇ ਆ ਨਾ ਜੀ ਇਹਨਾਂ ਨੂੰ ਉੱਥੋਂ ਬਾਹਰ ਕੱਢਦੇ ਆ ਚਾਰ ਦੁਆਰੀ ਚੋਂ, ਉਦੋਂ ਕੰਡੀਸ਼ਨ ਜਿਹੜੀਆਂ ਇੰਪੋਜ਼ ਕੀਤੀਆਂ ਜਾਂਦੀਆਂ ਜੇਲ੍ਹ ਸੁਪਰਡੈਂਟ ਕਰਦਾ ਹੈ ਐਡਮਿਨਿਸਟ੍ਰੇਸ਼ਨ ਕਰਦੀ ਹੈਗੀ ਆ ਵੀ ਆਹ ਜੇਲ੍ਹ ਤੁਹਾਡੀਆਂ ਕੰਡੀਸ਼ਨਾਂ ਇਹ ਫੋਲੋ ਕਰਨੀਆਂ, ਹੁਣ ਇਹ ਹੁੰਦਾ ਇਹ ਹੈਗਾ ਆ ਵੀ ਇਹਨਾਂ ਨੂੰ ਕਿਹਾ ਤਾਂ ਜਾਂਦਾ ਹੈਗਾ ਆ ਕਿ ਤੁਸੀਂ ਇੰਨੇ ਬਾਈ ਇੰਨੇ ਦੇ ਪ੍ਰਮਾਈਸਿਸ ਦੇ ਵਿੱਚ ਹੀ ਰਹੋਗੇ, ਹਾਂਜੀ ਉੱਥੇ ਲਿਮਿਟਡ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਮਿਲਣੇ ਜਾਂ 5 ਜਾਂ 10 ਬੰਦਿਆਂ ਦੀ ਪਰਮਿਸ਼ਨ ਹੁੰਦੀ ਆ ਵੀ ਉਹ ਤੋਂ ਇਲਾਵਾ ਇਹ ਨਹੀਂ ਵੀ ਰੋਜ਼ ਬਦਲ ਲੈਣੇ ਆ, ਉਹਨਾਂ ਦੇ ਪਹਿਲਾਂ ਨਾਂ ਜਾਂਦੇ ਬਕਾਇਦਾ ਤੌਰ ਤੇ ਵੀ ਕਿਹੜੇ ਬੰਦਿਆਂ ਦੀ ਕਸਟਡੀ ਹੋਊਗਾ, ਕੱਲ ਨੂੰ ਜਿਹੜਾ ਹੈ ਹਰ ਕੋਈ ਬੰਦਾ ਜ਼ਹਿਰ ਦੇ ਦੇ
0: ਬਿਲਕੁਲ
1: ਠੀਕ ਹੈ ਜੀ, ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਹੁੰਦੇ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੈਲਡ ਹੁੰਦੀ ਆ ਬਕਾਇਦਾ ਤੌਰ ਤੇ ਵੀ ਭਾਈ ਜਿੱਦਾਂ ਲੈ ਕੇ ਗਏ ਆ ਤੁਸੀਂ ਏਦਾਂ ਹੀ ਵਾਪਸ ਕਰਨਾ,
0: ਮੋੜਨਾ ਪੈਣਾ
1: ਹਾਂਜੀ ਹਾਂਜੀ। ਪਰ ਗੱਲ ਇਹ ਹੈਗੀ ਇਹ ਪਾਰਸਲ ਆਇਆ ਹੀ ਰਹਿੰਦਾ ਹੈਗਾ ਜੀ, ਇਹਨਾਂ ਦਾ ਪਾਰਸਲ ਆਉਣ ਜਾਣ ਹੀ ਲੱਗਾ ਰਹਿੰਦਾ ਹੈਗਾ ਆ ਹਰਿਆਣਾ ਸਰਕਾਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਸਰ ਮੈਂ ਨੀ ਸਮਝਦਾ ਹੈਗਾ ਕਿ ਬੀਜੇਪੀ ਨੂੰ ਜਿਹੜਾ ਆ ਕੋਈ ਵੋਟਾਂ ਦੇ ਵਿੱਚ ਕੋਈ ਬਹੁਤਾ ਲਾਭ ਹੋਊਗਾ, ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਆ ਕਿ ਇੱਕ ਇਸ ਚੀਜ਼ ਨਾਲ ਸਿੱਖ ਵੀ ਤਾਂ ਫਿਰ ਬੇਗਾਨਗੀ ਦੀ ਭਾਵਨਾ ਦੇ ਨਾਲ ਗ੍ਰਸਤ ਹੁੰਦੇ ਹੀ ਆ ਨਾ ਜੀ, ਅਗਲੇ ਸੋਚਦੇ ਹੈਗੇ ਆ ਵੀ ਭਾਈ ਸਾਡੇ ਨਾਲ ਏਦਾਂ ਕਿਉਂ ਹੋ ਰਹੀ ਹੈਗੀ ਆ, ਜਿਹੜਾ ਦੇਖੋ ਬੜਾ ਜਾਇਜ਼ ਪ੍ਰਸ਼ਨ ਸੀਗਾ ਚਾਹੇ ਅਸੀਂ ਲੀਗਲੀ ਡੈਫੀਨੇਸ਼ਨ ਦਿੰਦੇ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਜਿਹੜਾ ਹੈਗਾ ਆ ਵੀ ਦਿਲ ਦਾ ਲਾਸਟ ਬਰੀਥ ਹੁੰਦਾ,
0: ਬਿਲਕੁਲ,
1: ਪਰ ਆਹ ਜਿਹੜੇ ਦੇਖਦੇ ਹੈਗੇ ਆ ਵੀ ਇਹਨੂੰ ਵੀ ਤਾਂ ਲਾਈਫ ਹੋਈ ਸੀ, ਇਹਨੂੰ ਤਾਂ ਜਿਹੜਾ ਹੈਗਾ ਆ ਫਿਰ ਇਸ ਕਰਕੇ ਇਹਨਾਂ ਜੇ ਇਹਨਾਂ ਲੋਕਾਂ ਨੂੰ ਹੈਗੀ ਆ ਤੇ ਫਿਰ ਬਾਕੀਆਂ ਨੂੰ
0: ਦਿੱਤੀ ਜਾ
1: ਨੋ ਡਾਊਟ
0: ਸਕਦੀ
1: ਕਿ
0: ਹੈ।
1: ਮਰਡਰ ਕੇਸ ਦੇ ਵਿੱਚ ਜਿਹਦੇ ਵਿੱਚ ਇਹਨੂੰ ਹੋਈ ਹੈਗੀ ਸੀਗੀ, ਉਹ ਕੇਸ ਤਾਂ ਇਹ ਜਿਹੜਾ ਹੈਗਾ ਆ ਖਾਰਜ ਹੋ ਗਿਆ ਛਤਰਪਤੀ
0: ਜੀ
1: ਵਾਲਾ
0: ਬਿਲਕੁਲ,
1: ਪੱਤਰਕਾਰ ਵਾਲਾ। ਹਾਂਜੀ
0: ਪਰ
1: ਉਹਦੀ
0: ਪ੍ਰੋਬਲਮ ਇਹ ਹੈ
1: ਅਪੀਲ
0: ਨਾ
1: ਜ਼ਰੂਰ
0: ਸੈਰੀ ਸਾਹਿਬ,
1: ਕੀਤੀ।
0: ਜਿੱਦਾਂ ਇਹਨਾਂ ਲੋਕਾਂ ਦੇ ਵਿੱਚ ਚਾਹੇ ਉਹਦੇ ਚਿੰਤਕ ਹੀ ਨੇ, ਚਾਹੇ ਉਹਦੇ ਉਹਨੂੰ ਮੰਨਣ ਵਾਲੇ ਹੀ ਨੇ, ਉਹਨਾਂ ਦੇ ਵਿੱਚ ਵੈਰ ਵਿਰੋਧ ਨਹੀਂ ਗਾ ਜੀ। ਹੁਣ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਜਾਂ ਆਪਣੀ ਜਿਹੜੀ ਕੌਮ ਹੈ ਉਹਦੇ ਵਿੱਚ ਵੈਰ ਵਿਰੋਧ ਇੱਦਾਂ ਹੈ ਕਿ ਇੱਕ ਦੂਸਰੇ ਦੀਆਂ ਟੰਗਾਂ, ਜਿੱਦਾਂ ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਚਾਹੇ ਪੈਰੋਲ 2 ਘੰਟੇ ਲਈ ਜਾਂ 4 ਘੰਟੇ ਲਈ ਵੀ ਦੇਣ ਨੂੰ ਤਿਆਰ ਹੋ ਗਏ ਸੀਗੇ, ਸਾਰਾ ਪਾਸੇ ਹਰੀ ਝੰਡੀ ਹੋਣ ਲੱਗ ਗਏ ਸੀ, ਪਰ ਆਪਣਿਆਂ ਨੇ ਬੇੜੀਆਂ ਦੇ ਵਿੱਚ ਵੱਟੇ ਪਾਏ ਆ ਨਾ, ਫਿਰ ਆਪਾਂ ਉਹਨਾਂ ਨੂੰ ਨਹੀਂ ਕੁਛ ਕਹਿ ਸਕਦੇ ਨਾ ਜੀ, ਸਾਡੇ ਆਪਣੇ ਇਮਾਨਦਾਰ ਨਹੀਂ ਗਏ ਨੇ
1: ਬਿਲਕੁਲ ਨਹੀਂ ਹੈਗੇ ਜੀ, ਬਿਲਕੁਲ ਨਹੀਂ ਹੈਗੇ।
0: ਜੀ
1: ਪਰ ਸਾਹਿਬ ਦੇਖੋ ਉਹ ਇੱਕ ਫਿਜੀਕਲੀ ਬੰਦਾ ਨਜ਼ਰ ਆਉਂਦਾ ਹੈਗਾ ਯਾ, ਤੇ ਉਹ ਲੋਕੀ ਉਹਨੂੰ ਮਤਲਬ ਰੱਬ ਬਣਾਇਆ ਆ ਉਹਨਾਂ ਦੇ ਮੰਨਣ
0: ਬਿਲਕੁਲ
1: ਵਾਲਿਆਂ
0: ਜੀ,
1: ਨੇ,
0: ਬਿਲਕੁਲ ਹੈ।
1: ਠੀਕ ਹੈ ਜੀ, ਤੁਸੀਂ ਇੰਨੀ ਆਸਥਾ ਰੱਖਦੇ, ਇੰਨੇ ਲੰਗਰ ਲਾਉਂਦੇ ਹੈਗੇ ਆ ਜੀ, ਬਾਬੇ ਦੇ ਕਿਹਾ ਆ ਜੀ ਤੇ ਬਾਬੇ ਨੇ ਇੱਦਾਂ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਇਹਨਾਂ ਨੂੰ ਖੌਫ ਨੀ ਆਉਂਦਾ ਵੀ ਸਾਡਾ ਗੁਰੂ ਇੱਥੇ ਬੈਠਾ ਆ ਤੇ
0: ਬਿਲਕੁਲ
1: ਅਸੀਂ,
0: ਜੀ
1: ਹਾਂ ਜੀ, ਅਸੀਂ ਗੁਰੂ ਸਾਹਿਬ ਦੀ ਉਹ ਡਾਸਰੇ ਦੇ ਵਿੱਚ ਬੈਠੇ ਹੈਗੇ ਆ ਤੇ ਅਸੀਂ ਇੱਕ ਦੂਜੇ ਦੀ ਪੱਗ ਲਾਉਂਦੇ ਹੈਗੇ ਆ, ਜਿਹੜਾ ਉੱਥੇ ਕਿਸੇ ਦੀ ਪੱਗ ਲਾਉਂਦਾ ਹੈਗਾ ਆ ਉਹਦੀ ਪੱਗ ਸਮਾਜ ਚ ਬਚੂਗੀ।
0: ਜੀ
1: ਹਾਂਜੀ,
0: ਨਾਲੇ
1: ਦੇਖੋ ਜਾਂ ਤਾਂ ਤੁਸੀਂ ਮੰਨੋ ਨਾ, ਜੇ ਮੰਨੋ ਤੇ ਫਿਰ ਪੂਰਾ ਮੰਨੋ।
0: ਨਾਲੇ ਇੱਕ ਗੱਲ ਹੋਰ ਹੈ ਸੈਣੀ ਸਾਹਿਬ, ਜਦੋਂ ਇਹ ਬਾਹਰ ਆਉਂਦਾ, ਹੁਣ 17 ਵਾਰੀ ਇਹ ਬਾਹਰ ਆ ਚੁੱਕਿਆ, ਆਪਾਂ ਕਦੇ ਸੁਣਿਆ ਕਿ ਵੱਡੀ ਸੈਲੀਬ੍ਰੇਸ਼ਨ ਜਾਂ ਚਲੋ ਇਹਨੇ ਜਾਂ ਇਹਦੀ ਜਿਹੜੀ ਮੰਨਣ ਵਾਲੇ ਨੇ ਉਹਨਾਂ ਨੇ ਗੱਲਾਂ ਗੁੱਲਾਂ ਕੀਤਾ ਹੋਵੇ ਤੇ ਉਹਨਾਂ ਵੱਲੋਂ ਵੀ ਤਾਂ ਜਿਹੜੇ ਸੰਤੁਸ਼ਟੀਆਂ, ਸਾਡੇ ਵਾਲੇ ਤਾਂ ਲਲਕਾਰੇ ਮਾਰਨ ਲੱਗ ਜਾਂਦੇ ਆ ਨਾ, ਲੈ ਦੇਖ ਲਿਆ
1: ਬਿਲਕੁਲ
0: ਦਿੱਲੀ ਨੂੰ ਦਿਖਾ ਤਾ, ਚੱਕ ਦਿੱਤੇ ਕਿ ਨਹੀਂ ਜੀ।
1: ਬਿਲਕੁਲ ਜੀ ਬਿਲਕੁਲ, ਇੱਥੇ ਦਾ ਗੀਤ ਤੈਨੂੰ ਦੇਖ ਲਾਂਗੇ ਦਿੱਲੀਏ, ਤੈਨੂੰ ਏਦਾਂ ਕਰ ਦਿਆਂਗੇ ਦਿੱਲੀਏ, ਹੈ ਜੀ। ਉਹ ਉਹਦੇ ਨਾਲ ਜਿਹੜਾ ਹੈਗਾ ਨਾ ਦੇਸ਼ ਦਾ ਦੂਜਾ ਹਿੱਸਾ ਜਿਹੜਾ ਹੈਗਾ ਆ ਉਹ ਸਾਡੇ ਬਾਰੇ ਕੀ ਸੋਚਦਾ, ਕਦੀ ਇਹਨਾਂ ਨੇ ਸੋਚਣਾ ਹੀ ਨਹੀਂ।
0: ਸੋਚਿਆ ਹੀ ਨਹੀਂ ਜੀ, ਬਿਲਕੁਲ ਜੀ।
1: ਹਾਂਜੀ ਉਹ ਬਿਲਕੁਲ ਠੀਕ ਗੱਲ ਹੈਗੀ ਆ ਤੁਹਾਡੀ, ਅਗਲੇ ਬੰਦੇ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿੰਦੇ ਹੈਗੇ ਆ, ਡਿਸਿਪਲਿਨ ਚ ਰਹਿੰਦੇ ਤੇ ਇਹਦੇ ਕਰਕੇ ਜਿਹੜਾ ਕੋਈ ਉਹਨਾਂ ਦੇ ਆਪਸ ਚ ਕੋਈ ਤਾਂ ਕਦੀ ਵਿਵਾਦ ਥੋੜਾ ਹੋਇਆ ਇਸ ਚੀਜ਼ ਦਾ
0: ਜੀ।
1: ਇੱਥੇ ਰਾਜੋਆਣਾ ਜਿਹੜੇ ਹੈਗੇ ਆ ਜਦੋਂ ਕੋਈ ਗੱਲ ਕਰਦੇ ਹੈਗੇ ਉਹਨੂੰ ਮਾਨ ਦਾਲ ਖੰਡਨ ਕਰ ਦਿੰਦਾ ਆ ਜੀ ਇਸ ਚੀਜ਼ ਦੇ ਉੱਤੇ, ਉਹਨਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ, ਇੱਥੇ ਬਾਕੀਆਂ ਦਾ ਆਪਣੇ ਖਤਰੇ ਪੈ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਅਕਾਲੀਆਂ ਦੇ ਨਾਲ ਜੋੜ ਦਿੰਦੇ ਹੈਗੇ। ਕੋਈ ਵੀ ਬੰਦਾ ਹੋਵੇ, ਕੋਈ ਵੀ ਸੋਚ ਰੱਖਦਾ ਹੋਵੇ ਤੇ ਜੇ ਉਹ ਕਨਵਿਕਟ ਹੈਗਾ ਆ ਤੇ ਉਹਦੇ ਆਪਣੇ ਰਾਈਟਸ ਤਾਂ ਹੈਗਾ ਹੀ ਆ ਨਾ, ਅਗਲਾ ਤਾਂ ਆਪਣੇ ਰਾਈਟਸ, ਇੱਕ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਹੱਕ ਉਹ ਤਾਂ ਹੈਗਾ ਹੀ ਆ ਨਾ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
1: ਪਰ ਇਹ ਹੈਗਾ ਤੁਹਾਡੇ ਵਾਲੀ ਗੱਲ ਬਹੁਤ ਰੈਲੇਵੈਂਟ ਹੈਗੀ ਆ, ਇੱਥੇ ਤਾਂ ਥੋੜੀ ਜਿਹੀ ਕੋਈ ਗੱਲ ਹੋ ਜਾਂਦੀ ਹੈਗੀ ਐਡੀ ਵੱਡੀ, ਅਸੀਂ ਤਾਂ ਦਿੱਲੀ ਹਰਾਤੀ, ਅਸੀਂ ਅੰਦੋਲਨ ਜਿੱਤ ਲਿਆ ਤੇ, ਹੈ ਜੀ ਅੰਦੋਲਨ ਕੀ ਜਿੱਤ ਲਿਆ, ਤੁਹਾਨੂੰ ਸਿਰਫ ਉਹਨਾਂ ਨੇ ਲੋਲੀਪੋਪ ਫੜਾ ਤਾ ਵੀ ਤੁਸੀਂ ਜਿੱਤ ਗਏ, ਇਹ ਜਸ਼ਨ ਮਨਾਉਂਦੇ ਰਹੇ, ਉਹਨਾਂ ਨੇ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਜੀ। ਅੱਜ ਅੱਛਾ ਅੱਜ ਅੱਛਾ ਜੇ ਅੰਦੋਲਨ ਜਿੱਤ ਕੇ ਆਏ ਹੈਗੇ ਤੇ ਫਿਰ ਅੱਜ MSP ਦੀ ਮੰਗ ਕਿਉਂ ਕਰਦੇ ਹੋਏ, ਤੁਸੀਂ ਤਾਂ ਜਿੱਤ ਕੇ ਆਏ ਸੀ, ਜਿੱਤ ਕੇ ਆਏ ਤੇ ਮਤਲਬ MSP ਲੈ ਕੇ ਆਏ ਹੋਵੋਗੇ।
0: ਹਾਂਜੀ
1: ਉਹ ਤਾਂ ਕਹਿਣ ਦੀਆਂ ਗੱਲ ਹੈਗੀ ਆ ਵੀ ਸਾਡੇ ਬੰਦਿਆਂ ਨੂੰ ਇੱਕ ਫੀਲਿੰਗ ਆਉਣੀ ਚਾਹੀਦੀ ਹੈ, ਬਸ ਉਹਨੇ ਦੇ ਵਿੱਚ ਇਹ ਸਫੀਸ਼ੀਐਂਟ ਹੋ ਜਾਂਦੇ, ਸੈਟੀਸਫਾਈ ਹੋ ਜਾਂਦੇ ਆ ਜੀ।
0: ਬਿਲਕੁਲ, ਤੇ ਸੈਣੀ ਸਾਹਿਬ ਬਾਈ ਆਪਣਾ ਬਹਿਬਲ ਗੋਲੀ ਕਾਂਡ ਜਿਹੜਾ ਮਾਮਲਾ ਉਹਦੇ ਵਿੱਚ ਸਮਨ ਜਾਰੀ ਹੋ ਗਏ ਨੇ, ਵੈਸੇ ਜ਼ਿਆਦਾਤਰ ਤਾਂ ਅਕਾਲੀਆਂ ਦਾ ਹੀ ਜ਼ਿਕਰ ਹੁੰਦਾ ਹੈ, ਕਾਫੀ ਸਮੇਂ ਬਾਅਦ ਜਿਹੜੇ ਨੇ ਆਪਣੇ ਭਾਰਤੀ ਜਨਤਾ ਪਾਰਟੀ BJP ਦੇ ਆਗੂ ਨੇ ਵਿਜੇ ਸਾਂਪਲਾ, ਉਹਨਾਂ ਨੂੰ ਇਹ ਸਮਨ ਹੋਏ ਨੇ ਜੀ SIT ਦੇ ਵੱਲੋਂ।
1: ਪਰ ਉਹਨਾਂ ਦਾ ਕੋਈ ਇਲਾਕਾ ਦੇ ਕਾ ਨੀ, ਕੋਈ ਲਿੰਕ ਨੀ, ਉਸ ਵੇਲੇ ਇੱਕ ਕੰਪਲੇਂਟ ਗਈ ਸੀ ਜੀ, ਉਹਦੇ ਮੁਤਾਬਕ ਜਿਹੜਾ ਹੈਗਾ ਆ ਉਹ ਕਹਿੰਦੇ ਉਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਗਾ ਉਹ ਸੀਗੇ ਚੇਅਰਮੈਨ ਜੀ, ਤੇ ਬਾਕੀ ਉਹਨਾਂ ਦੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਵੀ ਮੇਰੇ ਸਾਹਮਣੇ ਆਉਣਗੇ, ਤੇ ਮੈਂ ਉਹ ਤਾਂ ਇਹਨਾਂ ਨੇ ਨਾ ਜੀ ਜਦੋਂ ਬਾਅਦ ਦੇ ਵਿੱਚ ਜਿਹੜਾ ਇਹ ਥਰੈਟ ਦਿੱਤੀ ਸੀ ਵੀ ਹਾਂ ਜੀ ਵੀ ਸੁਖਬੀਰ ਬਾਦਲ ਨੂੰ ਕੋਸ਼ਿਸ਼ ਕਰ ਰਹੇ ਸੀਗੇ ਜੀ ਟਰੈਪ ਕਰਨ ਦੀ, ਉਹ ਤੋਂ ਬਾਅਦ ਇਹੋ ਜਿਹੜਾ ਹੈਗਾ ਆ ਓਪਨ ਕੀਤਾ, ਇੰਨੇ ਚਿਰ ਬਾਅਦ ਕਿਸੇ ਗਵਾਹ ਦੇ ਸਾਹਮਣੇ ਆਉਣੇ ਹੈ ਜੀ, ਤੇ ਉਹਨੂੰ ਯਾਦ ਆ ਕੀ ਗੱਲ ਹੈਗੀ ਆ ਤੇ ਕੀ ਨਹੀਂ ਹੈਗੀ ਜੀ।
0: ਜੀ ਬਿਲਕੁਲ,
1: ਬਟ ਪਤਾ ਨੀ ਜੀ ਸਰ ਉਹ ਤਾਂ ਜਿਹੜਾ ਹੈਗਾ ਆ ਕਿਸੇ ਕੋਰਟ ਤੋਂ ਥੋੜਾ ਸਾਮਾਨ ਆਏ, ਇਹਨਾਂ ਦੀ SIT ਨੇ ਦਿੱਤੇ ਆ ਜੀ, SIT ਜੋ ਪੁੱਛ ਲੂਗੀ ਤੇ ਉਹ ਦੱਸ ਦੇਣਗੇ ਜੀ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜੀ, ਕਹਿੰਦੇ ਮੈਨੂੰ ਸਾਮਾਨ ਮੀਡੀਆ ਰਾਹੀਂ ਪਤਾ ਲੱਗੇ ਹੈਗੇ ਆ ਜੀ, ਪਿਛਲੀ ਵਾਰੀ ਵੀ ਇੱਦਾਂ ਹੀ ਕਿਹਾ ਸੀ ਉਹਨਾਂ ਨੇ, ਕਹਿੰਦੇ ਮੈਨੂੰ ਐਕਚੁਲੀ ਸਰਵ ਨਹੀਂ ਹੋਏ ਤੇ ਜੇ ਮੈਨੂੰ ਕੋਈ ਪਤਾ ਹੋਵੇ ਤਾਂ ਜੋ ਮੈਨੂੰ ਪਤਾ ਹੋਊਗਾ ਜਾ ਕੇ ਦੱਸਿਆਉਂਗਾ, ਇੱਦਾਂ ਤਾਂ ਕਈ ਵਾਰੀ ਇਹਨਾਂ ਨੇ ਪੁੱਛਿਆ ਹੈਗਾ ਜੀ।
0: ਜੀ ਬਿਲਕੁਲ ਹੈ ਜੀ, ਜੀ
1: हाँ जी
0: ਤੇ
1: सर
0: ਸੈਣੀ ਸਾਹਿਬ, ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦੇ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ, ਪਰ ਦਿੱਲੀ ਦੇ ਸਕੂਲਾਂ ਦਾ ਜ਼ਿਕਰ ਹੀ ਨਹੀਂ ਕੇਜਰੀਵਾਲ ਸਾਹਿਬ ਨੇ ਕੀਤਾ। ਵੈਸੇ ਉੱਥੇ ਵੀ ਤਾਂ 5 ਸਾਲ 4 ਸਾਲ ਜਿਹੜੇ ਰਹੇ ਨੇ, ਜਿੰਨਾ ਵੀ ਸਮਾਂ, ਕਿ ਉੱਥੇ ਸਕੂਲ ਨਹੀਂ ਬਣਾਏ, ਕਿ ਪੰਜਾਬ ਦੇ ਸਕੂਲ ਹੀ ਜ਼ਿਆਦਾ ਨਿਖਾਰੇ ਹੈਗੇ ਨੇ ਦਿਖਦੇ ਇਹਨਾਂ ਨੂੰ
1: ਸਰ ਉੱਥੇ ਤਾਂ ਪਰਚਾਦਰਜ ਹੋਣ ਲੱਗਾ ਹੈਗਾ ਸੀਗਾ ਜੀ ਉਹਨਾਂ
0: ਜੀ
1: ਬੰਦਿਆਂ ਦੇ ਉੱਤੇ ਜਿਹਨਾਂ ਨੇ ਇਹ ਸਾਰੇ ਠੇਕੇ ਲਏ।
0: ਜੀ
1: CAG ਦੀ ਰਿਪੋਰਟ ਉਹਨਾਂ ਦੀ ਕਹਿੰਦੀ ਪਈ ਹੈਗੀ ਜੀ,
0: ਜੀ
1: ਤੁਸੀਂ ਦੇਖੋ ਤਾਂ ਸਹੀ, ਕਰੋੜਾਂ ਰੁਪਇਆ ਜਿਹੜਾ ਹੈਗਾ ਆ ਉਹ ਸਕੂਲ ਦੀ ਛੱਤ ਪਾਉਣ ਦੇ ਨਾਂ ਤੇ ਲਿਆ ਤੇ ਉੱਥੇ ਜਿਹੜਾ ਆ ਉਹਨੂੰ
0: ਜੀ
1: ਰੰਗ ਰੋਗਨ ਕਰਨ ਦੀ ਨਾ ਉਹ ਸਕੂਲਾਂ ਦਾ ਹਾਲ ਜਿਹੜਾ ਆ, ਕਿਉਂਕਿ ਇਹਨਾਂ ਨੇ 2-4 ਸਕੂਲ ਚਮਕਾ ਲਏ, ਬਾਕੀ ਸਕੂਲਾਂ ਦੇ ਨਾਂ ਤੇ ਗ੍ਰਾਂਟਾਂ ਖਾ ਗਏ
0: ਪਰ ਸੈਣੀ ਸਾਹਿਬ, ਜੇ
1: ਜੀ।
0: ਸੱਚ ਕਹਿਣਾ ਹੋਵੇ ਨਾ, ਮੈਂ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕ ਰਿਹਾ। ਅਸਲ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਸੀ ਨਾ, ਜੋ ਕਿਸੇ ਵੀ ਸਰਕਾਰ ਦੇ ਵਿੱਚ ਰਹੇ ਨੇ, ਚਾਹੇ ਕਾਂਗਰਸ ਚ ਰਹੇ ਨੇ ਚਾਹੇ ਇਹਨਾਂ ਦੇ ਵਿੱਚ ਰਹੇ ਨੇ, ਜਿੰਨਾ ਕੰਮ ਹੋਇਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ, ਜਦੋਂ ਐਜੂਕੇਸ਼ਨ ਦੇ ਵਿੱਚ ਵਾਹ ਵਾਸਤਾ ਸੀਗਾ ਉਹਨਾਂ ਦਾ, ਤੇ ਉਹ ਚਲੋ ਹੁਣ ਥੋੜਾ ਬਹੁਤਾ ਜ਼ਰੂਰ ਅੱਗੇ ਚਮਕਾ ਦਿੱਤੇ ਜਾਂ ਕੁਝ ਹੋਰ ਕਰ ਦਿੱਤਾ, ਵੈਸੇ ਕੰਮ ਤਾਂ ਉਹਨਾਂ ਦੇ ਸਮਿਆਂ ਦਾ ਹੀ ਸ਼ੁਰੂ ਹੋਇਆ ਇਹ।
1: ਪਰ ਐਸਾ ਪਤਾ ਕੀ ਹੁੰਦਾ,
0: ਜੀ
1: ਪਹਿਲਾਂ ਪਹਿਲਾਂ ਬੰਦਾ ਡੈਡੀਕੇਸ਼ਨ ਨਾਲ ਕੰਮ ਕਰਦਾ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਨਾ,
0: ਰੋਲ
1: ਮੈਂ
0: ਦਿੱਤਾ ਜਾਂਦਾ।
1: ਜਨਾਬ ਨੂੰ ਹੁਣ ਦੱਸਾਂ ਜੀ ਵੀ ਲੋਕਾਂ ਜਿਹੜਾ ਸ਼ਰੀਫ ਬੰਦਾ ਆ ਉਹਦੀ ਇੱਕ ਕਮਜ਼ੋਰੀ ਵੀ ਹੁੰਦੀ ਆ,
0: ਜੀ
1: ਹਰ ਇੱਕ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ, ਕਿਸੇ ਦੀ
0: ਬਿਲਕੁਲ ਹੈ
1: ਪੈਸਾ ਹੁੰਦਾ, ਕਿਸੇ ਦੀ ਕੋਈ, ਇਹੋ ਜਿਹੇ ਅਫਸਰਾਂ ਦੀ ਮਤਲਬ ਜਿਹੜੀ ਹੈਗੀ ਕਮਜ਼ੋਰੀ ਹੁੰਦੀ ਆ ਵਡਿਆਈ।
0: ਜੀ
1: ਹੁਣ ਇਹ ਸਰਕਾਰ ਨੇ ਉਹਨਾਂ ਨੂੰ ਵਡਿਆ ਕੇ ਜਿਹੜਾ ਹੈਗਾ ਆ ਵੀ ਉਹ ਸਾਰੇ ਕੰਮ ਕਰਵਾ ਲਏ ਜਿਹੜੇ ਨਹੀਂ ਸੀ ਹੋ
0: ਬਿਲਕੁਲ
1: ਸਕਦੇ।
0: ਬਿਲਕੁਲ ਹੈ ਜੀ,
1: ਹਾਂਜੀ,
0: ਬਿਲਕੁਲ ਹੈ ਜੀ।
1: ਤੇ ਨੋ ਡਾਊਟ ਹੀ ਇਜ਼ ਇੰਟੈਲੀਜੈਂਟ, ਉਹ ਆਪਣੇ ਮਤਲਬ ਕੰਮ ਪ੍ਰਤੀ ਵਫ਼ਾਦਾਰ ਹੈਗੇ ਆ ਜੀ, ਪਰ ਸਵਾਲ ਤਾਂ ਇਹ ਹੈਗਾ ਆ, ਆ ਦੇਖੋ ਨਾ ਵੀ ਤੁਸੀਂ ਪਿੱਛੇ ਇਰੀਗੇਸ਼ਨ ਦੇ ਉੱਤੇ ਜਿਹੜਾ ਯਾਰ ਪਠਾਨ ਮਾਜਰਾ ਇਹਦੇ ਉਹਨੇ ਕਿਹਾ ਹੀ ਸੀ ਇਹਨਾਂ ਨੂੰ, ਇਹਨਾਂ ਬਾਰੇ ਕਿਹਾ ਸੀ ਵੀ ਸਾਨੂੰ ਡੋਬਣ ਚ ਕ੍ਰਿਸ਼ਨ ਕੁਮਾਰ ਦਾ ਹੱਥ ਆ, ਵੀ ਅਸੀਂ ਉਹਨਾਂ ਕੋਲ ਕਹਿੰਦੇ ਰਹੇ ਵੀ ਪੈਸੇ ਉਹ ਸਰਕਾਰ,
0: ਉਹਨਾਂ
1: ਕਈ ਵਾਰੀ
0: ਖਾਣ
1: ਹੁੰਦਾ
0: ਦਾ
1: ਨਾ
0: ਸੀ ਨਾ,
1: ਕੋਈ
0: ਖਾਣ
1: ਚੀਜ਼ਾਂ
0: ਦਿੰਦਾ ਸੀ
1: ਨਸੈਸਟੀ
0: ਕਿਸੇ
1: ਹੁੰਦੀਆਂ
0: ਨੂੰ।
1: ਆਪਣੇ ਆਪ,
0: ਬਿਲਕੁਲ
1: ਹਾਂਜੀ, ਨਾ ਹੀ ਪੈਸਾ ਜਿਹੜਾ ਆ ਗੌਰਮੈਂਟ ਦਾ ਕੱਢਣਾ ਪਵੇ ਨਾ ਹੀ ਲਾਉਣਾ ਪਵੇ, ਕਈ ਜਗ੍ਹਾ ਦੇ ਉੱਤੇ ਖਰਚਣੇ ਪੈਂਦੇ ਸੇਫਟੀ ਕਰਕੇ ਜੀ,
0: ਜੀ ਬਿਲਕੁਲ,
1: ਤੁਸੀਂ ਨਾ ਕਿਸੇ ਨੂੰ ਖਾਣ ਦਿਓ ਉਹ ਵੱਖਰੀ ਗੱਲ ਹੈਗੀ ਆ, ਅਦਰਵਾਈਜ਼ ਜਿਹੜਾ ਆ ਤੇ ਕੰਮ ਤਾਂ ਕਰਨੇ ਆ ਨਾ ਜੀ।
0: ਬਿਲਕੁਲ
1: ਹੁਣ ਸਿਰਫ ਸ਼ਰਾਫਤ ਦੇ ਨਾਂ ਦੇ ਉੱਤੇ ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੇ ਸੀਗੇ, ਨਵਜੋਤ ਸਿੱਧੂ ਨੇ ਇੰਨੇ ਆਪਣੇ ਟੈਨਿਊਰ ਦੇ ਵਿੱਚ ਫਾਈਲ ਹੀ ਨਹੀਂ ਸੀ ਕੋਈ ਸਾਈਨ ਕੀਤੀ ਵੀ ਮੇਰੇ ਕੋਲ ਜਿਹੜਾ ਆ ਕੋਈ ਗਲਤ ਨਾ ਸਾਈਨ ਕਰਾ ਜਾਏ,
0: ਜੀ
1: ਹਾਂਜੀ, ਤੇ ਉਹ ਇਮਾਨਦਾਰੀ ਦਾ ਜਿਹੜਾ ਹੈਗਾ ਹੀ ਆ ਬਾਂਹ ਖੜੀ ਕਰਕੇ ਆ ਸਕਦਾ ਵੀ ਮੈਂ ਇਮਾਨਦਾਰ ਆ, ਇਮਾਨਦਾਰ ਕਾਹਦਾ ਭਾਈ ਤੂੰ ਤਾਂ ਕੰਮ ਹੀ ਕੋਈ ਨੀ ਕੀਤਾ।
0: ਜੀ
1: ਹਾਂਜੀ
0: ਬਿਲਕੁਲ,
1: ਯਾਦ ਹੋਵੇ ਨਾ ਬੰਦਾ ਓਨਾ ਐਫੀਸ਼ੀਐਂਟ ਹੋਵੇ ਤੇ ਕੰਮ ਵੀ ਕਰਕੇ ਦਿਖਾਵੇ,
0: ਜੀ
1: ਇਹਨਾਂ ਨੂੰ ਵੀ ਰੱਬ ਨੇ ਗੋਦੀ ਚੱਕੇ ਆਇਆ ਜੀ
0: ਬਿਲਕੁਲ,
1: ਕ੍ਰਿਸ਼ਨ ਕੁਮਾਰ ਹੋਣਾ ਨੇ, ਠੀਕ ਗੱਲ ਹੈਗੀ ਆ। ਪਰ ਹਾਂਜੀ ਇਹਨਾਂ ਨੇ ਸਕੂਲ ਪੰਜਾਬ ਦੇ ਵਿੱਚ ਕੋਈ ਨਵਾਂ ਨਹੀਂ ਬਣਾਇਆ ਜੀ,
0: ਜੀ
1: ਇਟ ਮੀਨਸ ਹਾਂਜੀ, ਤੇ ਇਟ ਮੀਨਸ ਪੁਰਾਣੇ ਸਕੂਲ ਬਣੇ ਸੀ
0: ਜੀ
1: ਉਹਨਾਂ ਦੇ ਉੱਤੇ ਜੇ ਮਤਲਬ ਹੈਗਾ ਪੇਂਟ ਫੇਰ ਦਿੱਤਾ ਜਾਂ ਪੀਲਾ ਤੇ ਪੀਲਾ ਤੇ ਨੀਲਾ ਤੇ ਉਹਦੇ ਨਾਲ ਕੀ ਕੰਪੈਰੀਜ਼ਨ ਕਰ ਲੈਣਾ ਜੀ,
0: ਬਿਲਕੁਲ ਹੈ ਜੀ,
1: ਉਹ ਵੱਖਰੀ ਗੱਲ ਹੈ ਸਰ, ਗੱਲਾਂ ਇਹ ਕਹਿਣ ਦੀਆਂ ਹੁੰਦੀਆਂ, ਸਾਡੇ ਪਿੰਡ ਦੇ ਸਕੂਲੇ ਆ ਕੇ ਦੇਖ ਲੈਣ ਤਾਂ ਕੀ ਹਾਲ ਆ, ਉਹ
0: ਜੀ
1: ਮਾਸਟਰ ਸਵੇਰ ਨੂੰ ਫੋਨ ਲਾ ਕੇ ਕੱਲ ਨੂੰ ਤੇ ਉਹ ਨਾ ਜੀ ਉਹ ਸਕੂਲ ਤੋਂ ਸਿੱਧਾ ਗੇਟ ਜਿਹੜਾ ਹੈਗਾ ਆ ਉਹ ਸਾਡੇ ਰਸਤੇ ਦੇ ਅੱਗੇ ਦੀ ਜਾਂਦਾ ਆ, ਉਹ ਜਦੋਂ ਅੱਗੇ ਦੀ ਜਾਂਦਾ ਹੁੰਦਾ ਆ ਤਾਂ ਮੈਨੂੰ ਕਿਸੇ ਨੇ ਕਿਹਾ ਭਾਜੀ ਤੁਸੀਂ ਇਹਦੀਆਂ ਗੱਲਾਂ ਰਿਕਾਰਡ ਕਰਿਓ, ਮੈਂ ਕੀ ਗੱਲ, ਕਹਿੰਦਾ ਭਾਜੀ ਸੌਦੇ ਹੀ ਕਰਦਾ ਰਹਿੰਦਾ ਹੈਗਾ ਆ ਸਕੂਲ ਦੇ ਵਿੱਚੋਂ ਗੇਟ ਤੋਂ ਨਿਕਲਦਾ, ਕਹਿੰਦਾ ਬਸ ਸੌਦੇ ਹੀ ਕਰਦਾ ਰਹਿੰਦਾ ਸਾਰਾ ਦਿਹਾੜੀ ਜੀ,
0: ਜੀ
1: ਉੱਥੇ ਪਲਾਟ ਦੇਖ ਲਓ ਉੱਥੇ ਪਲਾਟ ਦੇਖ ਲਓ, ਇਹ ਤਾਂ ਕਹਿੰਦਾ ਮਤਲਬ ਉਹ ਕਮਿਸ਼ਨ ਏਜੰਟ ਹੈਗਾ ਆ, ਉਹ ਇਧਰੋਂ ਵੀ
0: ਬਿਲਕੁਲ
1: ਤਨਖਾਹ ਲੈਂਦੇ ਉਧਰੋਂ ਕਮਿਸ਼ਨ ਏਜੰਟ ਹੀ ਕਰਦੇ ਆ ਜੀ,
0: ਜੀ ਬਿਲਕੁਲ ਹੈ ਜੀ,
1: ਸੋ ਇਹ ਸਰ ਗੱਲ ਤਾਂ ਇਹ ਹੈਗਾ ਆ ਵੀ ਸਕੂਲ ਦੀ ਪਹਿਚਾਣ ਹੁੰਦੀ ਪੜ੍ਹਾਈ ਦਾ,
0: ਜੀ
1: ਟੀਚਰਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਕਦੀ ਕਿਸੇ ਕੰਮ ਤੋਰੀ ਰੱਖਦੇ ਕਦੀ ਕਿਸੇ ਕੰਮ ਤੋਰੀ ਰੱਖਦੇ ਆ ਜੀ, ਪੜ੍ਹਨਾ
0: ਜੀ
1: ਕਿਹੜੇ ਵੇਲੇ ਬੱਚਿਆਂ ਨੇ ਜੀ,
0: ਬਿਲਕੁਲ ਹੈ ਜੀ ਬਿਲਕੁਲ। ਆਖਰ
1: ਜੀ
0: ਦੇ ਵਿੱਚ
1: ਸਰ
0: ਸੈਣੀ ਸਾਹਿਬ, EVM ਦਾ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ, ਜਾਂ ਜਿਹੜੀ ਚੋਣ ਪ੍ਰਕਿਰਿਆ ਭਾਰਤ ਦੀ ਆ ਉਹਦੀ ਤਾਰੀਫ ਕੀਤੀ ਸੀ, ਕਿਉਂਕਿ ਮਿਡ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗ ਗਏ ਐ ਤੇ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਟਰੰਪ ਵੀ ਘਿਰਿਆ ਹੋਇਆ, ਤਕਰੀਬਨ 35% ਕਹਿੰਦੇ ਆ ਕਿ ਉਹਦੀ ਚਾਹਤ ਬਚੀ ਹੈ, ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਊਨ ਜਾ ਸਕਦਾ ਤੇ ਸਿਕੰਜਾ ਵੀ ਕੱਸ ਰਿਹਾ ਹੈ, ਜਿਹੜੇ ਮਤਲਬ ਕਿ ਕਹਿ ਸਕਦੇ ਕਿ 20-25 ਹਜ਼ਾਰ ਜਿਹੜੇ ਨੇ ਲੋਕਾਂ ਨੂੰ ਡਿਪੋਰਟ ਕਰਨ ਦੀ ਵੀ ਤਿਆਰੀ ਹੈ, ਹੋਰ ਸਾਰਾ ਸਿਲਸਿਲਾ ਹੈ, ਕਹਿੰਦਾ ਮੇਰੇ ਨੂੰ ਕੋਈ ਗੈਰ ਬੰਦਾ ਕੋਈ ਮਤਲਬ ਕਿ ਵੋਟ ਨਾ ਪਾ ਜਾਵੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰ ਦੂਸਰੇ ਪਾਸੇ ਜਿਹੜੇ ਨੇ ਭਾਰਤ ਦੇ ਚੋਣ ਕਮਿਸ਼ਨ ਜਿਹੜੇ ਹੈਗੇ ਆ ਗਿਆਨੇਸ਼ ਕੁਮਾਰ ਹੁਣੀ, ਉਹਨਾਂ ਨੇ ਜਿਹੜੀ ਅੱਜ EVM ਦੇ ਬਾਰੇ ਅੱਜ ਫਿਰ ਬਿਆਨ ਦਿੱਤਾ ਹੈ, ਵੈਸੇ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸੰਬੋਧਨ ਕਰ ਰਹੇ ਸੀ ਇਸ ਚੀਜ਼ ਦੇ ਬਾਰੇ ਕਿ ਨਾ ਤਾਂ ਉਹ ਬਲੂਟੁੱਥ ਦੇ ਨਾਲ ਜੁੜੀ ਹੋਈ ਹੈ ਮਸ਼ੀਨ, ਤੇ ਨਾ ਹੀ ਉਹ ਕਿਸੇ ਇੰਟਰਨੈਟ ਦੇ ਨਾਲ ਜੁੜੀ ਹੋਈ ਹੈ, ਇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਤੇ ਬਹੁਤ ਵੱਡੀ ਪ੍ਰਕਿਰਿਆ ਹੈ, ਚੋਣ ਪ੍ਰਕਿਰਿਆ ਭਾਰਤ ਦੀ, ਤੇ ਆਬਾਦੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਕੰਪਲੀਟ ਕਰਨਾ ਸੁਖਾਵਾਂ ਕੰਮ ਨਹੀਂ ਹੈ, ਤੇ ਇਹਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹ ਜਿਹੜਾ ਸਾਰਾ ਕੁਝ EVM ਦਾ ਫਿਰ ਤੋਂ ਮੁੱਦਾ ਕਿਤੇ ਨਾ ਕਿਤੇ ਚੋਣਾਂ ਤੋਂ ਬਾਅਦ ਚੱਲ ਹੀ ਪੈਂਦਾ ਜੀ?
1: ਭਾਰੀ ਸਾਹਿਬ ਆਪਾਂ ਵੀ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੈਗੇ, ਪਰ ਇਹ ਨੌਬਤ ਆਈ ਕਿਉਂ
0: ਜੀ?
1: ਜਦੋਂ ਤੁਸੀਂ ਇੰਸਟੀਚਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਸ਼ਿਕੰਜਾ ਇਸ ਤਰੀਕੇ ਨਾਲ ਕੱਸੋਗੇ ਕਿ ਦੂਜੇ ਨੂੰ ਦੇਖਣ ਨੂੰ ਇਹ ਲੱਗੇਗਾ ਕਿ ਹੁਣ ਆਪਣਾ ਇਸ ਇੰਸਟੀਚਿਊਸ਼ਨ ਚ ਫੇਥ ਨਹੀਂ ਰਿਹਾ,
0: ਜੀ
1: ਤੇ ਫੇਰ ਉਹਨਾਂ ਦਾ ਜਿਹੜਾ ਹਰ ਇੱਕ ਕੰਮ ਡਾਊਟਫੁੱਲ ਲੱਗੂਗਾ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਹੁਣ ਇਸ ਕਰਕੇ ਹੈਗਾ ਇਹ ਨੌਬਤ ਲਿਆਉਣ ਵਾਲੇ ਵੀ ਤਾਂ ਇਹ ਆਪ ਹੀ ਆ, ਹੁਣ
0: ਜੀ
1: ਬੱਚਿਆਂ ਨੂੰ ਕਲੈਰਿਟੀ ਕਰੀ ਜਾਂਦੇ ਹੈਗੇ ਆ ਜੀ।
0: ਬਿਲਕੁਲ
1: ਹੁਣ ਇਹ ਦੇਖੋ ਇਹ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਆਪੋਜੀਸ਼ਨ ਗੁਮਰਾਹ ਕਰ ਰਹੀ ਆ।
0: ਜੀ
1: ਹੁਣ ਆਪੋਜੀਸ਼ਨ ਨੀ ਗੁਮਰਾਹ ਕਰ ਰਹੀ, ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਜੀ ਹੌਲੀ ਹੌਲੀ। ਗੁਮਰਾਹ ਤਾਂ ਤੁਸੀਂ ਅੱਜ ਤੱਕ ਕਰਦੇ ਆਏ ਹੈਗੇ ਜੀ।
0: ਜੀ
1: ਸੋ ਇਸ ਕਰਕੇ 12 ਸਾਲ ਤੁਸੀਂ ਕੱਢ ਲਏ ਆ ਇਸੇ ਚੱਕਰ ਦੇ ਵਿੱਚ ਹੀ। ਕਦੀ ਤੁਸੀਂ ਨੋਟਬੰਦੀ ਕਰਕੇ ਰੋਣ ਲੱਗ ਪਏ ਜੀ,
0: ਜੀ
1: ਕਹਿ ਤਾ ਮੈਨੂੰ 7 ਦਿਨ ਦੇ ਦਿਓ ਤੁਹਾਡਾ ਜੀਵਨ ਪੱਧਰ ਵਧੀਆ ਕਰ ਦੂੰਗਾ ਜੀ, ਅਸੀਂ ਸਾਡਾ ਤਾਂ ਹੋਇਆ ਕੋਈ ਨੀ ਜੀ, ਨਾ
0: ਬਿਲਕੁਲ
1: ਸਾਨੂੰ ਕੋਈ ਪੈਸੇ ਮੁੜ ਕੇ ਆਏ ਜੀ,
0: ਜੀ
1: ਉਲਟਾ ਘਰਾਂ ਚੋਂ ਪੈਸੇ ਕਢਾ ਲਗਾਏ ਲੋਕਾਂ ਦੇ।
0: ਜੀ
1: ਹਾਂਜੀ ਸਰ, ਫਿਰ ਕਿੱਡੇ ਕਿੱਡੇ ਸਕੈਮ ਹੋਏ, ਜੀਓ ਨੇ ਮੁਫ਼ਤ ਦੇ ਵਿੱਚ ਉਦੋਂ ਆਪਣਾ ਕੰਮ ਸ਼ੁਰੂ ਕੀਤਾ ਜੀ, ਅੱਜ ਜਿਹੜਾ ਹੈਗਾ ਜਦੋਂ ਨੈਸੈਸਿਟੀ ਬਣ ਗਈ ਤੇ ਅਗਲਿਆਂ ਨੇ ਲੋਕਾਂ ਦੇ ਗਲੇ ਨੂੰ ਰੱਸਾ ਪਾ ਲਿਆ, 900 ਰੁਪਏ ਦਾ ਪੈਕ ਪੈਂਦਾ ਜੀ ਫੋਨ ਚ,
0: ਇਹਨਾਂ ਦਾ ਮਹੀਨਾ ਵੀ ਵੱਖਰਾ ਹੀ ਆ ਕਹਿੰਦੇ ਜੀ।
1: ਹਾਂਜੀ ਮਹੀਨਾ ਵੱਖਰਾ ਜੀ, 27 ਦਿਨਾਂ ਦਾ, 28 ਦਿਨਾਂ ਦਾ, 27.5 ਦਿਨ ਦਾ ਮਹੀਨਾ
0: ਨਵਾਂ ਹੀ ਕੈਲੰਡਰ ਲਾਗੂ ਕਰ ਲਿਆ ਆਪਣਾ। ਹਾਂਜੀ
1: ਬਿਲਕੁਲ ਜੀ
0: ਜੀ
1: ਇਹ ਹਿੰਦੂਇਜ਼ਮ ਕੈਲੰਡਰ ਦੇ ਨਾਲ ਨਾ ਜਿਦਾਂ 27 ਨਕਸ਼ੱਤਰ ਹੁੰਦੇ ਆ, ਇਹ ਬਸ 27 ਨਕਸ਼ੱਤਰ ਹੀ ਚਲਾਉਂਦੇ ਹੈਗੇ, ਉਹਨੂੰ ਮਹੀਨਾ ਗਿਣ ਲੈਂਦੇ ਆ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਅੱਜ ਵੈਸੇ ਇੱਕ ਹੈਰਾਨੀ ਦੀ ਖਬਰ ਇਹ ਵੀ ਦੇਖਣ, ਚਲੋ ਵੀ EVM ਦੀ ਗੱਲ ਕਰਦੇ ਆ, ਆਪਾਂ ਚੋਣ ਕਮਿਸ਼ਨ ਦੀ ਗੱਲ ਕੀਤੀ, ਇੱਕ ਪਾਸੇ ਤਾਂ ਉਹ ਵੋਟਾਂ ਬਣਾਉਣ ਦੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਐ, ਪਰ ਦੂਸਰੇ ਪਾਸੇ ਜਿਹਨਾਂ ਦੀਆਂ ਵੋਟਾਂ ਹੈਗੀਆਂ ਨੇ SIR ਦੇ ਵਿੱਚ, ਉਹ ਚੱਲਦੇ ਚੱਲਦੇ ਸਮੇਂ ਦੇ ਵਿੱਚ ਪੰਜਾਬ ਦੇ 2 ਸਾਬਕਾ ਡਿਪਲੋਮੈਟਸ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕੱਟ ਮਾਰੀਆਂ ਜੀ।
1: ਸਰ ਪ੍ਰੋਸੀਜਰ ਇੰਨਾ ਔਖਾ ਬਣਾਇਆ ਆ। ਦੂਜੀ ਗੱਲ ਇਹ ਹੈਗੀ ਆ ਨਾ ਜੀ, ਉਹ ਜਿਹੜੇ ਥੱਲੇ ਬੰਦੇ ਹੈਗੇ ਨਾ ਉਹ ਹੈਗੇ ਲਕੀਰ ਦੇ ਫਕੀਰ
0: ਜੀ।
1: ਜੇ ਤੁਹਾਨੂੰ ਪਤਾ ਹੈਗਾ ਯਾਰ, ਤੁਸੀਂ ਅਗਲਿਆਂ ਨੂੰ ਕਹੋ ਵੀ ਸਰ ਕੋਈ ਗੱਲ ਨੀ, ਨੋ ਪ੍ਰੋਬਲਮ, ਤੁਸੀਂ ਜਾਓ, ਅਸੀਂ ਆਪੇ ਮਤਲਬ ਤੁਹਾਡਾ ਸੈਟਲ ਕਰ ਦਿਆਂਗੇ। ਉਹ ਜਾ ਕੇ ਤੇ ਉੱਪਰੋਂ ਜਿਹੜਾ ਹੈਗਾ ਯਾ ਹਦਾਇਤਾਂ ਲਿਆ ਸਕਦੇ ਹੈਗੇ ਸੀ ਵੀ ਭਾਈ ਇਹੋ ਜਿਹੇ ਕੇਸ ਨੂੰ ਜਿਹਨੂੰ ਨਹੀਂ ਵਿਚਾਰਿਆ ਗਿਆ ਹੁਣ ਵਿਚਾਰ ਲਓ ਤੇ ਦੱਸੋ ਉਹਨਾਂ ਦਾ ਕੋਈ ਡਾਕੂਮੈਂਟ ਲੈਣਾ ਤੇ ਅਸੀਂ ਉਹਨਾਂ ਦੇ ਘਰੋਂ ਜਾ ਕੇ ਟਿਆ ਕੇ ਤੇ ਲਾ ਦਿੰਦੇ ਆ ਜੀ।
0: ਜੀ ਬਿਲਕੁਲ ਹੈ।
1: ਉਹ ਗੱਲ ਇਹ ਹੈਗੀ ਆ ਨਾ ਵੀ ਜਿਹੜੇ ਥੱਲੇ ਵੀ ਭੇਜੇ ਹੁੰਦੇ ਆ ਉਹ ਲਕੀਰ ਦੇ ਫਕੀਰ ਹੁੰਦੇ ਆ ਵੀ ਉਹਨਾਂ ਨੇ ਲਾਲ ਝੋਲੇ ਚੋਂ ਕਿਤਾਬ ਕੱਢਣੀ ਆ, ਕਿਤਾਬ ਕਾਲੀ ਚਾਹੀਦੀ ਆ, ਲੋਹਾ ਝੋਲਾ ਲਾਲ ਚਾਹੀਦਾ ਆ, ਅਗਲਾ ਸਮਝਾਈ ਜਾਂਦਾ ਹੈਗਾ ਆ ਭਾਈ ਮੈਂ ਪੋਲੀਥੀਨ ਚ ਲਿਆਂਦੀ ਸੀ। ਸੋ ਇਸ ਕਰਕੇ ਉਹ ਲਕੀਰ ਤੇ ਫਕੀਰ ਹੀ ਹੁੰਦੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹੋ ਜਿਹੀਆਂ ਪ੍ਰੋਬਲਮ ਕ੍ਰੋਪ ਅਪ ਹੁੰਦੀਆਂ, ਹੋਰ ਕੋਈ ਚੱਕਰ ਨਹੀਂ। ਹਾਂ ਇਹ ਜ਼ਰੂਰ ਹੈਗੀ ਆ ਕਿ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਪ੍ਰੋਸੈਸ ਬੜੀ ਟਫ ਇਹਨਾਂ ਨੇ ਬਣਾਈ ਆ ਜੀ। ਹਾਂਜੀ ਟਫ ਇਸ ਕਰਕੇ ਹੈਗੀ ਆ ਇੰਨੀਆਂ ਜ਼ਿਆਦਾ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ, ਉਹਦੇ ਨਾਲ ਉਹ ਜਿਹੜਾ ਹੈ ਤੁਸੀਂ ਜੋ ਕਰਨਾ
0: ਚਾਹੋ
1: ਮਤਲਬ ਪੀਸਫੁਲੀ ਕਰੀ ਚੱਲੋ, ਹਰ ਇੱਕ ਬੰਦਾ ਆਪਣੀ ਡਿਊਟੀ ਕਰੀ ਚੱਲੇ ਪੀਸਫੁਲੀ, ਕੋਈ ਚੱਕਰ ਨਹੀਂ ਗਾ ਜੀ। ਸਵਾਲ ਤਾਂ ਇਹ ਹੈਗਾ ਵੀ ਇਹਨਾਂ ਨੂੰ ਹਰ ਵੇਲੇ ਇਹ ਲੱਗਦਾ ਹੁੰਦਾ ਆ ਵੀ ਕੰਮ ਹੁੰਦਾ ਦਿਸਣਾ ਨਜ਼ਰ ਆਉਣਾ ਚਾਹੀਦਾ ਹੈ ਜੀ, ਉਹਦੇ ਵਾਸਤੇ ਕੀ ਆ ਵੀ ਲੋਕੀ ਲੋਕਾਂ ਨੂੰ ਲਾਈਨ ਚ ਹੀ ਖੜੇ ਰੱਖਣਾ, ਕਦੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਕਰ ਦਿਓ ਜੀ, ਕਦੀ ਗੈਸ ਵਾਲੀ ਕੁਕਿੰਗ ਗੈਸ ਵਾਲੀ ਲਾਈਨ ਚ ਖੜੇ ਕਰ ਦਿਓ, ਕਦੀ ਪੈਟਰੋਲ ਪੰਪ ਦੇ ਲਾਈਨ ਤੇ ਖੜੇ ਕਰ ਦਿਓ, ਤਾਂ ਕਿ ਲੋਕੀ ਇੰਨੇ ਕੁ ਫਰਸਟ੍ਰੇਟਡ ਹੋ ਜਾਣ ਵੀ ਉਹ ਸਰਕਾਰਾਂ ਵੱਲ ਨੂੰ ਧਿਆਨ ਹੀ ਨਾ ਦੇ ਸਕਣ ਤੇ ਪੋਲੀਟੀਕਲ ਸੈਟਅਪ ਨੂੰ ਜਿਹੜਾ ਆ ਸੁਧਾਰਨ ਵੱਲ ਸੋਚ ਹੀ ਨਾ ਸਕਣ
0: ਜੀ। ਬਿਲਕੁਲ ਹੈ ਜੀ, ਦਰੁਸਤ
1: ਜੀ ਭਾਰਤ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ
1: ਸਰ
0: ਜੁੜਨ ਲਈ,
1: ਥੈਂਕ ਯੂ ਜੀ, ਸ਼ੁਕਰੀਆ ਭਾਰਤ ਸਾਹਿਬ,
0: ਗ੍ਰੇਟਫੁਲ
1: ਸਰ
0: ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਣੇ ਨਾਲ ਦੋਸਤ ਹੋਰ ਵੀ ਜੁੜ ਰਹੇ ਸੀ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਬਸ 2-3 ਜਿਹੜੀਆਂ ਖਬਰਾਂ ਨੇ ਉਹਨਾਂ ਦਾ ਜ਼ਿਕਰ ਕਰਕੇ, ਇੰਟਰਨੈਸ਼ਨਲ ਕੁਝ ਖਬਰਾਂ ਨੇ, ਤੇ ਮੁਹੰਮਦ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਨਾਲ ਜੋੜਦੇ ਆਖਰ ਦੇ ਵਿੱਚ, ਤੇ ਅੱਜ ਤੁਹਾਨੂੰ ਕਹਾਣੀ ਵੀ ਸੁਣਾਉਣੀ, ਇੱਕ ਵਾਅਦਾ ਕੀਤਾ ਹੈ, ਤੇ ਕੋਸ਼ਿਸ਼ ਕਰਦੇ ਆ। ਬਾਕੀ ਪਹਿਲਾਂ ਆਪਾਂ ਖਬਰਾਂ ਨਿਬੇੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਆਂ। ਸਟੂਡੀਓ ਦਾ ਨੰਬਰ +358 44 976 1962 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਮੈਂ ਟਰੰਪ ਦੀ ਗੱਲ ਕਰ ਰਿਹਾ ਸੀ ਤੇ ਉਹਨਾਂ ਦੇ ਬਾਰੇ ਬਾਤ ਚਲਾਉਂਦੇ ਅੱਗੇ। ਕੈਨੇਡਾ ਅਮਰੀਕਾ ਤਣਾਅ ਹੁਣ ਜਿਹੜਾ ਜ਼ੁਬਾਨੀ ਜੰਗ ਦੇ ਵਿੱਚ ਤਬਦੀਲ ਹੋ ਰਿਹਾ। ਟਰੰਪ ਨੂੰ ਦੱਸਿਆ ਤਾਨਾਸ਼ਾਹ ਤੇ ਦੀਵਾਲੀਆਂ ਦਾ ਜਿਹੜਾ ਬਾਦਸ਼ਾਹ, ਯਾਨੀ ਕਿ ਬੈਂਕਰਾਪਸੀ ਦਾ ਬਾਦਸ਼ਾਹ। ਟਰੰਪ ਦੇ ਨਿੱਜੀ ਹਮਲੇ ਦੇ ਉੱਤੇ ਡੱਗ ਫੋਰਡ ਨੇ ਕਿਹਾ ਚੁਣੌਤੀ ਕਬੂਲ ਕਰ ਲਈ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਉਨ੍ਹਾਂ ਨੂੰ ਤਾਨਾਸ਼ਾਹ, ਧੌਂਸਬਾਜ਼ ਤੇ ਦੀਵਾਲੀਏ ਦਾ ਬਾਦਸ਼ਾਹ ਕਹਿ ਦਿੱਤਾ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦੌਰਾਨ ਜਿਹੜਾ ਸਾਹਮਣੇ ਆ ਰਹੇ ਨੇ। ਟਰੰਪ ਨੇ ਸੋਮਵਾਰ ਪਰਸੋਂ ਨੂੰ ਜਿਹੜਾ ਸੀ ਸੋਰੀ ਕੱਲ ਬੀਤੇ ਦੇ ਵਿਚ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਫੋਰਡ ਨੂੰ ਮਰਹੂਮ ਰੋਬ ਫੋਰਡ ਦੇ ਨਾਲੋਂ ਘੱਟ ਕ੍ਰਿਸ਼ਮਾਈ, ਘੱਟ ਬੁੱਧੀਮਾਨ ਤੇ ਪ੍ਰਭਾਵ ਜਿਹੜਾ ਹੀਨ ਜਿਹੜਾ ਦੱਸਿਆ ਸੀਗਾ। ਤੇ ਅਗਲੇ ਨੇ ਤਾਂ ਫਿਰ ਖਰੀਆਂ ਖਰੀਆਂ ਸੁਣਾਉਣੀਆਂ, ਭਾਈ ਇੱਥੇ ਤੱਕ ਤੂੰ ਕਹਿ ਜਾਂਦਾ ਅਗਲਿਆਂ ਨੂੰ। ਇਹ ਟਿੱਪਣੀ ਫੋਰਡ ਵੱਲੋਂ ਓਨਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਿਹੜਾ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ। ਹੈਮਿਲਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ਤਾਨਾਸ਼ਾਹ ਜਾਂ ਧੌਂਸਬਾਜ਼ ਨੂੰ ਜਵਾਬ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਉੱਤੇ ਖੁੱਲ੍ਹ ਕੇ ਹਮਲਾ ਕੀਤਾ ਤੇ ਫੋਰਡ ਨੇ ਕਿਹਾ ਕਿ ਟਰੰਪ ਦੇ ਵੱਲੋਂ ਲਾਏ ਜਾ ਰਹੇ ਟੈਰਿਫ ਅਸਲ ਦੇ ਵਿੱਚ ਅਮਰੀਕੀ ਲੋਕਾਂ ਦੇ ਉੱਤੇ ਹੀ ਟੈਕਸ ਦਾ ਬੋਝ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ ਜਿਸਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਨ ਦੇ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਮਿਡ ਟਰਮ ਚੋਣਾਂ ਦੇ ਵਿਚ ਅਜਿਹੇ ਆਗੂ ਦੀ ਚੋਣ ਨਾ ਕੀਤੀ ਜਾਵੇ ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਟਰੰਪ ਨੇ ਆਪਣੀ ਪੋਸਟ ਦੇ ਵਿਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ਲਾਈਨ ਦੇ ਵਿਚ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਕੈਨੇਡਾ ਦੇ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹੈ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਫੋਰਡ ਨੇ ਕਿਹਾ ਕਿ ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ ਤੁਹਾਡੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿਚ ਨੇ ਤੇ ਨਿੱਜੀ ਹਮਲਿਆਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ਹਾਰਿਆ ਹੋਇਆ ਵਿਅਕਤੀ ਵੀ ਕਿਹਾ ਤੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ। ਦੂਸਰੇ ਪਾਸੇ ਟਰੰਪ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਡਾਕ ਦੇ ਜ਼ਰੀਏ ਜਿਹੜਾ ਵੋਟਿੰਗ ਹੈ ਆਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੇਲ ਇਨ ਵੋਟਿੰਗ ਦੇ ਪ੍ਰਬੰਧੀ ਜਿਹੜਾ ਉਹਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਮਾਰਿਆ। ਇਹ ਸਪਸ਼ਟ ਨਹੀਂ ਕੀਤਾ ਪਰ ਹਜੇ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਆਦੇਸ਼ ਨੂੰ ਕਿਸ ਹੱਦ ਤੱਕ ਲਾਗੂ ਕਰ ਸਕੇਗਾ। ਇਹ ਫੈਸਲਾ ਅਦਾਲਤੀ ਚੁਣੌਤੀਆਂ ਦੇ ਲਈ ਖੁੱਲ੍ਹਾ ਹੈ ਜਿਸ ਦੇ ਨਾਲ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਦੇ ਵਿਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕੀ ਡਾਕ ਸੇਵਾ ਜਿਹੜੀ ਹੈ ਉਹਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹ ਆਦੇਸ਼ ਨੂੰ ਕਿਵੇਂ ਲਾਗੂ ਕਰੇਗਾ, ਪਰ ਵੱਡੇ ਬਦਲਾਅ ਲਾਗੂ ਕਰਨ ਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ ਤੇ ਕੁਝ ਰਾਜਾਂ ਦੇ ਵਿਚ ਵੋਟਰਾਂ ਨੂੰ ਬੈਲਟ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਕੁਝ ਹਫ਼ਤਿਆਂ ਦੇ ਅੰਦਰ ਸ਼ੁਰੂ ਹੋਣ ਵਾਲੀ ਹੈ। ਮੇਲ ਇਨ ਵੋਟਿੰਗ ਲੰਮੇ ਸਮੇਂ ਤੋਂ ਟਰੰਪ ਦਾ ਨਿਸ਼ਾਨਾ ਰਹੀ ਹੈ ਜੋ ਦਾਅਵਾ ਜਿਹੜਾ ਕਰਦਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਜਿਹੜਾ ਉਤਸ਼ਾਹਿਤ ਕਰਦੀ ਹੈ ਤੇ ਇਸਦੇ ਉਲਟ ਕਾਫ਼ੀ ਸਬੂਤ ਨੇ ਤੇ ਟਰੰਪ ਨੇ ਖੁਦ ਇਸ ਢੰਗ ਦੀ ਵਰਤੋਂ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸੁਪਰੀਮ ਕੋਰਟ ਦੇ ਵਿਚ ਇਕ ਐਮਰਜੈਂਸੀ ਅਪੀਲ ਦਾਇਰ ਕੀਤੀ ਸੀ ਜਿਸਦੇ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਗਈ ਸੀ। ਮਾਰਚ ਦੇ ਵਿਚ ਹਸਤਾਖਰ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵਿਚ ਉਸਦੇ ਪ੍ਰਸ਼ਾਸਨ ਨੂੰ ਯੋਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਲੋੜ ਸੀਗੀ ਤੇ ਅਮਰੀਕੀ ਡਾਕ ਸੇਵਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਿਨ੍ਹਾਂ ਦੇ ਨਾਮ ਇਨ੍ਹਾਂ ਸੂਚੀਆਂ ਦੇ ਵਿਚ ਦਿਖਾਈ ਦਿੰਦੇ ਨੇ। 23 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕਰੇਟਿਕ ਅਧਿਕਾਰੀਆਂ ਨੇ ਆਦੇਸ਼ ਨੂੰ ਰੋਕਣ ਦੇ ਲਈ ਮੁਕੱਦਮਾ ਦਾਇਰ ਕਰ ਦਿੱਤਾ ਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਰਾਜਾਂ ਅਤੇ ਕਾਂਗਰਸ ਨੂੰ ਚੋਣਾਂ ਦਾ ਜਿਹੜਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਟਰੰਪ ਦੇ ਪ੍ਰਸਤਾਵਿਤ ਬਦਲਾਅ ਹਫੜਾ ਦਫੜੀ ਤੇ ਰਾਜਨੀਤਿਕ ਪੱਖਪਾਤੀ ਦੁਰਵਿਹਾਰ ਦਾ ਕਾਰਨ ਬਣ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਰਾਜਾਂ ਨੇ ਜਿਹੜਾ ਜਿਹੜਾ ਬਹੁਤ ਜਲਦੀ ਮੁਕੱਦਮਾ ਦਾਇਰ ਕੀਤਾ ਤੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਦੇ ਇੱਕ ਹੋਰ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਦੇ ਵਿੱਚ ਇੱਕ ਜੱਜ ਨੇ ਟਰੰਪ ਦੇ ਆਦੇਸ਼ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਹੈ। ਇੱਕ ਅਪੀਲ ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਹਾਲਾਂਕਿ ਇਸ ਨੇ ਭਵਿੱਖ ਦੇ ਵਿੱਚ ਬਦਲਾਅ ਲਾਗੂ ਹੋਣ ਦੇ ਉੱਤੇ ਹੋਰ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਸੰਭਾਵਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ 10 ਮਿਲੀਅਨ ਡਾਕ ਇਨ ਬੈਲਟ ਦੇ ਲਈ ਧੋਖਾਧੜੀ ਦੇ ਸਿਰਫ 4 ਮਾਮਲੇ ਰਿਪੋਰਟ ਕੀਤੇ ਗਏ ਸਨ ਉਸ ਸਮੇਂ ਦੇ ਵਿੱਚ, ਪਰ ਇਸ ਨੂੰ ਵੱਡਾ ਇਸ਼ੂ ਜਿਹੜਾ ਅਮਰੀਕਾ ਦੇ ਵਿੱਚ ਟਰੰਪ ਬਣਾ ਰਿਹਾ ਹੈ। ਅਮਰੀਕਾ ਨੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ ਪਾਬੰਦੀਆਂ ਨੇ। ਅਮਰੀਕਾ ਨੇ ਈਰਾਨ ਦੇ ਨਾਲ ਜੁੜੀਆਂ ਕਈ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ਦੇ ਵਿਰੁੱਧ ਵਿਆਪਕ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਤੇ ਵਿਦੇਸ਼ ਵਿਭਾਗ ਨੇ ਇਕ ਪ੍ਰੈਸ ਰਿਲੀਜ਼ ਦੇ ਵਿਚ ਇਸਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਈਰਾਨੀ ਫੌਜੀ ਅਧਿਕਾਰੀਆਂ, ਖਰੀਦ ਨੈਟਵਰਕਾਂ, ਸਾਈਬਰ ਸਮੂਹ ਦੇ ਨਾਲ ਨਾਲ ਸ਼ਿਪਿੰਗ ਕੰਪਨੀਆਂ ਤੇ ਵਿਚੋਲਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੀਆਂ ਨੇ ਜੋ ਸੰਯੁਕਤ ਅਰਬ ਇਮਰਾਤ, UAE, ਚੀਨ, ਸਿੰਗਾਪੁਰ ਅਤੇ ਯੂਰਪ ਦੇ ਰਾਹੀਂ ਈਰਾਨੀ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਵਿਚ ਸ਼ਾਮਲ ਨੇ। ਤੇ ਇਸੇ ਤਰ੍ਹਾਂ ਫਰਾਂਸ ਦੇ ਵਿਚ ਵੱਡੀ ਤਬਾਹੀ ਹੋਈ ਹੈ ਪਰ ਕਾਫ਼ੀ ਬਚਾ ਰਿਹਾ ਹੈ। ਵਵੰਡਰ ਨੇ ਮਚਾਈ ਹੈ ਤਬਾਹੀ, ਸੈਂਕੜੇ ਲੋਕ ਜਿਹੜੇ ਨੇ ਜ਼ਖਮੀ ਹੋਏ ਆ, ਇਹਦੇ ਵਿਚ ਨੁਕਸਾਨੇ ਗਏ 300 ਘਰ ਨੇ। ਦੱਖਣੀ ਫਰਾਂਸ ਦੇ ਇਕ ਛੋਟੇ ਜਿਹੇ ਪਿੰਡ ਦੇ ਵਿਚ ਇਕ ਵਵੰਡਰ ਆਇਆ, ਜਾਣੀ ਕਿ ਆਪਣਾ ਟੋਰਨਾਡੋ ਜਿਹੜਾ ਆਇਆ ਹੈ, ਤੇ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਤੇ 39 ਲੋਕ ਜ਼ਖਮੀ ਹੋਏ ਨੇ ਤੇ ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਕੱਲ ਬੀਤੇ ਚ ਤੂਫਾਨ ਜਿਹੜਾ ਸ਼ਾਮ ਨੂੰ ਪੋਮਾਸ ਪਿੰਡ ਦੇ ਵਿਚ ਆਇਆ, ਜਿਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਚਾਓ ਟੀਮਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤੇ ਸਥਾਨਕ ਪ੍ਰਸ਼ਾਸਨ ਦੀ ਉਪ ਮੁਖੀ ਮੈਰੀ ਹੈਲਨ ਬੋਇਸੈਕ ਨੇ ਜਿਹੜਾ ਕਿਹਾ ਕਿ ਜ਼ਖਮੀਆਂ ਦੇ ਵਿਚੋਂ 2 ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਕਿਸੇ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਸੀ, ਪਰ ਤੂਫਾਨ ਦੇ ਲਗਭਗ 300 ਘਰਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ। ਹਵਾ ਦੀ ਸਪੀਡ ਬਹੁਤ ਵੱਡੇ ਪੱਧਰ ਦੇ ਉੱਤੇ ਸੀ, ਛੱਤਾਂ ਛੁੱਤਾਂ ਉੜ ਗਈਆਂ, ਬਿਜਲੀ ਪ੍ਰਭਾਵਿਤ ਹੋਈ ਹੈ ਤੇ ਇਸ ਤਰ੍ਹਾਂ ਦਾ ਜ਼ਰਾ ਮਸਲਾ ਚੱਲਿਆ। ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਨੇ ਬੱਚੇ UK ਦੇ ਵਿਚ IVF ਜਿਹੜਾ ਫਰਜ਼ੀ ਵਾਲੇ ਦਾ ਪਰਦਾਫਾਸ਼ ਹੋਇਆ। ਮੁਹੰਮਦ ਜੀ ਹੋਲਡ ਰੱਖਣਾ, ਬਸ ਮੈਂ ਲੈਣਾ ਆਖਰੀ ਖ਼ਬਰ ਕਰ ਲਈਏ। ਆਪਣੇ ਹੋਰ ਜਿੱਦਾਂ ਕਿ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਰੌਲਾ ਪੈਂਦਾ, ਪਰ ਹੁਣ ਯੂਰਪੀਅਨ ਮੁਲਕਾਂ ਜਾਂ UK ਦੇ ਵਿੱਚ ਵੀ ਇਸ ਤਰ੍ਹਾਂ ਦਾ ਰੌਲਾ ਹੈ। IVF ਤਕਨੀਕ ਜਿਹੜੀ ਹੈ, ਜਿਸ ਨੂੰ ਬੇ ਔਲਾਦ ਜੋੜਿਆਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ, ਉਹਦੇ ਵਿੱਚ ਫਰਜ਼ੀਵਾੜਾ ਹੋਣ ਲੱਗ ਪਿਆ। UK ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਨੇ। UK ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਜਿਹੜਾ ਫਰੰਟੀਲਿਟੀ ਕਲੀਨਿਕਾਂ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਚੋਣ ਦੇ ਉਲਟ ਗਲਤ ਡੋਨਰ ਜਿਹੜੇ ਨੇ ਐਗਸ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਇੱਥੋਂ ਘੱਟੋ ਘੱਟ 30 ਬੱਚੇ ਅਜਿਹੇ ਮਿਲੇ ਨੇ ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੈਟਸ ਦੇ ਨਾਲ ਜਿਹੜਾ ਪੈਦਾ ਹੋਏ ਮੰਨੇ ਜਾ ਰਹੇ ਨੇ। ਇਹਨਾਂ ਦੇ ਵਿੱਚੋਂ 11 ਬੱਚਿਆਂ DNA ਦੇ ਜਦੋਂ ਚੈੱਕ ਕੀਤਾ, ਟੈਸਟ ਹੋਇਆ, ਮੈਚ ਨਹੀਂ ਹੋ ਸਕਿਆ। ਇਨ੍ਹਾਂ 30 ਮਾਮਲਿਆਂ ਦੇ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਜਿਹੜੇ ਨੇ ਡੋਗਿਓਸ IVF ਸੈਂਟਰ ਦੇ ਨਾਲ ਸੰਬੰਧਿਤ ਨੇ। ਰੇਚਲ ਨਾਂ ਦੀ ਇੱਕ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਯੂਰਪ ਦੇ ਸਭ ਤੋਂ ਵੱਡੇ ਜਿਹੜਾ ਬੈਂਕ ਦੇ ਵਿੱਚੋਂ ਜਿਹੜਾ ਸੀਗਾ ਇਹ ਇੰਟਰਨੈਸ਼ਨਲ ਕ੍ਰਿਪਸ ਤੋਂ ਜਿਹੜਾ ਸੀ ਡੀਟੋ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਜਿਹੜਾ ਚੁਣਿਆ ਸੀਗਾ, ਪਰ DNA ਦੇ ਟੈਸਟ ਤੋਂ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਦੀ ਜੈਨੇਟਿਕ ਬਰੀਡ ਤੁਰਕੀ ਦੇ ਨਾਲ ਮੈਚ ਹੋ ਰਹੀ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਕਰੂਸ ਦੇ ਜਿਹੜਾ ਸਪਸ਼ਟ ਕੀਤਾ ਕਿ ਉਹਨਾਂ ਦਾ ਡੋਗਸ ਜਿਹੜੇ ਨੇ ਡੋਨਰ ਨੇ ਕਲੀਨਿਕ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਡੋਨਰ ਜਿਹੜੇ ਨੇ ਕਨਸੀਵਡ UK ਸੰਸਥਾ ਦੇ ਅਨੁਸਾਰ ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੋਜੀਕਲ ਜਿਹੜਾ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ UK ਦੇ ਵਿਦੇਸ਼ ਮੰਤਰੀ ਵਿਦੇਸ਼ ਜਿਹੜੇ ਨੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਹੈ FCDO ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਉੱਤਰੀ ਸਾਈਪ੍ਰਸ ਦੇ ਵਿੱਚ ਫਰਟੀਲਿਟੀ ਇਲਾਜ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਦੱਸਿਆ ਗਿਆ। UK ਦੀ ਲੰਬੀ NHS ਜਿਹੜੀ ਹੈ, ਵੱਡੀ ਜਿਹੜੀ ਸੰਸਥਾ ਹੈ ਇਹ ਹੈਲਥ ਦੀ, ਵੇਟਿੰਗ ਲਿਸਟ ਦੇ ਵਿੱਚ ਘੱਟ ਖਰਚਾ ਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਦੇ ਵਿੱਚ ਜਾਂਦੇ ਆ ਉੱਥੋਂ ਸਸਤਾ ਪੈਂਦਾ ਹੈ। ਹਾਲਾਂਕਿ ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਤੇ ਉੱਥੇ UK ਦੀ HFEA ਜਿਹੜੀ ਹੈ ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੋਲੋਜੀ ਜਿਹੜੀ ਅਥਾਰਟੀ ਹੈ ਵਰਗੀ ਕੋਈ ਵੀ ਸੁਤੰਤਰ ਜਿਹੜੀ ਹੈ ਸੰਸਥਾ ਜਾਂ ਸਖ਼ਤ ਨਿਯਮ ਉੱਥੇ ਨਹੀਂ ਨੇ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਬਖਸ਼ੀ ਜੀ ਦੁਬਈ ਤੋਂ, ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਬਖਸ਼ੀ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ। ਤੇ ਨਾਲ ਦੇਸ਼ ਦਾ ਫਿਕਰ, ਕਹਿੰਦੇ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਰੱਖਣਾ। ਔਜਲਾ ਸਾਹਿਬ ਲਿਖਦੇ ਨੇ, ਹੋਰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਆਪਣੇ ਬਖਸ਼ੀ ਸਾਹਿਬ ਜੀ ਆਨੂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ ਤੇ ਬਈ ਭਾਈ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਬੈਰੂਨੀ ਜਿਹੜਾ ਹੈਗਾ ਖਬਰਾਂ ਜਿਹੜੀਆਂ ਹੈਗੀਆਂ।
0: ਥੈਂਕ ਯੂ ਜੀ, ਥੈਂਕ ਯੂ।
2: ਤੇ ਬਿਲਕੁਲ ਬੜਾ ਕੁਛ ਹੋ ਰਿਹਾ ਜੀ, ਦੇਖੋ ਜਿਹੜਾ ਹੈਗਾ ਡੇਲੀ ਆਪਾਂ ਦੇਖਦੇ ਹਾਂ
0: ਜੀ,
2: ਪਰ ਗੱਲ ਉਹੀ ਹੈਗੀ ਆ, ਕਹਿੰਦੇ ਨਾ ਇੱਥੇ ਵਕਤ ਹੈਗਾ ਕੀ ਹੈਗਾ, ਇੱਥੇ ਦੁਨੀਆਂ ਦੇ ਵਿੱਚ ਵਕਤ ਹੈਗਾ, ਹਿਸਾਬ ਹੈ ਨਹੀਂ।
0: ਬਿਲਕੁਲ,
2: ਅੱਗੇ ਜਾ ਕੇ ਜਿਹੜਾ ਹੈਗਾ ਕਹਿੰਦੇ ਹਿਸਾਬ ਹੋਣਾ ਹੈਗਾ, ਵਕਤ ਨੀ ਮਿਲਣਾ। ਉੱਥੇ ਕਈਆਂ ਨੇ ਕਹਿਣਾ, ਕਹਿੰਦੇ ਨਾ ਜਦੋਂ ਬੰਦਾ ਉਹ ਫਿਰ ਬਾਅਦ ਚ ਅੱਖਾਂ ਖੁੱਲੀਆਂ ਤੇ ਕਹਿਣਾ ਯਾਰ ਹੁਣ ਸਾਨੂੰ ਪਤਾ ਲੱਗ ਗਿਆ ਜੀ, ਹੁਣ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਭੇਜੋ
0: ਜੀ,
2: ਤੇ ਕਿਆ ਜਵਾਬ ਆਏਗਾ ਵੀ ਉਮਰ ਕਿੰਨੀ ਹੈਗੀ ਆ
0: ਜੀ,
2: ਅਖੇ ਜੀ 60-70 ਬਈ 60-70 ਦੇ ਉੱਤੇ ਤਾਂ ਤੂੰ ਕੁਛ ਕੀਤਾ ਨੀ, ਤੇਰਾ ਖਾਤਾ ਤਾਂ ਜੀਰੋ ਹੈਗਾ ਹਨਾ
0: ਜੀ,
2: ਜਾਂ ਤਾਂ ਕੁਛ ਸਵਾਰਿਆ ਜਾ ਕੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਤਾਂ ਕੀਤਾ ਨੀ ਉੱਥੇ
0: ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਇੱਥੇ ਵਕਤ ਹੈਗਾ, ਵਕਤ ਬੜਾ ਕਲੀਲ ਹੈਗਾ, ਇਸੇ ਵਕਤ ਦੇ ਵਿੱਚ ਹੀ ਬਲਾ ਅੱਲਾ ਦੀ ਕਸਮ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਨੇ ਵੀਰ ਭੁਪਿੰਦਰ ਜੀ ਅਸੀਂ ਕਾਮਯਾਬ ਹੋ ਜਾਣਾ, ਔਰ ਇਸੇ ਵਕਤ ਦੇ ਵਿੱਚ ਹੀ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੋ ਜਾਣਾ ਹੈਗਾ। ਹੁਣ ਇਹ ਡਿਸੀਜਨ ਆਇਆ ਸਾਡੇ ਹੱਥ ਦੇ ਵਿੱਚ, ਅਸੀਂ ਦੇਖਣਾ ਭਾਈ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਕਾਮਯਾਬ ਹੋਣਾ ਜਾਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਹੈਗਾ ਕਾਮਯਾਬ ਹੋ ਜਾਣਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਡਿਸੀਜਨ ਲੈਣਾ ਪੈਣਾ।
0: ਬਿਲਕੁਲ,
2: ਤੇ ਬਾਕੀ ਇੱਥੇ ਹੈਗਾ ਵਕਤ ਬੜਾ ਖਿਸਕਦਾ ਜਾਂਦਾ ਪਿਆ, ਬਲਾ ਜਿਵੇਂ ਬਰਫ਼ ਖੁਰਦੀ ਨੀ ਜਾਂਦੀ, ਜਿਵੇਂ ਬਰਫ਼ ਸਾਹਮਣੇ ਧੁੱਪ ਦੇ ਵਿੱਚ ਪਈ ਆ ਉਹ ਖੁਰਦੀ ਜਾਂਦੀ ਪਈ ਆ ਖੁਰਦੀ, ਵਕਤ ਅੱਲਾ ਦੀ ਕਸਮ ਇਸੇ ਤਰ੍ਹਾਂ ਹੀ ਚਲਾ ਜਾਂਦਾ ਹੈਗਾ, ਸਾਡੀ ਜ਼ਿੰਦਗੀ ਵੀ ਐਵੇਂ ਹੀ ਚਲੀ ਜਾਣੀ ਹੈਗੀ ਆ, ਪਰ ਵਕਤ ਸੰਭਲ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਸਾਰਿਆਂ ਦਾ। ਹਾਂ ਸਾਰਿਆਂ ਦਾ ਜਿਹੜਾ ਹੈਗਾ ਭਲਾ, ਇਹ ਆਪਣਾ ਤਰ ਜਾਣਾ ਕੋਈ ਜਿਹੜਾ ਇੰਨਾ ਵੱਡਾ ਮਾਣਾ ਨੀ ਰੱਖਦਾ ਵੀ ਭਾਈ ਜਿਹੜੇ ਦੂਸਰੇ ਡੁੱਬਦੇ ਪਏ ਉਹਨਾਂ ਨੂੰ ਵੀ ਨਾਲ ਲੈ ਕੇ ਕਰੋ ਹਨਾ, ਜਿਹੜਾ ਹੈਗਾ ਫਿਰ ਹੀ ਨਜ਼ਾਰਾ ਆਉਂਦਾ।
0: ਨਹੀਂ ਉਹ ਕਹਿੰਦੇ ਅਸੀਂ ਤਾਂ ਡੁੱਬੇ ਰਹੇ ਹਾਂ ਨਾਲ ਦਿਆਂ ਨੂੰ, ਨਾਲ ਲੈ ਕੇ ਡੁੱਬੀਏ ਸਵਾਂਗੇ ਇਕੱਲੇ ਕਦੋਂ ਜਾਈਏ ਜੀ।
2: ਜੀ ਜੀ ਬਿਲਕੁਲ ਬਿਲਕੁਲ, ਕਹਿੰਦੇ ਇੱਥੇ ਹੁਣ ਅਫਰਾ ਤਫਰੀ ਦਾ ਆਲਮ ਪਿਆ ਹੈਗਾ, ਕੱਲ ਨੂੰ ਸਵਾਲ ਹੋ ਜਾਣਾ ਹੈਗਾ, ਬੱਲਾ ਅੱਲਾ ਦੀ ਕਸਮ ਹੋ ਜਾਣਾ ਹੈਗਾ ਵੀ ਬਈ ਤੇਰੇ ਕੋਲ ਤੈਨੂੰ ਤਾਂ ਤੇਰੇ ਕੋਲ ਡੁੱਬਦੇ ਪਏ ਸੀ, ਤੂੰ ਤਾਂ ਉਹਨਾਂ ਨੂੰ ਬਚਾ ਹੀ ਨਾ ਸਕਿਆ ਹਨਾ। ਇਹ ਚੀਜ਼ਾਂ ਹੈਗੀਆਂ, ਕੱਲ ਨੂੰ ਅਸੀਂ ਜਵਾਬ ਦੇ ਹੈਗੇ ਆ, ਵੀ ਆਰ ਰਿਸਪੋਂਸੀਬਲ, ਇਹ ਦੁਨੀਆਦਾਰੋਂ ਇਮਤਿਹਾਨ ਹੈਗਾ, ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੰਭਲਣਾ ਚਾਹੀਦਾ ਹੈਗਾ।
0: ਬਿਲਕੁਲ,
2: ਅਸੀਂ ਜਵਾਬ ਦੇਈ ਆ ਸਾਡੀ ਜਿਹੜੇ ਹੈਗਾ, ਕੱਲ ਨੂੰ ਸਾਨੂੰ ਵੀ ਪੁੱਛਗਿੱਛ ਹੋ ਜਾਣੀ ਤੱਕ
0: ਜੀ।
2: ਤੇ ਲਓ ਜੀ ਦੋ ਕੁ ਬੋਲ ਜਿਹੜੇ ਹੈਗੇ ਮੈਂ ਸਾਂਝੇ ਕਰ ਦੇਵਾਂ ਜੀ ਤੁਹਾਡੀ
0: ਆਉਣ ਦਿਓ ਜੀ।
2: ਜੀ ਜੀ

ਰੱਖ ਦੁਨੀਆ ਦਾ ਸਾਥ ਹੱਥ ਰੱਬ ਨੂੰ ਫੜਾ ਦੇ ਪੁੱਤਰਾਂ ਦੀ ਖੁਰਾਕ ਤੇ

0: ਨਿਆਣਾ ਦਾ ਸਾਥ ਹੱਥ ਰੱਬ ਨੂੰ ਫੜਾ ਦੇ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਆਖਰੀ ਸੌਂਗ
1: ਜੀ।
0: ਬੀਜ ਦਾ ਹੈ ਤੂੰ ਪੁੱਤ ਪਖੜਾ,

0: क्या बात है जी,
1: थैंक
0: क्या
1: यू
0: बात,
1: सो
0: बहुत
1: मच।
0: खूब मोहम्मद जी, बहुत खूब, थैंक यू, बहुत बहुत शुक्रिया, हर बार की तरह चंगी
1: शुक्रिया
0: चॉइस होंगी थोड़ी, थैंक यू जी, थैंक यू जी। दोस्तों इस जी मोहम्मद जी जुड़े सी, ते आखर दे विच आपां गलबात अपनी सुनदे आ, गुरीमान जी भी नाल जुड़े हुए ने, ते संखेप दे विच उन्हां दी गल सुन के फिर आपां कहानी दी सांझ पाउंदे आ। सत श्री अकाल गुरी जी, स्वागत है जी, अनुजी भाई जी,
1: भाई जी, सत श्री अकाल
0: सत श्री
1: जी।
0: अकाल जी, सत श्री अकाल जी, अनु जी की हाल चाल ने जी?
1: बढ़िया सर, तुम ही दसो जी।
0: ठीक ठाक जी, तुसी सुनाओ की कहना चाहोगे?
1: मैं तो ये देख रहा जी, हुण दिल्ली वाले ते पंजाब वाले हुण स्कूलां दी मॉडिफिकेशन दी खेड खेडण लगे हुए है।
0: बिल्कुल है जी, बिल्कुल, कहिंदे तुसी हजार
1: हाँ
0: हजार
1: भी
0: तुसी
1: सा
0: चुनो गुजरात वाले हो, ते असी पंजाब दे सोच चाहुंदे आ। केजरीवाल साहब दिल्ली च बह के कहिंदे हजार ते नाल मीडिया लैके चलदे आ, कहना ते वधिया बेहतर कहना ते स्कूल ने दिल्ली विच
1: दास्तान
0: होना
1: राज
0: सही गल
1: केजरीवाल
0: है
1: साहब ने भी किया है जी
0: जी
1: दिल्ली दे विच। ओदो तां स्कूल वधिया बने नहीं, हुण
0: जी
1: जदों सेंटर गवर्नमेंट आ गई है हुण इन्हां नूं माड़े दिखण लग पे।
0: बिल्कुल है जी।
1: ਤੇ ਪੰਜਾਬ ਦੀ ਸਿੱਖਿਆ ਦਾ ਪੱਧਰ ਤੁਸੀਂ ਦੇਖ ਹੀ ਰਹੇ ਹੋ, ਜਿਸ ਸਕੂਲਾਂ ਦੇ ਵਿੱਚ ਜਵਾਕ ਹੀ ਨਹੀਂ ਹੈਗੇ ਜੀ,
0: ਜੀ
1: ਟੀਚਰ ਨੌਕਰੀ ਟੀਚਰਾਂ ਨੂੰ ਮਿਲਣੀ ਜੀ, ਕੋਈ ਨਵੇਂ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ।
0: ਜੀ
1: ਜਿਹੜੇ ਹੈਗੇ ਐ ਉਹ ਕਦੇ ਬੀਡੀਪੀ ਦੀ ਨੌਕਰੀ ਨਿਭਾ ਰਹੇ ਆ, ਕਦੇ ਵੋਟਾਂ ਜਨਗਣਨਾ ਵਾਸਤੇ ਜਾ ਰਹੇ ਆ।
0: ਜੀ
1: ਉਸ ਮਤਲਬ ਉਹ ਪੰਜਾਬ ਦੀ ਸਥਿਤੀ ਹੋ ਰੱਖੀ ਹੈ, ਮੈਂ ਸਟੱਡੀ ਨੂੰ ਲੈ ਕੇ
0: ਜੀ
1: ਵੀ ਜਿਹੜੀ ਮਤਲਬ ਬਿਆਨ ਨਹੀਂ ਕਰੀ ਜਾ ਸਕਦੀ, ਵੀ ਇੰਨਾ ਲੋਕ ਬੱਚਿਆਂ ਦੀ ਪੜ੍ਹਾਈ ਦਾ ਹਾਲ ਮਾੜਾ ਕਰ ਦਿੱਤਾ, ਤੇ
0: ਜੀ
1: ਪਤਾ ਨਹੀਂ ਨੰਬਰ 1 ਕਿਹੜੇ ਹਿਸਾਬ ਨਾਲ ਕਹੀ ਜਾਂਦੇ ਆ ਪੰਜਾਬ ਨੂੰ ਪੜ੍ਹਾਈ ਦੇ ਮਾਮਲੇ।
0: ਜੀ ਬਿਲਕੁਲ ਹੈ ਜੀ
1: ਥੱਲੇ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਨੂੰ ਗਲਤੀ ਲੱਗ ਗਈ ਬੋਲਣੇ, ਇਹ ਥੱਲੋਂ ਨੰਬਰ 1 ਤੋਂ ਕਹਿੰਦੇ ਹੋਣੇ, ਉੱਪਰੋਂ ਨਹੀਂ ਕਿਹਾ ਹੋਣਾ ਜੀ।
0: ਬਾਕੀ ਉੱਥੇ ਦੇ ਦੱਸ ਸਕਦੇ ਨੇ ਜੀ, ਜਿਹੜੇ ਵੱਸਦੇ ਨੇ ਵਸਨੀਕ ਜੀ, ਉਹਨਾਂ ਦੇ ਕੀ ਹਾਲਾਤ ਨੇ ਜੀ? ਬਿਲਕੁਲ ਹੈ
1: ਤੁਸੀਂ ਕਦੇ ਪੰਜਾਬ ਫੇਰੀ ਪਾਓ ਨਾ, ਚਲੋ ਅਸੀਂ ਤਾਂ ਮਤਲਬ
0: ਜੀ
1: ਇਹ ਚੀਜ਼ਾਂ 'ਚ ਨਿਕਲਦੇ ਰਹਿੰਦੇ ਆ, ਓਦਾਂ ਆਪਾਂ ਪੰਜਾਬ ਨੂੰ, ਪੰਜਾਬ ਦੇ ਸਕੂਲਾਂ ਨੂੰ ਵਧੀਆ ਕਿੱਦਾਂ ਸਮਝਦੇ ਆ, ਵੀ ਬਾਹਰੋਂ ਆਪਾਂ ਰੰਗ ਰੋਗਨ ਕਰਤਾ ਜੀ,
0: ਜੀ
1: ਅੰਦਰ ਆਪਾਂ LED ਸਕਰੀਨ ਲਾਤੀ। ਮੇਨ ਤਾਂ ਪ੍ਰੋਬਲਮ ਹੈਗੀ ਹੈ ਬੱਚਿਆਂ ਦਾ ਆਪਣਾ ਮਿਆਰ ਸਟੱਡੀ ਦਾ ਕਿਹੋ
0: ਮਿਆਰ
1: ਜਿਹਾ,
0: ਕੀ ਹੈ ਜੀ? ਬਿਲਕੁਲ ਹੈ ਜੀ।
1: ਉਹਨਾਂ ਨੂੰ ਕੀ ਪਤਾ। ਹੁਣ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਸ਼ੁਰੂ ਤੋਂ ਮਤਲਬ ਆਪਾਂ ਬੱਚੇ ਨੂੰ ਪੜ੍ਹਾਉਣ ਜਾਂਦੇ ਆ ਵੀ ਛੋਟੇ ਹੁੰਦੇ ਤੋਂ
0: ਜੀ
1: ਹੀ, ਉਹ ਬੱਚਾ ਪ੍ਰਾਈਵੇਟ ਸੈਕਟਰ ਪੜ੍ਹ ਕੇ ਸਕੂਲਾਂ ਦੇ ਵਿੱਚ ਮਤਲਬ 10ਵੀਂ 8ਵੀਂ 7ਵੀਂ ਤੱਕ ਤਾਂ ਅੰਗਰੇਜ਼ੀ ਫਟਾਫਟ ਬੋਲਣ ਲੱਗ ਪੈਂਦਾ,
0: ਜੀ
1: ਜਦਕਿ ਇਹ ਕੰਮ ਸਰਕਾਰੀ ਸਕੂਲਾਂ ਵਿੱਚ ਵੀ ਕੀਤਾ ਜਾ ਸਕਦਾ। ਉਹ ਜਿਹੜਾ ਸਰਕਾਰੀ ਸਕੂਲ ਚ ਪੜ੍ਹ ਰਿਹਾ ਬੱਚਾ, ਇਹ ਤਾਂ ਨੀ ਆਪਾਂ ਕਹਿ ਸਕਦੇ ਵੀ ਉਹ ਇੰਨਾ ਕੈਪੇਬਲ ਨੀ ਹੈਗਾ। ਹੋ ਸਕਦਾ ਦਿਮਾਗ ਉਹਦਾ ਹੋਰਾਂ ਬੱਚੇ ਨਾਲੋਂ ਵੀ ਜ਼ਿਆਦਾ ਹੋਵੇ,
0: ਬਿਲਕੁਲ ਹੈ ਜੀ,
1: ਪਰ ਉਹਦੀ ਪ੍ਰੈਪਰੇਸ਼ਨ ਤਾਂ ਅਸੀਂ ਕਰਵਾਉਣੀ ਹੈ ਨਾ,
0: ਜੀ ਬਿਲਕੁਲ ਹੈ ਜੀ,
1: ਉਹ ਤਾਂ ਇਹ ਕਰਵਾ ਨਹੀਂ ਰਹੇ ਹੈਗੇ। ਉਹ ਤਾਂ
0: ਜੀ
1: ਬਸ ਗੱਲਾਂ ਨਾਲ ਕਹੀ ਜਾਂਦੇ। ਏਦਾਂ ਹੀ ਪਹਿਲਾਂ ਜਿਹੜੇ ਸੇਵਾ ਕੇਂਦਰ ਸੀਗੇ ਉਹ ਰੰਗ ਰੋਗਨ ਕਰਕੇ ਜੀ ਉਹ ਅੱਗੇ ਮਹੱਲਾ ਕਲੀਨਿਕ ਬਣਾ ਲਈ,
0: ਜੀ
1: ਮਹੱਲਾ ਕਲੀਨਿਕ ਵਾਲੇ ਹੁਣ ਪਹਿਲਾਂ ਜਦੋਂ ਪੈਸੇ ਵਧਾਉਣ ਦੀ ਵਾਰੀ ਆਈ ਹੁਣ ਸਾਰੇ ਸੇਵਾ ਕੇਂਦਰ ਮਹੱਲਾ ਕਲੀਨਿਕ ਵਾਲੇ ਵਿਹਲੇ ਕਰੇ ਵੇ, ਹੜਤਾਲਾਂ ਕਰਦੇ ਫਿਰਦੇ, ਉਹਨਾਂ ਪਰ ਡਾਂਗਾ ਚਲਾਉਂਦੇ ਫਿਰਦੇ ਜੀ।
0: ਬਿਲਕੁਲ ਹੈ ਜੀ,
1: ਹੁਣ ਹੁਣ
0: ਹੁਣ
1: ਆਹ
0: ਤਨਖਾਹ
1: ਕੰਪੀਟੀਸ਼ਨ ਚੱਲ
0: ਵਧਾਤੀਆਂ
1: ਪਿਆ
0: ਜੀ
1: ਐਜੂਕੇਸ਼ਨ ਨੂੰ। ਹਾਂਜੀ ਹਾਂਜੀ
0: ਜੀ
1: ਐਜੂਕੇਸ਼ਨ ਦਾ ਇੱਕ ਕੰਪੀਟੀਸ਼ਨ ਚੱਲ ਪਿਆ ਤੇ ਟੀਚਰ ਨੂੰ ਚੋਗ ਪਾ ਦਿੱਤਾ ਵੀ ਕੋਈ ਨੀ ਤੁਹਾਡੀ ਤਨਖਾਹ ਵਧਾ ਦਿੰਦੇ ਆ ਜੀ,
0: ਬਿਲਕੁਲ ਹੈ
1: ਵੀ
0: ਜੀ
1: ਹੁਣ ਸਕੂਲਾਂ ਦੇ ਬੱਚੇ ਤਿਆਰ ਕਰ ਲਓ। ਮੁੜ
0: ਜੀ
1: ਕੇ ਇਹਦਾ ਐਲਾਨ ਹੀ ਕੀਤਾ, ਇਹਦਾ ਕੋਈ ਮਤਲਬ ਦੇਖਿਆ ਜਾਵੇ, ਕੋਈ ਪੇਪਰ ਵਰਕ ਥੋੜੀ ਜਿਹੀ ਕਿਤੇ ਇਹਨਾਂ ਨੇ ਪੱਕਾ ਲਿਖ ਕੇ ਥੋੜੀ
0: ਬਿਲਕੁਲ
1: ਦਿੱਤਾ ਜੀ,
0: ਬਿਲਕੁਲ
1: ਥੋੜੀ
0: ਬਿਲਕੁਲ
1: ਪੁਰਾਣੇ ਮੰਥ ਤੋਂ ਪੁਰਾਣੀ ਡੇਟ ਥੋੜੀ ਸੈਲਰੀ ਆਪਾਂ ਵਧਾਉਣ ਲੱਗੇ ਆ ਜੀ।
0: ਜੀ
1: ਉੱਪਰੋਂ ਆ ਸਾਡੇ ਸ਼ੈਲੀ ਵੀਰ ਜੀ ਨੇ, ਹੋਰ ਕਿਸਾਨ ਨੇ, ਇਹ ਹੁਣ ਅੱਜ ਆਪਾਂ ਨੋਟਿਸ ਕੀਤਾ ਵੀ ਅੱਜ ਇਹ ਬੈਨਰ ਬਣਵਾ ਰਹੇ, ਫਲੈਕਸਾਂ ਬਣਵਾ ਕੇ ਲਵਾ ਰਹੇ ਨੇ,
0: ਜੀ
1: ਜਦਕਿ ਇਹਨਾਂ ਨੂੰ ਇਹ ਕੰਮ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਜਦੋਂ ਟਰਾਲੀ ਚੋਰੀਆਂ ਦਾ ਰੌਲਾ ਪਿਆ
0: ਰੋਲਾ
1: ਅੱਜ
0: ਪਿਆ
1: ਤੋਂ
0: ਜੀ,
1: 7-8 ਮਹੀਨੇ ਪਹਿਲਾਂ।
0: ਬਿਲਕੁਲ ਹੈ ਜੀ,
1: ਇਹ ਵੀ ਮਤਲਬ ਨਾ ਮੈਂ ਹੁਣ ਸ਼ੈਲੀ ਬਾਈ ਨੂੰ ਵਿੱਚ ਇਨਵੋਲਵ ਨਹੀਂ ਕਰਦਾ, ਪਰ ਮੈਂ
0: ਜੀ
1: ਇੱਕ ਕਿਸਾਨਾਂ ਦੀ ਗੱਲ ਕਰਦਾ ਵੀ ਆਪਣਾ ਕੰਮ
0: ਜਥੇਬੰਦੀਆਂ ਨੂੰ
1: ਚਲਾ ਕੇ
0: ਬਿਲਕੁਲ
1: ਕੈਸ਼ ਹੀ ਕਰਦੇ ਆ ਸਾਰਾ ਕੰਮ, ਮਤਲਬ ਇਹਨਾਂ ਵਿੱਚ ਵੀ ਕੋਈ ਉਹ ਮਤਲਬ ਨਜ਼ਰ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਇਹ
0: ਜੀ
1: ਪੰਜਾਬ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਵਰਡ ਨੇ ਕੋਈ।
0: ਜੀ ਬਿਲਕੁਲ ਹੈ ਜੀ,
1: ਹੁਣ 27 ਤਰੀਕ ਨੂੰ ਇਹ ਧਰਨਾ ਫੇਰ ਤੇ ਪੰਜਾਬ ਬੰਦ ਲਈ ਫੇਰ ਕਾਲ ਦੇ ਰਹੇ ਹੈ,
0: ਜੀ
1: ਮੋਹੀ ਹੋਣੀ 7 ਤੋਂ 2 ਵਜੇ ਤੱਕ। ਪਰ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਰੀਸੈਂਟ ਹਲੇ ਦੇਖ ਕੇ ਹਟੇ ਆ ਵੀ ਲੋਕਾਂ ਨੇ ਇਹਨਾਂ ਦਾ ਕਿੰਨਾ ਵਿਰੋਧ ਕੀਤਾ, ਕਿੰਨੇ ਲੋਕ ਤੰਗ ਹੋਏ ਨੇ, ਜਿਹੜੇ
0: ਜੀ
1: ਬੰਦੇ ਨੇ ਦਿਹਾੜੀ ਕਰਨੀ ਹੈ ਤੇ ਜਿਹੜਾ ਪ੍ਰਾਈਵੇਟ ਸੈਕਟਰ ਚ ਵਰਕ ਕਰਦਾ ਉਹਨੂੰ ਛੁੱਟੀ ਨਹੀਂ ਮਿਲਦੀ, ਉਹ
0: ਜੀ
1: ਕਿੱਦਾਂ ਮੈਨੇਜ ਕਰੂਗਾ ਜੀ।
0: ਉਹ ਤਾਂ ਬਾਈ ਜੀ, ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਨ ਲੱਗ ਗਈਆਂ ਨੇ, ਪਹਿਲਾਂ 4 ਸਾਢੇ 4 ਸਾਲ ਚੁੱਪ ਚਪੀਤੇ ਬੈਠੀਆਂ ਰਹੀਆਂ ਨੇ
1: ਹਾਂਜੀ ਹਾਂਜੀ
0: ਜੀ, ਪੈਸੇ ਵੀ
1: ਉਹ
0: ਤੁਹਾਡੇ
1: ਸਪੋਰਟ
0: ਨਾਲ ਆ
1: ਕਰਨ ਦਾ
0: ਭਾਈ।
1: ਕਾਰਨ ਹੈ। ਦੇਖੋ ਹੁਣ ਸਿਆਸੀ ਪਾਰਟੀਆਂ ਕੋਲੇ ਕੈਸ਼ ਕਰਨ ਨੂੰ ਕੁਝ ਹੈ ਤਾਂ ਹੈ
0: ਹੁਣ
1: ਨਹੀਂ,
0: ਤਾਂ ਬੁੱਕਤ ਪੈਣੀ ਹੈ ਇਹਨਾਂ ਦੀ ਸਾਰੀ।
1: ਹਾਂਜੀ ਤੇ ਮਤਲਬ ਇਹਨਾਂ ਕੋਲ ਆਪਣੇ ਮੁੱਦੇ ਦਾ ਹੁੰਦੇ ਨੀ, ਬੋਲ ਹੁੰਦਾ ਨੀ, ਇਹ ਸੋਚਦੇ ਆ ਵੀ ਚਲੋ ਜਿਹੜਾ ਕੋਈ ਕਰੰਟ ਚੱਲ ਰਿਹਾ ਉਹਦੇ ਉਹਦੇ ਮਤਲਬ ਉਹਦੇ ਨਾਲ ਹੀ ਰਲ ਜਾਈਏ,
0: ਬਿਲਕੁਲ
1: ਸਾਡਾ ਵੀ ਨਾਮ ਹੋ ਜਾਊਗਾ ਵੀ ਆਪਾਂ ਵੀ ਸਪੋਰਟ ਕੀਤੀ ਹੈ,
0: ਕੀਤੀ ਸੀ ਜੀ ਬਿਲਕੁਲ।
1: ਆਹ ਕੰਮ ਹੈ। ਹੁਣ ਇਹ MLA ਵਾਸਤੇ ਚਲੋ ਆਪਾਂ ਹੀ ਅੰਮ੍ਰਿਤਪਾਲ ਨੂੰ ਖੜੇ ਕਰਨ ਲੱਗੇ ਹਾਂ ਜਾਂ ਉਹਨਾਂ ਦੇ ਹੋਰ ਲੋਕਾਂ ਨੂੰ ਖੜੇ ਕਰਨ ਲੱਗੇ ਨੇ, ਪਰਿਵਾਰਾਂ ਨੂੰ ਖੜੇ ਕਰਨ ਲੱਗੇ ਨੇ, ਪਰ ਮਤਲਬ ਆਪਾਂ ਚਾਹੁੰਦੇ ਹਾਂ ਵੀ ਹੁਣ ਜਿਹੜੀ ਸਾਡੀ ਸੋਚ ਹੈ ਵੀ ਜੇ ਤੁਸੀਂ ਅੱਗੇ ਕੋਈ ਬੰਦੇ ਲੈ ਕੇ ਵੀ ਆਉਣੇ ਨੇ ਵੱਖ ਪਾਰਟੀ ਵੀ ਖੜੀ ਕਰਨੀ ਹੈ ਸੈਂਟਰ ਗੌਰਮੈਂਟ ਇਹਨਾਂ ਦੇ ਗਲਤ ਲੋਕਾਂ ਦੇ ਅਗੇਂਸਟ, ਪਰ ਐਜੂਕੇਸ਼ਨ ਤਾਂ ਉੱਥੇ ਵੀ ਮੈਟਰ ਕਰਦੀ ਹੈ,
0: ਕਰਦੀ ਹੈ ਜੀ, ਕਰਦੇ ਬਿਲਕੁਲ ਕਰਦੇ ਹੈ ਜੀ।
1: ਐਜੂਕੇਸ਼ਨ ਤੁਹਾਡੇ ਕੋਲ ਹੋਊਗੀ, ਤੁਸੀਂ ਤਾਂ ਹੀ ਅਗਲੇ ਨਾਲ ਤਰਕ ਬਤਰਕ ਕਰੋਗੇ,
0: ਉਹਨੂੰ
1: ਤਾਂ ਹੀ ਤਾਂ ਸੁਧਾਰ ਲੈ ਕੇ ਆਓਗੇ ਜਿਹੜੇ ਹੁਣ ਅੱਗੇ ਆਉਣ ਜਿਹਨੂੰ ਹੁਣ ਗੱਲਾਂ ਕਰੇ ਵੀ ਅੱਗੇ ਲਾਉਣਾ। ਐਜੂਕੇਸ਼ਨ ਦਾ ਕਮੀ ਤਾਂ ਇਹਨਾਂ ਵਿੱਚ ਵੀ ਹੈਗੀ ਹੈ
0: ਜੀ,
1: ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਮਤਲਬ ਘੱਟ ਐਜੂਕੇਟਡ ਪਰਸਨ ਆਉਣ ਵੀ ਸਾਡੇ ਨਾਲ ਕੋਈ ਤਰਕ ਬਤਰਕ ਕਰੇ ਨਾ ਵੀ ਆਪਾਂ ਮਤਲਬ ਆਪਾਂ ਨੂੰ ਥੱਲੇ ਲਾ ਕੇ ਰੱਖੀਏ।
0: ਬਿਲਕੁਲ ਹੈ ਜੀ ਬਿਲਕੁਲ। ਹੁਣ ਬਾਈ ਜੀ ਇੱਥੇ ਚਲੋ ਮੈਂ ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ ਆ, ਫਿਨਲੈਂਡ ਦੀ ਗੱਲ ਹੈ, ਹੁਣ ਇੱਥੇ ਟੀਚਰ ਭੇਜੇ ਇਹਨਾਂ ਨੇ ਸਾਰਾ ਕੁਝ, ਪਰ ਜਿਹੜਾ ਉਸ ਸੂਬੇ ਦੇ ਕੋਲ ਕੀ ਓਨਾ ਪੈਸਾ ਖਰਚ ਕਰਨ ਦੇ ਲਈ ਜੋ ਜਿੰਨਾ ਪੈਸਾ ਇਹਨਾਂ ਸਕੂਲਾਂ ਦੇ ਵਿੱਚ ਬਕਾਇਦਾ ਕੋਟਾ ਰੱਖਿਆ ਜਾਂਦਾ ਹੈ, ਬਕਾਇਦਾ ਉਹਨਾਂ ਦਾ ਬਜਟ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਮਿਊਨਿਸਪੈਲਿਟੀ ਦਾ, ਹਰ ਪਿੰਡ ਦਾ ਜਿੱਥੇ ਸਕੂਲ ਹੈਗਾ ਉੱਥੇ ਉਹਨਾਂ ਨੇ ਆਪਣਾ ਬਜਟ ਦੇਣਾ ਆ, ਤੇ ਦੂਸਰਾ ਕੇਂਦਰ ਦੇ ਵੱਲੋਂ ਸਕੂਲਾਂ ਦੇ ਲਈ ਆਪਣਾ ਬਜਟ ਆਉਂਦਾ ਹੈ, ਠੀਕ ਹੈ, ਤੇ ਉਹ ਦੂਸਰਾ ਇਹ ਵੀ ਨਾਲ ਕਿ ਇੰਸਟਾ ਜਿਹੜਾ ਜੋ ਕੁਝ ਵੀ ਹੈ ਸੁਵਿਧਾਵਾਂ ਦੇਣੀਆਂ ਨੇ ਜੋ ਕਿ ਵਿੱਚ ਲਾਗੂ ਕਰਨਾ, ਚਾਹੇ ਉਹ ਸਵੀਮਿੰਗ ਪੂਲ ਨੇ, ਚਾਹੇ ਉਹ ਖੇਡਾਂ ਨੇ ਜੋ ਵੀ ਇੱਥੇ ਮਤਲਬ ਕਿ ਹਰ ਬੱਚੇ ਨੂੰ ਰੋਜ਼ ਖੇਡ ਦੀ ਕਲਾਸ ਨਾਲ ਲੱਗਦੀ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਵਿੰਟਰ ਖੇਡਾਂ ਨੇ ਮਤਲਬ ਕਿ ਸਮਰ ਦੀਆਂ ਖੇਡਾਂ ਨੇ, ਹੋਰ ਸਾਰਾ ਸੀਜ਼ਨ ਵਾਈਜ਼ ਜਿੱਦਾਂ ਖੇਡਾਂ ਚੱਲਦੀਆਂ ਉਹ ਸਾਰੀਆਂ ਚੱਲਦੀਆਂ, ਤੇ ਕੀ ਸਭ ਤੋਂ ਪਹਿਲਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇੱਥੇ ਹੁਣ ਬੱਚਿਆਂ ਦੇ ਲਈ ਬਕਾਇਦਾ ਹਰ ਸਕੂਲ ਦੇ ਵਿੱਚ ਇੱਕ ਨਰਸ ਹੈਗੀ ਹੈ, ਤੇ ਉਹ ਬੱਚਿਆਂ ਦੇ ਨਾਲ ਕੋਈ ਤੰਗੀ ਪਰੇਸ਼ਾਨੀਆਂ ਜਾਂ ਪੜ੍ਹਨ ਦੇ ਵਿੱਚ ਕਈ ਬੱਚਿਆਂ ਨੂੰ ਸਿੰਪਲ ਮਤਲਬ ਕਿ ਜੋ ਸਾਰਿਆਂ ਨੂੰ ਸਮਝ ਆ ਸਕਦਾ ਕਈਆਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਸਮਝਾਉਣ ਦੇ ਲਈ ਬਕਾਇਦਾ ਵੱਖਰਾ ਸਾਰਾ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਵੱਖਰੀਆਂ ਕਲਾਸਾਂ ਸਕੂਲ ਦੇ ਵਿੱਚ ਹੀ ਲਾਈਆਂ ਜਾਂਦੀਆਂ ਨੇ, ਕਿ ਉਹ ਚੀਜ਼ਾਂ ਇਹ ਪ੍ਰੋਵਾਈਡ ਕਰਾ ਸਕਦੇ ਨੇ, ਜਾਂ ਤਾਂ ਇੰਨਾ ਬਜਟ ਹੋਵੇ ਪੈਸਾ ਹੋਵੇ ਫਿਰ ਤਾਂ ਇਹ ਚੀਜ਼ਾਂ ਨੂੰ ਹੱਥ ਪਾਉਣ, ਵੀ ਹਾਂ ਇਕੱਲਾ ਇਹ ਥੋੜੀ ਹੈ ਵੀ ਅਸੀਂ ਭਾਈ ਬਾਹਰੋਂ ਮਤਲਬ ਕਿ ਟ੍ਰੇਨਿੰਗ ਲੈ ਲਈ ਆ ਤਾਂ ਉਹ ਚੀਜ਼ਾਂ ਲਾਗੂ ਵੀ ਤਾਂ ਕਰਨੀਆਂ ਪੈਣਗੀਆਂ ਨਾ, ਪਹਿਲਾਂ ਤੁਸੀਂ ਬੇਸ ਤਾਂ ਬਣਾਓ ਉਸ ਪੱਧਰ ਦਾ।
1: ਨਹੀਂ ਦੇਖੋ ਬਾਹਰੋਂ ਟ੍ਰੇਨਿੰਗ ਤਾਂ ਲੈ ਕੇ ਆ ਗਏ ਜੀ, ਚਲੋ ਮੈਂ ਨੀ ਕਹਿੰਦਾ ਵੀ ਕੋਈ ਮਾੜੀ ਗੱਲ ਕਰੀ, ਠੀਕ ਹੈ, ਪਰ ਬਾਹਰੋਂ ਟ੍ਰੇਨਿੰਗ ਲੈਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਉਹ ਚੀਜ਼ਾਂ ਆਪਣੇ ਮਤਲਬ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰੀਏ ਤਾਂ ਆਪਾਂ ਕਰ ਹੀ ਨੀ ਰਹੇ
0: ਜੀ,
1: ਉਹ ਤਾਂ ਆਪਾਂ ਲਗਾ ਹੀ ਨੀ ਰਹੇ ਵੀ ਆਪਾਂ ਕੀ ਸਿੱਖ ਕੇ ਆਏ ਹਾਂ,
0: ਬਿਲਕੁਲ,
1: ਕਿਹੜੇ ਆਪਣੇ ਕਲਾਸ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਕਿਹੜੀ ਪ੍ਰੋਬਲਮ ਜੂਝ ਰਹੇ ਨੇ, ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ, ਉਹਨਾਂ ਦਾ ਮਿਆਰ ਕਿੱਦਾਂ ਚੇਂਜ ਕਰਨਾ, ਉਹਦੇ ਉੱਪਰ ਤਾਂ ਕੋਈ ਗੱਲਬਾਤ ਕਰਦਾ ਹੀ ਨੀ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਜੋ ਤੁਸੀਂ ਨਰਸਾਂ ਦੀ ਗੱਲ ਕਰ ਰਹੇ ਹੋ, ਮੈਂ ਤਾਂ ਕਹਿੰਦਾ ਇੱਥੇ ਜੇ ਟੀਚਰ ਪੂਰੇ ਹੋ ਜਾਣ ਉਹੀ ਬਹੁਤ ਹੈ ਜੀ।
0: ਨਹੀਂ ਜੇ ਰੋਜ਼ਗਾਰ ਦੇਣਾ, ਹੁਣ ਕਿੰਨੇ ਸਕੂਲ ਨੇ ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਇੱਕ ਪੋਲਿਸੀ ਲਿਆਓ ਭਈ ਸਾਡੇ ਇੱਥੇ ਕ੍ਰਾਈਮ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ, ਬੱਚੇ ਵੀ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਜੋ ਦੇਖਦੇ ਆ ਜਾਂ ਜਿਸ ਮਾਹੌਲ ਦੇ ਵਿੱਚ ਵਿਚਰਦੇ ਆ ਉਹਨੂੰ ਕੰਟਰੋਲ ਕਰਨ ਦੇ ਲਈ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ, ਘੱਟੋ ਘੱਟ ਇੱਕ ਨਰਸ, ਚਾਹੇ ਉਹ ਪ੍ਰਾਈਵੇਟ ਨੇ ਤੇ ਚਾਹੇ ਉਹ ਗੌਰਮੈਂਟ ਦੇ ਆਪਣੇ ਨੇ, ਕਹਿਣ ਭਾਈ ਇੱਕ ਇੱਕ ਨਰਸ ਲਾਜ਼ਮੀ ਕਰੋ, ਤੁਹਾਨੂੰ ਰੱਖਣੀ ਪੈਣੀਗੀ, ਉਹਨਾਂ ਚਿਰ ਤੁਹਾਡਾ ਸਕੂਲ ਹੀ ਨਹੀਂ ਪਾਸ ਕਰਾਂਗੇ ਅਸੀਂ। ਦੇਖੋ ਅਗਰ
1: ਜੇ ਤੁਸੀਂ ਗੱਲ ਕਰਦੇ ਜੋਬ ਓਪਰਚੁਨਿਟੀ ਦੀ, ਬਹੁਤ ਲੂਪ ਹੋਲਸ ਨੇ ਜਿਹਦੇ ਵਿੱਚ ਹਲੇ ਜਿਹੜੇ ਪੂਰੇ ਹੋਣ ਵਾਲੇ ਨੇ, ਤੇ ਜੋਬ ਓਪਰਚੁਨਿਟੀ ਕੱਲੀ ਨਰਸ ਨੂੰ ਲੈ ਕੇ ਨੀ, ਹੋਰ ਬਹੁਤ ਚੀਜ਼ਾਂ ਨੂੰ ਲੈ ਕੇ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
1: ਇੱਕ ਨਰਸ ਨਹੀਂ ਆਪਾਂ ਲਾ ਸਕਦੇ, ਆਪਾਂ ਟੀਚਰ ਵੀ ਪੂਰੇ ਕਰ ਸਕਦੇ ਹਾਂ, ਫਿਰ ਤੁਸੀਂ ਜਿਹੜੇ ਆਪਾਂ ਮਿਡ ਡੇ ਮੀਲ ਦਿੰਨੇ ਆ ਉਹਨਾਂ ਵਿੱਚ ਵੀ ਦੇਖੋ ਇੱਕ ਇੱਕ ਦੋ ਦੋ ਜਾਣੇ ਨੇ, ਉਹ ਕਿੰਨਾ ਕੁ ਦੋ ਜਾਣੇ ਕਿਸ ਹਿਸਾਬ ਨਾਲ ਕੰਮ ਹੈਂਡਲ ਕਰਦੇ
0: ਨੇ, ਬਿਲਕੁਲ
1: ਸਕੂਲ ਦਾ ਬੱਚਾ, ਫਿਰ ਤੁਸੀਂ ਜਿਹੜੀ ਉਹ ਰੋਟੀ ਬਣ ਰਹੀ ਹੈ
0: ਚਾਹੇ ਦੇਖ ਲੈਣ ਕਿ ਉਹ ਦੱਸ ਦੇਣ ਕਿ ਕਿਸੇ ਹੋਟਲ ਤੋਂ ਘੱਟ ਦਾ ਖਾਣਾ ਤੁਹਾਨੂੰ ਲੱਗਦਾ ਜਿਹੜਾ ਇੱਥੇ ਸਰਵ ਹੁੰਦਾ ਹੈ।
1: ਪਿੱਛੇ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆਂਗਨਵਾੜੀ ਚ ਪੰਜੀਰੀਆ ਬਣ ਕੇ
0: ਆਉਂਦੀ
1: ਸੀ, ਸ਼ਾਇਦ ਤੁਸੀਂ ਭੁੱਲੇ ਨੀ ਹੋਵੋਗੇ ਉਹਦਾ ਹਾਲ ਕੀ ਸੀ, ਉੱਲੀ ਲੱਗੀ ਆਉਂਦੀ ਸੀ ਪੈਕਟਾਂ ਦੇ ਵਿੱਚ, ਉਹ ਕੰਪਨੀ ਨੂੰ ਟੈਂਡਰ ਦਿੱਤੇ ਹੋਏ ਸੀ ਜਿਹੜੇ ਕੰਪਨੀ ਅੱਜ ਤੋਂ ਕੁਛ ਸਾਲ ਪਹਿਲਾਂ ਬੈਨ ਕੀਤੀਆਂ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
1: ਤੇ ਤੁਸੀਂ ਦੱਸੋ ਵੀ ਇਹ ਕੀ ਪੰਜਾਬ ਨੂੰ, ਇਹ ਬੱਚਿਆਂ ਨੂੰ ਲੈ ਕੋਈ ਵਰਣ ਥੋੜਾ ਨੇ, ਇਹ ਤਾਂ ਖੇਡ ਤਮਾਸ਼ਾ ਹੋ ਰਿਹਾ ਜੀ, ਬਸ ਇਹ ਵੀ ਜੇਬਾਂ ਭਰੀਆਂ ਜਾ ਰਹੀਆਂ ਆਪਣੀਆਂ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ।
1: ਇਹਦੇ ਵਿੱਚ ਚੇਂਜਸ ਲਿਆਉਣ ਨੂੰ ਬਹੁਤ ਮਤਲਬ ਜ਼ਮੀਨੀ ਤੌਰ ਤੇ ਕੋਈ ਬੰਦਾ ਇੱਛਾ ਰੱਖ ਕੇ ਆਊ ਵੀ ਮੈਂ
0: ਜੀ
1: ਕਰਨਾ, ਉਹ ਤਾਂ ਹੋਣੀਆਂ ਨੇ ਗੱਲਾਂ ਨਾਲ ਨੀ ਹੋਣੀਆਂ,
0: ਗੱਲਾਂ ਨਾਲ ਨੀ, ਬਿਲਕੁਲ ਬਿਲਕੁਲ ਦਰੁਸਤ ਹੈ
1: ਗੱਲਾਂ ਨਾਲ ਕੁਛ ਨੀ ਬਣਨਾ ਜੀ।
0: ਜੀ
1: ਹੁਣ ਸੈਕਿੰਡ ਆ ਜੀ, ਆਪਾਂ ਆ ਡੇਰਾ ਸੱਚਾ ਸੌਦੇ ਵਾਲੇ ਨੂੰ ਕਰੋਲ
0: ਜੀ
1: ਫੇਰ ਮਿਲ ਗਈ ਜੀ।
0: ਜੀ
1: ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਹੁਣ ਕਹਿਣਾ ਨੀ ਚਾਹੁੰਦਾ, ਵੈਸੇ ਮੈਨੂੰ ਇੱਥੇ ਹੀ ਲੱਗਦਾ ਵੀ ਸੈਂਟਰ ਗੌਰਮੈਂਟ ਨੇ ਜਵਾਈਓ ਬਣਾਇਆ ਮੈਨੂੰ
0: ਜੀ।
1: ਹੁਣ ਸਾਡੇ ਮਤਲਬ ਸਿੰਘ ਅੰਦਰ ਬੰਦ ਨੇ, ਦੇਖਿਆ ਜਾਵੇ ਆਪਣੀ ਸਜਾਵਾਂ ਭੋਗ ਚੁੱਕੇ ਨੇ ਪੂਰੀਆਂ।
0: ਜੀ
1: ਇੱਕ ਉਹਨਾਂ ਦੇ ਮਦਰ ਵੀ ਦੇਖੋ ਬਿਮਾਰ ਨੇ,
0: ਜੀ
1: ਕਿ ਮਨੁੱਖਤਾ ਤੇ ਮਨੁੱਖਤਾ ਦੇ ਆਧਾਰ ਤੇ ਲਾ ਲਓ ਵੀ ਆਪਣਾ ਫਰਜ਼ ਨੀ ਬਣਦਾ ਵੀ ਆਪਾਂ ਨੂੰ ਉਹਨਾਂ ਨੂੰ 10 ਦਿਨ ਦੀ ਜਾਂ 12-15 ਦਿਨ ਦੀ ਹਫ਼ਤੇ ਦੀ ਉਹਨਾਂ ਨੂੰ ਪਰੋਲ ਦਿੱਤੀ ਜਾਵੇ। ਵੱਧ ਤੋਂ ਵੱਧ ਇਹੀ ਹੋ ਸਕਦਾ ਵੀ ਤੁਸੀਂ ਆਪਣੀ ਸ਼ਰਤਾਂ ਦੱਸ ਦਿਓ ਵੀ ਕਿਸੇ ਨਾਲ ਇਕੱਠ ਨੀ ਕਰਨਾ ਜਾਂ ਕੁਛ ਨੀ ਹੋਣਾ, ਜਾਂ ਪੁਲਿਸ ਦੀ ਉਹਨਾਂ ਦੇ ਪੁਲਿਸ ਨਾਲ ਰਹੂਗੀ ਕਿ
0: ਜੀ।
1: ਬਹੁਤ ਸਾਰੀ ਚੀਜ਼ਾਂ ਨਾ ਲਾਗੂ ਕਰਕੇ ਇਹਨੂੰ ਪਰਮਿਸ਼ਨ ਦਿੱਤੀ ਜਾ ਸਕਦੀ ਹੈ, ਪਰ ਗੌਰਮੈਂਟ ਦੀ ਨੀਤ ਨੀ ਹੈਗੀ।
0: ਨਹੀਂ ਬਾਈ ਜੀ, ਉਹ ਦੇਖੋ ਹੁਣ ਗੱਲ ਹੋਣ ਵੀ ਲੱਗੀ ਸੀ, ਸ਼ੁਰੂ ਹੋਈ ਆ ਉਦਣ, ਆਪਾਂ ਤਾਂ ਕਰਕੇ ਸੈਣੀ ਸਾਹਿਬ ਨੇ ਵੀ ਇਹ ਗੱਲ ਤਾਂ ਹੀ ਕਹੀ ਸੀ ਕਿ ਅਸੀਂ ਤਾਂ ਉਹ ਹੁਣ ਦੇਖੋ ਹੁਣ ਇਹਦੇ ਵਿੱਚ ਵੀ ਸਿਆਸਤ ਚੱਲਦੀ ਹੈ, ਸਾਨੂੰ ਸਿਆਸਤ ਨੇ ਮਾਰਿਆ ਜੀ, ਆਪਣਿਆਂ ਨੇ ਮਾਰਿਆ
1: ਬਿਲਕੁਲ
0: ਤੇ ਉਹਦੇ ਵਿੱਚ ਹੁਣ ਦੇਖੋ ਜੇ ਉਹ ਪੈਰੋਲ ਇਹਨਾਂ ਨੂੰ ਸੀਗਾ ਡਰ ਕਿ ਭਾਈ ਅਕਾਲੀ ਦਲ ਦੀ ਤੇ ਬੀਜੇਪੀ ਦੀ ਚੜ੍ਹਤ ਹੋ ਜੂ, ਜੇ ਉਹ ਆ ਗਿਆ ਇੱਕ ਵੀ ਬੰਦਾ ਬਾਹਰ ਜਾਏ 2 ਘੰਟੇ ਲਈ ਆ ਗਿਆ ਤੇ ਉਹ ਸਾਰੀ ਸਿਆਸਤ ਹੋਈ ਆ ਉਹਦੇ ਵਿੱਚ, ਮਤਲਬ ਕਿ ਛਡਾਉਣ ਦੇ ਲਈ ਧਰਨਾ ਨਹੀਂ ਲਾਇਆ ਸੀ ਵੀ ਨਾ ਛਡਾ ਛੁੱਟੇ ਹਨਾ, ਚਾਹੇ 2 ਘੰਟੇ ਲਈ ਵੀ ਆ ਜਾਂਦੇ ਬਾਹਰ ਤਾਂ ਵੀ ਕਿਤੇ ਨਾ ਕਿਤੇ ਪੈਠ ਬਣ ਜਾਣੀ ਸੀ ਪਾਰਟੀਆਂ ਦੀ ਤੇ ਉਹ ਇਹਨਾਂ ਨੂੰ ਡਰ ਪੈ ਗਿਆ, ਤਾਂ ਹੀ ਬਿਆਨਬਾਜ਼ੀ ਸ਼ੁਰੂ ਹੋ ਗਈ, ਸਾਰਾ ਕੁਝ ਹੋ ਗਿਆ।
1: ਤੁਸੀਂ ਇੱਕ ਚੀਜ਼ ਦੇਖੋ ਨਾ, ਉਹਨਾਂ ਨੂੰ ਪਰੋਲ ਦਵਾਉਣ ਵਾਸਤੇ ਆਪਾਂ ਕਿੰਨਾ ਇਕੱਠ ਕਰ ਰਹੇ ਹਾਂ, ਦੇਖ ਰਹੇ ਹਾਂ ਨਾ ਤੁਸੀਂ
0: ਜੀ,
1: ਮਤਲਬ ਜਦੋਂ ਪਰੋਲ ਮਿਲ ਜੂਗੀ ਉਦੋਂ ਕਿੰਨਾ ਇਕੱਠ ਹੋਊਗਾ ਜੀ। ਇਹ ਚੀਜ਼ਾਂ ਪਹਿਲਾਂ ਇਸ਼ਾਰਾ
0: ਕਰਦੀਆਂ ਨੇ
1: ਆਪਾਂ ਗਲਤ ਟਰੈਕ ਉੱਤੇ ਜਾ ਰਹੇ ਹਾਂ।
0: ਬਿਲਕੁਲ ਉਹੀ ਤਾਂ ਗੱਲ ਸੈਣੀ ਸਾਹਿਬ ਨੇ ਉਦਣ ਕੋਡ ਕੀਤੀ ਸੀ, ਪਰ ਅਸੀਂ ਉਹਨੂੰ ਮਤਲਬ ਕਿ ਜਜ਼ਬਾਤੀ ਤੌਰ ਦੇ ਉੱਤੇ ਸੋਚਦੇ ਹਾਂ, ਪਰ ਪੇਪਰ ਵਰਕ ਜਾਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਨੀ ਨਾ ਸੋਚਦੇ, ਓਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਪੋਲੀਟੀਕਲ ਲੀਡਰ ਸੋਚਦੇ ਨੇ।
1: ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ, ਜਦੋਂ ਚਲੋ ਪਰੋਲ ਦੀ ਹਲੇ ਗੱਲ ਸ਼ੁਰੂਆਤ ਹੋਈ ਹੈ
0: ਜੀ,
1: ਉਸ ਟਾਈਮ ਭਾਈ ਹਵਾਰਾ ਜੀ ਦਾ ਅੰਦਰੋਂ ਇੱਕ ਵੀਡੀਓ ਫੁਟੇਜ ਬਾਹਰ ਆਉਂਦਾ ਹੈ।
0: ਹਾਂਜੀ,
1: ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ, ਚਲੋ ਬਾਹਰ ਇਹ ਚੀਜ਼ ਰੌਲਾ ਨਹੀਂ ਪੈ ਰਿਹਾ ਪਰ ਅੰਦਰ ਤਾਂ ਖਾਤੇ ਕਿਤੇ ਨਾ ਕਿਤੇ ਚਲੋ ਤਰਕ ਚੱਲ ਰਿਹਾ ਵੀ ਅੰਦਰੋਂ ਜੇਲ੍ਹ ਚੋਂ ਵੀਡੀਓ ਕਾਲ ਕਿੱਦਾਂ ਬਾਹਰ ਆ ਗਈ।
0: ਨਾਲੇ ਦੇਖੋ ਉੱਥੇ ਇਹ ਵੀ ਤਾਂ ਰੋਲਾ ਪੈ ਗਿਆ ਨਾ ਕਿ ਸਾਡਾ ਜਥੇਦਾਰ ਗੜਗੜਜ ਨੂੰ ਅਸੀਂ ਮੰਨਦੇ ਨਹੀਂ ਗਏ, ਭਾਈ ਸਾਡਾ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਹੈ, ਉਹ ਚੀਜ਼ਾਂ ਨੂੰ ਮਤਲਬ ਕਿ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਨਾ ਸਾਰੀਆਂ ਚੀਜ਼ਾਂ। ਬਿਲਕੁਲ
1: ਹਾਂਜੀ, ਇਹ ਚੀਜ਼ ਤਾਂ ਚਲੋ ਅੱਜ ਕੋਈ ਨਿਊ ਨੀ ਹੈਗੀ, ਇਹ ਅਸੀਂ ਬਹੁਤ ਟਾਈਮ ਪਹਿਲਾਂ ਸੁਣਦੇ ਆ ਰਹੇ ਹਾਂ, ਪਰ ਨਾ ਲੋਕ ਇਹਨਾਂ ਜਿਹੜੇ ਕਹਿ ਦਿੰਦੇ ਆ, ਲੋਕਾਂ ਦੀ ਕਹਿਣੀ ਕੱਟਣੀ ਵਿੱਚ ਫਰਕ ਬਹੁਤ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਲੋਕਾਂ ਦੀ ਮਤ ਨੀ ਇੱਕ ਹੈਗੀ, ਆਪਾਂ ਜਥੇਦਾਰ ਇਹਨੂੰ ਨੀ ਮੰਨਦੇ, ਆਪਾਂ ਜਥੇਦਾਰ ਉਹਨੂੰ ਨੀ ਮੰਨਦੇ, ਤੇ ਫਿਰ ਆਪਾਂ ਜਦੋਂ ਇਹ ਅਗਲੇ ਉੱਥੇ ਸਥਾਪਿਤ ਕੀਤੇ ਜਾਂਦੇ ਆ, ਲਾਏ ਜਾਂਦੇ ਆ, ਉਦੋਂ ਆਪਾਂ ਕਿਉਂ ਨੀ ਰੌਲਾ ਚੱਕਦੇ?
0: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਤਾਂ ਆਪਾਂ ਮੌਨ ਵੱਟ ਕੇ ਬਹਿ ਜਾਂਦੇ, ਅੱਜ ਤੱਕ ਕਿਸੇ ਨੇ ਇਹ ਵੀ ਨੀ ਰੌਲਾ ਪਾਇਆ ਵੀ
0: ਜੀ
1: ਜਿਹੜੀ ਐਸਡੀਪੀ ਸੀ ਜਿਹੜੀ ਪ੍ਰਧਾਨ ਨਿਯੁਕਤ ਕਰਦੇ ਆ, ਇਹਨੂੰ ਤੁਸੀਂ ਚੋਣਾਂ ਤੇ ਲੈ ਕੇ ਆਓ
0: ਜੀ, ਬਿਲਕੁਲ
1: ਅੱਜ ਤੱਕ ਤਾਂ ਕਿਤੇ ਚੋਣ ਕਰਨ ਵਾਸਤੇ ਵੀ ਨੀ ਰੌਲਾ ਪਾਇਆ
0: ਜੀ,
1: ਪਰ ਬੀਬੀ ਸਿੰਘ ਹਰਸਿਮਰਤ ਕੌਰ ਬਾਦਲ ਜੀ ਨੇ ਤਾਂ ਫੱਟੇ ਚੱਕੇ ਹੋਏ ਨੇ ਜੀ, ਮਤਲਬ ਉਹਨਾਂ ਦੇ ਹਸਬੈਂਡ ਤੇ ਹਮਲਾ ਹੋਇਆ, ਇਹ ਪਾਰਟੀ ਦਾ ਹਮਲਾ ਦੱਸੀ ਜਾਂਦੇ ਨੇ ਆਪਣੇ ਆਪ।
0: ਬਿਲਕੁਲ ਬਿਲਕੁਲ ਬਿਲਕੁਲ,
1: ਵੀ ਪਾਰਟੀ ਕਿੱਥੇ ਇੱਕ ਬੰਦਾ ਕਿੱਥੇ ਹੈ, ਤੁਸੀਂ ਇਹ ਅੱਜ ਤੱਕ ਤੁਸੀਂ ਸਾਰੀ ਪਾਰਟੀ ਮਿਲ ਕੇ ਇੱਕ ਚੀਜ਼ ਡਿਸਾਈਡ ਨੀ ਕਰ ਸਕੇ ਵੀ ਇੱਕ ਬੰਦੇ ਕਰਕੇ ਪਾਰਟੀ ਚ ਸਾਰੀ ਮਤਲਬ ਸਟੇਬਿਲਿਟੀ ਖਰਾਬ ਰੱਖੀ, ਤੁਸੀਂ ਉਹਨੂੰ ਪ੍ਰਧਾਨਗੀ ਤੋਂ ਛੱਡ ਕੇ ਅੱਗੇ ਆਪਣੀ ਪਾਰਟੀ ਨੂੰ ਵਧਾਓ, ਕਿਸੇ ਹੋਰ ਨੂੰ ਸਾਹਮਣੇ ਲੈ ਕੇ ਆਓ ਜਿਹਨੂੰ ਪਾਰਟੀ ਪਸੰਦ ਕਰਦੀ ਹੈ, ਡੇ ਬਾਏ ਡੇ ਥੋੜੇ ਜੋ ਬੰਦੇ ਬਾਹਰ ਹੋ ਰਹੇ ਹੈ, ਪਰ ਇਹਨਾਂ ਦਾ ਪਰਿਚਿਤ ਥੋੜਾ ਛੱਡੀਏ ਜੀ,
0: ਜੀ
1: ਜਾ ਕੇ ਸੈਂਟਰ ਗੌਰਮੈਂਟ ਕੋਲ ਬਿੱਲ ਦਾ ਸਮਰਥਨ ਕਰੇ। ਮਤਲਬ ਨਾ ਜਦ ਪੰਜਾਬ ਚ ਹੜ ਆਏ ਸੀ, ਇਹਨਾਂ ਨੇ ਪੰਜਾਬ ਚ ਲੋਕਾਂ ਦੀ ਬੜੀ ਮਦਦ ਕੀਤੀ ਸੀ, ਕਿਤੇ ਨਾ ਬਾਹਰ ਹਵਾ ਉਲਟੀ ਸੀ, ਚਲ ਕੋਈ ਨੀ ਵੀ ਹੋ ਸਕਦਾ ਇਹਨਾਂ ਦੇ ਦਿਮਾਗੀ ਤੌਰ ਦਾ ਸੁਧਾਰ ਹੋ ਰਿਹਾ ਹੋਵੇ ਵੀ ਸ਼ਾਇਦ ਲੋਕਾਂ ਲਈ ਇਹ ਵਰਿਡ ਹੋ ਗਏ ਹੁਣ ਵੀ ਚਲੋ, ਪਰ ਹੁਣ ਉਹ ਤੋਂ ਬਾਅਦ ਇਹ ਨਾ ਡੇ ਬਾਏ ਡੇ ਮਤਲਬ ਬੇਵਕੂਫੀਆਂ ਹੀ ਕਰਦੇ ਨਜ਼ਰ ਆ ਰਹੇ।
0: ਜੀ ਜੀ ਜੀ ਬਿਲਕੁਲ,
1: ਕੋਈ ਵੀ ਨਾ ਵਿੱਚ ਇਹੋ ਜਿਹਾ ਮਤਲਬ ਇੱਕ ਵੀ ਬੰਦਾ ਇਹ ਕਹਿ ਦੇਵੇ ਵੀ ਇਹ ਚੱਜ ਦੀ, ਕੋਈ ਇਹਨਾਂ ਦੇ ਬਿਆਨ ਨੀ ਚੱਜਦੇ, ਕੋਈ ਇਹਨਾਂ ਦੀ ਮਤਲਬ ਕੰਮ ਨੀ ਚੱਜਦੇ ਹੋ ਰਹੇ
0: ਜੀ,
1: ਇਹ ਹਾਲ ਹੈ। ਮਤਲਬ ਨਾ ਹਰ ਚੀਜ਼ ਦੇ ਉੱਪਰ ਸਿਆਸਤ ਹੈ ਨਾ ਟੋਟਲੀ, ਆਪਾਂ ਕਹਿੰਦੇ ਹਾਂ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਛੱਡੋ, ਆ ਕਿਸਾਨ ਆਗੂ ਵੀ ਹਰੇਕ ਇਹ ਵੀ ਸਿਆਸਤ ਹੀ।
0: ਹਾਂ ਬਿਲਕੁਲ ਬਿਲਕੁਲ,
1: ਜਦੋਂ ਆਪਣੇ ਕੋਲੇ ਲੋਕ ਹੀ ਟੁੱਟ ਜਾਣਗੇ ਤਾਂ ਆਪਾਂ ਸਰਵਸੰਮਤੀ ਕਿਹਦੇ ਕੋਲ ਲਵਾਂਗੇ? ਆਪਣੇ ਕਿਸਾਨ ਬੰਦਿਆਂ ਕੋਲ
0: ਜੀ।
1: ਇਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਲੇ ਮੈਂ ਕਹਿੰਦਾ ਹਲੇ ਵੀ ਇਹ ਲੋਕਾਂ ਨੂੰ ਪੰਜਾਬ ਦੇ ਪੰਜਾਬ ਦੇ ਲਈ ਨਾ ਮਤਲਬ ਕੁਛ ਵਧੀਆ ਇਹਨਾਂ ਕੋਲ ਰੋਡ ਮੈਪ ਹੈ ਹੀ ਨੀ ਵੀ ਪੰਜਾਬ ਚਾਹੁੰਦਾ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ ਕੀ ਨੇ।
0: ਪਹਿਲਾਂ ਤਾਂ ਇਹੀ ਜ਼ਰੂਰੀ ਆ ਜੀ, ਜਥੇਬੰਦੀਆਂ ਕੀ ਚਾਹੁੰਦੀਆਂ ਨੇ, ਆਪਣੇ ਆਪ ਦੇ ਵਿੱਚ ਹੀ ਸਿਰ ਜੋੜ ਕੇ ਪਹਿਲਾਂ ਬੈਠਣ, ਹੈ ਨਾ। ਉਹ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਹੈਗੀਆਂ ਨੇ ਗਲਤੀਆਂ, ਜਿਹ ਚ ਦੋ ਚਿੱਤੀ ਨਹੀਂ ਗੀ।
1: ਦੇਖੋ ਇੱਕ ਹਰਿਆਣੇ ਬੈਠ ਰਿਹਾ, ਇੱਕ ਰੇਲ ਰੋਕ ਰਿਹਾ, ਇੱਕ ਬਿਆਨਬਾਜ਼ੀ ਕਰ ਰਿਹਾ, ਇਹਨਾਂ ਤੇ ਆਪਸੀ ਸੁਰ ਇੱਕ ਨਹੀਂ ਹੈਗੀ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ।
1: ਤੁਸੀਂ ਪ੍ਰੈਸ਼ਰ ਕੀ ਮੇਨਟੇਨ ਕਰੋਗੇ ਸੈਂਟਰ ਗੌਰਮੈਂਟ ਉੱਪਰ, ਤੁਹਾਡੀ ਆਪਸੀ ਮੱਤਾ ਇੱਕ ਨਹੀਂ, ਜਦ ਤੁਸੀਂ ਪਹਿਲਾਂ ਉੱਥੇ ਹੀ ਗਏ ਹੈ। ਮੈਂ ਤਾਂ ਭਾਰਜਵੀਰ ਜੀ, ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਮੈਂ ਗੱਲ ਸੋਚਦਾ, ਜਦੋਂ ਪਹਿਲਾਂ ਕਿਸਾਨੀ ਧਰਨਾ ਲੱਗਿਆ
0: ਜੀ,
1: ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ MSP ਦਊਂਗਾ, ਤੁਸੀਂ ਉਹਨਾਂ ਤੋਂ ਬਗੈਰ ਲਿਖਿਤ ਪੜਤ ਕਰੇ ਬਿਨਾਂ ਤੁਸੀਂ ਉੱਠ ਕਿੱਦਾਂ ਗਏ?
0: ਬਿਲਕੁਲ,
1: ਇੱਕ ਬਿਆਨ ਨੂੰ ਆਧਾਰ ਬਣਾ ਕੇ ਫਿਰ ਕਿਤੇ ਨਾ ਕਿਤੇ ਇਹ ਲੱਗਦਾ ਨਾ ਵੀ ਅੰਦਰ ਖਾਤੇ ਕੋਈ ਨਾ ਕੋਈ ਪੈਸੇ ਨੂੰ ਲੈ ਕੇ ਸੈਟਿੰਗ ਹੋਈ ਹੋਈ ਹੈ।
0: ਬਿਲਕੁਲ ਬਿਲਕੁਲ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸੱਤਾ ਵੀ ਤਾਂ ਪਲਟਦੀ ਹੈ ਨਾ, ਉਹ ਵੀ ਉਹਨੂੰ ਵੀ ਨਾ ਇਗਨੋਰ ਕਰ ਸਕਦੇ ਹੈ। ਬਿਲਕੁਲ ਹੈ ਜੀ,
1: ਨਹੀਂ ਕਰ ਸਕਦੇ ਠੀਕ ਹੈ ਜੀ। ਉਹ ਤੋਂ ਬਾਅਦ ਜਿਹੜੇ 700-800 ਬੰਦਾ ਉਸ ਕਿਸਾਨ ਧਰਨੇ ਦੇ ਟਾਈਮ ਸ਼ਹੀਦ ਹੋ ਗਿਆ,
0: ਬਿਲਕੁਲ
1: ਚਲਾ ਗਿਆ, ਉਹਨਾਂ ਦੀ ਸ਼ਹੀਦੀ ਵੀ ਬਰਬਾਦ ਕੀਤੀ।
0: ਬਿਲਕੁਲ,
1: ਹੁਣ ਮੁੜ ਕੇ ਇਹ ਮੁੜ ਕੇ ਕਿਵੇਂ ਐਕਸਪੈਕਟ ਕਰ ਦੇਣਗੇ ਵੀ ਸਾਡੇ ਨਾਲ ਕੁਛ ਚੱਲੂਗਾ? ਕਿਸੇ ਨੇ ਨੀ ਚੱਲਣਾ ਜੀ ਇਹਨਾਂ ਨਾਲ, ਭੁਲੇਖੇ ਪਾਲੀ ਬੈਠੇ ਆ।
0: ਬਿਲਕੁਲ ਹੈ ਜੀ, ਬਿਲਕੁਲ।
1: ਹੁਣ ਆਪਣੇ ਘਰ ਦੇ ਵਿੱਚ ਆਪਾਂ ਚਾਰ ਜੀ ਆ, ਚਾਰਾਂ ਦੇ ਸੁਰ ਇੱਕ ਹੋਣਗੇ ਤਾਂ ਆਪਾਂ ਦੂਜੇ ਤੇ ਪ੍ਰਭਾਵ ਪਾਵਾਂਗੇ,
0: ਜਿਹਦਾ
1: ਆਪਣੇ ਸਾਰੇ ਦੇ ਸੁਰ ਹੀ ਅਲੱਗ
0: ਅਲੱਗ ਅਲੱਗ ਨੇ ਜੀ,
1: ਪ੍ਰਭਾਵ ਪਾਵਾਂਗੇ।
0: ਬਿਲਕੁਲ ਹੈ ਜੀ,
1: ਬਸ ਇਹੀ ਗੱਲ ਮੈਂ ਤੁਹਾਨੂੰ ਕਰਨੀ ਸੀ ਵੀਰ ਜੀ, ਇਹ ਮਤਲਬ ਸਭ ਚਾਂਦੀ ਚਮਕਾ ਰਹੇ ਆ, ਬਈ ਕੋਈ ਪੰਜਾਬ ਨੂੰ ਲੈ ਕੇ ਚਿੰਤਾ ਤੇ ਕੋਈ ਨਹੀਂ ਨਜ਼ਰ ਆਉਂਦਾ।
0: ਮੁੱਲ ਹੀ ਹੁਣ ਪੈਣਾ ਜੀ ਅਸਲ ਦੇ ਵਿੱਚ ਹੀਰਿਆਂ ਦਾ
1: ਜੀ। ਬਿਲਕੁਲ ਬਿਲਕੁਲ, ਹਾਂਜੀ
0: ਜੀ, ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ, ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਕੁਝ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਸੰਖੇਪ ਦੇ ਵਿੱਚ ਨਾਂ ਲੈ ਕੇ ਫਿਰ ਆਗਿਆ ਲੈਣਾ, ਤੇ ਵੈਸੇ ਕਹਾਣੀ ਦਾ ਮੂਡ ਸੀਗਾ ਮੇਰਾ, ਚਲੋ ਕੋਈ ਨੀ, ਇਸ ਹਫ਼ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕਹਾਣੀ, ਇਹ ਮੇਰਾ ਵਾਅਦਾ ਰਿਹਾ। ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਕਹਿੰਦੇ ਆ, ਸੁਣਨ ਵਾਲੇ ਦੋਸਤਾਂ ਨੂੰ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਗੁਰੀਮਾਨ ਬਾਈ ਜੀ, ਭਾਰਜ ਬਾਈ ਜੀ ਕਾਲ, ਹਾਂਜੀ ਆਈ ਗਈ ਸੀ ਉਹਨਾਂ ਦੀ। ਤੇ ਔਜਲਾ ਸਾਹਿਬ ਕਹਿੰਦੇ, ਦੇਸ਼ ਦਾ ਫਿਕਰ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਜਿਹੜਾ ਕਰਨਾ ਹੈ। ਤੇ ਮੁਹੰਮਦ ਜੀ ਕਹਿੰਦੇ ਆ, ਗੋਲਡਨ ਟਾਲਕ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਬਾਈ ਦੇ, ਇਲੈਕਸ਼ਨ ਦਾ ਕਹਿੰਦੇ ਲੈਵਲ ਦੱਸਦਾ ਹੁੰਦਾ ਸਕੂਲ ਕਿੰਨੇ ਕੁ ਕਹਿੰਦੇ ਅੱਗੇ ਹੈ ਜੀ, ਐਜੂਕੇਸ਼ਨ ਦਾ ਸੋਰੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਦੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਨੇ ਜੀ, ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਾਂਜੀ, ਫਰਾਂਸ ਦੀ ਅੱਜ ਖ਼ਬਰ ਮੰਦਭਾਗੀ, 300 ਘਰਾਂ ਦੀ ਬਰਬਾਦੀ ਹੋਈ ਆ ਉੱਥੇ, ਤੇ ਜਿਹੜਾ ਟੋਰਨਾਡੋ ਜਿਹੜਾ ਚੱਲਿਆ ਉੱਥੇ ਕਾਫ਼ੀ ਵੱਡੇ ਪੱਧਰ ਦੇ ਉੱਤੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ, ਭਾਰਜ ਬਾਈ ਸਿਆਂ ਜੀ, ਸਭ ਪਾਰਟੀਆਂ ਚੰਗੀਆਂ ਨੇ, ਸਭ ਪਾਰਟੀਆਂ ਪੰਜਾਬ ਦੇ ਪੱਖ ਦੇ ਵਿੱਚ ਨੇ, ਤੇ ਪੰਜਾਬ ਸਿਆਂ ਦੀ ਬੱਲੇ ਬੱਲੇ ਹੈ, ਤੇ ਜਿਹੜੀ ਆ ਜਾਵੇਗੀ ਉਹਦੇ ਨਾਲ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਆ, ਬਿਲਕੁਲ ਸੱਚ ਕਿਹਾ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੁਆਬਾ ਪਰਿਵਾਰ ਨੂੰ। ਤੇ ਮੁਹੰਮਦ ਜੀ ਕਹਿੰਦੇ ਆ, ਸੋਹਣਾ ਪ੍ਰੋਗਰਾਮ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਕਹਿੰਦੇ ਜੇ ਬਾਂਦਰ ਚੋਣ ਨਿਸ਼ਾਨ ਲੈ ਲੈਂਦੇ ਸ਼ਾਇਦ ਕਿਤੇ ਟਪੂਸੀ ਵੱਜ ਹੀ ਜਾਂਦੀ ਜੀ ਕਹਿੰਦੇ। ਜੀਰਾ ਸਾਹਿਬ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀਰਾ ਪਰਿਵਾਰ ਵੱਲੋਂ, ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰੀਮਾਨ ਜੀ ਕਹਿੰਦੇ, ਭੁਲੇਖੇ ਜਿਹੜਾ ਪਾਲ ਕੇ ਬੈਠੇ ਆ ਤੇ ਸਾਡੀ ਹਨੇਰੀ ਹੈ ਇਹ। ਇਹ ਗੱਲਾਂ ਦੇ ਜਵਾਬ ਤਾਂ ਕਹਿੰਦੇ ਸਮੇਂ ਦੀ ਬੁੱਕਲ ਦੇ ਵਿੱਚ ਨੇ, ਕੌਣ ਆਉਂਦਾ ਕੌਣ ਨਹੀਂ, ਪਰ ਇਸ ਵਾਰੀ ਖਿਚੜੀ ਪੱਕਣੀ ਹੈ। ਲੋਕ ਦੱਸਦੇ ਸੱਜੇ ਆ ਜਾਂਦੇ ਆ ਤੇ ਖੱਬੇ ਆ, ਲੋਕਾਂ ਨੂੰ ਹੱਲੇ ਇਹ ਨਹੀਂ ਪਤਾ ਅਸੀਂ ਪੰਜਾਬ ਸਾਂਭਣਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਣੇ ਜੇ, ਹਾਂਜੀ ਅੱਗੇ ਪੜ੍ਹ ਹੀ ਦਿੱਤਾ ਸੀ ਸੁਨੇਹਾ। ਤੇ ਨਾਲ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਸਾਡੇ ਮਦਰ। ਤੇ ਔਜਲਾ ਸਾਹਿਬ, ਆਪਣੇ ਕੁਲਦੀਪ ਸਿੰਘ ਬਾਈ ਜੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ, ਸਤਿ ਸ਼੍ਰੀ ਅਕਾਲ ਪਿੰਡ ਰਤਨਗੜ੍ਹ ਤੋਂ ਕਹਿੰਦੇ ਨੇ ਜੀ। ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਭਾਰਤ ਜੀ ਤੇ ਸਭ ਆਪਣੇ ਪਰਿਵਾਰ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਕਹਿੰਦੇ ਹਾਂਜੀ, ਉਹ ਡੌਗੀ ਦਾ

ਤੇ ਇਸੇ ਤਰ੍ਹਾਂ ਲੋ ਦੋਸਤੋ ਹਰਵਿੰਦਰ ਜੋਲ ਭੈਣ ਜੀ ਯੂ ਐਸ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਸ਼ੀਰਵਾਦ ਦਿੰਦੇ ਨੇ ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਦੋਸਤਾਂ ਦੇ ਸੁਨੇਹੇ ਜੇ ਕਿਸੇ ਦਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਤਨਾਮ ਸਿੰਘ ਜਾੜੀਆਂ ਚੱਲ ਹੋਰ ਸਾਰੇ ਸੱਜਣਾਂ ਦਾ ਸ਼ੁਕਰੀਆ ਧੰਨਵਾਦ ਹੈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਦੋਸਤੋ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੇਜਦੇ ਨੇ ਗੀ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੀਤ ਛੱਡ ਕੇ ਚੱਲੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਸਾਜੀਆਦ ਅਲੀ ਹੁਣਾਂ ਦਾ ਗੀਤ ਹੈ ਰਾਵੀ ਤੇ ਉਹਦਾ ਆਨੰਦ ਮਾਣਦੇ ਆ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਹੈ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤੇ 2.25 ਘੰਟੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਜਿਹੜਾ ਸਾਥ ਬਣਿਆ ਰਹਿੰਦਾ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਗੱਲਬਾਤ, ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਹੋਰ ਸਾਰਾ ਸਿਲਸਿਲਾ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤਾਂ ਤੁਸੀਂ ਨਾਲ ਕਰ ਸਕਦੇ ਹੋ ਤੇ ਇਸੇ ਹੀ ਤਰ੍ਹਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਪ੍ਰੋਗਰਾਮ ਤੁਸੀਂ ਐਪ ਦੇ ਉੱਤੇ, ਵੈਬਸਾਈਟ, ਯੂਟਿਊਬ, ਫੇਸਬੁੱਕ ਦੇ ਉੱਤੇ ਜਿਹੜਾ ਦੇਖ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਦੋਸਤ, ਤਾਂ ਕਿ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਅੱਜ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜੋ ਖੁਲਾਸੇ ਹੋਏ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ, ਜਿਵੇਂ ਕਿ ਸੀ ਐਮ ਉਹਨਾਂ ਦੀ ਪਤਨੀ ਜਿਹੜੀ ਹੈ ਮਾਨ ਸਾਹਿਬ ਦੀ, ਉਹਨਾਂ ਦੀ ਚੁਣੌਤੀ ਜਿਹੜੀ ਹੈ ਸਵੀਕਾਰ ਕਰ ਲਈ ਹੈ ਜਸਟਿਸ ਰਣਜੀਤ ਸਿੰਘ ਹੋਣਾ ਨੇ ਤੇ ਕਾਫੀ ਵੱਡੀ ਕਾਨਫਰੰਸ ਜਿਹੜੀ ਹੈ ਵਿਦਵਾਨਾਂ ਨੇ ਕੀਤੀ ਹੈ, ਬੈਠ ਕੇ ਸਿਰ ਜੋੜ ਕੇ ਗੱਲਬਾਤ ਹੋਈ ਹੈ ਤੇ ਚੈਲੰਜ ਕਰ ਦਿੱਤਾ ਹੈ ਤੇ ਸਿਆਸਤੀ ਜਿਹੜਾ ਇਸੇ ਤਰ੍ਹਾਂ ਹੀ ਸਿਆਸੀ ਧੁਨਾਕਰਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਲਲਕਾਰ ਪਵੇਗੀ, ਜਾਣੀ ਕਿ ਕਿੱਕਲੀ ਪਾਉਣ ਦਾ ਰਿਵਾਜ ਸ਼ੁਰੂ ਹੋ ਚੁੱਕਿਆ ਹੈ। ਆਟਾ, ਤੇਲ, ਖੰਡ ਮਹਿੰਗਾ ਤੇ ਇਰਾਨ ਕੀ ਕਹਿੰਦਾ, ਉਹਦੇ ਬਾਰੇ ਵੀ ਨਾਲ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਗਰੁੱਪ ਦੇ ਵਿੱਚ ਤੁਸੀਂ ਜਿਹੜਾ ਆਪਣਾ ਨੰਬਰ ਹੈਗਾ +358 44 976 19 ਬਾਟ, ਉਹਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਲੱਗਦੀ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ

0: ਜ਼ਿੰਦਗੀ ਦੀ ਗੱਲ ਵੀ ਕਰਾਂਗੇ ਨਾਲ ਨਾਲ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਅੱਜ 24 ਅਗਸਤ 2026 ਦਾ ਦਿਹਾੜਾ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਜੋ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਨੇ ਉਹ ਮਰਨ ਤੋਂ ਪਹਿਲਾਂ ਹੀ ਜਿਹੜੇ ਮੁਰਦੇ ਹੋ ਜਾਂਦੇ ਨੇ। 24 ਅਗਸਤ 1690 ਦੇ ਵਿੱਚ ਜਦੋਂ ਕਲਕੱਤਾ ਸ਼ਹਿਰ ਬਣਿਆ ਉਹਦੀ ਨੀਂਹ ਰੱਖੀ ਗਈ ਤੇ ਸ਼ਹਿਰ ਦਾ ਜਾਬ ਚਾਰਮੋਕ ਨੇ ਜਿਹੜਾ ਮੁੱਢ ਬੰਨਿਆ ਸੀਗਾ ਇਸ ਸ਼ਹਿਰ ਦਾ ਜੀ ਕਲਕੱਤੇ ਦਾ, ਜਿਸ ਤੇ ਪੰਜਾਬੀਆਂ ਨੇ ਜਾਂ ਹੋਰ ਮੁਲਕਾਂ ਸੂਬਿਆਂ ਦੇ ਵਿੱਚੋਂ ਪ੍ਰਵਾਸ ਹੋਇਆ। ਪਹਿਲਾਂ ਹੀ ਇਹ ਹੀ ਵਿਦੇਸ਼ ਹੁੰਦਾ ਸੀ, ਭਾਰਤ ਦੇ ਵਿੱਚ ਹੀ ਵਿਦੇਸ਼, ਕੰਧ ਦੇ ਉੱਲੇ ਚਾਹੇ ਹੋ ਜਾਵੇ। 1888 ਦੇ ਵਿੱਚ ਕ੍ਰਾਂਤੀਕਾਰੀ ਰਾਮ ਸ਼ਰਨ ਦਾਸ ਤਲਵਾੜ ਕਪੂਰਥਲਾ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਜਨਮ ਹੁੰਦਾ ਹੈ ਤੇ 1891 ਦੇ ਵਿੱਚ ਥਾਮਸ ਅਲਵਾ ਐਡੀਸਨ ਨੇ ਇੱਕ ਕੈਮਰਾ ਪੈਟੈਂਟ ਕਰਵਾ ਲਿਆ ਜੋ ਬਾਅਦ ਦੇ ਵਿੱਚ ਮੂਵੀ ਕੈਮਰੇ ਦੇ ਰੂਪ ਦੇ ਵਿੱਚ ਸਾਹਮਣੇ ਆਇਆ। 1908 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਰਾਜਗੁਰੂ ਦਾ ਜਿਹੜਾ ਜਨਮ, ਅੱਜ ਉਹਨਾਂ ਦੀ ਗੱਲਬਾਤ ਕਰਦੇ ਅੱਗੇ ਜਾ ਕੇ ਸੰਖੇਪ ਦੇ ਵਿੱਚ, ਤੇ 1933 ਦੇ ਵਿੱਚ ਦੇਸ਼ ਭਗਤ ਸੇਵਾ ਸਿੰਘ ਠੀਕਰੀ ਵਾਲੇ ਉਹਨਾਂ ਨੂੰ ਆਖਰੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। 1949 ਚ ਅਮਰੀਕੀ ਦੇਸ਼ਾਂ ਦੇ ਜਿਹੜਾ ਗੁੱਟ ਨੈਟੋ ਜਿਹੜਾ ਸੀ ਉਹਦੀ ਸਥਾਪਨਾ ਹੁੰਦੀ ਹੈ 1949 ਦੇ ਵਿੱਚ, ਤੇ 1954 ਦੇ ਵਿੱਚ ਅਮਰੀਕਾ ਨੇ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਲਈ ਕੰਟਰੋਲ ਐਕਟ ਜਿਹੜਾ ਪਾਸ ਕਰ ਦਿੱਤਾ ਸੀ। 1969 ਵਿੱਚ ਵੀ ਗਿਰੀ ਤੇ 1974 ਦੇ ਵਿੱਚ ਫਖਰੂਦੀਨ ਅਲੀ ਅਹਿਮਦ ਰਾਸ਼ਟਰਪਤੀ ਬਣੇ। 1991 ਦੇ ਵਿੱਚ ਮਿਖਾਇਲ ਗੋਰਬਾਚੇਵ ਨੇ ਸੋਵੀਅਤ ਯੂਨੀਅਨ ਦੇ ਮੁਖੀ ਦੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਿੱਤਾ ਤੇ 1995 ਚ ਆਖਰ ਚ ਮਾਈਕਰੋਸਾਫਟ ਵਿੰਡੋ ਜਾਣੀ ਕਿ 95 ਜਿਹੜੀ ਹੈ 95 ਰਿਲੀਜ਼ ਕੀਤੀ ਗਈ ਸੀ 1995 ਚ, ਤੇ ਹੁਣ 2 ਜਿਹੜੀ ਹੈ 2010 ਜਾਂ 11 ਚੱਲ ਰਹੀ ਹੈ। ਇਸੇ ਤਰ੍ਹਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਆਇਆ ਤੇ ਇੱਕ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ। ਸ਼ਹੀਦ ਰਾਜਗੁਰੂ ਦਾ ਜਿਹੜਾ ਸੀ ਪੂਰਾ ਨਾਮ ਸ਼ਿਵ ਰਾਜਗੁਰੂ ਸੀਗਾ ਤੇ ਉਹਨਾਂ ਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਦੇ ਵਿੱਚ ਆਪਣੇ ਪਿੰਡ ਤੋਂ ਚਾਕਣ ਤੋਂ ਜਿਹੜਾ ਸੀ ਜਾ ਕੇ ਪਿੰਡ ਖੇੜਾ ਜਿਹੜਾ ਪੂਨੇ ਲਾਗੇ ਹੈ ਜਾ ਵਸਦੇ ਨੇ। ਇੱਥੇ ਰਾਜਗੁਰੂ ਦਾ ਜਨਮ ਹੁੰਦਾ ਹੈ 24 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਦੇ ਵਿੱਚ 1908 ਨੂੰ। ਉਹ ਅਜੇ 6 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੀ ਦੇਖਭਾਲ ਵੱਡੇ ਭਰਾ ਨੇ ਕੀਤੀ ਤੇ ਉਹਨਾਂ ਨੂੰ ਸਕੂਲ ਦਾਖਲ ਕਰਵਾਇਆ ਗਿਆ ਪਰ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਨਾ ਲੱਗਿਆ। ਪੜ੍ਹਾਈ ਦੇ ਵਿੱਚ ਮਨ ਨਾ ਹੋਣ ਦੇ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਦੇ ਵਿੱਚ ਇੱਕ ਅਧਿਆਪਕ ਦੇ ਕੋਲ ਚਲੇ ਜਾਂਦੇ ਹੈ ਤੇ ਅਧਿਆਪਕ ਪੜ੍ਹਾਉਂਦਾ ਘੱਟ ਤੇ ਜ਼ਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਹੁੰਦਾ ਸੀ। ਪੜ੍ਹਾਈ ਤੋਂ ਬਾਅਦ ਬਨਾਰਸ ਦੇ ਸਕੂਲ ਦੇ ਵਿੱਚ ਹੀ ਜਿਹੜਾ PTI ਅਧਿਆਪਕ ਲੱਗ ਗਿਆ ਤੇ ਇਸੇ ਦੌਰਾਨ ਹੀ ਕ੍ਰਾਂਤੀਕਾਰੀ ਸ਼ਿਵ ਵਰਮਾ ਦੇ ਨਾਲ ਸੰਪਰਕ ਹੁੰਦਾ ਉਹਨਾਂ ਦਾ ਤੇ ਕ੍ਰਾਂਤੀਕਾਰੀ ਦਲ ਦੇ ਵਿੱਚ ਸ਼ਾਮਲ ਹੋ ਕੇ ਲਾਹੌਰ ਚਲਿਆ ਜਾਂਦਾ ਹੈ। ਉਹ ਭਗਤ ਸਿੰਘ ਦਾ ਪ੍ਰਸ਼ੰਸਕ ਤੇ ਦੋਸਤ ਬਣ ਜਾਂਦਾ ਹੈ। ਦੋਵੇਂ ਨਿਸ਼ਾਨਬਾਜ਼ ਪੱਕੇ ਸਨ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਹੀ ਰਾਜਗੁਰੂ ਦੇ ਨਿਸ਼ਾਨੇ ਦੇ ਉੱਤੇ ਜਾਂ ਉਹਦੀ ਤਾਰੀਫ ਕਰ ਰਹੇ ਸਨ ਤੇ ਉਸਨੇ ਢਿੱਡ ਦੇ ਵਿੱਚ ਉਹਦੇ ਗੋਲੀ ਮਾਰੀ ਸੀ। ਨਹੀਂ, ਮੈਂ ਪੁੜਪੜੀ ਦੇ ਵਿੱਚ ਗੋਲੀ ਮਾਰੀ ਸੀ ਪਰ ਪਿਸਤੌਲ ਹੀ ਕਹਿੰਦੇ ਨਿਕੰਮਾ ਸੀਗਾ ਜੋ ਹਿੱਲ ਗਿਆ। ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮਗਧ ਜਜ਼ਬੇ ਵਾਲਾ ਕ੍ਰਾਂਤੀਕਾਰੀ ਸੀ। ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਦੇ ਨਾਲ ਆਗਰਾ ਪੁੱਜ ਜਾਂਦੇ ਹੈ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਦੇ ਵਿੱਚ ਬਹੁਤ ਜ਼ੋਰ ਲਾਇਆ ਸੀ ਕਿ ਭਗਤ ਸਿੰਘ ਦੀ ਥਾਂ ਦੇ ਉੱਤੇ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸ ਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ। ਉਸਦੇ ਸਾਥੀਆਂ ਨੇ ਕਿਹਾ ਕਿ ਉਹਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਇਸ ਦੇ ਲਈ ਉਹ ਪਾਰਟੀ ਦਾ ਪੱਖ ਉੱਥੇ ਚੰਗੀ ਤਰ੍ਹਾਂ ਨਹੀਂ ਰੱਖ ਸਕਦਾ ਹੈ ਤੇ ਚੰਦਰ ਸ਼ੇਖਰ ਨੂੰ ਕਹਿਣ ਲੱਗਿਆ, ਮੈਨੂੰ ਅੰਗਰੇਜ਼ੀ ਦੇ ਵਿੱਚ ਬਿਆਨ ਤਿਆਰ ਕਰ ਦਿਓ ਤੇ ਮੈਂ ਉਸਨੂੰ ਰੱਟ ਕੇ ਬੋਲ ਦਿਆਂਗਾ। ਆਖਰ ਮੈਂ ਸੰਸਕ੍ਰਿਤੀ ਕਮੇਟੀ ਨੂੰ ਜਿਹੜਾ ਵੀ ਰਟਾ ਲਿਆ ਸੀਗਾ ਪਰ ਉਸਦੀ ਜਿਹੜੀ ਸੀ ਮੰਗ ਪ੍ਰਵਾਨ ਨਾ ਹੋ ਸਕੀ ਤੇ ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸਾਜਿਸ਼ ਕੇਸ ਵੀ ਕ੍ਰਾਂਤੀਕਾਰੀਆਂ ਦੇ ਖਿਲਾਫ ਚੱਲਿਆ। ਉਹਨਾਂ ਦੇ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਦੇ ਵਿੱਚ ਭਗਤ ਸਿੰਘ ਸੁਖਦੇਵ ਦੇ ਨਾਲ ਰਾਜਗੁਰੂ ਵੀ ਫਾਂਸੀ ਜਿਹੜੀ ਸੀ ਸਜ਼ਾ ਸੁਣਾਈ ਗਈ ਸੀ ਤੇ ਰਾਜਗੁਰੂ ਖੁਸ਼ੀ ਦੇ ਵਿੱਚ ਸੀਗਾ ਕਿਉਂਕਿ ਉਹ ਦੇਖਦਾ ਹੈ ਕਿ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਦੀ ਸਧਰ ਜਿਹੜੀ ਆ ਉਹਦੀ ਪੂਰੀ ਹੋਣ ਵਾਲੀ ਸੀ। 23 ਮਾਰਚ 1931 ਨੂੰ ਸ਼ਾਮ ਨੂੰ ਤਿੰਨੇ ਹੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਫਾਂਸੀ ਦੇ ਤਖ਼ਤੇ ਦੇ ਉੱਤੇ ਝੂਲ ਜਾਂਦੇ ਹੈ। ਜੀ ਦੋਸਤੋ, ਇਹ ਸੀ ਉਹਨਾਂ ਦੇਸ਼ ਭਗਤਾਂ ਦੀ ਗੱਲਬਾਤ, ਤੇ ਦੂਸਰੇ ਪਾਸੇ ਗੱਲ ਕਰਦੇ ਆ ਸਮਾਜਵਾਦ ਤੇ ਔਰਤਾਂ ਦੀ। ਸਮਾਜਵਾਦ, ਸੋਵੀਅਤ ਯੂਨੀਅਨ ਨੇ ਔਰਤਾਂ ਨੂੰ 1917 ਦੇ ਵਿੱਚ ਹੀ ਉਸ ਵੇਲੇ ਵੋਟ ਦਾ ਹੱਕ ਦੇ ਦਿੱਤਾ ਸੀ ਜਦੋਂ ਇਟਲੀ, ਫਰਾਂਸ, ਇੰਗਲੈਂਡ, ਬੈਲਜੀਅਮ ਜਿਹੇ ਪੱਛਮ ਦੇ ਬਹੁਤ ਸਾਰੇ ਮੁਲਕਾਂ 'ਚ ਇਹ ਇੱਕ ਜਿਹੜਾ ਸੁਪਨਾ ਹੀ ਸੀ। 1922 ਦੇ ਵਿੱਚ ਸੋਵੀਅਤ ਯੂਨੀਅਨ ਨੇ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਿਆ, ਜਦਕਿ ਭਾਰਤ ਦੇ ਵਿੱਚ ਬਲਾਤਕਾਰ ਦਾ ਇਹ ਘਿਨਾਉਣਾ ਰੂਪ ਅੱਜ ਵੀ ਜਿਹੜਾ ਆਮ ਹੈਗਾ ਹੈ, ਸਗੋਂ ਸਮਾਜ ਦੇ ਜਿਹੜਾ ਪਿਛਾਖੜੀ ਹਿੱਸਿਆਂ ਦੇ ਵਿੱਚ ਪ੍ਰਵਾਨਿਤ ਹੈ। 1920 ਦੇ ਵਿੱਚ ਔਰਤਾਂ ਦੇ ਲਈ ਅਣਚਾਹੇ ਗਰਭ ਤੋਂ ਛੁਟਕਾਰੇ ਖਾਤਰ ਗਰਭਪਾਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਤੇ ਤਨਖਾਹ ਸਮੇਤ ਜਨੇਪਾ ਛੁੱਟੀ ਲਾਜ਼ਮੀ ਕਰ ਦਿੱਤੀ ਗਈ ਤੇ ਕੌਮੀ ਪੱਧਰ ਦੇ ਉੱਤੇ ਬੱਚਿਆਂ ਦੀ ਦੇਖਭਾਲ ਦੇ ਲਈ ਕੇਂਦਰ ਬਣਾਏ ਗਏ ਸਨ। ਜਦਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ 1970 ਤੱਕ ਇਕੱਲੀ ਔਰਤ ਉਦੋਂ ਤੱਕ ਮਕਾਨ ਕਿਰਾਏ ਦੇ ਉੱਤੇ ਨਹੀਂ ਸੀ ਲੈ ਸਕਦੀ ਜਦੋਂ ਤੱਕ ਇੱਕ ਮਰਦ ਦੀ ਗਵਾਹੀ ਨਾ ਪਵੇ ਤੇ ਅਮਰੀਕਾ ਦੇ ਵਿੱਚ ਗਰਭਪਾਤ ਦਾ ਹੱਕ 1973 ਦੇ ਵਿੱਚ ਜਾ ਕੇ ਮਿਲਦਾ ਹੈ। ਪਰ 20 ਦੇ ਵਿੱਚ ਟਰੰਪ ਸਾਹਿਬ ਇਹ ਹੱਕ ਜਿਹੜਾ ਖੋ ਲਿਆ ਗਿਆ। ਇਸੇ ਤਰ੍ਹਾਂ ਦੋਸਤੋ, ਅੱਜ ਦੀਆਂ ਦੇਸ਼ ਦੇ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਨਾਲ ਨਾਲ। 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ, ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਇੰਤਜ਼ਾਰ ਵੀ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਲਵਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਅੱਜ ਦੇ ਹਾਲਾਤ ਕੀ ਕਹਿੰਦੇ ਨੇ ਉਹਨਾਂ ਦੀ ਬਾਤ ਆਪਾਂ ਪਾਉਂਦੇ ਹਾਂ। ਇੱਕ ਪਾਸੇ ਮਹਿੰਗਾਈ ਹੈ ਤੇ ਦੂਜੇ ਪਾਸੇ ਦੇਖਦੇ ਹਾਂ ਕੀ ਕੁਝ ਹੋ ਰਿਹਾ ਕਿ ਆਟਾ, ਤੇਲ ਤੇ ਖੰਡ ਦੀ ਮਹਿੰਗਾਈ ਹੁਣ ਆਮ ਪਰਿਵਾਰਾਂ ਦੀ ਰਸੋਈ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਰਹੀ ਹੈ ਜਾਂ ਬਣ ਰਹੀ ਹੈ। ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, 27 ਅਗਸਤ ਦੇ ਮਹਾਂਬੰਦੀ ਦੀ ਤਿਆਰੀ, 30 ਅਗਸਤ ਤੋਂ ਕਿਸਾਨੀ ਮੋਰਚਿਆਂ ਦੀ ਸ਼ੁਰੂਆਤ ਤੇ ਸਿਆਸੀ ਧੁਨਾਤਰਾਂ ਦੇ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਿੱਕਲੀ ਲੋਕ ਮਿਲਣੀ ਦੇ ਵਿੱਚ, ਤੇ ਕਾਂਗਰਸ ਦੀ ਬੱਸ ਯਾਤਰਾ ਤੇ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਤੇ ਸਵਾਲ ਸਿਰਫ ਜਿਹੜੇ ਸਵਾਲ ਇਹ ਵੀ ਨੇ ਕਿ ਨਾਲ ਸਰਕਾਰਾਂ ਕੀ ਕਹਿ ਰਹੀਆਂ ਨੇ, ਕੀ ਕਰ ਰਹੀਆਂ ਨੇ। ਸਵਾਲ ਇਹ ਵੀ ਹੈ ਕਿ ਆਮ ਬੰਦਾ ਕੀ ਭੁਗਤ ਰਿਹਾ ਹੈ। ਦੇਸ਼ ਤੋਂ ਵਿਦੇਸ਼ ਤੱਕ ਵੀ ਜਿਹੜਾ ਮਾਮਲੇ ਗੰਭੀਰ ਨੇ, ਭਾਰਤ ਚੀਨ ਸਰਹੱਦੀ ਗੱਲਬਾਤ ਹੋ ਰਹੀ ਹੈ ਤੇ ਇਰਾਨ ਅਮਰੀਕਾ ਤਣਾਅ ਦੇ ਵਿੱਚ ਚੱਲ ਰਿਹਾ। ਇਰਾਨ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ ਅਮਰੀਕਾ ਨੂੰ ਤੇ ਜਿਹੜਾ ਵੀ ਅਮਰੀਕਾ ਦਾ ਸਾਥ ਦੇਵੇਗਾ, ਮੇਰੇ ਉੱਤੇ ਕੋਈ ਵੀ ਐਕਸ਼ਨ ਲਵੇਗਾ ਤੇ ਫਿਰ ਆਪਣਾ ਪੜਿਆ ਵਿਚਾਰ ਲਵੇ। ਕੈਨੇਡਾ ਅਮਰੀਕਾ ਟੈਰਿਫ ਜੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰੂਸ ਸਵੀਡਨ ਦੇ ਪਰਮਾਣੂ ਤਣਾਅ ਦਾ ਮੁੱਦਾ ਬਣ ਰਿਹਾ, ਕਿਉਂਕਿ ਅੱਜ ਪੁਤਿਨ ਸਾਹਿਬ ਨੇ ਕਿਹਾ ਕਿ ਸਵੀਡਨ ਦੇ ਵਿੱਚ ਮੈਂ ਪਰਮਾਣੂ ਜਿਹੜਾ ਆਪਣਾ ਉਹਨੂੰ ਸਾਂਭਾਂਗਾ। ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਿਹਤ ਅਤੇ ਇਰਾਨ ਦੇ ਨਵੇਂ ਗੈਸ ਭੰਡਾਰ ਤੱਕ ਦਾ ਜਿਹੜਾ ਖੁਲਾਸਾ ਕਰਾਂਗੇ ਜੋ ਉਹਨਾਂ ਨੂੰ ਮਿਲਿਆ। 15 ਸਾਲ ਤੱਕ ਆਪਣੀਆਂ ਸਹੂਲਤਾਂ ਉਹ ਜਿਹੜਾ ਦੇਵੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਆਪਣੇ ਕਮੈਂਟ ਜਿਹੜੇ ਤੁਸੀਂ ਕਰ ਸਕਦੇ ਹੋ ਚੈਟ ਬਾਕਸ ਦੇ ਵਿੱਚ। ਤੇ ਲਓ ਫਿਰ ਆਪਾਂ ਪਾਉਂਦੇ ਆ ਸ਼ੁਰੂਆਤ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਮਹਿੰਗਾਈ ਦਾ ਲੈਂਦੇ ਹਾਂ ਪਤਾ ਕੀ ਕਹਿੰਦੀ ਹੈ ਮਹਿੰਗਾਈ। ਮਹਿੰਗਾਈ ਦਾ ਵੱਡਾ ਝਟਕਾ, ਆਟਾ, ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ। ਰਸੋਈ ਦੇ ਜ਼ਰੂਰੀ ਸਮਾਨ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ, ਜਿਹਦੇ ਨਾਲ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ। ਖੰਡ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਹੁਣ ਰਿਟੇਲ ਮਾਰਕੀਟ ਦੇ ਵਿੱਚ ਚੱਕੀ ਦਾ ਆਟਾ 3 ਰੁਪਏ ਪ੍ਰਤੀ ਕਿਲੋ ਤੇ ਬ੍ਰਾਂਡਡ ਆਟਾ ਜਿਹੜਾ ਹੈ 1 ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਗਿਆ। ਸਰਕਾਰ ਜ਼ਰੂਰੀ ਵਸਤੂਆਂ ਦੀ ਵੱਧਦੀਆਂ ਕੀਮਤਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਪੰਜਾਬ ਰੋਲਰ ਫਲੋਰ ਮਿਲਜ਼ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਜਿਹੜਾ ਦੱਸਿਆ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਟੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਪੂਰੇ ਭਾਰਤ ਦਾ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ 90 ਰੋਲਰ ਫਲੋਰ ਮਿੱਲਾਂ ਜਿਹੜੀਆਂ ਨੇ, ਹਜ਼ਾਰਾਂ ਆਟਾ ਚੱਕੀਆਂ ਨੇ ਤੇ ਜਿਨ੍ਹਾਂ ਨੇ ਭਾਅ ਵਧਾਏ ਨੇ। ਤੇ ਘਈ ਦੇ ਅਨੁਸਾਰ ਅਪ੍ਰੈਲ ਦੀ ਵਾਢੀ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਤੋਂ 122 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ। ਕੁੱਲ ਉਤਪਾਦਨ ਦਾ 98% ਬਣ ਜਾਂਦਾ, ਜਦਕਿ ਬਾਕੀ 2% ਸਟਾਕ ਮਿੱਲ ਮਾਲਕਾਂ ਦੇ ਕੋਲ ਸੀਗਾ। ਹੁਣ ਸਟਾਕ ਖਤਮ ਹੋਣ ਤੋਂ ਬਾਅਦ ਮਿੱਲਰਾਂ ਨੂੰ ਦੂਜੇ ਸੂਬਿਆਂ ਤੋਂ ਕਣਕ ਖਰੀਦਣੀ ਕਹਿੰਦੇ ਪੈ ਰਹੀ ਹੈ। ਕਈ ਨੇ ਮੰਗ ਕੀਤੀ ਹੈ ਕਿ ਪੰਜਾਬ ਕਣਕ ਦਾ ਉਤਪਾਦਕ ਅਤੇ ਖਪਤਕਾਰ ਦੋਵੇਂ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ। ਇਕ ਹੋਰ ਮਿਲਰ ਰਾਘਵ ਅਰੋੜਾ ਨੇ ਦੱਸਿਆ ਕਿ ਅਪ੍ਰੈਲ ਦੇ ਵਿਚ ਐਮ ਐਸ ਪੀ 2585 ਰੁਪਏ ਪ੍ਰਤੀ ਕੁਇੰਟਲ ਸੀਗੀ, ਜਦੋਂ ਕਿ ਹੁਣ ਉਹ 2800 ਰੁਪਏ ਦੇ ਹਿਸਾਬ ਦੇ ਨਾਲ ਕਣਕ ਖਰੀਦ ਰਹੇ ਨੇ। ਦੂਜੇ ਪਾਸੇ ਬ੍ਰਾਂਡਡ ਕੰਪਨੀਆਂ ਨੇ 10 ਕਿਲੋ ਆਟੇ ਦੇ ਥੈਲੇ ਦੀ ਕੀਮਤ 499 ਰੁਪਏ ਤੋਂ ਵਧਾ ਕੇ 500 ਰੁਪਏ ਜਿਹੜਾ ਕਰ ਦਿੱਤੀ। ਕਰਿਆਨਾ ਦੁਕਾਨਦਾਰ ਬੂਟਾ ਰਾਮ ਨੇ ਦੱਸਿਆ ਕਿ ਥੋਕ ਭਾਅ ਵਧਣ ਦੇ ਕਾਰਨ ਉਹ 10 ਕਿਲੋ ਆਟੇ ਦਾ ਥੈਲਾ 340 ਤੋਂ 350 ਰੁਪਏ ਦੇ ਵਿਚ ਵੇਚ ਰਹੇ ਨੇ। ਬਾਜ਼ਾਰ ਦੇ ਵਿਚ ਖੰਡ 70 ਤੋਂ 75 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਪਿਛਲੇ ਇਕ ਮਹੀਨੇ ਦੇ ਵਿਚ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿਚ 20% ਦਾ ਵਾਧਾ ਵੇਖਿਆ ਗਿਆ। ਖੁੱਲਾ ਸਰੋਂ ਦਾ ਤੇਲ 140 ਰੁਪਏ ਤੋਂ ਵੱਧ ਕੇ 180 ਰੁਪਏ ਪ੍ਰਤੀ ਲੀਟਰ ਤੇ ਬ੍ਰਾਂਡਡ ਜਿਹੜਾ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਮਿਲ ਰਿਹਾ। ਰੇਹੜੀ ਚਲਾਉਣ ਵਾਲੇ ਹੀਰਾ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਪੈਟਰੋਲ, ਡੀਜ਼ਲ ਤੇ ਐਲ ਪੀ ਜੀ ਤੋਂ ਬਾਅਦ ਆਟੇ, ਤੇਲ ਤੇ ਖੰਡ ਦੇ ਰੇਟ ਵਧਣ ਦੇ ਨਾਲ ਗਰੀਬਾਂ ਦੀ ਰਸੋਈ ਦਾ ਜ਼ਾਇਕਾ ਜਿਹੜਾ ਵਿਗੜ ਗਿਆ ਹੈ। ਦੂਸਰੇ ਪਾਸੇ ਪੰਜਾਬ ਜਿਹੜੇ ਮੁਲਾਜ਼ਮ ਨੇ, ਪੰਜਾਬ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ 8ਵੇਂ ਦਿਨ ਦੇ ਵਿਚ ਦਾਖਲ ਹੋ ਗਈ ਹੈ ਤੇ 27 ਅਗਸਤ ਨੂੰ ਮਹਾਂਬੰਦ ਦੀ ਤਿਆਰੀ ਕਰ ਲਈ ਹੈ। ਡੀ ਸੀ ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਜਿਹੜਾ ਕੰਮਕਾਜ ਠੱਪ ਹੋ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਮਹਿੰਗਾਈ ਭੱਤਾ ਜਾਰੀ ਨਾ ਕਰਨ ਤੇ ਰੋਸ ਦੇ ਵਿਚ ਆਏ ਜਿਹੜੇ ਨੇ ਮਨਿਸਟਰੀਅਲ ਕਾਮਿਆਂ ਦੇ ਵੱਲੋਂ 17 ਅਗਸਤ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ 8ਵੇਂ ਦਿਨ ਦੇ ਵਿਚ ਦਾਖਲ ਹੋ ਗਈ। 8 ਦਿਨ ਲਗਾਤਾਰ ਕੰਮ ਨਾ ਹੋਣ ਕਰਕੇ ਲੋਕਾਂ ਦੇ ਵਿਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਕਰਮਜੀਤ ਜਿਹੜੇ ਕਰਮਚਾਰੀ ਨੇ ਯੂਨੀਅਨ ਦੇ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਬਲਕਿ ਵਾਰ ਵਾਰ ਬੈਠਕਾਂ ਦਾ ਸਮਾਂ ਦੇ ਕੇ ਜਾਂ ਤਾਂ ਬੈਠਕਾਂ ਤੋਂ ਮੁਕਰਿਆ ਜਾਂਦਾ ਰਿਹਾ ਜਾਂ ਬੈਠਕਾਂ ਦੇ ਵਿਚ ਬਣੀ ਸਹਿਮਤੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਇਹ ਹੜਤਾਲ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਦੀਆਂ ਤੁਰੱਟੀਆਂ ਦੂਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੇ ਲਈ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਵਿਚ ਡੀ ਸੀ ਦਫ਼ਤਰ, ਐਸ ਡੀ ਐਮ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਆਬਕਾਰੀ ਵਿਭਾਗ, ਜੰਗਲਾਤ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਨੇ। ਯੂਨੀਅਨ ਦੇ ਵੱਲੋਂ ਪਹਿਲਾਂ ਸਰਕਾਰ ਨੂੰ ਜਿਹੜਾ ਸੀ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਬਾਵਜੂਦ 17 ਤੇ 18 ਅਗਸਤ ਦੀ ਕਲਮ ਛੋੜ ਹੜਤਾਲ ਕੀਤੀ ਸੀ, ਜਿਹੜੀ ਹੁਣ ਹੋਰ ਅੱਗੇ ਜਿਹੜਾ ਵਧਾ ਦਿੱਤੀ ਗਈ ਹੈ ਤੇ 27 ਅਗਸਤ ਨੂੰ ਪੰਜਾਬ ਦੇ ਵਿਚ ਪਹਿਲੀ ਵਾਰ ਮਹਾਂਬੰਦ ਜਿਹੜਾ ਕੀਤਾ ਜਾਵੇਗਾ। ਕਿੱਕਲੀ ਇਕ ਪਾਸੇ ਪੈ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮਬਾਜ਼ੀ ਲੱਗ ਰਹੀ ਹੈ, ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਪਵੇਗੀ ਕਿੱਕਲੀ। ਭਗਵੰਤ ਮਾਨ ਦੇ ਵੱਲੋਂ ਦੂਜੇ ਪੜਾਅ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਮਜਿੱਠਾ ਤੋਂ ਕਹਿੰਦੇ ਹੁਣ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਸਰੇ ਪੜਾਅ ਦੇ ਵਿਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਕਰਨ ਦੀ ਵਿਉਂਤ ਬਣਾਉਣ ਲੱਗ ਪਏ ਨੇ। ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਤੇ ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖਰ ਨੂੰ ਜਿਹੜਾ ਛੂਹਣ ਲੱਗ ਪਿਆ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁੱਖ ਅਖਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਦੇ ਵਜੋਂ ਹੀ ਜਿਹੜਾ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ਦੇ ਵਿਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਹਲਕੇ ਮਜੀਠਾ ਦੇ ਵਿਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। ਉਸ ਮਗਰੋਂ 27 ਅਗਸਤ ਨੂੰ ਕਰਤਾਰਪੁਰ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਹੋਏਗਾ ਤੇ 28 ਅਗਸਤ ਨੂੰ ਮੁਹਾਲੀ ਦੇ ਵਿਚ ਖਰੜ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਤੈਅ ਕੀਤਾ ਗਿਆ। ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ, ਜੋ ਕਿ ਹਲਕਾ ਬਠਿੰਡਾ ਦਿਹਾਤੀ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਲੋਕ ਮਿਲਣੇ ਦਾ ਪ੍ਰੋਗਰਾਮ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਥੋੜਾ ਸਮਾਂ ਪਹਿਲਾਂ ਹੀ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਜਿੰਮੇਵਾਰੀ ਗੋਪਾਲ ਸਿੰਘ, ਸਾਬਕਾ ਪੀ ਸੀ ਐਸ ਅਧਿਕਾਰੀ ਨੂੰ ਸੌਂਪੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ, ਜੋ ਕਿ ਹਲਕਾ ਰਾਮਪੁਰਾ ਫੂਲ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਨੇ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ ਜੋ ਇਸ ਹਲਕੇ ਦੀ ਹਾਰ ਜਿੱਤ ਦਾ ਫੈਸਲਾ ਕਰਦਾ ਹੈ। ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ਦੇ ਵਿੱਚ ਜਾ ਕੇ ਇੱਕ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਬੰਦ ਹੋ ਗਏ ਸਨ ਤੇ ਮੌਨਸੂਨ ਕਰਕੇ ਆਮ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਬੰਦ ਕਰ ਦਿੱਤੇ ਸੀ ਤੇ ਹੁਣ ਦੂਸਰੇ ਪੜਾਅ ਤਹਿਤ ਮੁੜ ਲੋਕ ਮਿਲਣੀ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਮਾਨ ਸਾਹਿਬ ਦੀ ਜਿਹੜੀ ਪਤਨੀ ਹੈ ਡਾਕਟਰ ਗੁਰਪ੍ਰੀਤ ਕੌਰ ਉਹ ਚਰਚਾ ਦੇ ਵਿੱਚ ਅਜੇ ਵੀ ਨੇ। 5 ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦੀ ਉਹਨਾਂ ਕਿਹਾ ਕੱਲ ਪਟਿਆਲੇ ਦੇ ਵਿੱਚ ਤੇ ਸੀਆ ਮਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ ਜਿਹੜੀ ਦਿੱਤੀ ਗਈ ਸੀ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਸਟਿਸ ਰਣਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਖੁੱਲ੍ਹ ਕੇ ਚੈਲੰਜ ਨੂੰ ਕਬੂਲ ਕੀਤਾ ਹੈ। ਜਬਰ ਜਨਾਹ ਕੇਸ ਨੂੰ ਰਫਾ ਦਫ਼ਾ ਕਰਨ ਦੇ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕੱਲ੍ਹ ਬੀਤੇ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ ਤੇ ਉਹਨਾਂ ਇਨ੍ਹਾਂ ਦੋਸ਼ਾਂ ਨੂੰ ਲਗਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਜਾਂ ਤਾਂ ਆਪਣੇ ਦੋਸ਼ ਸਾਬਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਲੈਣ। ਪਟਿਆਲਾ ਦੇ ਵਿੱਚ ਤੀਆਂ ਦੇ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਮਾਨ ਜਿਨ੍ਹਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਰਾਜ ਲਾਲੀ ਗਿੱਲ ਵੀ ਸਨ, ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਮੁੱਖ ਮੰਤਰੀ ਨੂੰ ਸਿਆਸੀ ਤੌਰ ਦੇ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਜਿਹੜਾ ਵੱਧ ਕੁਝ ਨਹੀਂ ਹੈ। ਮੈਂ ਇਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਨਹੀਂ ਡਰਦੀ ਹਾਂ ਤੇ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਆਪਣੇ ਦੋਸ਼ ਸਾਬਤ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਇਹ ਦੋਸ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਪਿਛਲੇ ਹਫ਼ਤੇ ਲਗਾਏ ਗਏ ਸਨ ਤੇ ਉਨ੍ਹਾਂ ਦਾ ਦਾਅਵਾ ਸੀ ਕਿ ਡਾਕਟਰ ਮਾਨ ਨੇ ਕਥਿਤ ਤੌਰ ਦੇ ਉੱਤੇ ਰੇਪ ਕੇਸ ਦੇ ਇੱਕ ਮੁਲਜ਼ਮ ਕੋਲੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਜੋ ਇੱਕ ਕਾਰੋਬਾਰੀ ਵਿਰੁੱਧ ਦਰਜ ਕੇਸ ਨੂੰ ਰਫਾ ਦਫ਼ਾ ਜਿਹੜਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਮੁਲਜ਼ਮ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਸ ਨੂੰ ਪੈਸੇ ਦੇਣ ਦੇ ਲਈ ਕਹਿ ਰਿਹਾ ਸੀਗਾ। ਇਸ ਮਾਮਲੇ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਇਨ੍ਹਾਂ ਦੋਸ਼ਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿੱਚ ਸੰਬੰਧੀ ਕਾਰਵਾਈ ਰਿਪੋਰਟ ਜਿਹੜੀ ਹੈ ਸੌਂਪਣ ਦੇ ਲਈ ਵੀ ਕਹਿ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਡਾਕਟਰ ਮਾਨ ਨੇ ਸੇਵਾ ਮੁਕਤ ਜੱਜ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ, ਪਰ ਅੱਜ ਜਿਹੜਾ ਖੁਲਾਸੇ ਕੀਤੇ ਹੈ ਕੋਈ ਨੋਟਿਸ ਨਹੀਂ ਮਿਲਿਆ। ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ ਉਹਦੇ ਵਿੱਚ ਆ ਗਿਆ। ਉਨ੍ਹਾਂ ਨੇ ਕਿਹਾ ਕਿ ਨੋਟਿਸ ਮਿਲਿਆ ਵੀ ਤਾਂ ਜਵਾਬ ਨਹੀਂ ਦਿਆਂਗਾ, ਅਦਾਲਤ ਦੇ ਵਿੱਚ ਲੜਾਂਗਾ ਕੇਸ। ਮਨੁੱਖੀ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਦੇ ਚੇਅਰਮੈਨ ਅਤੇ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਿਹੜੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਭੇਜਿਆ ਗਿਆ ਨੋਟਿਸ ਪ੍ਰਾਪਤ ਹੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਮਿਲ ਵੀ ਗਿਆ ਤਾਂ ਉਹ ਇਸਦਾ ਜਵਾਬ ਨਹੀਂ ਦੇਣਗੇ ਬਲਕਿ ਅਦਾਲਤ ਦੇ ਵਿੱਚ ਕੇਸ ਲੜਨਗੇ। ਹੁਣ ਇਹ ਦੇਖਦਿਆਂ ਕਿ ਜੇ ਇਨ੍ਹਾਂ ਨੇ ਚੈਲੰਜ ਕੀਤਾ ਸੀ ਜਾਂ ਤਾਂ ਖਮਿਆਜ਼ਾ ਭੁਗਤੋ ਜਾਂ ਮਾਨਹਾਨੀ ਦਾ ਕੇਸ ਤੇ ਜਾਂ ਫਿਰ ਮਾਫ਼ੀ ਮੰਗੋ, ਪਰ ਹੁਣ ਅਗਲਿਆਂ ਨੇ ਕਹਿ ਦਿੱਤਾ ਭਾਈ ਮੈਂ ਤਾਂ ਅਦਾਲਤ ਦੇ ਲਈ ਤਿਆਰ ਹਾਂ, ਹੁਣ ਦੇਖਦੇ ਹਾਂ ਕਿਤੇ ਗੇਮ ਪੁੱਠੀ ਨਾ ਪੈ ਜਾਵੇ ਮਾਨ ਪਰਿਵਾਰ ਨੂੰ। ਤੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕੋਰਟ ਜਾਣਾ ਹੈ ਉਹ ਚਲੇ ਜਾਣ, ਅਸੀਂ ਪੂਰੇ ਤੱਥ ਕੋਰਟ ਦੇ ਵਿੱਚ ਰੱਖਾਂਗੇ। ਇਸ ਮਾਮਲੇ ਦੇ ਵਿੱਚ ਪੁਲਿਸ ਸਮੇਤ ਬਹੁਤ ਸਾਰੇ ਅਧਿਕਾਰੀ ਜਾਂਚ ਦੇ ਘੇਰੇ ਦੇ ਵਿੱਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੇ ਵਿੱਚ ਕੁਝ ਗਲਤ ਨਹੀਂ ਕੀਤਾ ਬਲਕਿ 20 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਆਧਾਰ ਦੇ ਉੱਤੇ ਹੀ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੱਦੇਨਜ਼ਰ ਆਪਣਾ ਪੱਖ ਰੱਖਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ 20 ਜੁਲਾਈ ਨੂੰ ਹਾਈਕੋਰਟ ਦਾ ਫੈਸਲਾ ਆ ਗਿਆ ਸੀ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਸਦਾ ਜਵਾਬ ਕਿਉਂ ਨਾ ਦਿੱਤਾ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਪਹਿਲਾਂ ਲੱਗੇ ਦੋਸ਼ਾਂ ਦਾ ਖੰਡਨ ਕਿਉਂ ਨਾ ਕੀਤਾ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਾਰੀ ਸਥਿਤੀ ਸਪਸ਼ਟ ਕੀਤੀ ਹੈ ਤੇ ਭਵਿੱਖ ਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਉਹ ਲੜਦੇ ਰਹਿਣਗੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਮੁੜ ਜਿਹੜਾ ਗਰਮਾਏਗਾ ਕਿਸਾਨੀ ਅੰਦੋਲਨ, 30 ਅਗਸਤ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਡੇਰੇ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਪਈਆਂ ਨੇ। ਭਾਰਤ ਅਮਰੀਕਾ ਵਪਾਰ ਸਮਝੌਤੇ ਉੱਤੇ ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਤੇ ਪੁਲਿਸ ਜਬਰ ਸਮੇਤ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਜ਼ੋਰਾਂ ਦੇ ਉੱਤੇ ਕਰ ਲਈ ਹੈ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਪਿੰਡ ਸੰਘੇੜਾ ਦੇ ਸੈਨ ਭਗਤ ਮੰਦਰ ਵਿਖੇ ਹੋਈ ਹੈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਹਾ ਕਿ ਪੱਕੇ ਮੋਰਚਿਆਂ ਦੀ ਸਫਲਤਾ ਦੇ ਲਈ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ, ਜਾਗੋ ਮਾਰਚ, ਢੋਲ ਮਾਰਚ ਤੇ ਬਲਾਕ ਪੱਧਰੀ ਮੋਟਰਸਾਈਕਲ ਮਾਰਚ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ਦੇ ਉੱਤੇ ਲੱਗਣ ਵਾਲੇ ਧਰਨਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਯਕੀਨੀ ਬਣਾਈ ਜਾਵੇਗੀ ਕਿ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਮੰਨਣ ਦੇ ਲਈ ਮਜਬੂਰ ਹੋਣਾ ਪੈ ਜਾਵੇ। ਉਹਨਾਂ ਕਿਹਾ ਕਿ ਯੂਨੀਅਨ ਦੀਆਂ ਜਿਹੜੀਆਂ ਮੁੱਖ ਮੰਗਾਂ ਦੇ ਵਿੱਚ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨਾ, ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣਾ, ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਖਤਮ ਕਰਨਾ, ਕਰਜ਼ਾ ਕਾਨੂੰਨ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਦੇ ਉੱਤੇ ਮੁਆਵਜ਼ਾ ਦੇਣ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣਾ, ਪੁਲਿਸ ਜਬਰ ਬੰਦ ਕਰਨ, ਕਥਿਤ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਤੇ ਕਿਸਾਨ ਆਗੂਆਂ ਦੇ ਉੱਤੇ ਅੰਦੋਲਨਾਂ ਦੇ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਆਪ ਜਿਹੜੇ ਨੇ ਆਬਾਦਕਾਰਾਂ ਤੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਤੇ ਹੜ੍ਹਾਂ ਦੇ ਉੱਤੇ ਹੋਰ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦਿੱਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ 30 ਅਗਸਤ ਤੋਂ ਜ਼ਿਲ੍ਹਾ ਪੱਧਰ ਦੇ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ। ਮੀਟਿੰਗ ਦੇ ਦੌਰਾਨ ਔਰਤਾਂ ਦੀ ਲਾਮਬੰਦੀ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਔਰਤਾਂ ਦੀ ਭਰਮੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਘਰ ਘਰ ਜਾ ਕੇ ਮੋਰਚੇ ਸੰਬੰਧੀ ਸੁਨੇਹਾ ਪਹੁੰਚਾਇਆ ਜਾਵੇ। ਇਸ ਮੌਕੇ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ, ਸਰਗਰਮ, ਬੁਲਾਰੇ, ਵਰਕਰ, ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਸ਼ੁਰੂ ਕਰੇਗੀ ਬੱਸ ਯਾਤਰਾ ਤੇ 25 ਤੋਂ 30 ਵਿਧਾਨ ਸਭਾ ਹਲਕੇ ਕਵਰ ਕਰਨ ਦੀ ਤਿਆਰੀ ਜਿਹੜੀ ਕਰ ਦਿੱਤੀ ਹੈ ਤੇ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਜਿਹੜੇ ਨੇ ਮਾਮਲਿਆਂ ਦੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਦਰਮਿਆਨ ਪਾਰਟੀ ਦੇ ਵੱਲੋਂ ਸੂਬੇ ਦੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਇਸੇ ਕੜੀ ਦੇ ਤਹਿਤ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੈਲੀਆਂ, ਯਾਤਰਾਵਾਂ, ਹੋਰ ਸਾਰਾ ਕੁਝ ਇਹੀ ਚੱਲੇਗਾ ਜੀ। ਹੁਣ 4 ਮਹੀਨੇ ਰਹਿ ਗਏ। ਇਸੇ ਕੜੀ ਦੇ ਤਹਿਤ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿੱਚ ਬੱਸ ਯਾਤਰਾ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਜਿਹੜੇ ਨੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਭੁਪੇਸ਼ ਬਘੇਲ ਨੇ ਦੱਸਿਆ ਕਿ ਪੰਜਾਬ ਦੇ ਸਿਆਸੀ ਮਾਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਲਦੀ ਹੀ ਪੰਜਾਬ ਦੇ ਵਿੱਚ ਬੱਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਅਗਲੇ ਹਫ਼ਤੇ ਤੋਂ ਹੀ ਪੰਜਾਬ ਯਾਤਰਾ ਸ਼ੁਰੂ ਹੋ ਸਕਦੀ ਹੈ। ਯਾਤਰਾ ਦੀ ਜਿਹੜੀ ਹੈ ਆਖਰੀ ਤਾਰੀਖ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ। ਭੁਪੇਸ਼ ਬਘੇਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਇਹ ਬੱਸ ਯਾਤਰਾ ਕਰੀਬ 135 ਕਿਲੋਮੀਟਰ ਲੰਬੀ ਹੋਏਗੀ ਤੇ ਇਸ ਦੇ ਦੌਰਾਨ ਕਿਹਾ ਬਾਤ ਹੈ ਜੀ ਭਾਈ ਕੰਮ ਕਰ ਲਓ, ਜਿਹੜੇ ਜਿਹੜੇ ਨਿਬੇੜਨੇ ਆ, 4 ਮਹੀਨੇ ਦਾ ਕੋਈ ਕੰਮ ਤੁਹਾਡਾ ਹੋਣਾ ਨਹੀਂ। ਯਾਤਰਾਵਾਂ ਹੀ ਦੇਖਣ ਨੂੰ ਮਿਲਣਗੀਆਂ, ਸਕਿਉਰਟੀਆਂ ਮਿਲਣਗੀਆਂ ਤੇ ਰੋਡ ਬੰਦ ਰਹਿਣਗੇ। 135 ਕਿਲੋਮੀਟਰ ਲੰਬੀ ਹੋਏਗੀ ਯਾਤਰਾ ਕਹਿੰਦੇ ਬੱਸ ਦੀ ਤੇ ਇਸ ਦੇ ਦੌਰਾਨ ਪੰਜਾਬ ਦੇ ਲਗਭਗ 25 ਤੋਂ 30 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਯਾਤਰਾ ਨੂੰ ਪੰਜਾਬ ਦੇ 3 ਖੇਤਰਾਂ ਮਾਝਾ, ਮਾਲਵਾ ਤੇ ਦੁਆਬਾ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪਾਰਟੀ ਦੇ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਤੇ ਆਪਣੀਆਂ ਕੇਂਦਰ ਦੀਆਂ ਖਬਰਾਂ ਪੰਜਾਬ ਦੀਆਂ ਤੇ ਅੱਗੇ ਆਪਾਂ ਵੱਧਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦੀ ਬਾਤ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
1: ਹਾਲ ਚਾਲ ਦਾ ਕੀ ਦੱਸੀਏ ਜੀ। ਹਾਲ ਚਾਲ ਤੁਹਾਨੂੰ ਦੱਸੀਏ ਵੀ ਲਾਈਟ ਗਈ ਆ 3 ਘੰਟੇ ਤੋਂ
0: ਜੀ, ਹੁਣ ਲਾਈਟ ਗਈ ਆ ਜੀ, ਅੱਗੇ ਜਾ ਕੇ ਸੜਕਾਂ ਵੀ ਬੰਦ ਹੋਣ ਲੱਗੀਆਂ ਕਹਿੰਦੇ।
1: ਹਾਂਜੀ, ਉਹ ਤਾਂ 7 ਦਿਨ ਵਾਸਤੇ ਕਹਿੰਦੇ ਏਅਰਪੋਰਟ ਰੋਡ ਬੰਦ ਕਰ ਦੇਣੀ ਆ ਜੀ
0: ਜੀ,
1: ਚੰਡੀਗੜ੍ਹ ਵਾਲੀ
0: ਜੀ।
1: ਤੇ ਉਦਣ ਬਹਾਦਰ ਸਿੰਘ ਵੀਰ ਜੀ ਕਹਿੰਦੇ ਸੀ ਨਾ ਜੀ ਵੀ 1 ਦਿਨ ਦਾ ਬੰਦ ਆ, ਫੇਰ ਕੀ ਹੋ ਗਿਆ,
0: ਜੀ
1: ਇੱਥੇ ਸਰ ਆ ਕੇ ਦੇਖੋ, ਇੱਥੇ ਨਿਤ ਦਿਨ ਹੀ ਬੰਦ ਆ ਜੀ। ਉਧਰ ਤੁਸੀਂ
0: ਜੀ
1: ਦੱਸਿਆ ਤਾਂ ਹੈ ਕਲਮ ਛੋੜ ਹੜਤਾਲ,
0: ਜੀ
1: ਹਾਂਜੀ, ਉਹ 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ,
0: ਜੀ
1: ਹਾਂਜੀ, ਇੱਥੇ ਫੇਰ ਰੋਡਵੇਜ ਦਾ ਬੰਦ, ਇਹ
0: ਜੀ
1: ਸਾਰੇ ਬੰਦ ਚੱਲਦੇ ਹੀ ਰਹਿੰਦੇ, ਕੰਟੀਨਿਊ ਹੀ ਆ ਜੀ।
0: ਬਿਲਕੁਲ ਆ ਜੀ, ਵਿੱਚੇ
1: ਬਾਕੀ ਭਾਈ
0: ਕਿੱਕਰੀਆਂ
1: ਸਾਹਿਬ ਇਹ
0: ਚੱਲੀ ਜਾਂਦੀਆਂ
1: ਸਰਕਾਰ,
0: ਜੀ। ਜੀ
1: ਇਹ ਸਰਕਾਰ ਦੇ ਟੈਨਿਊਰ ਦੇ ਵਿੱਚ ਸਰ ਜਿੰਨਾ ਮਤਲਬ ਜਿਹੜਾ ਹੈਗਾ ਨਾ ਕੰਮ, ਮਤਲਬ ਬੈਕਲੌਗ ਇਕੱਠਾ ਹੋਇਆ ਜੀ।
0: ਜੀ
1: ਤੁਸੀਂ ਦੇਖੋ ਆਰਸੀਆਂ ਦਾ ਕੰਮ, ਡਰਾਈਵਿੰਗ ਲਾਇਸੈਂਸ ਦਾ ਕੰਮ, ਉਹ ਕਿੰਨੇ ਕਿੰਨੇ ਪੈਂਡਿੰਗ ਪਏ ਰਹਿੰਦੇ। ਉਹ ਜਿਹੜੇ ਹੈਗੇ ਨਾ ਜੀ, ਜਿਹੜਾ ਕਿਸੇ ਬੰਦੇ ਨੇ ਡਰਾਈਵਿੰਗ ਲਾਇਸੈਂਸ ਜੇ ਬਣਵਾਉਣਾ ਹੋਵੇ ਨਾ ਜੀ,
0: ਜੀ
1: ਤੇ ਪਹਿਲਾਂ ਲਰਨਿੰਗ ਬਣਾਉਂਦੇ ਹੈਗੇ, ਤੇ 6 ਮਹੀਨੇ ਬਾਅਦ ਜਿਹੜਾ ਆ ਤੁਸੀਂ ਉਹ ਤੁਹਾਨੂੰ ਦੂਜਾ ਅਪਲਾਈ ਕਰਨਾ ਪੈਂਦਾ,
0: ਪੱਕਾ ਮਿਲਦਾ ਜੀ
1: ਉਹ 6 ਮਹੀਨੇ ਵਾਲੀ। ਹਾਂਜੀ, 6 ਮਹੀਨੇ ਵਾਲੀ ਡੇਟ ਨਿਕਲਣੀ ਨੀ ਚਾਹੀਦੀ, ਉਹ ਤੋਂ ਪਹਿਲਾਂ ਪਹਿਲਾਂ ਅਪਲਾਈ ਹੋ ਜਾਣਾ ਚਾਹੀਦਾ ਜੀ।
0: ਹਾਂਜੀ,
1: ਉਹ ਸਰ 2 ਮਹੀਨੇ ਇਹਨਾਂ ਦੀ, ਕਿਸੇ ਬੰਦੇ ਨੇ 4ਵੇਂ ਮਹੀਨੇ ਜਾ ਕੇ ਤੇ ਅਪਲਾਈ ਕੀਤਾ, ਉਹਨੇ ਬੇਟੀ ਦਾ ਸੀਗਾ ਜੀ ਉਹਨਾਂ ਦਾ,
0: ਜੀ
1: ਉਹ 2 ਮਹੀਨੇ ਉਹਨਾਂ ਦੀ ਵੈਬਸਾਈਟ ਹੀ ਨੀ ਚੱਲੀ 3 ਮਹੀਨੇ। ਹਾਂਜੀ, ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਦੁਬਾਰਾ ਬਣਾਉਣਾ ਹੈਗਾ ਆ, ਤੇ ਦੁਬਾਰਾ ਬਣਨਾ ਆ ਪਹਿਲਾਂ ਫੇਰ ਲਰਨਿੰਗ ਵਾਲੀ ਪ੍ਰੋਸੈਸ। ਹਾਂਜੀ, ਭਈ ਤੁਹਾਡੀ ਗਲਤੀ ਕਰਕੇ ਜਿਹੜਾ ਹੈਗਾ ਆ, ਅਗਲੇ ਦਾ ਸਮਾਂ ਅਗਲੇ ਨੇ ਆ ਕੇ ਰੋਜ਼ ਦਰਵਾਜ਼ਾ ਖੜਕਾਉਂਦਾ ਰਿਹਾ ਕਿ ਨਹੀਂ ਵੀ ਚੱਲੀ ਵੈਬਸਾਈਟ ਖਰਾਬ ਆ।
0: ਜਾਣ ਬੁੱਝ ਕੇ ਗਲਤੀ ਕੀਤੀ, ਇਹ ਦੇਖੋ ਫੀਸਾਂ ਜਿਹੜੀਆਂ ਨੇ ਉਹ ਕਿਤੇ ਨਾ ਸਰਕਾਰੀ ਖਾਤੇ ਚ ਜਾਣੀਆਂ ਨੇ, ਉਹ ਕਿਹੜਾ ਰਿਟਰਨ ਕਰਨੀਆਂ ਨੇ, ਖਰਚਾ ਵੀ ਤਾਂ ਚੱਲਣਾ
1: ਸਾਹਿਬ।
0: ਜੀ
1: ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਪਬਲਿਕ ਤਾਂ ਹਰਾਸ ਹੁੰਦੀ ਆ ਨਾ ਜੀ ਸਰਕਾਰਾਂ ਦਾ ਕੰਮ ਤਾਂ। ਸਰਕਾਰਾਂ ਲੋਕੀ ਚਾਹੁੰਦੇ ਹੈਗੇ ਆ ਕਿ ਉਹਨਾਂ ਦਾ ਜਿਹੜੀ ਆ ਈਜ਼ ਆਫ ਲਾਈਫ ਹੋਣੀ ਚਾਹੀਦੀ ਆ ਜੀ।
0: ਜੀ
1: ਜਦ ਦੀ ਸਾਡੀ ਸੈਂਟਰ ਸਰਕਾਰ ਆਈ ਹੈਗੀ ਆ ਜੀ, ਇਹਨਾਂ ਨੇ ਵੀ ਇਹੀ ਕੰਮ ਕੀਤਾ, ਲੋਕਾਂ ਨੂੰ ਲਾਈਨਾਂ ਜੀ ਖੜੇ ਰੱਖਿਆ ਜੀ। ਕਦੀ ਜਿਹੜਾ ਹੈਗਾ ਆ ਸਰ, ਬੈਂਕਿੰਗ ਸੈਕਟਰ ਏਡਾ ਵਧੀਆ ਚੱਲਦਾ ਸੀ, ਉਹਦਾ ਬੇੜਾ ਬਿਠਾ ਤਾ ਜੀ ਪਹਿਲਾਂ ਜੀ, ਵੀ ਮਿਨੀਮਮ ਬੈਂਕ ਬੈਲੈਂਸ ਰੱਖਣਾ ਜ਼ਰੂਰੀ ਕਰ ਦਿੱਤਾ। ਅੱਜ ਜਿਹੜਾ ਹੈਗਾ ਆ ਬੈਂਕ ਵਾਲੇ ਤੁਹਾਡੇ ਪੈਸੇ, ਤੁਹਾਡੀ ਜਿਹੜੀ ਆ ਸੇਵਿੰਗ ਦੇ ਵਿੱਚੋਂ ਪਤਾ ਨੀ ਕਿਹਦੇ ਕੱਟੀ ਜਾਂਦੇ ਆ ਜੀ, ਉਹ ਤੁਹਾਡੇ ਪੈਸੇ ਰੱਖਣ ਦੇ ਜਿਹੜੇ ਹੈਗੇ ਆ, ਉੱਥੇ ਪਹਿਲਾਂ ਇੰਟਰਸਟ ਦਿੰਦੇ ਹੁੰਦੇ ਸੀ, ਅੱਜ ਕੱਲ ਇੰਟਰਸਟ ਦੇ ਉੱਤੇ ਜਿਹੜਾ ਹੈਗਾ ਏਦਾਂ ਦੇ ਕੱਟ ਲਾਉਣੇ ਸ਼ੁਰੂ ਕੀਤੇ ਆ ਜੀ।
0: ਬਿਲਕੁਲ
1: ਫੈਸਿਲਿਟੀਆਂ ਤੁਹਾਨੂੰ ਦਿੰਦੇ ਆ ਪਹਿਲਾਂ ਜੀ, ਹਾਂ ਜੀ ਤੁਹਾਨੂੰ ਮੈਸੇਜਿੰਗ ਆਊਗੀ ਜੀ, ਫੇਰ ਮੈਸੇਜਿੰਗ ਦੇ ਵੀ ਪੈਸੇ ਕੱਟਣੇ ਸ਼ੁਰੂ ਕਰ ਦਿੱਤੇ ਜੀ। ਪਹਿਲਾਂ ਜਿਹੜੇ ਹੈਗੇ ਆ ਤੁਸੀਂ ਆ ਜਾਓ ਜੀ, ਡਿਜੀਟਲ ਆ ਜਾਓ ਜੀ, ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ 3 ਟ੍ਰਾਂਜੈਕਸ਼ਨ ਜਿਹੜੀਆਂ ਹੈਗੀਆਂ ਹੋ ਜਾਂਦੀਆਂ, ਉਹ ਤੋਂ ਬਾਅਦ ਪੈਸੇ ਕੱਟਣੇ ਸ਼ੁਰੂ ਕਰ ਦਿੰਦੇ ਜੀ।
0: ਜੀ
1: ਮੀਨਿੰਗ ਦੇਅਰ ਬਾਈ ਕਿ ਸਰਕਾਰਾਂ ਨੇ ਲੋਕਾਂ ਨੂੰ ਲਾਈਨਾਂ ਚ ਹੀ ਰੱਖਿਆ, ਨੋਟਬੰਦੀ ਤੋਂ ਬਾਅਦ ਜਿਹੜਾ ਹੈਗਾ ਆ ਨਾ ਜੀ, ਬੰਦੇ ਸਟੇਬਲ ਹੋਏ ਹੀ ਨੀ ਜੀ।
0: ਜੀ
1: ਤੋ ਜਿੱਥੇ ਤੱਕ ਜਿਹੜਾ ਹੈਗਾ ਆ ਹੁਣ ਅੱਜ ਦੀਆਂ ਖਬਰਾਂ ਦਾ ਜੀ, ਪਹਿਲਾਂ ਸਾਰਿਆਂ ਨਾਲੋਂ ਜਿਆਦਾ ਜਿਹੜੀ ਵੱਡੀ,
0: ਹਾਂਜੀ, ਮੇਨ ਖਬਰ ਜਿਹੜੀ ਚੱਲਦੀ ਆ ਉਹਦੇ ਉੱਤੇ ਹੀ ਕਰਦੇ ਆ, ਫਿਰ ਮਹਿੰਗਾਈ ਦੇ ਉੱਤੇ ਥੋੜੀ ਗੱਲ ਕਰਦੇ ਆ। ਤੇ ਸੈਣੀ ਸਾਹਿਬ, ਜੋ ਹਾਲਾਤ ਬਣੇ ਨੇ ਅੱਜ ਕੱਲ ਪਟਿਆਲੇ ਦੇ ਵਿੱਚ, ਮਿਸਿਸ ਮਿਸ ਆਪਣੇ ਸੋਰੀ ਮਾਨ ਸਾਹਿਬ ਦੇ ਪਤਨੀ ਜਿਹੜੇ ਨੇ, ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਸਪਸ਼ਟ ਕੀਤਾ ਕੁਝ ਗੱਲਾਂ ਨੂੰ, ਤਾਂ ਉਸ ਤੋਂ ਬਾਅਦ ਅੱਜ ਬਹੁਤ ਸਾਰੇ ਵੱਡੇ ਜਿਹੜੇ ਲੋਕ ਨੇ ਕਹਿੰਦੇ ਕਹਾਉਂਦੇ ਨੇ, ਪ੍ਰੈਸ ਦੇ ਵਿੱਚ ਵੀ ਆਪਣਾ ਪੂਰਾ ਰੱਖਦੇ ਨੇ ਜੀ, ਤੇ ਉਹਨਾਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ, ਤੇ ਕੀ ਹਾਲਾਤ ਇਹਦੇ ਵਿੱਚ ਚੈਲੰਜ ਜਿਹੜਾ ਆਪਣੇ ਗੁਰਪ੍ਰੀਤ ਮਾਨ ਉਹਨਾਂ ਨੇ ਕੀਤਾ ਸੀ, ਤਾਂ ਹੁਣ ਕੀ ਪੁੱਠੀ ਚਾਲ ਕਿਤੇ ਚੱਲਦੀ ਨਜ਼ਰ ਤਾਂ ਨਹੀਂ ਆਉਂਦੀ ਜੀ?
1: ਮਹਾਰਾਜ ਸਾਹਿਬ, ਜਦ ਤੱਕ ਬੰਦਾ ਕੁਰਸੀ ਤੇ ਹੁੰਦਾ ਤਦ ਤੱਕ ਜਿਹੜਾ ਹੈਗਾ ਕੁਛ ਨੀ ਹੁੰਦਾ ਜੀ।
0: ਜੀ
1: ਉਦੋਂ ਤੱਕ ਬੰਦਾ ਸੋਚਦਾ ਮੈਂ ਜੋ ਕਰ ਰਿਹਾ ਮੈਂ ਹੀ ਸਹੀ ਆ ਜੀ।
0: ਜੀ
1: ਐਕਚੁਲੀ ਸਰ, ਅਨਪੜ੍ਹਤਾ ਜਿਹੜੀ ਆ ਨਾ, ਇਹ ਵੀ ਇੱਕ ਗਹਿਣਾ ਹੀ ਹੁੰਦਾ
0: ਜੀ।
1: ਇਹ ਹੈਗੇ ਪੜ੍ਹੇ ਲਿਖੇ ਅਨਪੜ੍ਹ
0: ਜੀ
1: ਸਰ। ਇਹਨਾਂ ਨੇ ਜਿੱਦਾਂ ਹੀ ਜਸਟਿਸ ਰਣਜੀਤ ਸਿੰਘ ਹੁਣਾਂ ਨੇ, ਡਾਕਟਰ ਪਿਆਰਾ ਲਾਲ ਗਰਗ ਜੀ, ਹਾਂਜੀ, ਰਾਜਵਿੰਦਰ ਸਿੰਘ ਬੈਂਸ, ਹਾਂਜੀ
0: ਹਾਂਜੀ,
1: ਤੇ ਮਾਲੀ ਸਾਹਿਬ, ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਜੀ।
0: ਜੀ
1: ਇਹਨਾਂ ਨੇ ਉਹ ਤੋਂ ਬਾਅਦ ਇਮੀਡੀਏਟਲੀ ਇੱਕ ਨੋਟਿਸ ਜਿਹੜਾ ਹੈਗਾ ਆ, ਤੇ ਖਰੜ ਦੀ ਕੋਈ ਐਡਵੋਕੇਟ ਆ ਉਹਦੇ ਰਾਹੀਂ ਉਹ ਜਿਹੜਾ ਹੈਗਾ ਆ ਮੀਡੀਆ ਦੇ ਵਿੱਚ ਜਾਰੀ ਕਰ ਦਿੱਤਾ
0: ਡੀਡੀ
1: ਜਸਟਿਸ ਹਾਂਜੀ ਜਸਟਿਸ ਰਣਜੀਤ ਸਿੰਘ ਹੁਣਾਂ ਨੂੰ ਤਾਂ ਜੇ ਨੋਟਿਸ ਉਹ ਮਿਲਿਆ ਨੀ
0: ਜੀ।
1: ਔਰ ਦੇਖੋ ਕਿੱਦਾਂ ਗੁਮਰਾਹ ਕੁਨ ਸਟੇਟਮੈਂਟਾਂ ਕਿੱਦਾਂ ਦਿੰਦੇ ਹੈਗੇ ਆ ਜੀ। ਉਹ ਨੋਟਿਸ ਜਿਹੜਾ ਹੈਗਾ ਆ ਉਹ ਡੀਡੀ ਦੂਰਦਰਸ਼ਨ ਦੇ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਦਾ ਐਂਕਰ ਆ ਉਹਨੂੰ ਦਿੱਤਾ
0: ਜੀ।
1: ਹਾਂਜੀ, ਨਾਲ ਉਹਨਾਂ ਵਿੱਚ ਪਾਰਟੀ ਨੰਬਰ 2 ਜਿਹੜਾ ਹੈਗਾ ਆ ਜਸਟਿਸ ਰਣਜੀਤ ਸਿੰਘ ਨੂੰ ਬਣਾਇਆ,
0: ਸ਼੍ਰੀ ਲਿਖ ਦਿੱਤਾ ਜੀ, ਜਸਟਿਸ ਵੀ ਨਹੀਂ ਲਿਖਿਆ।
1: ਉਹੀ ਮੈਂ ਅਨਪੜ੍ਹਤਾ ਦੀ ਗੱਲ ਕਰਨ ਲੱਗਾ, ਪੜ੍ਹੇ ਲਿਖੇ ਅਨਪੜ੍ਹ ਸਰ, ਜਿਹੜੇ ਬੰਦੇ ਜਿਹੜੇ ਇਹੋ ਜਿਹੀ ਪੋਸਟ, ਕੁਛ ਇੱਕ ਡੈਜ਼ਿਗਨੇਸ਼ਨ ਜਿਹੜੇ ਹੁੰਦੇ ਆ ਨਾ ਜੀ, ਉਹ ਜਦੋਂ ਲੱਗ ਜਾਂਦੇ ਹੈਗੇ ਆ ਫਾਰ ਲਾਈਫ ਟਾਈਮ ਜਿਹੜੇ ਹੈਗੇ ਉਹ ਤੁਹਾਡੇ ਨਾਂ ਨਾਲ ਚੱਲਦੇ ਆ
0: ਜੀ।
1: ਆਰਮੀ ਦੇ ਜਿਹੜੇ ਹੈਗੇ ਆ ਜਦੋਂ ਪਰਮਾਨੈਂਟ ਕਮਿਸ਼ਨ ਮਿਲ ਜਾਂਦਾ ਨਾ ਜੀ, ਉਦੋਂ ਉਹ ਬੰਦਾ ਜਿਸ ਵੀ ਪੋਸਟ ਤੋਂ ਆਵੇ ਉਹਦੇ ਨਾਂ ਨਾਲ, ਜਿੱਦਾਂ ਕਰਨਲ ਆਇਆ ਕੋਈ ਤੇ ਕਰਨਲ ਆਊਗਾ ਤੇ ਉਹਦਾ ਨਾਂ ਕਰਨਲ ਹੀ ਆਊਗਾ, ਕਰਨਲ ਨਵਦੀਪ ਸਿੰਘ ਕਰਨਲ ਹੈ ਜੀ, ਤੇ ਮੇਜਰ ਮੇਜਰ ਜਨਰਲ ਨਵਦੀਪ ਸਿੰਘ ਏਦਾਂ ਆਊਗਾ ਜੀ। ਉਹ ਬ੍ਰੈਕਟ ਦੇ ਵਿੱਚ ਐਕਸ ਲਿਖਿਆ ਆਇਆ ਹੁੰਦਾ, ਬਟ ਉਹ ਨਾਂ ਦੇ ਨਾਲ ਕੈਰੀ ਕੀਤਾ ਜਾਂਦਾ ਜੀ। ਹਾਂਜੀ, ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਸਰ, ਜਸਟਿਸ ਜਦੋਂ ਨਾਲ ਲੱਗ ਜਾਂਦਾ ਹੈਗਾ ਆ, ਜਦੋਂ ਜਸਟਿਸ ਬੋਲਣਾ ਵੀ ਆ ਨਾ, ਰਿਟਾਇਰਡ ਬਾਅਦ ਤੁਸੀਂ ਬੋਲ ਸਕਦੇ ਆ ਜੇ ਉਹ ਬ੍ਰੈਕਟ ਚ ਲਿਖਿਆ ਜਾਂਦਾ, ਪਰ ਜਿੱਥੇ ਵੀ ਉਹਨਾਂ ਦਾ ਨਾਂ ਲਿਖਿਆ ਜਾਊਗਾ ਉਹ ਜਸਟਿਸ ਰਣਜੀਤ ਸਿੰਘ ਲਿਖਿਆ ਜਾਊਗਾ ਜੀ।
0: ਬਿਲਕੁਲ,
1: ਤੇ ਮੈਨੂੰ ਅਫਸੋਸ ਹੈਗਾ ਆ ਕਿ ਵਕੀਲ ਸਾਹਿਬ ਨੇ ਵੀ ਜਿਹੜਾ ਹੈਗਾ ਆ ਉੱਥੇ ਰਣਜੀਤ ਸਿੰਘ ਲਿਖ ਦਿੱਤਾ ਕੱਲਾ, ਔਰ ਇਹਨਾਂ ਨੇ, ਕਿਉਂਕਿ ਇਹਨਾਂ ਦੀ ਇਹ ਮੋਟਿਵ ਸੀਗਾ ਬਿਹਾਈਂਡ ਦਿਸ ਕਿ ਇਹਨਾਂ ਨੇ ਨਾ ਜੀ ਉਸ ਚੀਜ਼ ਨੂੰ ਸੁਖਪਾਲ ਖਹਿਰੇ ਨਾਲ ਲਿੰਕ ਕਰਕੇ, ਵੀ ਉਹ ਸੁਖਪਾਲ ਖਹਿਰੇ ਦਾ ਜੀਜਾ ਆ, ਸੁਖਪਾਲ ਖਹਿਰਾ ਅਪੋਜੀਸ਼ਨ ਲੀਡਰ ਆ ਜੀ, ਉਹਦੇ ਕਰਕੇ ਪੋਲੀਟੀਕਲੀ ਮੋਟੀਵੇਟਡ ਜਿਹੜਾ ਆ ਐਲੀਗੇਸ਼ਨ ਆ ਜੀ।
0: ਏਦਾਂ ਤਾਂ ਮਾਨ ਸਾਹਿਬ ਸੀ, ਮਾਨ ਸਾਹਿਬ ਦੀ ਪਤਨੀ ਵੀ ਆ ਜੀ, ਫਿਰ ਉਹ ਵੀ ਤਾਂ ਮੁੱਦਾ ਚੱਕ ਹੋਏਗਾ ਆ ਜੀ।
1: ਅਰੇ ਸਾਹਿਬ, ਕਾਨੂੰਨ ਇਹ ਕਹਿੰਦਾ ਹੈਗਾ ਸਰ, ਕਾਨੂੰਨ ਇਹ ਕਹਿੰਦਾ ਹੈਗਾ ਜੀ, ਜਿੱਥੇ ਜੋ ਨੋਟਿਸ ਦੀ ਇਬਾਰਤ ਹੈਗੀ ਆ ਉਹਦੇ ਵਿੱਚੋਂ ਜਿਹੜਾ ਆ ਵੀ ਹਾਂਜੀ ਤੁਸੀਂ ਇੱਕ ਡਿਫੇਮੇਟਰੀ ਐਲੀਗੇਸ਼ਨ ਲਗਾਇਆ ਜੀ, ਪਹਿਲੀ ਗੱਲ ਤਾਂ ਉਹ ਐਲੀਗੇਸ਼ਨ ਉਹਨਾਂ ਨੇ ਨਹੀਂ ਲਾਇਆ ਜੀ, ਉਹ ਇੱਕ ਜਜਮੈਂਟ ਦਾ ਪਾਰਟ ਸੀਗਾ ਜਿਹਨੂੰ ਉਹਨਾਂ ਨੇ ਐਕਸਪੋਜ਼ ਕੀਤਾ ਬਾਹਰ।
0: ਬਿਲਕੁਲ
1: ਹਾਂਜੀ,
0: ਟਿੱਪਣੀ ਕੀਤੀ।
1: ਦੂਜੀ ਚੀਜ਼ ਜਿਹੜੀ ਦੂਜੀ ਚੀਜ਼ ਹੈਗੀ ਆ, ਨਥਿੰਗ ਇਜ਼ ਡਿਫੇਮੇਸ਼ਨ ਇਫ ਇਟ ਇਜ਼ ਨਥਿੰਗ, ਨੋ ਐਲੀਗੇਸ਼ਨ ਇਜ਼ ਡਿਫੇਮੇਸ਼ਨ ਇਫ ਦੀ ਐਲੀਗੇਸ਼ਨ ਇਜ਼ ਲੈਵਲਡ ਇਨ ਗੁੱਡ ਫੇਥ।
0: ਹਾਂਜੀ,
1: ਉਹ ਡੈਫੀਨੇਸ਼ਨ ਦੇ ਵਿੱਚ ਐਗਜ਼ਾਮਪਸ਼ਨ ਆਉਂਦੀਆਂ ਉਹਦੀਆਂ, ਜਿਹੜੀਆਂ 8 ਐਗਜ਼ਾਮਪਸ਼ਨ ਆ ਜੀ ਉਹਦੀਆਂ
0: ਜੀ,
1: ਡਿਫੇਮੇਸ਼ਨ ਦੀ ਜਿੱਥੇ ਡੈਫੀਨੇਸ਼ਨ ਆ ਉੱਥੇ ਕਿੱਥੇ ਕਿੱਥੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਦਾਂ ਕਿੱਦਾਂ ਜਿਹੜਾ ਆ ਉਹਦੀਆਂ ਉਹ ਐਕਸੈਪਸ਼ਨ ਕਿਹੜੀਆਂ ਕਿਹੜੀਆਂ ਹੈਗੀਆਂ ਜੀ ਉਹਦੇ ਵਿੱਚ, ਵੀ ਗੁੱਡ ਫੇਥ ਦੇ ਵਿੱਚ ਕੋਈ ਗੱਲ ਕਹੀ ਗਈ ਹੋਵੇ ਉਹ ਵੀ ਡਿਫੇਮੇਸ਼ਨ ਨੀ ਹੈਗਾ ਜੀ, ਕੋਈ ਐਲੀਗੇਸ਼ਨ ਜਿਹੜਾ ਹੈਗਾ ਆ ਟੂ ਮਤਲਬ ਜਿਹੜਾ ਆ ਇਨ ਪਬਲਿਕ ਇੰਟਰਸਟ ਜਿਹੜਾ ਕਿਹਾ ਗਿਆ ਹੋਵੇ ਉਹ ਵੀ ਜਿਹੜਾ ਆ ਉਹ ਡਿਫੇਮੇਸ਼ਨ ਨੀ ਬਣਦੀ ਜੀ। ਉਹਨਾਂ ਨੇ ਵੀ ਇਸੇ ਕਰਕੇ ਚੈਲੰਜ ਕੀਤਾ ਹੈਗਾ ਆ ਵੀ ਅਸੀਂ ਤੇਰੇ ਨੋਟਿਸ ਦਾ ਜਵਾਬ ਨੀ ਦੇਣਾ, ਅਸੀਂ ਤੇਰੇ ਕੇਸ ਦੀ ਉਡੀਕ ਕਰਾਂਗੇ, ਵੀ ਕੇਸ ਕਰ ਤੂੰ, ਫਿਰ ਸਾਨੂੰ ਪਤਾ ਲੱਗਿਆ ਅਸੀਂ ਤੈਨੂੰ ਜਿਹੜਾ ਆ ਕੋਰਟ ਦੇ ਵਿੱਚ ਹੀ ਦੱਸੀਏ ਵੀ ਕਿੱਥੇ ਕਿੱਥੇ ਕਿੱਦਾਂ ਕਿੱਦਾਂ, ਕਿਉਂਕਿ ਉਹ ਕਹਿੰਦੇ ਸਾਡੇ ਕੋਲ ਮੋਰ ਦੈਨ ਸਫੀਸ਼ੀਐਂਟ ਐਵੀਡੈਂਸ ਹੈਗਾ
0: ਜੀ,
1: ਜਾਣੀ ਕਿ ਜਿਹੜੀ ਇੱਜ਼ਤ ਗਹਤਕ ਨਹੀਂ ਹੋਈ ਨਾ ਉਹ ਫਿਰ ਪੂਰੀ ਤਰ੍ਹਾਂ ਹੀ ਹੋਊਗੀ ਜੀ।
0: ਬਿਲਕੁਲ,
1: ਜੇ ਲਿਟੀਗੇਸ਼ਨ ਦੇ ਵਿੱਚ ਪੈਣਗੇ ਤੇ
0: ਜੀ,
1: ਬਾਕੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜਾ ਹੈਗਾ ਆ ਮੁਕੱਦਮੇ ਹੀ ਦੇਖੇ ਹੈਗੇ ਆ, ਤੁਹਾਨੂੰ ਪਤਾ ਨੀ, ਤੁਸੀਂ ਪਤਾ ਨੀ ਕਿੱਥੋਂ ਕਾਨੂੰਨ ਪੜ੍ਹ ਕੇ ਆ ਗਏ ਹੈਗੇ ਆ ਜੀ, ਕਈ ਜਸਟਿਸ ਦੇ ਨਾਂ ਨਾਲ ਜਿਹੜਾ ਹੈਗਾ ਆ ਉਹਨੂੰ ਕੱਲਾ ਰਣਜੀਤ ਸਿੰਘ ਕਹਿਣ ਦੇ ਨਾਲ ਉਹਨਾਂ ਦਾ ਰੁਤਬਾ ਘੱਟ ਨਹੀਂ ਜਾਂਦਾ
0: ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹ ਚੀਜ਼ ਮੈਨੂੰ ਡੈਰੋਗੇਟਰੀ ਲੱਗੀ ਬਹੁਤ ਜ਼ਿਆਦਾ, ਮੇਰਾ ਮਨ ਨੂੰ ਠੇਸ ਲੱਗੀ ਵੀ ਇਹਨਾਂ ਲੋਕਾਂ ਨੂੰ ਪਤਾ ਹੀ ਨੀ ਹੈਗਾ ਵੀ ਭਾਈ ਇਹ ਜਿਹੜੇ ਆ ਕੁਛ ਇੱਕ ਜਿਹੜੇ ਆ ਚੀਜ਼ਾਂ ਜਿਹੜੀਆਂ ਅਚੀਵ ਕੀਤੀਆਂ ਜਾਂਦੀਆਂ ਜ਼ਿੰਦਗੀ ਚ ਉਹ ਨਾਲ ਫਾਰ ਲਾਈਫ ਕੈਰੀ ਕੀਤੀਆਂ ਜਾਂਦੀਆਂ ਹੁੰਦੀਆਂ,
0: ਬਿਲਕੁਲ ਹੈ ਜੀ,
1: ਉਹਨਾਂ ਨੂੰ ਐਡਰੈਸ ਕਰਨ ਲੱਗਿਆ ਉਹਨਾਂ ਦਾ। ਦੂਜੀ ਗੱਲ ਇਹ, ਦੁਸ਼ਮਣ ਨੂੰ ਵੀ ਐਡਰੈਸ ਕਰਨਾ ਹੋਵੇ ਨਾ ਜੀ, ਕਦੀ ਵੀ ਰਿਸਪੈਕਟੇਬਲ ਮੈਨਰ ਦੇ ਵਿੱਚ ਤੁਸੀਂ ਕਰੋ ਨਾ ਜੀ, ਸਤਿਕਾਰ ਨਾਲ ਬੁਲਾਓ ਨਾ ਤੇ ਦੁਸ਼ਮਣੀ ਘਟਦੀ ਆ ਜੀ।
0: ਜੀ,
1: ਤੁਸੀਂ ਖਹਿਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਆ ਉਹ ਵਿਧਾਇਕ ਹੈਗੇ ਆ, ਉਹਨਾਂ ਦੀ ਆਪਣੀ ਰਾਜਨੀਤੀ ਹੈਗੀ ਆ, ਅੱਜ ਤੱਕ ਜਿਹੜਾ ਆ ਕਦੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਂ ਦਾ ਨਾਲ ਜਿਹੜਾ ਹੈਗਾ ਆ ਉਹ ਕੋਈ ਮਤਲਬ ਕੋਈ ਬੈਨੀਫਿਟ ਨੀ ਲਿਆ,
0: ਜ਼ਿਕਰ ਕਦੇ ਕੀਤਾ ਉਹਨਾਂ ਨੇ ਜੀ,
1: ਸਰ ਨਹੀਂ ਕਰ ਸਕਦੇ ਜੀ, ਨਹੀਂ ਕਰ ਸਕਦੇ, ਸਾਨੂੰ ਮੈਨੂੰ ਪਤਾ ਨਾ ਇਸ ਪੇਸ਼ੇ ਦੀਆਂ ਲਿਮੀਟੇਸ਼ਨ ਕੀ ਹੁੰਦੀਆਂ ਹੈਗੀਆਂ ਜੀ, ਹਾਂਜੀ,
0: ਬੈਨੀਫਿਟ ਨਹੀਂ ਨਾ ਲੈ ਸਕਦੇ ਆਪਣਾ ਪਰਿਵਾਰਕ ਇਹਨਾਂ
1: ਚੀਜ਼ਾਂ ਦਾ, ਨਾ ਨਾ ਨਾ ਨਾ, ਸੋ ਇਸ ਕਰਕੇ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ, ਇਹ ਕਿੱਦਾਂ ਉਸ ਚੀਜ਼ ਇਹ ਗੁੱਡ ਫੇਥ ਦੇ ਵਿੱਚ ਲਾਇਆ ਗਿਆ ਜਾਂ ਪਬਲਿਕ ਇੰਟਰਸਟ ਦੇ ਵਿੱਚ ਲਾਇਆ ਗਿਆ, ਹੁਣ ਇਹਦੇ ਵਿੱਚ ਸਟੋਰੀ ਬਿਹਾਈਂਡ ਦਿਸ ਕੀ ਹੈਗੀ ਆ ਜੀ, ਉਹ ਇਹ ਆ ਕਿ ਇੱਕ ਜਿਹੜੀ ਆ ਵੀ ਰੇਪ ਵਿਕਟਿਮ ਦੇ ਬਾਪ ਨੇ ਉੱਥੇ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ
0: ਜੀ,
1: ਉਹਨੇ ਐਲੀਗੇਸ਼ਨ ਲਗਾਏ ਕਿ ਮੁਲਜ਼ਮ ਜਿਹੜਾ ਹੈਗਾ ਆ ਜੀ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਪਈ, ਕਿਉਂਕਿ ਮੁਲਜ਼ਮ ਦੇ ਕੁਛ ਇੱਕ ਦੇੜੇ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਕ ਇਹਨਾਂ ਮਾਨ ਸਾਹਿਬ ਦੇ ਜਿਹੜੇ ਹੈਗੇ ਆ ਰੈਲੇਟਿਵ ਉਹਨਾਂ ਨੂੰ ਜਾਣਦੇ ਆ ਜੀ, ਔਰ ਉਹਨਾਂ ਨੇ ਉਹਨਾਂ ਰਾਹੀਂ ਜਿਹੜੀ ਆ ਇੱਕ ਡੀਲ ਹੋ ਰਹੀ ਹੈਗੀ ਆ ਜੀ 4-5 ਕਰੋੜ ਰੁਪਏ ਦੇ ਵਿੱਚ ਤੇ ਮੁਲਜ਼ਮ ਦੇ ਖਿਲਾਫ ਜਿਹੜੀ ਐਫ ਆਈ ਆਰ ਆ ਉਹ ਕੁਐਸ਼ ਹੋਣ ਜਾ ਰਹੀ ਹੈਗੀ ਆ ਜੀ ਤੇ ਸਾਡੇ ਕੇਸ ਦੀ ਇਨਕੁਆਇਰੀ ਸੀ ਬੀ ਆਈ ਤੋਂ ਕਰਵਾ ਲਈ ਜਾਏ
0: ਜੀ।
1: ਮਜੇ ਦੀ ਗੱਲ ਇਹ ਹੈਗੀ ਆ ਕਿ ਉਹ ਤਾਂ ਇੱਕ ਮਤਲਬ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਭਾਈ ਉਹਨਾਂ ਨੂੰ ਪਨਿਸ਼ ਹੋਣੇ ਚਾਹੀਦੇ ਹੈਗੇ ਆ ਉਹਨਾਂ ਦੇ ਖਿਲਾਫ਼ ਕਾਰਵਾਈ ਨੀ ਹੋ ਰਹੀ ਜੀ
0: ਜੀ।
1: ਉਧਰ ਕਾਊਂਟਰ ਦੇ ਉੱਤੇ ਮੁਲਜ਼ਮ ਦਾ ਦੋਸਤ ਵੀ ਇਹ ਐਲੀਗੇਸ਼ਨ ਲਾਂਦਾ ਜੀ ਕਿ ਸਾਡੇ ਕੋਲੋਂ ਜਿਹੜਾ ਹੈਗਾ ਆ ਵੀ ਏਦਾਂ ਕਰਕੇ ਇਹਨਾਂ ਦੇ ਰਿਸ਼ਤੇਦਾਰ ਰਾਹੀਂ ਮੈਨੂੰ ਉਹਨੇ ਤਾਂ ਜੀ ਮਤਲਬ ਕਲਿੱਪਾਂ ਜਾਰੀ ਕੀਤੀਆਂ ਹੈਗੀਆਂ ਜੀ ਵਿੱਚ
0: ਜੀ
1: ਪਟੀਸ਼ਨ ਦੇ ਵਿੱਚ ਨਾਲ ਲਾਈਆਂ ਉਹਨਾਂ ਨੇ ਤੇ ਏਦਾਂ ਉਹਨਾਂ ਨੇ ਜਿੱਦਾਂ ਫੋਟੋ ਫੋਨ ਦੇ ਉੱਤੋਂ ਜਿੱਦਾਂ ਉਹਨਾਂ ਨੇ ਹਾਂਜੀ ਵੀ ਫੋਨ ਤੇ ਗੱਲ ਕਰ ਜਿੱਦਾਂ ਵੀ ਗੱਲ ਕਰਦੇ ਕਰਦੇ ਨੇ ਜਿੱਦਾਂ ਵੀਡੀਓ ਆਨ ਕਰਦੀ ਨਾ ਜੀ ਕੋਲ ਬੈਠੇ ਆ ਵੀ ਮਾਨ ਸਾਹਿਬ ਦੇ ਵਾਈਫ ਵੀ ਕੋਲ ਬੈਠੇ ਉਹ ਬੰਦੇ ਨੇ ਕੀ ਕੀਤਾ ਦੂਜੇ ਮੋਬਾਈਲ ਫੋਟੋ ਖਿੱਚ ਲਈ ਉੱਥੋਂ
0: ਅੱਛਾ ਜੀ ਕਿਆ ਬਾਤ
1: ਹਾਂਜੀ ਉਹਨੇ ਮਤਲਬ ਦੂਜੇ ਮੋਬਾਈਲਾਂ ਇਕਦਮ ਫੋਟੋ ਖਿੱਚ ਲਈ ਤੇ ਉਹ ਮਤਲਬ ਜਿਹੜਾ ਹੈਗਾ ਉਹਨਾਂ ਨੇ ਸਬੂਤ ਲਾਏ ਆ ਜੀ ਸਾਰੇ ਉਹ ਤੋਂ ਬਾਅਦ ਜਿਹੜਾ ਹੈਗਾ ਵੀ ਉਹ ਬੰਦਾ ਇਨਫਲੂਐਂਸ ਤਾਂ ਕਰ ਰਿਹਾ ਸੀ ਨਾ ਹੁਣ ਪਤਾ ਨੀ ਗੋਡ ਨੋਜ਼ ਕਿ ਮਾਨ ਸਾਹਿਬ ਦੀ ਵਾਈਫ ਬਿਲਕੁਲ ਵੀ ਠੀਕ ਹੋ ਸਕਦੇ ਹੈਗੇ ਆ ਵੀ ਉਹਨਾਂ ਨੂੰ ਕੁਛ ਪਤਾ ਹੀ ਨਾ ਹੋਵੇ ਹੋ ਸਕਦਾ ਹਾਂਜੀ ਤੇ ਬਟ ਇਹ ਹੈਗਾ ਆ ਕਿ ਉਸ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈਗੀ ਆ ਜੀ ਜਾਂ ਖੁਦ ਇਨਵੋਲਵ ਵੀ ਹੋ ਸਕਦੇ ਹੈਗੇ ਆ ਜੀ
0: ਸੋ
1: ਇਸ ਕਰਕੇ ਇਹ ਚੀਜ਼ਾਂ ਨੂੰ ਜਦ ਤੱਕ ਜਾਂ ਤਾਂ ਇਹ ਚੀਜ਼ਾਂ ਜਿਹੜੀਆਂ ਡਿਟੇਲ ਇਨਕੁਆਇਰੀ ਮੰਗਦੀਆਂ ਹੈਗੀਆਂ ਹੁਣ ਮਾਨ ਸਾਹਿਬ ਜਾਂ ਤਾਂ ਜਿਹੜਾ ਹੈਗਾ ਆ ਹੌਸਲਾ ਦਿਖਾਉਂਦੇ ਇੱਥੇ ਤਾਂ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਰੇਲ ਮੰਤਰੀ ਸ਼ਾਸਤਰੀ ਜੀ ਨੇ ਅਸਤੀਫਾ ਦੇ ਦਿੱਤਾ ਸੀ ਤੁਹਾਡੀ ਤਾਂ ਵਾਈਫ ਤੇ ਐਲੀਗੇਸ਼ਨ ਲੱਗਾ ਹੈਗਾ ਆ ਜਾਂ ਤਾਂ ਇਨਕੁਆਇਰੀ ਮਾਰਕ ਕਰੋ ਜੀ
0: ਹਾਂਜੀ
1: ਤੇ ਕਲੀਨ ਚਿੱਟ ਦਵਾਓ ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਜੀ
0: ਜੇ
1: ਘਰ ਤੱਕ ਹੀ ਐਲੀਗੇਸ਼ਨ ਆ ਗਏ ਤੇ ਫਿਰ ਉਸ ਚੀਜ਼ ਨੂੰ ਤਾਂ ਸਰ ਸੋਚਣਾ ਚਾਹੀਦਾ ਨਾ ਜੀ
0: ਪਰ ਇਹਦੇ ਵਿੱਚ ਸੈਣੀ ਸਾਹਿਬ ਜਿਵੇਂ ਡੀਜੀਪੀ ਉਹਨਾਂ ਦਾ ਰੋਲ ਹੈਗਾ ਉਹ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕਾਰਵਾਈ ਕਰਨ ਜਾਂ ਐਫ ਆਈ ਆਰ ਦੀ ਗੱਲ ਕੀਤੀ ਗਈ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ ਸਮਾਂ ਵੀ ਤਕਰੀਬਨ ਹਫ਼ਤੇ ਤੋਂ ਉੱਪਰ ਟੱਪ ਹੀ ਗਿਆ ਪਰ ਹੁਣ ਜਿਹੜਾ ਇਹਦੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਜਿਹੜੇ ਕਮਿਸ਼ਨ ਨੇ ਉਹਨਾਂ ਨੇ ਜ਼ਰੂਰ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ 2 ਹਫ਼ਤਿਆਂ ਦੇ ਵਿੱਚ ਜਿਹੜਾ ਇਸ ਜੋ ਸੰਬੰਧੀ ਕਾਰਵਾਈ ਹੈ ਉਹਦੀ ਰਿਪੋਰਟ ਸੌਂਪਣ ਜੀ ਕੀਤਾ ਕੀ ਹੈ ਤੁਸੀਂ
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ 2 ਹਫ਼ਤਿਆਂ ਦੇ ਵਿੱਚ ਰਿਪੋਰਟ ਪੇਸ਼ ਕਰਨ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ ਕਰਨਾ ਤਾਂ ਕਾਰਵਾਈ ਇਹਨਾਂ ਨੇ ਨਾ ਜੀ
0: ਬਿਲਕੁਲ
1: ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਇਸ ਚੀਜ਼ ਦੇ ਡੀਜੀਪੀ ਜਿਹੜਾ ਆ ਉਹਦੀ ਵੀ ਗੁੱਡ ਲੱਗ ਗਿਆ ਜੀ ਉਹ ਐਕਟਿੰਗ ਹੀ ਚੱਲਿਆ ਆ ਰਿਹਾ ਜੀ
0: ਬਿਲਕੁਲ ਅਗਲਾ ਪੈਨਲ ਛੱਡੋ
1: ਜਾਂ ਨਹੀਂ ਸਰ ਜਾਣ ਲੱਗੇ ਉਹਨੂੰ ਪੱਕਾ ਲਾ ਜਾਣਗੇ ਜੇ ਜਿੱਦਾਂ ਮਰਜ਼ੀ ਆ
0: ਜੀ
1: ਹਾਂਜੀ ਉਹ ਇਸ ਚੀਜ਼ ਦਾ ਸ਼ਾਂਤ ਮੰਨੂਗਾ ਵੀ ਸਭ ਤੋਂ ਲੰਬਾ ਟੈਨਿਓਰ ਮੈਂ ਡੀਜੀਪੀ ਰਿਹਾ ਜੀ ਕਿਉਂਕਿ ਜਦੋਂ ਲਾ ਦਿੰਦੇ ਆ ਨਾ ਜੀ ਉਹ ਤੋਂ ਫਿਰ 3 ਸਾਲ ਤੱਕ ਉਹਨੂੰ ਹਲਾਇਆ ਨਹੀਂ ਜਾ ਸਕਦਾ
0: ਹਾਂਜੀ
1: ਤੇ ਇਸ ਕਰਕੇ 3-4 ਸਾਲ ਕੱਚੇ ਰਹਿ ਗਏ 3 ਸਾਲ ਪੱਕੇ ਹੋ ਗਏ ਤਾਂ ਇੰਨਾ ਟਾਈਮ ਲੰਬਾ ਸਮਾਂ ਜਿਹੜਾ ਹੈਗਾ ਪਤਾ ਨੀ ਕਿੰਨਿਆਂ ਦੀ ਸਨਿਓਰਟੀ ਖਾ ਜਾਣੀ ਜੀ
0: ਬਿਲਕੁਲ ਬਿਲਕੁਲ
1: ਹਾਂਜੀ ਪਹਿਲਾਂ ਵੀ ਜਿਹੜਾ ਹੈਗਾ ਆ ਕਿੰਨੇ ਸੀਨੀਅਰ ਜਿਹੜੇ ਹੈਗੇ ਆ ਇਹਨਾਂ ਤੋਂ ਉਹ ਇਸੇ ਕਰਕੇ ਕਿਉਂਕਿ ਇਹਨਾਂ ਦੇ ਉੱਤੇ ਕਿਰਪਾ ਆ ਸਰਕਾਰ ਦੀ ਸੋ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਜੀ ਇਹ ਅੱਜ ਤੱਕ ਤਾਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਵਗਿਆ ਕਰੀ ਜਾਂਦੇ ਜੀ ਉਹਨਾਂ ਨੇ ਕਦੋਂ ਦਾ ਕਿਹਾ ਹੈ ਜੀ ਪੈਨਲ ਭੇਜੋ ਤੇ ਡੀਜੀਪੀ ਪੱਕਾ ਲਾਓ ਉਹ ਇਹਨਾਂ ਨੇ ਉਸ ਚੀਜ਼ ਨੂੰ ਇਗਨੋਰ ਹੀ ਕਰ ਦਿੱਤਾ
0: ਜੀ ਬਿਲਕੁਲ ਹੈ ਜੀ
1: ਹਾਂਜੀ ਤੂੰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜੇ ਚਾਹੇ ਮਾਰਕ ਕਰ ਦਿੱਤਾ ਵੀ 2 ਹਫ਼ਤਿਆਂ ਚ ਰਿਪੋਰਟ ਕਰੋ ਜਾਂ 3 ਹਫ਼ਤਿਆਂ ਚ ਰਿਪੋਰਟ ਕਰੋ ਇਹਨਾਂ ਨੇ ਕਰਨਾ ਹੀ ਕੁਛ ਨੀ ਹੈਗਾ ਹੈ ਜੀ ਉਹਨਾਂ ਨੂੰ ਵੀ ਪਤਾ ਵੀ ਪੇਪਰ ਕੰਮ ਹੀ ਆ ਜੀ ਜਿੱਦਾਂ ਮਰਜ਼ੀ ਹੈ ਬਾਕੀ ਮਾਨ ਸਾਹਿਬ ਗਵਰਨਰ ਸਾਹਿਬ ਕੁਝ ਆਇਆ ਸੀ
0: ਜੀ
1: ਉੱਥੇ ਜਾ ਕੇ ਕਹੇ ਹੁਣ ਜੀ ਵੀ ਮੇਹਰ ਭਰਿਆ ਹੱਥ ਰੱਖਿਓ ਜੀ ਜਿੱਥੇ ਕਹੋਗੇ ਉੱਥੇ ਨਿਭਲਾਂਗੇ
0: ਬਿਲਕੁਲ ਹੈ ਜੀ
1: ਤੂੰ ਇੱਥੇ ਸਟੇਟ ਦੀ ਰਾਜਨੀਤੀ ਬਹੁਤ ਗੰਦੀ ਹੋ ਗਈ ਹੈ ਜੀ ਹੋਰ ਕੁਛ ਨੀ ਹੈ ਜੀ
0: ਬਿਲਕੁਲ ਇਹ ਤਾਂ ਹੈ ਜੀ ਬਿਲਕੁਲ ਤੇ ਦੂਸਰੇ ਪਾਸੇ
1: ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਹੁੰਦਾ ਸੀਗਾ ਜੀ ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਜਿਹੜੀਆਂ ਚੀਜ਼ਾਂ ਇਹ ਉਹ ਬੜੀ ਕੰਸਿਡਰ ਕੀਤੀਆਂ ਜਾਂਦੀਆਂ ਸੀ ਹੁਣ ਇਹੋ ਜਿਹੀ ਕੋਈ ਚੀਜ਼ ਹੀ ਨੀ ਹੈਗੀ ਜੀ ਬਸ ਇੰਨੀ ਗੱਲ ਆ ਵੀ ਆ ਕੇ ਦੌਕਾ ਮਾਰ ਦਿਓ ਵੀ ਮੈਂ ਸਲਫਾਸ ਖਾਣ ਦੇ ਬਰਾਬਰ ਹੋਊਗਾ ਜੇ ਇੱਕ ਪੈਸਾ ਵੀ ਲਿਆ ਹੋਊਗਾ ਉਹ ਬਸ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਕੰਮ ਹੋ ਜਾਂਦਾ
0: ਪਰ ਸੈਰੀ ਸਾਹਿਬ ਹੋਇਆ ਇਹ ਵੀ 70-75 ਸਾਲਾਂ ਚ ਪਹਿਲੀ ਵਾਰੀ
1: ਬਿਲਕੁਲ ਜੀ
0: ਜੀ ਬਹੁਤ ਸਰਕਾਰਾਂ ਆਈਆਂ ਗਈਆਂ, ਪਰ ਉਹ ਇਦਾਂ ਦੇ ਇਲਜ਼ਾਮਸ, ਮਤਲਬ ਕਿ ਇੰਨੀ ਕਰੀਬੀ, ਚਾਹੇ ਉਹਨਾਂ ਦੇ ਸੀਐਮ ਦੇ ਉੱਤੇ ਆਪਣੇ ਤੇ ਚਾਹੇ ਉਹਨਾਂ ਦੀ ਵਾਈਫ ਦੇ ਉੱਤੇ, ਇਦਾਂ ਦੇ ਇਲਜ਼ਾਮ ਕਦੇ ਸੁਣਨ ਨੂੰ ਨਹੀਂ ਮਿਲੇ ਜੀ ਪਹਿਲਾਂ।
1: ਚੱਲਦੀ ਸਰਕਾਰ ਚ ਨਹੀਂ ਮਿਲੇ ਜੀ,
0: ਜੀ
1: ਤੇ ਬਟ ਜਿਹੜਾ ਹੈਗਾ ਆ ਉਦਾਂ ਅਦਰਵਾਈਜ਼ ਜਿਹੜਾ ਐਲੀਗੇਸ਼ਨ ਲੱਗੇ ਜੀ ਸਰਕਾਰਾਂ ਤੋਂ ਬਾਅਦ ਲੱਗੇ ਜੀ।
0: ਜੀ ਜੀ ਤੇ ਸੈਣੀ ਸਾਹਿਬ, ਕਿਸਾਨ ਵੀ ਜਿਹੜਾ ਮੋਰਚਾ ਕੱਢਣ ਚੱਲੇ ਆ, ਚਾਹੇ ਅਮਰੀਕਾ ਨੀਤੀ ਹੈ ਤੇ ਚਾਹੇ ਪੰਜਾਬ ਦੀਆਂ ਕੁਝ ਜਾਂ ਕੇਂਦਰੀ ਕੁਝ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਸਾਹਮਣੇ ਡਟਣ ਲੱਗੇ ਐ, ਉਹਨੂੰ ਕਿੱਦਾਂ ਦੇਖਦੇ ਹੋ ਜੀ?
1: ਸਰ ਇਹ ਤਾਂ ਜਿਹੜਾ ਹੈਗਾ ਆ ਸਟੇਟ ਦੀ ਬੈਡ ਲੱਕ ਹੈਗੀ ਆ ਜੀ, ਨਾ ਉਹਨਾਂ ਨੇ ਕੁਛ ਖੱਟਿਆ ਤੇ ਨਾ ਉਹਨਾਂ ਨੇ ਜਿਹੜਾ ਹੈਗਾ ਆ ਜੀ ਅਜੇ ਤੱਕ ਮੁੱਦੇ ਐਡਰੈਸ ਹੀ ਨਹੀਂ ਹੋਏ ਜੀ,
0: ਜੀ
1: ਉਹਨਾਂ ਚੀਜ਼ਾਂ ਕਰਕੇ ਮੁੜ ਕੇ ਧਰਨੇ ਪ੍ਰਦਰਸ਼ਨ ਲੱਗ ਰਹੇ ਆ ਜੀ।
0: ਪਰ ਕਿਸਾਨਾਂ ਨੂੰ ਲੱਗਦਾ ਸੈਣੀ ਸਾਹਿਬ ਕਿ ਜਿੱਦਾਂ, ਚਲੋ ਮੈਂ ਇਹਦੇ ਵਿੱਚ ਦੇਖ ਰਿਹਾ ਸੀ, ਸੋਚ ਵੀ ਰਿਹਾ ਸੀ, ਵਿਚਾਰ ਵੀ ਰਿਹਾ ਸੀ ਕਿ ਚੋਣਾਂ ਦੇ ਲਾਗੇ 4-5 ਮਹੀਨੇ ਰਹਿ ਗਏ ਜਿਹੜੇ ਆ ਅਨਾਉਂਸ ਹੋ ਜਾਣਾ ਹੋਰ ਅੱਗੇ ਜਾ ਕੇ 2027 ਦੀਆਂ ਚੋਣਾਂ ਦਾ, ਕਿ ਹੁਣ ਕਿਸਾਨਾਂ ਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਅੱਖੋਂ ਪਰੋਖਾ ਰੋਲ ਨਹੀਂ ਸਮਝ ਸਕਦਾ ਕਿ ਆਉਣ ਵਾਲੇ ਸਮੇਂ ਦੀ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਰਹੇਗਾ, ਜਿਵੇਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਹੋਇਆ ਸੀ।
1: ਸਰ ਜਿਸ ਤਰੀਕੇ ਨਾਲ ਜਿਹੜਾ ਆ ਪਹਿਲਾਂ ਵੀ ਤੁਸੀਂ ਦੇਖੋ ਨਾ ਭਾਵੇਂ ਏਡਾ ਵੱਡਾ ਅੰਦੋਲਨ ਹੋ ਕੇ ਹਟਿਆ ਸੀ,
0: ਜੀ
1: ਉਦੋਂ ਆ ਕੇ ਤੇ ਕਿਸਾਨਾਂ ਦੇ ਕਿਸਾਨ ਲੀਡਰਾਂ ਦੇ ਮਨਾਂ ਚ ਵੀ ਆ ਗਿਆ ਸੀ ਵੀ ਸਾਡੇ ਤੋਂ ਵੱਡਾ ਕੌਣ ਆ, ਵੀ ਅਸੀਂ ਤਾਂ ਐਮਐਲਏ ਤੋਂ ਵੀ
0: ਜੀ
1: ਵੱਡੇ ਆ, ਵਿਧਾਇਕਾਂ ਤੋਂ ਵੀ ਵੱਡੇ ਆ।
0: ਜੀ
1: ਐਕਚੁਅਲੀ ਜਿਹੜਾ ਹੈਗਾ ਆ ਜੀ ਕਿਸਾਨਾਂ ਦੀ ਜਿਹੜੀ ਸਟਰੈਂਥ ਆ ਨਾ ਉਹ ਹੈਗੇ ਆਮ ਲੋਕ,
0: ਜੀ
1: ਆਮ ਲੋਕ ਹਰ ਇੱਕ ਬੰਦਾ ਜਿਹੜਾ ਹੈਗਾ ਨਾ ਕਿਸੇ ਨਾ ਕਿਸੇ ਜਗ੍ਹਾ ਤੇ ਉੱਤੇ ਹਾਂਜੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਆ ਹੁੰਦਾ ਜੀ, ਜਦੋਂ ਵੋਟਾਂ ਆਉਂਦੀਆਂ ਨਾ ਜੀ ਤੋਂ ਆਪਣੇ ਆਪਣੇ ਉਸ ਪੋਲੀਟੀਕਲ ਫੀਲਡ ਦੇ ਵਿੱਚ ਚੱਲ ਜਾਂਦੇ ਆ ਜੀ ਵਾਪਸ,
0: ਐਕਟਿਵ ਕਰ ਦਿੰਦੇ ਆ ਖੇਡ।
1: ਹਾਂ ਉਹ ਤਾਂ ਸਾਰਾ ਜਿਹੜਾ ਹੈਗਾ ਆ ਉਹਨਾਂ ਨੇ ਤਾਂ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਚੱਲ ਜਾਣਾ ਹੈਗਾ ਜੀ, ਬਾਕੀ ਇਹ ਜਿਹੜਾ ਆ ਕਿੰਨਾ ਕੁ ਮਤਲਬ ਡੈਂਟ ਪਾਉਂਦੇ ਆ ਜੀ ਉਹ ਤਾਂ ਸਮਾਂ ਹੀ ਦੱਸੇਗਾ ਜੀ।
0: ਜੀ
1: ਪਰ ਹਾਂਜੀ ਵੀ ਜੇ ਤੁਸੀਂ ਕਹੋ ਵੀ ਹਾਂਜੀ ਕਿਸਾਨ ਇੱਕ ਯੱਕ ਮਤਲਬ ਇੱਕ ਮੁਕਤ ਜਿਹੜਾ ਹੈਗਾ ਜੀ ਇਹਨੂੰ ਯੱਕ ਮੁਕਤ ਕਹਿੰਦੇ ਹੁੰਦੇ ਆ ਜੀ, ਵੀ ਇੱਕ ਇਕੱਠੇ ਹੋ ਕੇ ਵੀ ਕਿਸੇ ਇੱਕ ਪਾਰਟੀ ਦੇ ਖਿਲਾਫ਼ ਭੁਗਤਣਗੇ ਜਾਂ ਇੱਕ ਪਾਰਟੀ ਦੇ ਹੱਕ ਚ ਭੁਗਤਣਗੇ, ਮੈਂ ਉਸ ਚੀਜ਼ ਨੂੰ ਨੀ ਸਮਝਦਾ ਵੀ ਇਸ ਤਰੀਕੇ ਨਾਲ ਹੋਊਗਾ ਜੀ।
0: ਪਰ ਇੰਨਾ
1: ਹਾਂਜੀ ਸਰ
0: ਜਿਸ ਹਿਸਾਬ ਦੇ ਨਾਲ ਦੁਖੀ ਹੋਏ ਪਏ ਨੇ ਹਰ ਕਹਿ ਲੋ ਕਿ ਲੋਕ ਜਿਹੜਾ ਹਰ ਵਰਗ ਕਹਿ ਸਕਦੇ ਆ, ਕਿਤੇ ਨਾ ਕਿਤੇ ਕਿੜ ਵੀ ਨਿਕਲੇਗੀ ਇਹਦੇ ਵਿੱਚ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਇਸ ਵਕਤ ਚੱਲ ਰਹੀ ਹੈ।
1: ਪਰ ਇਹ ਉਹ ਤਾਂ ਇੰਡੀਵਿਜੁਅਲ ਦੇ ਉੱਤੇ ਨਿਰਭਰ ਕਰਦਾ ਹੈਗਾ ਆ ਜੀ, ਹਰ ਇੱਕ ਬੰਦਾ ਆਪਣੇ ਢੰਗ ਨਾਲ ਸੋਚਦਾ ਜੀ ਜਿੱਦਾਂ ਮਰਜ਼ੀ ਆ। ਹੁਣ ਟਰਾਲੀਆਂ ਗਈਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਗਈਆਂ ਹੈਗੀਆਂ, ਨੋ ਡਾਊਟ ਜਿਹੜਾ ਆ ਇਸ ਚੀਜ਼ ਦਾ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਅਗੇਂਸਟ ਇਹ ਫੈਕਟਰ ਤਾਂ ਘੁੰਮੂਗਾ ਹੀ ਨਾ ਜੀ,
0: ਜੀ
1: ਬਾਕੀ ਉਹਦਾ ਬੈਨੀਫਿਟ ਕਿਹਨੂੰ ਹੁੰਦਾ ਹੈਗਾ ਆ ਇਹ ਸਮੇਂ ਦੇ ਉੱਤੇ ਆ ਜੀ।
0: ਜੀ
1: ਹਾਂਜੀ
0: ਬਿਲਕੁਲ ਹੈ,
1: ਬਾਕੀ ਦੇਖੋ ਰੋਜ਼ ਰੋਜ਼ ਦੇ ਬੰਦ ਤੋਂ ਲੋਕੀ ਦੁਖੀ ਆ ਜੀ, ਆ ਹੁਣ ਫੇਰ ਬੰਦ, ਉਧਰੋਂ ਕਲਮ ਛੋੜ ਹੜਤਾਲ 7 ਦਿਨ ਹੋ ਗਏ ਆ ਜੀ, 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ ਆ ਜੀ, ਪਹਿਲਾਂ ਉਹਨਾਂ ਨੇ ਦੋ ਦੇਖੋ ਉਹਨਾਂ ਨੇ ਇਸ ਤਰੀਕੇ ਰੱਖੇ ਵੀ ਸਰਕਾਰ ਕੋਈ ਜਿਹੜਾ ਹੈਗਾ ਆ ਵੀ ਸਟਰੋਂਗ ਸਟੈਪ ਨਾ ਲੈ ਸਕੇ, ਉਹਨਾਂ ਨੇ ਜਿਹੜਾ ਹੈਗਾ ਆ 2 ਲੱਖ ਨੇ ਤਾਂ ਜਿਹੜਾ ਆ ਛੁੱਟੀ ਅਪਲਾਈ ਕਰ ਦਿੱਤੀ ਜੀ, ਤੇ ਸਮੂਹ ਇੱਕ ਛੁੱਟੀ ਲੈ ਲਓ ਹੈ ਜੀ, ਤੇ ਬਾਕੀ ਜਿਹੜੇ ਮੁਲਾਜ਼ਮ ਰਹਿੰਦੇ ਹੈਗੇ ਉਹਨਾਂ ਨੇ ਕੱਲ ਪਰਸੋਂ ਤੱਕ ਲੈ ਲੈਣਗੇ ਜੀ, ਇਸ ਕਰਕੇ ਵੀ ਇਹ ਆ ਹੈ ਨੀ ਸਰਕਾਰ ਦੇ ਪੱਲੇ ਕੁਛ ਨੀ ਜੀ, 21,000 ਕਰੋੜ ਰੁਪਈਆ ਕਿੱਥੋਂ ਕੱਢਣਾ ਆ ਤੇ ਕਿੱਥੋਂ ਮੁਲਾਜ਼ਮਾਂ ਨੂੰ ਦੇਣਾ, ਰਹਿੰਦਾ ਖੁੰਦਾ ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਵੀ ਪੁਰਾਣੀ ਪੈਨਸ਼ਨ ਬਹਾਲ ਉਹਦਾ ਨੋਟੀਫਿਕੇਸ਼ਨ ਕੱਢ ਕੇ ਗੁਜਰਾਤ ਚੋਣਾਂ ਦੇ ਵਿੱਚ ਜਾ ਕੇ ਦੇਖੋ ਮਜ਼ੇਦਾਰ ਗੱਲ ਵੀ ਉੱਥੇ ਜਾ ਕੇ ਇਹ ਕਰ ਦਿੱਤਾ ਜੀ, ਹਾਂਜੀ ਅਸੀਂ ਜਿਹੜਾ ਆ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜੀ, ਉੱਥੇ ਗੁਜਰਾਤ ਦੀਆਂ ਅਖਬਾਰਾਂ ਚ ਦੇ ਕੇ ਆ ਗਏ ਜੀ, ਤੋ ਇੱਥੇ ਜਿਹੜਾ ਆ ਲਾਗੂ ਨਹੀਂ ਹੋ ਸਕਿਆ ਜੀ। ਸਰ ਉਹ ਤਾਂ ਏਡਾ ਕੰਪਲੀਕੇਟਡ ਵਿਸ਼ਾ ਨਾ ਉਹਨੂੰ ਕਰ ਹੀ ਨੀ ਸਕਦੇ ਸਰ
0: ਜੀ,
1: ਸੋ ਇਸ ਕਰਕੇ ਉਹਦਾ ਹਿਸਾਬ ਕਿਤਾਬ ਵੀ ਏਦਾਂ ਉਲਝ ਗਿਆ ਹੈਗਾ ਆ, ਹੁਣ ਕਿੱਦਾਂ ਤੁਸੀਂ ਕਰ ਦਿਓਗੇ ਜੀ? ਤੁਸੀਂ ਜੋ ਅਗਲਾ ਕਹਿੰਦਾ ਸਰਕਾਰ ਬਣਾ ਦਿਓ ਸਾਡੀ, ਜੋ ਤੁਸੀਂ ਕਹੋਗੇ ਫੇਰ ਤੁਸੀਂ ਕਹੋਗੇ ਅਸਮਾਨ ਦੇ ਤਾਰੇ ਤੋੜ ਕੇ ਲਿਆਉਣੇ ਤੇ ਅਸੀਂ ਲਿਆ ਦੇਣੇ ਜੀ, ਇਹ ਕਿਹੜੀ ਗੱਲ ਆ?
0: ਬਿਲਕੁਲ ਆ ਜੀ,
1: ਸੋ ਇਸ ਕਰਕੇ ਹੁਣ ਤਾਂ ਇਹ ਰਸਤੇ ਲੱਭਦੇ ਹੈਗੇ ਵੀ ਕਿੱਥੋਂ ਕਿੱਥੋਂ ਜਿਹੜੀ ਆ ਵੋਟਾਂ ਦੀ ਪੂਰਤੀ ਕੀਤੀ ਜਾ ਸਕਦੀ ਹੈਗੀ, 1,000-1,500 ਦੇ ਦਿਓ ਉਹਦੇ ਨਾਲ ਵੋਟਾਂ ਆ ਜਾਣਗੀਆਂ ਜੀ, ਉਹਦੇ ਨਾਲ ਸਕੇਲ ਟਿਲਟ ਕਰ ਜਾਏਗੀ, ਥੋੜਾ ਬੈਨੀਫਿਟ ਕਿਸੇ ਨੂੰ ਵੀ ਸਰਕਾਰੀ ਜ਼ਮੀਨਾਂ ਜਿਹੜੀਆਂ ਆ ਤੁਸੀਂ ਦੇਖੋ 99-99 ਸਾਲਾਂ ਵਾਸਤੇ ਲੀਜ਼ ਤੇ ਦੇ ਦਿੱਤੀਆਂ ਜੀ ਆਪਣੇ ਵਰਕਰਾਂ ਨੂੰ, ਠੀਕ ਹੈ ਜੀ, ਉਹ ਆਪੇ ਹੀ ਵਰਕਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਵੀ ਉਹ ਖਿੱਚ ਕੇ ਲਿਆਉਣਗੇ ਵੋਟਰਾਂ ਨੂੰ, ਨਹੀਂ ਤਾਂ ਕਿਤੇ ਹੋਰ ਨਾ ਵੀ ਸਾਡੀ ਲੀਜ਼ ਜਿਹੜੀ ਆ ਉਹ ਵਕੇਟ ਹੋ ਜਾਏ।
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਲੋਕ ਏਦਾਂ ਦਾ ਕੰਮ ਕੀਤੇ ਆ ਜੀ ਵੀ ਜਿਹੜੇ ਨਾਲ ਸਰਕਾਰ ਦਾ ਤਾਂ ਕੋਈ ਮਤਲਬ ਲੋਕਾਂ ਦਾ ਕੋਈ ਭਲਾ ਹੋਵੇ ਨਾ ਹੋਵੇ ਵਰਕਰਾਂ ਦਾ ਭਲਾ ਜਰੂਰ ਕਰਨ ਲੱਗੇ
0: ਜੀ
1: ਜਿਹੜੀਆਂ ਪੰਚਾਇਤੀ ਪ੍ਰੋਪਰਟੀਆਂ ਸਾਡੇ ਆਪਣੇ ਚੈਨਲ ਤੇ ਆਏ ਆ ਸੀ ਬੰਦਾ ਦੱਸਦਾ ਸੀ ਜੀ ਵੀ 3 ਸਾਲ
0: ਹਾਂਜੀ
1: ਵਾਸਤੇ ਦੇਤੀ ਜੀ ਆਪਸ਼ਨ ਕਰਕੇ
0: ਬਿਲਕੁਲ
1: ਤੋ ਇਸ
0: ਸਪੇਸ ਦੇ ਵੀ
1: ਕਰਕੇ
0: ਦਿੱਤੇ ਕਹਿੰਦੇ
1: ਇਹੋ ਜਿਹੇ ਕੰਮ ਕੀਤੇ ਆ ਜੀ ਬਾਕੀ ਤਾਂ ਹੋਰ ਜਿਹੜਾ ਹੈਗਾ ਆ ਸਾਰੇ ਵਰਗ ਜੀ ਮਾਸਟਰ ਇਹਨਾਂ ਨੇ ਕੁੱਟ ਦਿੱਤੇ ਜੀ ਮੁਲਾਜ਼ਮ ਇਹਨਾਂ ਨੇ ਕੁੱਟ ਦਿੱਤੇ ਕਿਸਾਨ ਇਹਨਾਂ ਨੇ ਕੁੱਟ ਦਿੱਤੇ
0: ਜੀ
1: ਮਜ਼ਦੂਰ ਇਹਨਾਂ ਨੇ ਕੁੱਟ ਦਿੱਤੇ ਇਹ ਤਾਂ ਸਾਰੀਆਂ ਗੱਲਾਂ ਡਾਕਟਰ ਪਿਆਰੇ ਲਾਲ ਗਰਗ ਗਿਣਾ ਕੇ ਗਏ ਆ ਜੀ ਹਾਂਜੀ
0: ਬਿਲਕੁਲ ਹੈ
1: ਅਜੇ ਸੋਚਦੇ ਹੈਗੇ ਆ ਸਰਕਾਰ ਕਹਿੰਦੇ ਵਾਪਸ ਆ ਜਾਊਗੀ
0: ਜੀ
1: ਤੋ ਇਸ ਕਰਕੇ ਮੈਂ ਨੀ ਮੰਨਦਾ ਹੈਗਾ ਸਰ ਬਾਕੀ ਇਹ ਤਾਂ ਦੇਖੋ
0: ਜੀ
1: ਇਲੈਕਸ਼ਨ ਜਦੋਂ ਨਾ ਜੀ ਅਸਲ ਗਾਣੀ ਉਦੋਂ ਸ਼ੁਰੂ ਹੋਣੀ ਆ ਜੀ ਜਿਹਨਾਂ ਨੂੰ ਕੋਡ ਆਫ ਕੰਡਕਟ ਲੱਗ ਗਿਆ
0: ਲੱਗ ਗਿਆ ਜੀ ਬਿਲਕੁਲ ਹੈ ਜੀ
1: ਹਾਂਜੀ ਉਹ ਤੋਂ ਪਤਾ ਲੱਗਣਾ ਫਿਰ ਉਦੋਂ ਆਵਾਜ਼ਾਂ ਜਿਹੜੀਆਂ ਉੱਠਣੀਆਂ ਉਹ ਦਬਾਉਣੀਆਂ ਔਖੀਆਂ ਹੋ ਜਾਣੀਆਂ ਫਿਲਹਾਲ ਤਾਂ ਜਿਹੜਾ ਹੈਗਾ ਆ ਕਿਉਂਕਿ ਸੱਤਾ ਕੋਲ ਆ
0: ਜੀ
1: ਤੇ ਮੀਡੀਆ ਸਰ ਪੰਜਾਬ ਦਾ ਮੀਡੀਆ ਜਿਹੜਾ ਹੈਗਾ ਆ ਉਹ ਤਾਂ ਉਦਾਂ ਹੀ ਗਲਾ ਬੈਠਾ ਆ ਜੀ ਤੁਸੀਂ ਇਹ ਦੇਖੋ ਕਦੀ ਇਹ ਸੋਚਿਆ ਸੀ ਤੁਸੀਂ ਪੰਜਾਬ ਕੇਸਰੀ ਵਾਲਿਆਂ ਨੂੰ ਜਿਹੜਾ ਹੈਗਾ ਆ ਤਾਂ ਆਉਣਾ ਇਹਨਾਂ ਨੇ ਮਤਲਬ ਜਿਹੜਾ ਡਰਾ ਲਿਆ ਜੀ
0: ਜੀ
1: ਤੇ ਅਜੀਤ ਵਾਲਾ ਜਿਹੜਾ ਹੈਗਾ ਤਾਂ ਡਰਾ ਲਿਆ ਜੀ ਟ੍ਰਿਬਿਊਨ ਤੋਂ ਹੈਰਾਨ ਤਾਂ ਇਹ ਆ ਮੈਂ ਵੀ ਹੁਣ ਤਾਂ ਟ੍ਰਿਬਿਊਨ ਪੜ੍ਹਨੇ ਵੀ ਬੰਦ ਕਰਨੀ ਪੈਣੀ ਜੀ
0: ਨਹੀਂ ਉਹ
1: ਕਿਉਂਕਿ
0: ਥੋੜੀ ਜਿਹੀ ਅੱਜ
1: ਟ੍ਰਿਬਿਊਨ ਵੀ
0: ਠੀਕ
1: ਜਿਹੜੀ
0: ਚੱਲਦੀ
1: ਹੈਗੀ ਆ
0: ਜੀ
1: ਬਿਆਸਡ ਹੋ ਗਈ
0: ਬਿਲਕੁਲ ਬਾਕੀਆਂ ਨਾਲੋਂ ਪਹਿਲਾਂ ਨਾਲੋਂ ਵੀ ਕਹਿ ਸਕਦੇ ਆ ਪਹਿਲਾਂ ਤੋਂ ਹੀ ਉਹ ਥੋੜਾ ਜਿਹਾ ਅਲੱਗ ਚੱਲਦੇ ਆ ਜੀ ਬਾਕੀਆਂ ਨਾਲੋਂ ਟ੍ਰਿਬਿਊਨ
1: ਹਾਂਜੀ
0: ਵਾਲੇ
1: ਉਹ ਤਾਂ ਬਿਲਕੁਲ ਚਮਚਾਗਿਰੀ ਤੇ ਉਤਾਰੂ ਹੈਗੇ ਜੀ ਉਹ ਆਪ ਹੀ ਡਿਫੈਂਡ ਕਰਨ ਲੱਗ ਪੈਂਦੀ ਜੀ ਇਹਨਾਂ ਨੂੰ
0: ਹਾਂ ਦੂਸਰਾ ਆਪਣਾ ਸਪੋਕਸਮੈਨ ਵਾਲੇ ਜਿਹੜੇ ਆ ਉਹ ਉਹਨਾਂ ਦਾ ਤਾਂ ਚਲੋ ਖੁੱਲਾ ਹੀ ਆ ਸਾਰਾ ਕੁਝ ਹੁਣ ਬਿਲਕੁਲ ਹੈ
1: ਹਾਂਜੀ
0: ਜੀ
1: ਤੋ ਇਸ ਕਰਕੇ ਜੋ ਮੀਡੀਆ ਦਾ ਹਾਲ ਕੀਤਾ ਆ ਉਹ ਵੀ ਹੈਗਾ ਆ ਜੀ ਆਜ਼ਾਦ ਮੀਡੀਆ ਜਿਹੜਾ ਹੈਗਾ ਆ ਉਹ ਥੋੜਾ ਦੇਖੋ ਬਾਕੀ ਇਹ ਆ ਕਿ ਮਾਲੀ ਸਾਹਿਬ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਜਾਂਦੇ ਜਾਂਦੇ ਹਿੰਟ ਦੇ ਕੇ ਗਏ ਪੱਤਰਕਾਰਾਂ ਨੂੰ ਇਹ ਕਹਿ ਕੇ ਵੀ ਤੁਸੀਂ ਵੀ ਖੋਜੀ ਪੱਤਰਕਾਰੀ ਕਰੋ ਹਾਂਜੀ ਸਾਰਾ ਕੁਝ ਸਾਡੇ ਮੂੰਹ ਹੀ ਕਿਉਂ ਕਹਾਣੇ ਹੈਗੇ ਆ ਵੀ ਤੁਸੀਂ ਵੀ ਦੱਸੋ ਕਿ ਆ ਹੁਣ ਜਿਹੜਾ ਵਿਦੇਸ਼ੀ ਟੂਰ ਗਿਆ ਆ ਉੱਥੇ ਕਿੰਨੀ ਸ਼ਾਪਿੰਗ ਹੋਈ ਆ ਤੇ ਕਿੱਥੋਂ ਹੋਈ ਆ ਲਿਆਓ ਬਿੱਲ ਲੱਭ ਕੇ ਇਟ ਮੀਨਸ ਜੇ ਉਹ ਕੁਛ ਬੋਲ ਕੇ ਗਏ ਹੈਗੇ ਆ ਤੇ ਉਹਨਾਂ ਕੋਲ ਕੁਛ ਮੈਟਰ ਹੋਊਗਾ ਵੀ ਹਾਂਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਦੇਖੋ ਐਨੀ ਵੇ ਕਿਸ ਤਰੀਕੇ ਨਾਲ ਇਹਨੂੰ ਹੈਂਡਲ ਕਰਦੇ ਆ ਜੀ ਬਾਕੀ ਆ ਜਾਓ ਤੁਹਾਡੀ ਮਹਿੰਗਾਈ ਤੇ
0: ਮਹਿੰਗਾਈ ਸੈਣੀ ਸਾਹਿਬ ਇੱਕ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਦੇ ਜਾਂਦੀਆਂ ਨੇ ਮਤਲਬ ਕਿ ਆਟਾ ਦਾਲ ਤੇਲ ਹੈ ਕਣਕ ਦੇ ਜਾਂਦੀਆਂ ਨੇ ਤੇ ਸ਼ੈਲਰਾਂ ਵਾਲੇ ਕਹਿ ਲਓ ਜਾਂ ਮਿਲਸ ਵਾਲੇ ਜਿਹੜੇ ਨੇ ਐਸੋਸੀਏਸ਼ਨ ਵਾਲੇ ਰੋ ਰਹੇ ਨੇ ਕਹਿੰਦੇ ਕਣਕ ਨਹੀਂ ਮਿਲਦੀ ਜਦੋਂ MSP ਸੀ ਤਾਂ ਉਹ ਕਹਿੰਦੇ ਸਾਨੂੰ ਭਾਈ 2500-2500 ਰੁਪਏ ਨੂੰ ਕੁਆਂਟਲ ਮਿਲ ਜਾਂਦੀ ਸੀ ਤੇ ਹੁਣ ਅਸੀਂ 2800 ਰੁਪਏ ਨੂੰ ਲੈ ਰਹੇ ਹਾਂ ਭਾਈ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਤੇ ਇਹ ਮਸਲਾ ਕੀ ਅਸਲ ਦੇ ਵਿੱਚ ਕੀ ਚੱਲ ਕੀ ਰਿਹਾ ਜੀ
1: ਭਾਰਤ ਸਾਹਿਬ ਦੇਖੋ ਸਾਡੇ ਨਾ ਕਿਸਾਨਾਂ ਦੇ ਵਿੱਚ ਜਿੰਨਾ ਅਸੀਂ ਪੈਸਾ ਬਰਬਾਦ ਕੀਤਾ ਨਾ ਇਹ ਅੰਦੋਲਨਾਂ ਦੇ ਵਿੱਚ ਧਰਨਿਆਂ ਦੇ ਵਿੱਚ ਜੇ ਕਿਤੇ ਅਸੀਂ ਸਟੋਰੇਜ ਆਪਣੇ ਬਣਾ ਲੈਂਦੇ ਨਾ ਪ੍ਰਾਈਵੇਟ ਹੀ ਬਣਾ ਲੈਂਦੇ ਜਾਂ ਕੋਪਰੇਟ ਸੈਕਟਰ ਜਿਹੜਾ ਹੈਗਾ ਨਾ ਉਹਨੂੰ ਡਿਵੈਲਪ ਕਰਕੇ ਬਣਾ ਲੈਂਦੇ ਸਾਡੀ ਸਟੋਰੇਜ ਦੀ ਸਮੱਸਿਆ ਹੱਲ ਹੋਈ ਹੀ ਹੁੰਦੀ ਨਾ ਦੇਖੋ ਕਿਸਾਨ ਫਸਲ ਘਰ ਨਹੀਂ ਰੱਖ ਸਕਦਾ
0: ਬਿਲਕੁਲ
1: ਉਹਦੀ ਮਜਬੂਰੀ ਹੁੰਦੀ ਆ ਕਿ ਉਹਨੇ ਜਿਹੜਾ ਆ ਮੰਡੀ ਦੇ ਵਿੱਚ ਲਿਜਾ ਕੇ ਜਿਹੜਾ ਆ ਉੱਥੇ ਫਿਰ ਵੇਚਣੀ ਨਹੀਂ ਹੁੰਦੀ ਸਿੱਟਣੀ ਹੁੰਦੀ ਆ
0: ਪਰ ਸੈਣੀ ਸਾਹਿਬ
1: ਉਹ
0: ਉਹਦੇ ਉੱਤੇ ਵੀ ਤਾਂ
1: ਜਿਹੜੀ ਚੀਜ਼
0: ਕੇਂਦਰ ਨੇ ਇੱਕ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਬਣਾ ਦਿੱਤਾ ਸੀਗਾ ਪਰ ਮੈਨੂੰ ਲੱਗਦਾ ਕਿ ਜੇ ਉਹਦੇ ਵਿੱਚ ਹੀ 5-7 ਕਿਸਾਨ ਇਕੱਠੇ ਹੋ ਕੇ ਜਾਂ ਕੱਲਾ ਕੱਲਾ ਤਾਂ ਚਲੋ ਨਹੀਂ ਕਰ ਸਕਦਾ 5-7 ਜੇ ਇਕੱਠੇ ਹੋ ਕੇ 19 ਲਿਮਟ ਤੋਂ ਮਤਲਬ ਕਿ ਇੱਥੇ ਨਾ ਇੱਕ ਜਿੱਦਾਂ ਕਿ ਸਾਡੇ ਬਿਲਡਿੰਗਾਂ ਬਣਾਉਂਦੇ ਆ ਸੈਣੀ ਸਾਹਿਬ ਇੱਕ ਐਗਜ਼ਾਮਪਲ ਦਿੰਦਾ ਚਾਹੇ ਗੌਰਮੈਂਟ ਨੇ ਉਹ ਕਾਨੂੰਨ ਰੱਖਿਆ ਹੋਇਆ ਇੱਕ ਲਿਮਿਟ ਰੱਖੀ ਹੋਈ ਆ ਹਰ ਚੀਜ਼ ਦੀ ਜਿੱਦਾਂ ਹੁਣ ਆਪਣਾ ਇੱਕ ਘਰ ਬਣਾਉਂਦੇ ਆ ਜਿਹੜੀ ਉਹਦੀ ਛੱਤ ਆ ਨਾ ਉੱਪਰ ਜਿਹੜੀ ਆ ਪੀਕ ਦੇ ਉੱਤੇ ਰੂਫ ਆ ਤੇ ਉੱਥੋਂ ਉਹਨਾਂ ਨੇ ਨਾਪਣਾ ਉਹਦੀ ਉਚਾਈ ਜੇ ਉਹਦੀ ਉਚਾਈ ਮਤਲਬ ਕਿ ਉਹਨਾਂ ਨੇ ਰੱਖੀ ਹੋਈ ਹੈ ਕਿ 4 ਮੀਟਰ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਲੋਕ ਕੀ ਕਰਦੇ ਬਹੁਤ ਸਾਰੇ ਇੱਥੇ ਵੀ ਕਈ ਹੈਗੇ ਨੇ ਮਤਲਬ ਕਿ ਉਹ ਕਰ ਦਿੰਦੇ ਨੇ ਕਿ ਮਤਲਬ ਕਿ 3.0 ਮਤਲਬ ਕਿ 99 ਕਰ ਦੇਣੀ ਆ ਜਾਂ 98 ਕਰ ਦੇਣੀ ਆ 95 ਕਰ ਦੇਣੀ ਆ ਮਤਲਬ ਕਿ ਉਹ ਉੱਤੇ ਨਾ ਪਹੁੰਚੇ ਜੀ ਤੇ ਇਸੇ ਤਰ੍ਹਾਂ ਹੀ ਕਿ ਜੇ ਚਾਹੇ ਕੇਂਦਰ ਨੇ ਇਹਦੇ ਉੱਤੇ ਲਿਮਿਟ ਰੱਖੀ ਹੈ ਖੇਤੀਬਾੜੀ ਦੇ ਉੱਤੇ ਕਿ ਅਨਾਜ ਥੋੜੀ ਤੁਸੀਂ ਇਕੱਠਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਦੇ ਤੋਂ ਕੁਆਂਟਲ 2 ਕੁਆਂਟਲ ਥੱਲੇ ਰੱਖ ਕੇ ਕੀਤੀ ਜਾ ਸਕਦੀ ਹੈ ਉਸ ਤਰ੍ਹਾਂ ਦੀ ਜੇ ਉਹ ਕਾਨੂੰਨ ਦੇ ਅੰਦਰ ਰੱਖ ਕੇ ਵੀ ਕੰਮ ਕੀਤਾ ਜਾ ਸਕਦਾ ਹੈ
1: ਬਿਲਕੁਲ ਕੀਤਾ ਜਾ ਸਕਦਾ ਜੀ ਐਸੈਂਸ਼ੀਅਲ ਕਮੋਡਿਟੀ ਐਕਟ ਲੱਗਦਾ ਹੁੰਦਾ ਹੈਗਾ ਆ ਬਟ ਗੱਲ ਇਹ ਤਾਂ ਹੈਗੀ ਆ ਅਸੀਂ ਤਾਂ ਓਨੀ ਵੀ ਨਹੀਂ ਰੱਖ ਸਕਦੇ
0: ਜੀ
1: ਸਾਡੇ ਕੋਲ ਸਟੋਰੇਜ ਹੀ ਹੈ ਨਹੀਂ
0: ਸਟੋਰੇਜ
1: ਕਿਸਾਨ ਰੱਖ ਲੂਗਾ ਜੀ 10 ਕੁਆਂਟਲ ਰੱਖ ਲੂਗਾ ਇਹ ਤੋਂ 15 ਕੁਆਂਟਲ ਰੱਖ ਲੂ 20 ਕੁਆਂਟਲ ਰੱਖ ਲੂ ਇਹ ਤੋਂ ਜ਼ਿਆਦਾ ਥੋੜਾ ਰੱਖ ਸਕਦਾ ਘਰ
0: ਜੀ
1: ਫਿਰ ਫਸਲ ਤਾਂ ਹੁੰਦਾ ਆ ਵੀ ਕਿਹੜੀ ਘੜੀ ਫਸਲ ਜਿਹੜੀ ਹੈਗੀ ਆ ਵੱਧ ਤੋਂ ਵੱਧ ਵੇਚੀਏ ਤੇ ਕੋਈ ਪਿਛਲੇ ਖਰਚੇ ਨੀ ਪੂਰੇ ਹੋਏ ਹੁੰਦੇ ਜੀ ਤੇ ਗਾਂਹ ਵਾਸਤੇ ਵੀ ਪੈਸੇ ਦੀ ਲੋੜ ਹੁੰਦੀ ਹੈ।
0: ਬਿਲਕੁਲ ਹੈ ਜੀ।
1: ਹਾਂਜੀ ਬਾਕੀ ਜਿੱਥੇ ਤੱਕ ਹੈਗਾ ਆ ਜੀ ਆ ਸਾਡੀ ਖੰਡ 75 ਰੁਪਏ ਨੂੰ ਪਹੁੰਚੀ ਜੀ ਉਹਦਾ ਤਾਂ ਗੁਨਾਹਗਾਰ ਗਡਕਰੀ ਆ ਜੀ।
0: ਜੀ
1: ਨਾ ਉਹਨੇ ਗੰਨਾ ਜਿਹੜਾ ਹੈਗਾ ਆ ਸਾਰਾ ਇਥੇਨੋਲ ਬਣਾਉਣ ਵਾਸਤੇ ਵਰਤ ਲਿਆ ਜੀ।
0: ਜੀ
1: 25 ਲੱਖ ਟਨ ਜਿਹੜਾ ਗੰਨਾ ਆ ਉਹ ਉੱਥੇ ਇਥੇਨੋਲ ਬਣਾਉਣ ਵਾਸਤੇ ਵਰਤਿਆ ਗਿਆ।
0: ਜੀ
1: ਹੁਣ ਗੱਲ ਤਾਂ ਇਹ ਹੈਗੀ ਆ ਕਿ ਸਮਵੰਸ ਲੋਸ ਇਜ ਸਮਵੰਸ ਗੇਨ ਹੈ ਜੀ। ਇਹਦਾ ਫੰਡਾ ਹੈਗਾ ਆ ਵੀ ਜੇ ਤੁਸੀਂ ਇੱਕ ਪ੍ਰੋਡਕਸ਼ਨ ਤਾਂ ਓਨੀ ਸੀ ਪ੍ਰੋਡਕਸ਼ਨ ਓਨੀ ਹੈਗੀ ਜੇ ਉਹਨੂੰ ਵਿੱਚੋਂ ਉਹਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਤੁਸੀਂ ਲਾਉਣੇ ਹੈਗੇ ਆ ਤੇ ਜਿਹੜੀ ਚੀਜ਼ ਨਾਲ ਬਾਕੀ ਜੋ ਚੀਜ਼ ਪ੍ਰੋਡਕਟ ਹੁੰਦੀ ਆ ਉਹ ਘਟੇਗੀ
0: ਘਟੇਗਾ।
1: ਸੋ ਇਸ ਕਰਕੇ ਇੰਨੇ ਸਾਲਾਂ ਬਾਅਦ ਹੋਇਆ ਜੀ ਕਿ ਜਿਹੜੀ ਖੰਡ ਆ ਉਹ ਇੰਪੋਰਟ ਕਰਨੀ ਪੈ ਰਹੀ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ।
1: ਹਾਂਜੀ ਬਾਕੀ ਜਿਹੜਾ ਹੈਗਾ ਜੀ ਅਜੇ ਦੇਖੋ ਗੰਨੇ ਦੀ ਫਸਲ ਜਿਹੜੀ ਆਉਣ ਵਾਸਤੇ ਅਜੇ 3 ਮਹੀਨੇ ਰਹਿੰਦੇ ਹੈਗੇ ਆ ਜੀ।
0: ਮੈਨੂੰ ਲੱਗਦਾ ਹੁਣ ਸਾਰੇ ਜਾਣੇ ਗੰਨਾ ਹੀ ਨਾ ਕਮਾ ਦੇ ਨਾ ਲਾਉਣ ਲੱਗ ਜਾਣ ਜੀ।
1: ਨਹੀਂ ਸਰ ਉਹ ਤਾਂ ਹੁਣ ਕੀ ਹੈ ਇਸ ਵੇਲੇ ਨੌਬਤ ਥੋੜਾ ਹੈਗੀ ਹੈ ਜੀ ਉਸ ਹੁਣ ਤਾਂ ਜਿਹੜਾ ਹੈਗਾ ਆ ਵੀ ਹਾਂ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਆ ਗੰਨੇ ਤੋਂ ਮਿਲਾਂ ਚੱਲ ਪੈਂਦੀਆਂ ਆ ਜੀ ਉਦੋਂ ਤੱਕ ਇਹ ਜਿਹੜੀ ਆ ਚੀਨੀ ਵਾਲਾ ਸੰਤਾਪ ਤਾਂ ਭੋਗਣਾ ਪਊਗਾ ਜੀ। ਬਾਕੀ ਇਹ ਹੈਗਾ ਆ ਵੀ ਇਨਫਲੇਸ਼ਨ ਜਿਹੜੀ ਹੈਗੀ ਆ ਉਹ ਆਲ ਟਾਈਮ ਜਿਹੜੀ ਆ ਹਾਈ ਆ ਜੀ ਇਸ ਵੇਲੇ
0: ਔਜਲਾ ਸਾਹਿਬ
1: ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਹੀ ਆ ਵੀ ਤੇਲ ਮਹਿੰਗਾ ਹੋ ਗਿਆ ਜੀ ਇੰਨਾ ਜ਼ਿਆਦਾ ਵੀ 1.5 ਗੁਣਾ ਤੋਂ ਡਬਲ ਤੱਕ ਜਿਹੜਾ ਰੇਟ ਪਹੁੰਚ ਗਿਆ ਜੀ।
0: ਪਰ ਸੈਣੀ ਸਾਹਿਬ ਜਿਹੜਾ ਸਰਕਾਰਾਂ ਇਕੱਠਾ ਕਰਕੇ ਦੇਈ ਜਾਂਦੀਆਂ ਨੇ ਜਾਂ ਉਹ ਮਤਲਬ ਕਿ ਜਿਹੜਾ ਸਬਸਿਡੀਆਂ ਦੇ ਰਹੀਆਂ ਨੇ ਜਾਂ ਝੋਲਾ ਬਣਾ ਕੇ ਦੇ ਰਹੀਆਂ ਨੇ ਉਹ ਕਿੱਥੋਂ ਦੇ ਰਹੀਆਂ ਨੇ ਜੀ ਇੰਨਾ ਕੁਝ ਕਿ ਉਹ ਕਸੂਰ ਫਿਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਦੇਖਿਆ ਜਾ ਸਕਦਾ।
1: ਭਾਰਤ ਸਾਹਿਬ ਦੇਣਾ ਘੱਟ ਹੁੰਦਾ ਤੇ ਰੌਲਾ ਜ਼ਿਆਦਾ ਹੁੰਦਾ ਜੀ।
0: ਜੀ
1: ਉਹ ਤਾਂ ਸੈਂਟਰ ਤੋਂ ਆਉਂਦਾ ਹੈਗਾ ਆ ਜੀ ਉਹਦੇ ਵਿੱਚੋਂ ਜਿਹੜਾ ਆ ਉਹ ਸਾਰਾ ਕੀਤਾ ਜਾਂਦਾ ਹੈਗਾ। ਸੈਂਟਰ ਦੀਆਂ ਅਲੱਗ ਪਾਲਿਸੀ ਹੈਗੀ ਜੀ ਸੈਂਟਰ 80 ਕਰੋੜ ਨੂੰ ਅਨਾਜ ਤਾਂ ਸੈਂਟਰ ਦਿੰਦਾ ਆ ਜੀ।
0: ਜੀ
1: ਤੇ ਉਹ ਸਿਰਫ ਜਿਹੜਾ ਆ ਉਹਦਾ ਜਿੰਨਾ ਜਿੰਨਾ ਦਿੰਦੇ ਹੈਗੇ ਉਹ ਕਣਕ ਦਾ ਹੀ ਹੁੰਦਾ ਆ ਜੀ ਬਾਕੀ ਹੋਰ ਚੀਜ਼ਾਂ ਥੋੜਾ ਦਿੰਦੇ ਆ ਜੀ। ਤੇਲ ਤੂਲ ਕਿੱਥੇ ਜੀ ਉਹ ਤਾਂ ਮਾਨ ਸਾਹਿਬ ਨੇ 1 ਕਿੱਟ ਰਾਹੀਂ ਤੇਲ ਦੀ ਬੋਤਲ ਦੇ ਦਿੱਤੀ ਸੀ
0: ਜੀ
1: ਬਾਅਦ ਦੇ ਵਿੱਚ ਜਿਹੜਾ ਕਿੱਥੇ।
0: ਬਿਲਕੁਲ ਹੈ ਜੀ
1: ਉਹ ਸਾਰੇ ਇਹ ਤਾਂ ਐ ਵੀ ਕਹਿਣ ਦੀ ਗੱਲ ਹੈ ਜੀ ਵੀ ਇੱਕ ਅੱਧੀ ਵਾਰੀ ਜਿਹੜੀ ਹੈਗੀ ਆ ਚੀਜ਼ ਦੇ ਦਿਓ ਤਾਂ ਕਿ ਜਿਹੜਾ ਹੈਗਾ ਆ ਉਹਨੂੰ ਪ੍ਰਚਾਰ ਦੇ ਵਿੱਚ ਲਿਆਂਦਾ ਜਾ ਸਕੇ ਵੀ ਅਸੀਂ ਆਹ ਦਿੰਦੇ ਹੈਗੇ। ਬਸ ਜੀ ਬਾਹਰਲੀਆਂ ਸਟੇਟਾਂ ਦੇ ਵਿੱਚ ਤਾਂ ਪ੍ਰਚਾਰ ਹੋਣਾ ਆ ਜੀ ਉੱਥੇ ਖੰਡ ਮਿਲਦੀ ਆ ਉੱਥੇ ਤੇਲ ਮਿਲਦਾ ਆ ਉੱਥੇ ਸਾਰਾ ਕੁਛ ਦਾਲਾਂ ਮਿਲਦੀਆਂ ਆ ਜੀ ਨਾਲ ਗਰੀਬਾਂ ਨੂੰ
0: ਜੀ। ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਆ ਉਹ ਕਹਿੰਦੇ ਸ਼ੂਗਰ ਰੋਗ ਤੋਂ ਬਚਣਗੇ ਜੀ ਭਾਰਤੀ ਲੋਕ ਕਹਿੰਦੇ ਜੀ।
1: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ ਬਿਲਕੁਲ ਠੀਕ ਕਹਿ ਰਹੇ ਆ ਅਮੀਰਾਂ ਦੇ ਚੌਂਚਲੇ ਏਦਾਂ ਦੇ ਹੁੰਦੇ ਆ ਜੀ ਹਾਂਜੀ ਤੇ ਗਰੀਬ ਖਾਏ ਨਾ ਜੀ। ਹਾਂਜੀ ਉਹ ਕੋਈ ਸਰ ਗੱਲ ਏਦਾਂ ਹੈਗੀ ਆ ਬਈ ਸਸਤਾ ਦੇ ਦਿਓਗੇ ਤੇ ਤਾਂ ਉਹਨੇ ਜਿਆਦਾ ਨੀ ਖਾ ਲੈਣਾ ਹੈਗਾ ਆ ਮਹਿੰਗਾ ਦੇ ਦਿਓਗੇ ਤੇ ਉਹਨੇ ਘੱਟ ਨੀ ਖਾ ਲੈਣਾ ਖਾਣਾ ਤਾਂ ਉਹਨੇ ਪੈਣਾ ਹੀ ਆ ਜਿੱਥੇ ਸੁਭਾਅ ਬੜੇ ਹੁੰਦੇ ਆ ਉੱਥੇ ਕਰਨਾ ਹੀ ਪੈਂਦਾ ਜੀ ਉਹਨਾਂ।
0: ਬਿਲਕੁਲ ਆ ਦੇਖ ਲੋ ਪਿਆਜ ਦੀਆਂ ਕੀਮਤਾਂ 60 ਰੁਪਏ ਕਿਲੋ ਨੂੰ ਹੋ ਗਈਆਂ ਪਾਰ ਜੀ ਖਬਰਾਂ ਆਈ ਜਾਂਦੀਆਂ ਜੀ ਜੀ।
1: ਭਾਰਤ ਸਾਹਿਬ ਤੁਸੀਂ ਪਿਆਜ ਤੋਂ ਬਾਹਰ ਨਿਕਲੋ ਕੋਈ ਗੱਲ ਨੀ ਆਪੇ ਹੀ ਲੈ ਆਉਣੇ ਜਿਹਨਾਂ ਨੇ ਲਿਆਉਣੇ
0: ਲੈਂਦੇ ਆ ਜੀ ਪਿਆਜ ਪਿਉਜ ਲਸਣ ਲਾਇਆ ਹੋਇਆ ਆ ਪੁਦੀਨਾ ਲਾਇਆ ਹੋਇਆ ਆ ਮਿਰਚਾਂ ਲਾਈਆਂ ਸ਼ਿਮਲਾ ਮਿਰਚ ਤੁਹਾਨੂੰ ਪਿਛਲੇ ਦਿਨਾਂ ਚ ਦਿਖਾਈਆਂ ਸੀ ਜੀ।
1: ਬਿਲਕੁਲ ਜੀ ਬਿਲਕੁਲ ਵਧੀਆ ਆ ਜੀ ਵਧੀਆ
0: ਜੀ
1: ਸਿਆਣੇ ਲੋਕ ਰਹਿੰਦੇ ਆ ਨਾ ਜੀ ਤਦੇ ਤਾਂ ਕਹਿੰਦੇ ਖੁਸ਼ਹਾਲੀ ਵਾਲਾ ਖੁਸ਼ਹਾਲੀ ਵਾਲਾ ਇੰਡੈਕਸ ਜਿਹੜਾ ਹੈਗਾ ਆ ਜੀ ਉਹ ਮੈਂ ਤਾਂ ਇੱਕ ਵਾਰੀ ਫੋਨ ਕਰਕੇ ਵੀ ਪਤਾ ਕੀਤਾ ਸੀ ਮੈਂ ਕਿਹਾ ਹੱਦ ਹੋ ਗਈ ਆ ਸਾਡੇ ਭਾਰਤ ਸਾਹਿਬ ਉਦਾਸ ਰਹਿਥੇ ਹੈਗੇ ਆ ਦੁਖੀ ਬੈਠੇ ਹੈਗੇ ਆ ਜੀ ਤੇ ਉਹ ਵਾਈਫਾਈ ਉਹਨਾਂ ਦਾ ਬਦਲ ਕੇ ਚੱਲ ਗਏ ਤੇ ਉਹਨਾਂ ਨੂੰ ਇੰਨੇ ਪੈਸੇ ਪੈ ਗਏ
0: ਤੇ
1: ਉਹ ਇੰਨੇ ਪਰੇਸ਼ਾਨ ਹੋ ਰਹੇ ਜੀ ਮੈਂ ਤਾਂ ਫਿਨਲੈਂਡ ਦੀ ਸਰਕਾਰ ਨੂੰ ਨੋਟਿਸ ਦੇਣ ਲੱਗਾ ਸੀਗਾ ਉਹ ਕਹਿੰਦੇ ਭਾਈ ਖੁਸ਼ੀ ਵਾਲਾ ਇੰਡੈਕਸ ਜਿਹੜਾ ਆ ਅਸੀਂ ਆਪਣੀ ਕੁੜੀ ਦਾ ਦੇਖਣਾ ਕਿ ਤੁਹਾਡੇ ਬੁੱਢੇ ਦਾ ਦੇਖਣਾ ਫਿਰ ਮੈਂ ਚੁੱਪ ਕਰ ਗਿਆ ਜੀ ਅਗਲੇ ਦਿਨ ਠੀਕ ਹੈ ਜੀ ਉਹਨਾਂ ਦੀ ਕੁੜੀ ਖੁਸ਼ ਆ ਬਸ ਹਾਂਜੀ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਕਾਂਗਰਸ ਵਾਲੇ ਵੀ ਬੱਸ ਰੈਲੀ ਕੱਢ ਰਹੇ ਆ ਕਹਿੰਦੇ ਜੀ ਸ਼ੁਰੂ 135 ਕਿਲੋਮੀਟਰ ਲੰਬੀ ਹੋਏਗੀ ਜੀ।
1: ਹਾਂਜੀ ਠੀਕ ਹੈ ਜੀ ਆਪਣੀ ਆਪਣੀ ਬੱਸ ਲੈ ਜਾਣਾ ਜੀ ਇੱਥੇ ਜਿੱਦਾਂ ਮਰਜ਼ੀ ਹੈ ਜੇ ਇੱਕੋ ਬੱਸ ਦੇ ਵਿੱਚ ਦੋ ਗੁੱਟਾਂ ਦੀਆਂ ਸਵਾਰੀਆਂ ਚੜ ਗਈਆਂ ਤੇ ਫੇਰ ਉੱਥੇ ਬੱਸ ਦੇ ਵਿੱਚ ਹੀ ਜੁੱਤਮ ਜੁੱਤੀ ਹੋਣਗੇ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਇਹ ਹੁਣ ਬੱਸ ਇਹ ਬੱਸ ਰਾਹੀਂ ਮੁੱਖ ਮੰਤਰੀ ਬਣਾਉਣ ਲੱਗੇ ਆ ਹਾਂਜੀ ਮੈਂ ਇਸ ਪਰ ਇਹ ਸਭ ਲੋਕੀ ਜਿਹੜੇ ਹੈਗੇ ਆ ਸਾਰੇ ਜਣੇ ਰਾਹੁਲ ਗਾਂਧੀ ਦੀ ਸਿਫਤ ਕਰਦੇ ਆ
0: ਜੀ
1: ਮੈਂ ਮਤਲਬ ਇਸੇ ਕਰਕੇ ਕਹਿਣਾ ਹੈਗਾ ਹੀ ਇਜ਼ ਇਮੈਚੁਰਡ ਲੀਡਰ ਉਹਨੂੰ ਪਤਾ ਹੀ ਕੁਛ ਨਹੀਂ ਜੀ ਹਾਂਜੀ ਉਹਨੇ ਬਣੀ ਬਣਾਈ ਸਰਕਾਰ ਜਿਹੜੀ ਹੈਗੀ ਹੈ। ਪਰ ਇਹ ਸਭ ਤੁਸੀਂ ਦੇਖੋ ਵੀ ਏਦਾਂ ਦਾ ਮਾਹੌਲ ਸੀ ਵੀ ਇੱਥੇ ਕਾਂਗਰਸ ਦੀ ਸਰਕਾਰ ਆਈ ਆਈ ਕੇ ਆਈ।
0: ਜੀ
1: ਹੁਣ ਉਦਣ ਕਿਸੇ ਦਿਨ ਰਤਨ ਨੇ ਨਾ ਉੱਥੇ ਜਿਹੜਾ ਹੈਗਾ ਆ ਕੋਈ ਗੱਲ ਕੀਤੀ ਉਹ ਢਿੱਲੋਂ ਇਹਨਾਂ ਦਾ ਜਿਹੜਾ ਹੈਗਾ ਆ ਯੂਥ ਦਾ ਲੀਡਰ,
0: ਹਾਂ
1: ਉਹ
0: ਜੀ
1: ਕਹਿੰਦਾ ਤੁਹਾਨੂੰ ਪਤਾ ਏਦਾਂ ਕਰਕੇ, ਉਹ ਕਹਿੰਦਾ ਤੁਸੀਂ ਤਾਂ ਕਿਸੇ ਗਿਣਤੀ ਚ ਹੈ ਨੀ ਹੁਣ, ਹੈ ਜੀ।
0: ਜੀ
1: ਉਹ ਸਪਸ਼ਟ ਮੂੰਹ ਦੇ ਉੱਤੇ ਦੱਸਿਆ ਵੀ ਭਾਈ ਤੁਸੀਂ ਹੈ ਨੀ ਕਿਸੇ ਗਿਣਤੀ ਚ।
0: ਕਿਆ ਬਾਤ ਹੈ ਜੀ। ਜੀ
1: ਸੋ ਇਸ ਕਰਕੇ ਇਹਨਾਂ ਦੀ ਬੱਸ ਜਿੱਥੇ ਮਰਜ਼ੀ ਲਈ ਜਾਣ ਜੀ,
0: ਜੀ
1: ਤੇ ਉਹ ਬੱਸ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਇੰਨਾ ਜ਼ਰੂਰ ਆ ਵੀ ਅਸੀਂ ਇਸ ਚੀਜ਼ ਦੀ ਉਮੀਦ ਕਰਾਂਗੇ ਕਿ ਬੱਸ ਦੇ ਵਿੱਚੋਂ ਜਦੋਂ ਉਤਰਨ ਤੇ ਇਹਨਾਂ ਦੀਆਂ ਪੱਗਾਂ ਸਿਰ ਤੇ ਸਲਾਮਤ ਹੋਣ ਜੀ,
0: ਜੀ
1: ਕਿਤੇ ਬੱਸ ਦੇ ਵਿੱਚ ਹੀ ਨਾ ਲੱਥਦੀਆਂ।
0: ਬਿਲਕੁਲ
1: ਹਾਂਜੀ ਸਰ,
0: ਬਿਲਕੁਲ। ਥੈਂਕ ਯੂ ਜੀ,
1: ਜੀ
0: ਬਹੁਤ
1: ਸਰ,
0: ਬਹੁਤ ਸ਼ੁਕਰੀਆ ਸਾਹਿਬ
1: ਥੈਂਕ
0: ਸਰ,
1: ਯੂ ਜੀ,
0: ਥੈਂਕ ਯੂ,
1: ਸ਼ੁਕਰੀਆ ਜੀ,
0: ਥੈਂਕ
1: ਸਮਾਂ ਦੇਣ ਲਈ
0: ਸਰ,
1: ਧੰਨਵਾਦ ਸਰ, ਸ਼ੁਕਰੀਆ,
0: ਸਤਿ ਸ਼੍ਰੀ ਅਕਾਲ
1: ਜੀ।
0: ਜੀ ਦੋਸਤੋ, ਇਹ ਸਨ ਜੀ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਮੁਕੱਦਰ ਬਾਈ ਜੀ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ਼੍ਰੀ
2: ਸਾਰੇ
0: ਅਕਾਲ ਜੀ,
2: ਪਿਆਰੇ
0: ਜੀਆਂ ਨੂੰ
2: ਸਤਿ ਸ਼੍ਰੀ
0: ਜੀ
2: ਅਕਾਲ,
0: ਜਵਾਬ ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਬਹੁਤ ਵਧੀਆ।
0: ਜੀ ਹਾਂ
2: ਤੁਸੀਂ ਆਪਣੇ ਸੁਣਾਓ,
0: ਬਹੁਤ ਵਧੀਆ,
2: ਪਰਿਵਾਰ ਠੀਕ ਹੈ ਬਾਬੇ?

0: ਉਹਦਾ ਹੁਣ ਮੈਨੂੰ ਜਿਹੜੀ USA 'ਚ ਪੜ੍ਹ ਕੇ ਆਇਆ, ਕਿੱਥੇ
1: ਜੀ
0: ਉਹ ਕਿਹੜੀ ਯੂਨੀਵਰਸਿਟੀ 'ਚ, ਮੈਨੂੰ ਹੁਣ ਨਾਂ ਨਹੀਂ ਯਾਦ ਆਉਂਦਾ,
1: ਜੀ
0: ਉਹ ਹੈਗਾ ਇਨਮੈਚਿਓਰ ਲੀਡਰ, ਕਿਉਂਕਿ ਉਹਨਾਂ ਕੋਲ ਤਾਕਤ ਨਹੀਂ ਹੈਗੀ ਅਸਲ 'ਚ।
1: ਜੀ
0: ਤੇ ਉਹ ਗੱਲ ਉਹੀ ਹੈ ਵੀ ਜਿੰਨਾ ਜਦੋਂ ਜਿਹਦੇ ਕੋਲ ਪਾਵਰ ਹੁੰਦੀ ਹੈ ਬਾਈ, ਜਿਹਦੇ ਕੋਲ ਮੰਨ ਲਓ ਪੈਸਾ, ਜੇ ਕੋਈ ਮਹੱਤਵ ਬੰਦਾ ਹੋਵੇ, ਉਹ ਭਾਵੇਂ ਜਿੱਡਾ ਮਰਜ਼ੀ ਸਿਆਣਾ ਹੋ, ਉਹ ਇਸੇ ਕਰਕੇ ਕਹਾਵਤ ਬਣਾਈ ਗਈ ਵੀ ਜਿਨ੍ਹਾਂ ਦੇ ਘਰ ਦਾਣੇ ਨੇ ਉਹਦੇ ਕਮਲੇ ਵੀ ਸਿਆਣੇ ਹੁੰਦੇ ਨੇ।
1: ਨਹੀਂ ਉਹ ਗੱਲਾਂ ਵੀ ਤਾਂ ਤਕਰੀਬਨ ਗੱਲਾਂ ਹੁਣ ਜੇ ਦੇਖਿਆ ਜਾਵੇ ਪਹਿਲਾਂ ਨਾਲੋਂ ਕਾਫੀ ਉਹਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ, ਕਾਫੀ ਤਰਕ ਦੇ ਨਾਲ ਤੇ ਕਾਫੀ ਮਤਲਬ ਕਿ ਗੱਲ ਜਿਹੜੀ ਹੈ ਵਧੀਆ ਤਰੀਕੇ ਨਾਲ ਕਰਦਾ। ਮੇਰਾ ਤਾਂ ਚਲੋ ਪਹਿਲਾਂ ਵੀ ਮੰਨਣਾ ਸੀਗਾ ਉਹਨੂੰ ਇਗਨੋਰ ਇਸੇ ਕਰਕੇ ਕੀਤਾ ਜਾਂਦਾ ਸੀ ਉੱਥੇ ਹਾਲ ਦੇ ਵਿੱਚ ਵੀ, ਸੰਸਦ ਦੇ ਵਿੱਚ ਵੀ, ਚਲੋ ਕਿਤੇ ਨਾ ਕਿਤੇ ਲੋਕ
0: ਬਿਲਕੁਲ
1: ਜੇ ਉਹਨੂੰ ਸੁਣਨਗੇ ਨਾ, ਜੇ ਉਹਦੇ ਲੈਵਲ ਦੀ ਗੱਲ ਜੇ ਜਿਹੜੀ ਉਹ ਗੱਲ ਕਰਦਾ ਹੈ ਉਹ ਮਤਲਬ ਕਿ ਜਾਂ ਤਾਂ ਮੇਰੇ
0: ਬਿਲਕੁਲ
1: ਵਰਗਿਆਂ ਦੇ ਉੱਤੋਂ ਦੀ ਲੰਘ ਜਾਂਦੀ ਆ ਜਾਂਦਾ, ਜਾਂ ਉਹ ਮੁੱਦਾ ਹੀ ਏਦਾਂ ਦਾ ਮੇਰੇ ਵਾਂਗੂ ਛੇੜ ਲੈਂਦਾ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ ਪਈ ਕਹਿਣਾ ਕਹਿਣਾ ਕੀ ਆ ਨਾ, ਕਈ ਵਾਰੀ ਏਦਾਂ ਵੀ ਹੋ ਜਾਂਦਾ ਹੈ।
0: ਨਹੀਂ ਉਹ ਹੁਣ
1: ਪਰ
0: ਤਾਂ
1: ਹੁਣ
0: ਹਰ ਇੱਕ ਗੱਲ ਮੁੱਦੇ ਦੀ ਹੋਈ ਛੇੜਦਾ। ਚਲੋ ਹੋ ਸਕਦਾ ਪਹਿਲਾਂ
1: ਜੀ
0: ਹੋ ਸਕਦਾ ਕਈ ਵਾਰੀ ਤਜਰਬੇ ਦਾ ਫਰਕ ਹੁੰਦਾ,
1: ਜੀ
0: ਪਰ ਉਹ ਬੰਦੇ ਨੂੰ ਅਸਲ 'ਚ ਇਹਨਾਂ ਨੇ ਲੱਖਾਂ ਕਰੋੜ ਰੁਪਇਆ ਫੂਕਤਾ ਬਾਈ ਜੀ ਉਹਨੂੰ, ਜਿਵੇਂ ਪੱਪੂ ਬਣਾਉਣ ਵਾਸਤੇ ਲਾ ਲਓ
1: ਹਾਂ
0: ਜਾਂ
1: ਬਿਲਕੁਲ
0: ਇਮਪਿਓਰ
1: ਬਿਲਕੁਲ ਹੈ ਜੀ
0: ਬਣਾਉਣ
1: ਬਿਲਕੁਲ
0: ਵਾਸਤੇ, ਮੈਨੂੰ ਪਤਾ ਹੀ ਨਹੀਂ ਹੈਗਾ।
1: ਜੀ
0: ਹੈ ਜਿਹੜਾ ਪੜ੍ਹਿਆ ਲਿਖਿਆ ਬੰਦਾ ਸੀ, ਤੁਸੀਂ ਇਹ ਦੇਖ ਲਓ ਵੀ ਜਿਹੜਾ ਉਹ ਬਾਹਰ ਵੀ ਜਾ ਕੇ ਕਈ ਯੂਨੀਵਰਸਿਟੀਆਂ 'ਚ ਭਾਸ਼ਣ ਦਿੰਦਾ ਹੈ, ਤਾਂ
1: ਜੀ
0: ਮੋਦੀ ਸਾਹਿਬ ਨੂੰ ਕਹਿ ਦਿਓ ਵੀ ਦੇ ਦੇਣ ਭਾਸ਼ਣ ਕਿਸੇ
1: ਬਿਲਕੁਲ
0: ਯੂਨੀਵਰਸਿਟੀ ਜਾ ਕੇ।
1: ਬਿਲਕੁਲ ਬਿਲਕੁਲ
0: ਹੈ ਕਦੇ ਕਦੇ ਇਹਨਾਂ ਦੀ ਗੱਲ ਸੁਣੀ ਹੈ,
1: ਜੀ
0: ਉਹ ਟੈਲੀਪ੍ਰੋਮਟਰ ਬੰਦ ਹੋ ਜੇ ਉਹਦੇ ਆ ਦਿੱਲੀ ਭਾਸ਼ਣ ਦੇ ਵਿੱਚ, ਜਿਹੜਾ ਲਾਲ ਕਿਲੇ ਤੇ ਹੋਇਆ ਉਦੋਂ ਕੀ ਹਾਲ ਸੀ ਇਹਨਾਂ ਦਾ,
1: ਬਿਲਕੁਲ ਬਿਲਕੁਲ
0: ਬੋਲਿਆ ਜਾਂਦਾ ਸੀ ਇਹਨੂੰ।
1: ਜੀ
0: ਤੇ ਉਹ ਗੱਲ ਉਹੀ ਹੈ ਬਾਈ ਜੀ, ਇਸੇ ਕਰਕੇ ਚਲੋ ਰਾਹੁਲ ਗਾਂਧੀ ਨਾਲ ਹੋ ਸਕਦੇ ਮੇਰੇ ਵੀ 100 ਡਿਫਰੈਂਸ ਹੋਣਗੇ,
1: ਜੀ
0: ਪਰ ਉਹ ਫਿਰ ਵੀ ਬਹੁਤ ਗੱਲਾਂ ਸਹੀ ਕਰਦਾ ਬੰਦਾ।
1: ਜੀ
0: ਤੇ ਦੂਜੀ ਗੱਲ ਇਹ ਹੈ ਵੀ ਆ ਜਿਹੜਾ ਤੁਸੀਂ ਗੱਲ ਕਰਦੇ ਪਏ ਸੀ ਆਪਣਾ,
1: ਹਾਂ ਜੀ
0: ਆਹ
1: ਮਹਿੰਗਾਈ ਦੀ,
0: ਜਿਹੜੇ
1: ਹਾਂ ਜੀ
0: ਮਾਨ ਸਾਹਿਬ ਦੀ ਵਾਈਫ ਤੇ ਇਲਜ਼ਾਮ, ਮਹਿੰਗਾਈ ਤਾਂ ਚਲੋ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ ਆਪਣੇ
1: ਜੀ ਜੀ
0: ਮੋਦੀ ਸਾਹਿਬ ਦੇ ਨਾਲ, ਬਹੁਤ
1: ਬਿਲਕੁਲ
0: ਬਹੁਤ ਹੋਈ ਮਹਿੰਗਾਈ ਕੀ ਮਾਰ, ਅਬ ਕੀ ਮਾਰ ਮੋਦੀ ਸਰਕਾਰ।
1: ਜੀ
0: ਹੁਣ ਇਹ ਮੈਂ ਵਾਰ ਵਾਰ ਇਸੇ ਗੱਲ ਕਰਕੇ ਕਹਿਣਾ ਵੀ ਹੁਣ ਆਪਾਂ ਇਹਨਾਂ ਕਹਿ ਵੀ ਹੁਣ ਵੀ ਜੇ ਇਹ ਗੱਠਜੋੜ ਕਰਕੇ ਇਹਨਾਂ ਨੂੰ ਪੰਜਾਬ ਚ ਲਿਆਵਾਂਗੇ ਫਿਰ ਇਹ ਸਾਡਾ ਪੰਜਾਬ ਦਾ ਫਾਇਦਾ ਕਰਨਗੇ।
1: ਜੀ
0: ਤੁਸੀਂ ਦੇ ਪਹਿਲਾਂ ਇਹ ਤਾਂ ਸੋਚੋ ਨਾ ਵੀ ਘੱਟੋ ਘੱਟ ਉਹਨਾਂ ਕੋਲ ਦੇਸ਼ ਦੀ ਸਰਕਾਰ ਨੇ, ਚਲੋ ਪੰਜਾਬ ਚ ਨਹੀਂ ਹੈਗੀ, ਹੋਰ ਵੀ ਬਹੁਤੇ ਸੂਬਿਆਂ ਚ ਹੈਗੀ, ਬਹੁਤਾਤ ਉਹਨਾਂ ਦੀ ਹੋਈ ਹੈ।
1: ਜੀ
0: ਉੱਥੇ ਕੀ ਕੀ ਹਾਲਾਤ ਬਣੇ ਪਏ ਨੇ, ਰਾਜਸਥਾਨ ਦੇ ਤੁਸੀਂ ਦੇਖ ਲਓ ਵੀ ਸੂਬਿਆਂ ਦੇ ਵਿੱਚ ਜਿੱਥੇ ਸਕੂਲ ਮੰਨ ਲਓ ਤਬੇਲਿਆਂ ਦੇ ਵਿੱਚ ਚੱਲਦੇ ਪਏ ਨੇ,
1: ਜੀ
0: ਜਿੱਥੇ ਆ ਕੋਕਰੋਚ ਪਾਰਟੀ ਵਾਲੇ ਗਏ ਤੇ ਉੱਥੇ ਕਿਵੇਂ ਕੁੱਟੇ ਉਹ,
1: ਜੀ
0: ਏਡੀ ਗੁੰਡਾਗਰਦੀ ਤਾਂ ਕਿਸੇ ਸਰਕਾਰ 'ਚ ਨਹੀਂ ਹੋਈ।
1: ਜੀ
0: ਫਿਰ ਅਸੀਂ ਇਹਨਾਂ ਨੂੰ ਅਸੀਂ ਲਿਆ ਕੇ ਪੰਜਾਬ ਦਾ ਭਲਾ ਕਿਵੇਂ, ਮੈਨੂੰ ਇਹ ਨੀ ਸਮਝ ਆਉਂਦੀ ਵੀ ਅਸੀਂ ਜਿਹੜਾ ਦੇਸ਼ ਪੱਧਰ ਤੇ ਅਸੀਂ ਦੇਖਦੇ ਪਏ ਹਾਂ ਸਾਰਾ ਕੁਛ ਆਪਣੇ ਸਾਹਮਣੇ
1: ਜੀ
0: ਵੀ ਇਹ ਕੀ ਕਰਦੇ ਪਏ ਨੇ ਕੀ ਨੂੰ,
1: ਜੀ
0: ਪਰ ਅਸੀਂ ਸੋਚਦੇ ਵੀ ਜੇ ਪੰਜਾਬ 'ਚ ਗੱਠਜੋੜ ਹੋ ਜੂ ਤੇ ਉਹ ਟਰੱਕ ਜਿਹੜਾ ਉਹ ਭਰੇ ਸੀ ਉਹ ਪਿਛਲੇ, ਚਲੋ ਹੁਣ ਤਾਂ ਇਹ ਹੋ ਸਕਦਾ
1: ਜੀ
0: ਵੀ ਆਪਣੇ ਸੱਜਣ ਕਈ ਕਈ ਸੋਚਦੇ ਨੇ ਵੀ ਜੇ ਸੈਂਟਰ ਸਰਕਾਰ ਨਾਲ ਗੱਠਜੋੜ ਹੋ ਜੂ ਟਰੱਕ ਭਰ ਭਰ ਕੇ ਆਉਣਗੇ,
1: ਜੀ
0: ਤੇ ਇਹ ਤਾਂ ਬਾਦਲ ਸਾਹਿਬ ਨੇ ਕਈ ਕਈ ਸਾਲ ਪਹਿਲਾਂ ਕਿਹਾ ਸੀ ਵੀ ਟਰੱਕ ਭਰ ਕੇ ਆਉਣਗੇ,
1: ਜੀ
0: ਤੇ ਜਦੋਂ ਇਹਨਾਂ ਦਾ ਗੱਠਜੋੜ ਵੀ ਸੀ ਉਹ ਟਰੱਕ ਅਸੀਂ ਤਾਂ ਵੇਖੇ ਨੀ ਕਿਤੇ, ਜੇ ਕਿਸੇ ਨੇ ਵੇਖੇ ਹੋਣ ਜਾਂ ਕਿਤੇ ਉੱਤਰ ਦੇ ਪੰਜਾਬ 'ਚ
1: ਜੀ
0: ਉਹ ਵੀ ਦੱਸ ਦੇਣ।
1: ਬਿਲਕੁਲ ਹੈ ਜੀ।
0: ਦੂਜੀ ਗੱਲ ਡਾਕਟਰ ਪਿਆਰੇ ਲਾਲ ਗਰਗ ਦੀ ਗੱਲ ਕਰਦੇ ਪਏ, ਆਪਾਂ ਡਾਕਟਰ ਪਿਆਰੇ ਲਾਲ ਗਰਗ ਜਾਂ ਮੰਨ ਲਓ ਦੂਜੇ ਮਲਵਿੰਦਰ ਮਾਲੀ ਸਾਹਿਬ ਹਰੀ,
1: ਜੀ
0: ਉਹ ਇਹਨਾਂ ਦੇ ਖਿਲਾਫ਼ ਬੋਲਦੇ ਪਏ ਨੇ, ਝਾੜੂ ਵਾਲੇ ਦੇ ਖਿਲਾਫ਼
1: ਜੀ
0: ਬਿਲਕੁਲ ਹਿੱਕ ਠੋਕ ਕੇ ਬੋਲਦੇ ਨੇ ਜੋ ਇਹ ਗਲਤ ਨੇ,
1: ਜੀ
0: ਪਰ ਉਹ ਇਹ ਵੀ ਤਾਂ ਨਾਲ ਬੋਲਦੇ ਪਏ ਨਾ ਵੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਚੁਣਨ ਵਾਲੀਆਂ ਨੇ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ,
1: ਜੀ
0: ਇਹ ਕੀ ਲੱਛਣ ਕਰਦੇ ਪਏ ਨੇ,
1: ਬਿਲਕੁਲ
0: ਅਸੀਂ ਅਸੀਂ ਘੱਟੋ ਘੱਟ ਉਹਨੂੰ ਵੀ ਤਾਂ ਐਕਸਪਲੇਨ ਕਰੀਏ ਨਾ ਵੀ ਅਸੀਂ ਇਹਨਾਂ ਨੂੰ ਤਾਂ ਹਟਾ ਕੇ ਝਾੜੂ ਵਾਲੇ ਦਾ, ਇਹ ਤੇ ਉਹੀ ਗੱਲ ਬੜਾ ਕੁਛ ਗਲਤ ਕਰਦੇ ਪਏ ਨੇ,
1: ਜੀ
0: ਤੇ ਜੋ ਕੁਛ ਉਹ ਇਹਨਾਂ ਬਾਰੇ ਆਉਣ ਵਾਲੀਆਂ ਪਾਰਟੀਆਂ ਬਾਰੇ ਬੋਲਦੇ ਪਏ ਨੇ ਉਹ ਵੀ ਤਾਂ ਉਹ ਗੱਲ ਕਰਦੇ ਪਏ ਨੇ ਨਾਲ ਵਿੱਚ,
1: ਜੀ
0: ਤੇ ਫਿਰ ਸਾਨੂੰ ਉਹਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ ਨਾ ਬਾਈ, ਇਹ ਥੋੜੀ
1: ਬਿਲਕੁਲ
0: ਝਾੜੂ ਵਾਲੇ ਲਾਹਣੇ ਨੇ ਤੇ
1: ਕਾਂਗਰਸ
0: ਵਾਲੇ
1: ਅਕਾਲੀ
0: ਬਿਠਾਉਣੇ ਨੇ ਜਾਂ ਅਕਾਲੀ
1: ਬੀਜੇਪੀ ਵਾਲੇ
0: ਬਣਾਉਣੇ ਨੇ,
1: ਜੀ
0: ਅਕਾਲੀ ਬਿਠਾ ਲੈਣੇ
1: ਜੀ,
0: ਕੋਈ ਵੀ ਬਿਠਾ ਲਓ ਉਹੀ ਗੱਲ ਹੁਣ ਇਹੀ ਆ ਝਾੜੂ ਵਾਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ, ਇਹ ਮੈਂਬਰਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ
1: ਜੀ
0: ਵੀ ਆ ਰਿਸ਼ਤੇ ਦੀ ਸਰਕਾਰੀ ਪਾਲਿਸੀ ਬਣਾਓ ਜੀ, ਸ਼ਰਾਬ ਦੀ ਬਣਾਓ ਜੀ,
1: ਜੀ
0: ਅੱਜ ਇਹਨਾਂ ਨੇ ਕਦੀ ਨਾ ਲਿਆ, ਸਾਰੀ ਸਰਕਾਰ ਲੰਘੀ
1: ਜੀ,
0: ਤੇ ਜਿਹੜੇ ਆ ਆਉਣ

0: ਵੀ ਨੇ, ਤੁਸੀਂ ਮੈਨੂੰ ਇਹ ਦੱਸੋ ਇਹ ਇਲਜ਼ਾਮ ਲਾਉਂਦੇ ਨੇ ਇਹਨਾਂ ਦੇ ਉੱਤੇ, ਉਹ ਸਹੀ ਵੀ ਹੈਗੇ ਨੇ ਜਾਇਜ਼ ਵੀ ਨੇ, ਵੀ
1: ਜੀ
0: ਜਿਹੜੇ ਆ ਜਿਹੜੀਆਂ 1,000 ਰੁਪਏ ਦਿੰਦੇ ਪਏ ਨੇ, ਵੀ ਇਹ ਕਿੱਥੋਂ ਲਿਆਉਣਗੇ, ਇਹ ਕਰਜ਼ਾ ਚੱਕਦੇ ਪਏ ਨੇ,
1: ਜੀ
0: ਤੁਸੀਂ ਆ ਮਹੀਨਾ ਖੜ ਜਾਓ। ਤੁਸੀਂ ਇਹੀ ਅਕਾਲੀ ਦਲ ਇਹੀ ਕਾਂਗਰਸ ਵਾਲੇ ਇਹ ਕਹਿਣਗੇ ਵੀ ਅਸੀਂ 2,500 ਦਿਆਂਗੇ ਜੀ, ਅਸੀਂ 3,000
1: ਬਿਲਕੁਲ
0: ਦਿਆਂਗੇ, ਉਹ 5,000 ਕਹੂਗਾ। ਹੈ
1: ਬਿਲਕੁਲ ਹੈ ਜੀ।
0: ਆ ਯੋਗੀ ਯੋਗੀ ਨੇ ਤਾਂ ਯੂਪੀ ਚ ਕਹਿਤਾ ਵੀ ਅਸੀਂ 60,000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ ਜੀ।
1: ਜੀ
0: ਚੰਨੀ ਨੇ ਵੀ ਕਹਿਤਾ ਵੀ ਅਸੀਂ 60,000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ।
1: ਜੀ
0: ਇਹੀ ਮੈਂ ਕਹਿੰਦਾ ਵੀ ਜੇ ਜੇ ਇਹਨਾਂ ਦੇ ਵਿੱਚੋਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ
1: ਜੀ
0: ਕੋਈ ਵੀ ਇਹ ਪਾਰਟੀ, ਮੈਨੂੰ ਸੈਣੀ ਬਾਈ ਜੀ ਨੇ ਸਵਾਲ ਪੁੱਛਿਆ ਸੀ ਪਿਛਲੇ ਦਿਨੀ
1: ਜੀ
0: ਵੀ ਤੁਸੀਂ ਕਿਹਨਾਂ ਨੂੰ ਵੋਟ ਪਾਉਣੀ ਹੈ, ਮੈਂ ਕਹਿੰਦਾ ਜੇ ਬਾਦਲ ਸਾਹਿਬ ਹੋਰਾਂ ਦੀ ਪਾਰਟੀ ਚੋਂ ਜਾਂ ਕਾਂਗਰਸ ਦੀ ਪਾਰਟੀ ਚੋਂ,
1: ਜੀ
0: ਜਿਹੜਾ ਬੰਦਾ ਇਹ ਕਹੂਗਾ ਵੀ ਮੈਂ ਆ ਫ੍ਰੀ ਬੀਜ ਤੇ ਰੋਕ ਲਾਵਾਂਗਾ ਜੀ,
1: ਜੀ
0: ਅਸੀਂ ਪੰਜਾਬ ਦੀ ਆਮਦਨ ਜਿਹੜੀ ਆ ਸਰਕਾਰੀ ਪਾਲਿਸੀ ਬਣਾ ਕੇ ਆ ਸ਼ਰਾਬ ਜਿਹੜੀ ਸ਼ਰਾਬ ਕਾਰੋਬਾਰ ਹੈ ਜਾਂ ਰੇਤੇ ਲੀਕਰ ਦੇ ਜਿਹੜੇ ਅੱਜ ਇਲਜ਼ਾਮ ਇਲਜ਼ਾਮ
1: ਜੀ
0: ਕੀ ਇਹਨਾਂ ਨੂੰ ਤਾਂ ਹਾਈ ਕੋਰਟ ਨੇ ਚਪੇੜਾ ਮਾਰੀਆਂ ਨੇ
1: ਜੀ
0: ਝਾੜੂ ਵਾਲਿਆਂ ਨੂੰ,
1: ਬਿਲਕੁਲ
0: ਮੈਂ ਕਹਿੰਦਾ ਜਿਹੜਾ ਬੰਦਾ ਇਹ ਕਹਿ ਦੂਗਾ ਅਸੀਂ ਉਹਨਾਂ ਨੂੰ ਵੋਟ ਪਾ ਦਾਂਗੇ ਜੀ,
1: ਜੀ
0: ਮੇਰਾ ਦਾਅਵਾ ਰਿਹਾ ਅਸੀਂ ਖੁੱਲ ਕੇ ਉਹਨਾਂ ਨੂੰ ਵੋਟ ਪਾ ਦਾਂਗੇ ਜਿਹੜਾ ਇਹ ਗੱਲ ਕਹੂਗਾ ਵੀ ਅਸੀਂ ਆ ਜਿਹੜੀਆਂ ਫ੍ਰੀ ਵੀਜ਼ੇ ਬੰਦ ਕਰਾਂਗੇ।
1: ਜੀ
0: ਤੇ
1: ਬਾਈ ਜੀ,
0: ਜੇ
1: ਪੈਸਾ
0: ਜੇ
1: ਬਣਾਉਣਾ
0: ਨਹੀਂ
1: ਹੋਵੇ ਤਾਂ
0: ਕਰਦੇ
1: ਸਰਕਾਰ ਨੇ ਨਾ, ਪੈਸਾ ਤਾਂ ਬਣਦਾ ਹੁਣ ਵੀ ਹੈ, ਪਰ ਜੇ ਬਣਾਉਣਾ ਹੋਵੇ ਤਾਂ ਘੱਟੋ ਘੱਟ ਨੀ ਪੰਜਾਬ ਦੇ ਵਿੱਚ ਹੀ ਦੇਖਿਆ ਜਾਵੇ, ਪਾਰਕਿੰਗ ਪਲੇਸ ਬਣਾਉਣ ਦੀ ਜ਼ਰੂਰਤ ਹੈ, ਉੱਥੋਂ ਪੈਸਾ ਉਗਰਾਇਆ ਜਾ ਸਕਦਾ ਹੈ, ਪਾਲਿਸੀ ਲਿਆਉਣੀ ਚਾਹੀਦੀ ਹੈ। ਨਾਲੇ ਤਾਂ ਜਿੰਨਾ ਵੱਡੇ ਪੱਧਰ ਦੇ ਉੱਤੇ ਦੇਖੋ ਆਪਣਾ ਟ੍ਰੈਫਿਕ ਜਾਮ ਪ੍ਰੋਬਲਮ ਹੈ, ਸੜਕਾਂ ਦੇ ਉੱਤੇ ਪ੍ਰੋਬਲਮ ਹੈ, ਵਹੀਕਲ ਜਿਹੜੇ ਉੱਦਾਂ ਹੀ ਲਾ ਦਿੰਦੇ ਆ, ਛੱਡ ਦਿੰਦੇ ਆ, ਉਹਨਾਂ ਦੇ ਚਲਾਨ ਕੱਟੇ ਜਾਣ, ਪਾਰਕਿੰਗ ਦੇ ਵਿੱਚ ਆਪ ਹੀ ਜਾਣਗੇ। ਪੈਸਾ ਤਾਂ ਢੰਗ ਬਹੁਤ ਹੈਗੇ ਨੇ ਇਕੱਠਾ ਕਰਨਾ ਹੋਵੇ ਤਾਂ ਜੀ,
0: ਬਿਲਕੁਲ ਹੈਗੇ ਨੇ ਬਾਈ ਜੀ।
1: ਜੀ
0: ਮੈਂ ਉਹੀ ਤਾਂ ਗੱਲ ਕਰਨਾ ਵੀ ਜਿਹੜੇ ਜਿਹੜੇ ਤਾਮਿਲਨਾਡੂ ਵਰਗੇ ਸੂਬੇ ਨੇ ਜਿਹੜੇ ਸਾਡੇ ਤੋਂ ਅੱਧੇ ਠੇਕੇ ਨੇ ਉਹਨਾਂ
1: ਜੀ,
0: ਕੋਲ, ਉਹ ਸਾਡੇ ਨਾਲ ਕਈ ਗੁਣਾ ਵੱਧ ਆਮਦਨ ਕਮਾਉਂਦੇ ਨੇ ਬਾਈ ਜੀ।
1: ਬਿਲਕੁਲ, ਕੱਲਾ ਦਾਰੂ ਦੇ ਉੱਤੇ ਹੀ ਨਹੀਂ ਗਏ, ਹੋਰ ਬਹੁਤ ਸਾਰੀਆਂ ਪਾਲਿਸੀਆਂ ਲਿਆ ਸਕਦੇ ਆ, ਨਾਲ ਕਾਨੂੰਨ ਵੀ ਸਾਰਾ ਕੁਝ, ਚੰਗੇ ਪ੍ਰਸ਼ਾਸਨ ਸਾਰਾ ਕੁਝ ਚਲਾ ਸਕਦੇ ਆ, ਸਿਸਟਮ ਠੀਕ ਕਰ ਸਕਦੇ ਆ।
0: ਕੱਲਾ ਕੱਲਾ ਦਾਰੂ ਨੀ, ਇਹ ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਸਾਡੇ ਸੂਬੇ ਦੇ ਹਾਲ ਹੋਏ ਪਏ ਨੇ, ਅਸੀਂ GDP ਦੇ 50% ਕਰਜ਼ਾ ਲੈਣ ਤੇ ਅੱਪੜੇ ਪਏ ਆ।
1: ਬਿਲਕੁਲ ਆ ਜੀ ਬਿਲਕੁਲ, ਜਿਹੜੀ ਸਰਕਾਰ ਆਪਣੀ ਗਰੰਟੀ ਨੀ ਚੱਕ ਸਕਦੀ ਲੋਨ ਲੈਣ ਦੇ ਲਈ, ਉਹ ਕਿਸੇ ਦੀ ਕੀ ਚੱਕੇਗੀ। ਬਿਲਕੁਲ ਆ ਜੀ, ਹਾਲਾਤ
0: ਉਹੀ ਨਾ, ਭਾਰਤ ਜਿਹੜਾ ਲੀਕਰ ਹੈ ਇਹਦੇ ਚੋਂ ਸਭ ਤੋਂ ਵੱਧ ਆਮਦਨ ਹੈਗੀ ਆ
1: ਜੀ।
0: ਇਹੀ ਇਹੀ ਪਾਰਟੀ ਨੂੰ ਪਤਾ ਸੀ ਵੀ ਇਹ ਉਦੋਂ ਕਿਉਂ ਲੈ ਕੇ ਮੈਮੋਰੈਂਡਮ ਜਾਂਦੀ ਪਈ ਸੀ ਉਹ ਇਹਨੂੰ ਸਰਕਾਰੀ ਕਰੋ। ਅੱਜ ਮੈਨੂੰ ਇਹ ਮੈਂ ਸਵੇਰੇ ਵੀ ਗੱਲ ਕਰਦੇ ਪਏ ਸੀ ਵੀ ਇਹ L1 ਦੇ ਲਾਇਸੈਂਸ ਕਿਹੜੇ ਕਿਹੜੇ ਬੰਦਿਆਂ ਕੋਲ ਨੇ, ਉਹਨਾਂ ਦਾ ਨਾਂ ਜਨ ਤੱਕ ਕਰਦੇ ਨੇ ਜਮਾ ਨੀ ਕਰ, ਕਿਉਂਕਿ ਉਹ ਸਾਰੇ ਲੀਡਰਾਂ ਕੋਲ,
1: ਬਿਲਕੁਲ
0: ਜਿਹੜੇ ਪਿਛਲੇ ਪਾਰਟੀਆਂ ਦੇ ਲੀਡਰਾਂ ਕੋਲ ਸੀ ਉਹ ਨੇ, ਇਹਨਾਂ ਕੋਲ ਨਵਿਆਂ ਕੋਲ ਨੇ, ਕੱਲ ਨੂੰ ਹੋ ਸਕਦਾ ਅਕਾਲੀ ਦਲ ਆ ਜੇ, ਕਾਂਗਰਸ ਕੋਲ ਆ ਜੇ, ਉਹਨਾਂ ਕੋਲ ਹੋ ਜਾਣ
1: ਜੀ।
0: ਅਸੀਂ ਤਾਂ ਬਾਈ ਜੀ ਉੱਥੇ ਦੀ ਉੱਥੇ ਖੜੇ ਆ ਨਾ,
1: ਨਹੀਂ ਹੁਣ ਦੇਖੋ
0: ਸਾਨੂੰ ਕੀ ਫਾਇਦਾ ਬਾਈ,
1: ਤੁਸੀਂ ਆਪਣੀ ਜਗ੍ਹਾ ਸਹੀ ਹੋ। ਹੁਣ ਜਿੱਦਾਂ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਉਹ ਕਿੰਨੇ ਕੁ ਲੋਕ ਨੇ ਜੋ ਕਿ ਜਿੱਦਾਂ ਮੁਕੱਦਰ ਬਾਈ ਤੁਸੀਂ ਸੋਚਦੇ ਹੋ ਕਿ ਉਹ ਮਤਲਬ ਕਿ ਇਸ ਤਰ੍ਹਾਂ ਸੋਚਦੇ ਆ, ਉਹ ਵੀ ਆਪਾਂ ਨੂੰ ਦੇਖਣਾ ਪਏਗਾ ਨਾ ਕਿੰਨੇ ਕੁ ਲੋਕ ਆਪਣੇ ਨਾਲ ਵੀ ਖੜੇ ਨੇ ਇਸ ਸੋਚ ਦੇ
0: ਬਾਈ ਜੀ। ਫਿਰ ਇਹੀ ਤਾਂ ਤਰਾਸਦੀ ਹੈ ਨਾ, ਫਿਰ ਅਸੀਂ ਜਿਹੜੀ ਨਵੀਂ ਸਰਕਾਰ ਲਿਆਉਣੀ ਹੈ ਉਹ ਤਾਂ ਫਿਰ ਇੱਕ ਕੁਰਸੀ ਬਦਲਣੀ ਹੈ
1: ਜੀ।
0: ਹੋ ਸਕਦਾ ਮੇਰੀ ਮੇਰੀ ਝਾੜੂ ਵਾਲਿਆਂ ਨੂੰ ਕੋਈ ਕਿਤੇ ਕਿਸੇ ਗੱਲ ਦੀ ਤਕਲੀਫ ਹੋ ਸਕਦੀ ਹੈ ਵੀ ਮੈਂ ਇਹਨਾਂ ਨੂੰ ਬਦਲ ਕੇ ਦੂਜੇ ਲਿਆਉਣੇ, ਫਰਕ ਤਾਂ ਕੋਈ ਨੀ ਨਾ ਪੈਣਾ, ਉਹ ਉਹਨਾਂ ਅਹੁਦਿਆਂ ਤੇ ਉਹਨਾਂ ਠੇਕਿਆਂ ਤੇ ਉਹਨਾਂ ਛੱਡਾਂ ਦੇ ਤੇ ਝਾੜੂ ਵਾਲੇ ਉੱਠਣਗੇ ਤੇ ਅਕਾਲੀ ਬਹਿ ਜਾਣਗੇ ਜਾਂ ਕਾਂਗਰਸ ਵਾਲੇ ਬਹਿ ਜਾਣਗੇ
1: ਜੀ,
0: ਇਹੀ ਹੋਊਗਾ ਨਾ
1: ਜੀ,
0: ਇੱਕ ਵੋਟਾਂ ਪੈਣਗੇ, ਤਬਦੀਲੀ ਇਹੀ ਹੋਊ
1: ਜੀ।
0: ਫਿਰ ਮੈਨੂੰ ਇਹ ਤਾਂ ਦੱਸੋ ਵੀ ਸਾਨੂੰ ਫਾਇਦਾ ਕੀ ਹੈ ਬਾਈ ਜੀ, ਅਸੀਂ ਗੱਲ ਅਸੀਂ ਜਿਹੜੀ ਪਿਆਰੇ ਵਾਲਾ ਗਰਗ ਹਰੀ ਜਿਹੜੀ ਇਹਨਾਂ ਨੂੰ ਗੱਲ ਕਹਿੰਦੇ ਨੇ ਵੀ ਭਾਵੇਂ ਉਹ ਅਕਾਲੀਆਂ ਨੂੰ ਕਹਿੰਦੇ ਨੇ ਜਿਹੜੀ ਪਿਆਰੇ ਵਾਲਾ ਗਰਗ ਹਰੀ ਦਾ ਹੁਣ ਸੈਣੀ ਬਾਈ ਜੀ ਗੱਲ ਕਰਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ, ਕਹਿੰਦੇ ਵੀ ਤੁਸੀਂ ਦੱਸੋ ਵੀ ਇਹਨਾਂ ਦਾ BJP ਵਾਲਿਆਂ ਦਾ ਅਕਾਲੀ ਦਲ ਦਾ ਜਿਹੜਾ ਦਾਅਵਾ ਕਰਦੇ ਇਹਨਾਂ ਦਾ ਫਲਸਫਾ ਕਿੱਥੇ ਰਲਦਾ ਹੈ, ਕਿੱਥੇ BJP ਦਾ ਫਲਸਫਾ ਜਿਹੜਾ ਹਰ ਥਾਂ ਤੇ ਪਾੜ ਪਾਉਣ ਦਾ, ਹਰ ਸਮਾਜ ਦੇ ਵਿੱਚ ਪਾੜਾ ਪਾਉਣ ਦਾ,
1: ਇੱਥੇ ਸਵਾਲ ਇਹ ਵੀ ਖੜਾ ਹੋ ਜਾਂਦਾ ਜੇ ਅਕਾਲੀ ਕੱਲ ਨੂੰ ਕਹਿ ਦੇਣ ਕਿ ਭਾਈ ਅਸੀਂ BJP ਦੇ ਨਾਲ ਸਮਝੌਤਾ ਨਹੀਂ ਕਰਦੇ, ਤੁਸੀਂ ਸਾਨੂੰ ਜਿਤਾਓਗੇ, ਫਿਰ ਸਵਾਲ ਉੱਥੇ ਵੀ ਖੜਾ ਹੋ ਜਾਂਦਾ ਕਿ ਭਾਈ ਇਹ ਆਪਣੇ ਮੂੰਹ ਇੱਦਾਂ ਕਰਨ ਲੱਗ ਗਏ, ਫਿਰ ਆਪਾਂ ਜਾਵਾਂਗੇ ਕਿੱਧਰ ਨੂੰ, ਇਹ ਵੀ ਪ੍ਰੋਬਲਮ ਆ ਨਾ।
0: ਨਹੀਂ ਨਹੀਂ ਭਾਰਤ ਬਾਈ ਐ ਨੀ ਹੁੰਦਾ, ਇਹ ਗਰੰਟੀ ਕਿਸੇ ਦੀ ਨੀ ਹੁੰਦੀ, ਪਾਰਟੀ ਜਦੋਂ ਵੀ ਕੋਈ ਬਣਦੀ
1: ਸਿਆਸਤ ਹੈ ਬਿਲਕੁਲ,
0: ਪਰ ਨਹੀਂ ਫਿਰ ਇਹ ਗਰੰਟੀ ਨੀ ਨਾ ਹੁੰਦੀ ਭਾਰਦਵਾਜ ਜੀ, ਮੰਨ ਲਓ
1: ਨਹੀਂ ਜਿੱਦਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਫਿਰ ਜੋ ਤੁਸੀਂ ਕਹਿ ਰਹੇ ਹੋ ਭਾਈ ਮਤਲਬ ਕਿ ਕੱਲ ਨੂੰ ਉਹ ਸਮਝੌਤਾ ਨਹੀਂ ਕਰਦੇ ਕਿ ਉਹਦੇ ਵਿੱਚ ਕੀ ਯਕੀਨ ਹੈਗਾ ਕਿ ਉਹ ਲੋਕ ਹੀ ਮਤਲਬ ਕਿ ਉਹਨਾਂ ਨੂੰ ਵੋਟ ਪਾਉਣਗੇ ਜਿਹੜੇ ਕਹਿੰਦੇ ਨੇ ਕਿ ਭਾਈ ਤੁਸੀਂ ਸਮਝੌਤਾ ਨਾ ਕਰੋ। ਉਹ ਵੀ ਤਾਂ ਆਪਣਾ ਬੈਨੀਫਿਟ ਦੇਖਣਗੇ ਨਾ ਭਾਈ ਕਾਹਦੇ ਵਿੱਚ ਸਾਡਾ ਬੈਨੀਫਿਟ ਹੈ। ਜੇ ਲੋਕ ਉਹਨਾਂ ਦੇ ਨਾਲ ਤੁਰਦੇ ਤਾਂ ਅਗਲੇ ਕਹਿਣਗੇ ਭਾਈ ਅਸੀਂ ਜੇ ਸਾਡੀ ਸਰਕਾਰ ਤੁਸੀਂ ਬਣਾਉਂਦੇ ਹੋ ਤੇ ਅਸੀਂ ਭਾਈ ਨਹੀਂ ਸਮਝੌਤਾ ਕਰਦੇ। ਫਿਰ ਲੋਕ ਕੀ ਜਵਾਬ ਦਿੰਦੇ ਆ ਉਹਨਾਂ ਦੇ ਉੱਤੇ ਵੀ ਤਾਂ ਡਿਪੈਂਡ ਆ ਨਾ। ਜੇ ਆਪਾਂ ਇਦਾਂ ਕਹਿੰਦੇ ਆ ਕਿ ਆਪਾਂ ਇਹਨੂੰ ਵੋਟ ਪਾ ਲਈਏ ਜਾਂ ਉਹਨੂੰ ਵੋਟ ਪਾ ਦਈਏ ਆਪਾਂ ਨੂੰ ਕੀ ਫਾਇਦਾ ਆ?
0: ਅਸਲ ਚ ਭਾਰਦਵਾਜ ਜੀ ਦਿੱਕਤ ਉਹੀ ਹੈ ਨਾ, ਇਹਨਾਂ ਨੇ ਲੋਕਾਂ ਨੂੰ ਉਲਝਾਇਆ ਜੀ ਉਸੇ ਤਰੀਕੇ ਨਾਲ ਹੈਗਾ, ਨਾ ਤਾਂ ਲੋਕਾਂ ਨੂੰ ਸਮਝ ਆਉਂਦੀ ਹੈ
1: ਜੀ।
0: ਇਹਨਾਂ ਨੂੰ ਸਾਰੀ ਸਮਝ ਹੈ, ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਇਹਨਾਂ ਨੂੰ ਇਹ ਨੀ ਹੈਗਾ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ
1: ਜੀ,
0: ਇਹਨਾਂ ਨੂੰ ਸਭ ਸਭ ਸਮਝ ਹੈ
1: ਜੀ।
0: ਬੀਜੇਪੀ ਨੇ ਉਹ ਮਰਾਠੇ ਨਿਕਲ ਲਏ, ਤੁਸੀਂ ਦੇਖ ਲਓ ਸ਼ਿਵ
1: ਸੈਨਾ
0: ਪਾਰਟੀ ਕਿੱਥੇ ਗਈ,
1: ਬਿਲਕੁਲ ਹੈ ਜੀ।
0: ਤੁਹਾਡੇ ਸਾਹਮਣੇ ਨਿਤੀਸ਼ ਕੁਮਾਰ ਹੈ, ਉਹ ਕਿੱਥੇ ਗਿਆ
1: ਜੀ? ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਪੰਜਾਬੀ ਜਿਹੜੇ ਨੇ ਉਹ ਮਤਲਬ ਕਿ ਇਹ ਸੋਚਦੇ ਨੇ ਕਿ ਹਮਦਰਦੀ ਤਾਂ ਘੱਟੋ ਘੱਟ ਨਹੀਂ ਖੇਤਰੀ ਪਾਰਟੀ ਜਾਂ ਅਕਾਲੀ ਦਲ ਦੇ ਨਾਲ ਤਾਂ ਰੱਖਦੇ ਨੇ ਨਾ ਅੰਦਰ ਖਾਤੇ, ਕਿਤੇ ਨਾ ਕਿਤੇ ਤਾਂ ਰੱਖਦੇ ਨੇ ਹਮਦਰਦੀ।
0: ਨਹੀਂ ਰੱਖਦੇ ਤਾਂ ਹੈਗੇ ਨੇ, ਪਰ ਜਦੋਂ ਹੁਣ ਮੇਰੇ ਮੇਰੇ ਭਾਰਜਵਾਈ ਜੀ, ਜਾਂ ਤਾਂ ਮੈਂ ਮੇਰੀ ਗੱਲ ਸੁਣੋ, ਮੈਂ ਦਿਮਾਗ ਮੈਂ ਇਹ ਸਮਝ ਲਾ ਵੀ ਮੈਂ ਪਾਗਲ ਆ ਵੀ ਜਾਂ ਮੇਰਾ ਦਿਮਾਗ ਕੰਮ ਨਹੀਂ ਕਰਦਾ। ਇਹੀ ਅਕਾਲੀ ਦਲ ਜਿਹੜਾ ਇਹ ਕਹਿੰਦਾ ਪਿਆ ਸੀ ਚਾਰ ਦਿਨ ਪਹਿਲਾਂ ਵੀ ਇਹ ਬੀਜੇਪੀ ਨੇ ਜਾਂ ਆਰ ਐਸ ਨੇ ਸਾਡੇ ਤਿੰਨ ਤਖ਼ਤਾਂ ਤੇ ਕਬਜ਼ਾ ਕਰ ਲਿਆ, ਦੋ ਤਖ਼ਤਾਂ ਤੇ ਕਬਜ਼ਾ ਕਰ
1: ਲਿਆ।
0: ਅੱਜ ਜੇ ਇਹੀ ਅਕਾਲੀ ਦਲ ਐ ਕਵੇ ਵੀ ਹੁਣ ਤੁਸੀਂ ਸਾਨੂੰ ਵੋਟਾਂ ਪਾਓ ਜੀ ਬੀਜੇਪੀ ਦੇ ਨਾਂ ਨਾਲ
1: ਜੀ,
0: ਜਾਂ ਤਾਂ ਫਿਰ ਮੈਂ ਪਾਗਲਾਂ ਬਾਈ ਜੀ, ਮੈਂ ਇਹ ਸਮਝ ਲਾ ਵੀ ਮੇਰੇ ਵਰਗਾ ਬਦਲਾ ਕੋਈ ਨੀ ਹੈਗਾ ਵੀ ਜਿਵੇਂ ਇਹ ਕਹਿਣ ਦੇ ਲੀਡਰ ਵੀ ਮੈਂ ਉਹਨਾਂ ਦੇ ਪਿੱਛੇ ਲਾ ਕੇ ਵੋਟਾਂ ਪਾ ਦੇਣਾ, ਜਾਂ ਫਿਰ ਸਾਨੂੰ ਇਹ ਐਕਸਪਲੇਨ ਕਰ ਲੈਣ ਵੀ ਹੁਣ ਵੋਟਾਂ ਪੈਣ ਤੋਂ ਪਹਿਲਾਂ ਜਿਹੜੇ ਜਿਹੜੇ ਉਹੀ ਗੱਲ ਬੀਜੇਪੀ ਨੇ ਤੁਹਾਡੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਵੀ ਲਾ ਤਾ
1: ਜੀ,
0: ਹੈ ਤੁਹਾਡੇ ਹੋਰ ਤਿੰਨ ਤਖ਼ਤਾਂ ਦੇ ਵੀ ਕਬਜ਼ਾ ਕਰ ਲਿਆ
1: ਜੀ,
0: ਅੱਜ ਤੁਸੀਂ ਉਹਨਾਂ ਨਾਲ ਅਰਦਾਸ ਕਰਦੇ ਪਰ ਹਜੇ ਪਤਾ ਨੀ ਸਮਝੌਤਾ ਹੋਣਾ ਕਿ ਨਹੀਂ ਹੋਣਾ ਉਹਨਾਂ ਦੀ।
1: ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ, ਇੱਕ ਚੀਜ਼ ਹੋਰ ਨਾਲ ਜੋੜਦਾ,
0: ਇੱਕ ਭਾਰਤ ਦਾ ਜੀ ਇਹ ਵੀ ਤਰਾਸਦੀ ਹੈ
1: ਜੀ,
0: ਤੁਸੀਂ ਦੇਖੋ ਬੀਜੇਪੀ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ
1: ਜੀ
0: ਅਸੀਂ ਸਮਝੌਤਾ ਕਰਨਾ,
1: ਨਹੀਂ ਉਹਨਾਂ ਦਾ ਅੱਜ ਵੀ ਬਿਆਨ ਆਇਆ, ਅੱਜ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਜਾਂ ਹੋਰ ਇੱਕ ਮੈਂਬਰ ਜਿਹੜਾ ਆਇਆ ਹੋਇਆ ਪੰਜਾਬ ਦੇ ਵਿੱਚ, ਉਹ ਕਹੀ ਜਾਂਦੇ 117 ਸੀਟਾਂ ਦੇ ਉੱਤੇ ਅਸੀਂ ਆਪ ਲੜਾਂਗੇ ਜੀ, ਅੱਜ ਵੀ ਬਿਆਨ ਆਇਆ।
0: ਸਾਡੀ ਫਿਰ ਜਿਹੜੀ ਸਾਡੀ ਖੇਤਰੀ ਪਾਰਟੀ ਆ ਜਿਹੜੀ ਹਰ ਵਾਰੀ ਦੇਸ਼ ਚ ਲੀਡ ਲੈਂਦੀ ਹੁੰਦੀ ਸੀ ਜਦੋਂ ਮੰਨ ਲਓ 84 ਵੇਲੇ ਲਾ ਲਓ ਜਾਂ ਉਦੋਂ ਪਹਿਲਾਂ ਲਾ ਲਓ
1: ਜੀ,
0: ਇਹ ਦੁਆਵਾਂ ਕਰਦੇ ਨੇ ਹਰਸਿਮਰਤ ਕੌਰ ਵੀ ਕਹਿ ਹੁੰਦੇ ਨੇ ਬੀਬਾ ਜੀ ਵੀ ਸਾਡੀ ਦੁਆ ਹੈ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਜਾਂ ਅਰਦਾਸ ਨਾਲ ਸਾਡਾ ਉਹੀ ਗੱਲ ਸਾਡਾ ਸਮਝੌਤਾ ਹੋਣ ਜਾ ਰਿਹਾ
1: ਜੀ,
0: ਉਹ ਅਗਲੇ ਬੰਦੇ ਕਹਿਣਗੇ ਤੇ
1: ਬਿਲਕੁਲ ਹੈ। ਪਰ ਇਹਦੇ ਵਿੱਚ ਜਦੋਂ ਦੇਖਦੇ ਆ ਆਪਾਂ ਸਿੱਖ ਸਿਆਸਤ ਨੂੰ ਦੇਖਦੇ ਆ ਜਾਂ ਖੇਤਰੀ ਪਾਰਟੀ ਨੂੰ ਦੇਖਦੇ ਆ, ਕੱਲਾ ਇਲਜ਼ਾਮ ਮਤਲਬ ਕਿ ਕਸੂਰ ਕੱਲਾ ਆਪਾਂ ਇੱਕ ਪਰਿਵਾਰ ਦਾ ਜ਼ਰੂਰ ਆਪਾਂ ਦੇਖਦੇ ਆ, ਪਰ ਜਿੱਦਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਨੇ ਜਾਂ ਹੋਰ ਪੁਰਾਣੇ ਜਥੇਦਾਰ ਵੀ ਸੀਗੇ, ਜੇ ਲਾਏ ਉਹਨਾਂ ਨੇ ਸੀ ਤਾਂ ਹਟਾਏ ਉਹਨਾਂ ਨੇ ਸੀ ਤਾਂ ਉਸ ਤੋਂ ਬਾਅਦ ਅਲੱਗ ਹੋਣ ਦੇ ਕਾਰਨ ਜਾਂ ਹੋਰ ਸਾਰੀਆਂ ਚੀਜ਼ਾਂ, ਕਿਤੇ ਨਾ ਕਿਤੇ ਕਸੂਰਵਾਰ ਤਾਂ ਉਹ ਵੀ ਨੇ ਨਾ ਵਿੱਚ ਇਹਨਾਂ ਚੀਜ਼ਾਂ ਦੇ।
0: ਸਾਰੇ ਨੀ, ਬਿਲਕੁਲ ਸਾਰੇ ਨੀ ਜੀ, ਕੋਈ ਘੱਟ ਨਹੀਂ, ਸਭ ਨਿੱਜ ਪ੍ਰਸਤੀ ਕਰਕੇ ਤੇ ਇਹ ਹਾਲਾਤ ਹੋਏ ਪਏ ਨੇ ਬਾਈ ਜੀ, ਹੋਰ ਹੋਰ ਕਾਹਤੋਂ ਹੋਣੇ
1: ਜੀ।
0: ਤੁਸੀਂ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਲਾ ਲਓ ਜਾਂ ਜਥੇਦਾਰ ਸਾਹਿਬ ਨੂੰ ਲਾ ਲਓ ਵੀ ਅੱਜ ਮੰਨ ਲਓ ਇਹਨਾਂ ਨੂੰ ਇਹਨਾਂ ਤੋਂ ਟਾਈਮ ਮੰਗਦੇ ਨੇ ਵੀ ਸਾਨੂੰ ਮੁਲਾਕਾਤ, ਟਾਈਮ ਹੀ ਨੀ ਦਿੰਦੇ ਬਾਈ
1: ਜੀ,
0: ਫਿਰ ਅਸੀਂ ਖੜੇ ਖੜੇ ਕਿੱਥੇ ਆ, ਅਸੀਂ ਦਾਅਵੇ ਕਿਹੜੇ ਕਰਦੇ ਹਾਂ ਬਾਈ
1: ਜੀ,
0: ਇਹ ਸਾਡਾ ਹੀ ਕਸੂਰ ਹੈ ਨਾ ਬਾਈ। ਤੇ ਫਿਰ ਅਸੀਂ ਉਹੀ ਭਾਰਜਵਾ ਜੀ ਅਸਲ ਦੇ ਨਾ ਭਾਰਜਵਾ ਜੀ ਸਾਨੂੰ ਕੋਈ ਫਰਕ ਨੀ ਪੈਂਦਾ, ਚਲੋ ਇਹ ਇਹ ਬਣਾਈ ਖੜੇ ਨੇ ਸਰਕਾਰ ਜਾਂ ਅੱਗੇ ਹੋਰ ਬਣ ਜੂ,
1: ਨਹੀਂ ਏਦਾਂ ਨਾ ਕੋਈ ਫਰਕ ਨੀ ਪੈਂਦਾ, ਫਰਕ ਤਾਂ ਆਪਾਂ ਨੂੰ ਵੀ ਪੈਣਾ ਜੀ, ਮਹਿੰਗਾਈ ਦਾ ਦੇਖ ਲਓ ਹੋਰ ਸਾਰੀਆਂ ਚੀਜ਼ਾਂ ਕਰ ਦੇਖ ਲਓ ਨਾ,
0: ਨਹੀਂ ਨਹੀਂ ਖਿੱਤੇ ਖਿੱਤੇ ਦੇ ਤੌਰ ਤੇ ਪੈਂਦਾ,
1: ਖਿੱਤੇ ਨੂੰ ਤੌਰ ਦੇ ਉੱਤੇ ਤਾਂ ਫਰਕ ਪੈਣਾ ਹੀ ਪੈਣਾ ਜੀ ਬਿਲਕੁਲ।
0: ਹਾਂ ਨਹੀਂ ਪਊਗਾ ਬਿਲਕੁਲ ਬਿਲਕੁਲ ਪਊਗਾ, ਪਰ ਅਸੀਂ ਨਿੱਜੀ ਤੌਰ ਤੇ ਨੀ ਸਮਝਦੇ ਵੀ ਸਾਨੂੰ ਕੋਈ ਇਹਨਾਂ ਨਾਲ ਮਤਲਬ ਹੈ ਜਾਂ ਦੂਜਿਆਂ ਨਾਲ ਮਤਲਬ ਹੈ।
1: ਉਹ ਬਾਈ ਜੀ ਜਦੋਂ ਆਪਣੇ ਪੰਜਾਬ ਨੂੰ ਜਾਂ ਆਪਣੇ ਇੰਡੀਆ ਨੂੰ ਆਪਣਾ ਸਮਝਣ ਲੱਗ ਜਾਣਗੇ ਤਾਂ ਆਪੇ ਮਹਿਸੂਸ ਹੋਏਗਾ ਫਰਕ ਸਾਨੂੰ ਪੈਂਦਾ ਹੈ, ਬਿਲਕੁਲ ਪੈਂਦਾ ਹੈ।
0: ਨਹੀਂ ਫਿਰ ਭਾਰਤ ਬਾਈ ਜੀ ਆਪਾਂ ਉਸੇ ਗੱਲ ਨੂੰ ਸੋਚ ਕੇ ਤਾਂ ਇਹ ਗੱਲ ਕਹਿੰਦੇ ਹਾਂ ਨਾ
1: ਜੀ,
0: ਵੀ ਅੱਜ ਅੱਜ ਅਕਾਲੀ ਦਲ, ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣ ਗਿਆ ਵਾ
1: ਜੀ,
0: ਆਹ ਦੇਖ ਲਿਓ ਹੁਣ ਸਾਰਿਆਂ ਨੂੰ ਪਤਾ ਹੈ ਅੱਜ ਇਹ ਇਲਜ਼ਾਮ ਲਾਉਂਦੇ ਨੇ ਝਾੜੂ ਵਾਲਿਆਂ ਦੇ ਵੀ ਆਹ ਪੈਸੇ ਕਿੱਥੋਂ ਲਿਆਉਂਗੇ ਜੀ, ਤੁਸੀਂ 1000 ਰੁਪਏ ਕਿੱਥੋਂ ਦਿਓਗੇ
1: ਜੀ,
0: ਤੁਸੀਂ ਅੱਛਾ ਤੁਸੀਂ ਆਹ ਮਾੜੀਆਂ ਜੇ ਹੋਰ ਹੋਰ 2-3 ਮਹੀਨੇ ਵੋਟਾਂ ਨੇੜੇ ਆਉਂਗੇ
1: ਜੀ,
0: ਇਹੀ ਅਕਾਲੀ ਦਲ, ਇਹੀ ਕਾਂਗਰਸ, ਆਹੀ ਝਾੜੂ ਬੀਜੇਪੀ ਵਾਲਿਆਂ ਦੀਆਂ।
1: ਬਿਲਕੁਲ
0: ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ, ਇਹ ਉਦੋਂ ਵੱਧ ਕੇ ਕਹਿਣਗੇ
1: ਜੀ,
0: ਵੀ ਅਸੀਂ ਉਦੋਂ ਵੱਧ ਕੇ ਪੈਸੇ ਦਿਆਂਗੇ ਜੀ ਤੁਹਾਨੂੰ,
1: ਬਿਲਕੁਲ ਹੈ ਜੀ,
0: ਤੇ ਫਿਰ ਉਹ ਪੈਸੇ ਕਿੱਥੋਂ ਆ ਜਾਣਗੇ, ਫਿਰ
1: ਜੀ
0: ਸਾਡਾ ਸੂਬਾ ਕਿੱਥੇ ਖੜਾ ਜੀ।
1: ਜੀ
0: ਇਸ ਕਰਕੇ ਨਾ ਮੈਂ ਉਹ ਤਾਂ ਹੀ ਕਹਿੰਦਾ ਭਾਰਤ ਬਾਈ ਜੀ, ਅਸਲ ਚ ਨਾ ਅਸੀਂ ਨਿੱਜ ਪ੍ਰਸਤੀ ਵਾਲੇ ਪਾਸੇ ਬਾਲਾ ਪਏ ਹੋਏ ਆ। ਕੋਈ
1: ਔਜਲਾ ਸਾਹਿਬ ਲਿਖਦੇ ਨੇ, ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰੇ ਤੁਸੀਂ ਵੀ ਘਿਓ ਦਾ ਭਾਅ ਚੱਕਦੇ ਹੋ, ਹੁਣ ਇਹਦਾ ਸੈਣੀ ਸਾਹਿਬ ਨੂੰ ਮਹਿੰਗਾ ਪਊ ਘਿਓ ਵੀ ਭੱਜ ਕੇ।
0: ਨਹੀਂ ਨਹੀਂ ਚਲੋ ਚਲੋ ਚੱਕ ਚੱਕ, ਅਸੀਂ ਤਾਂ ਚੱਕ ਦਿਆਂਗੇ, ਅਸੀਂ ਤਾਂ ਸੈਣੀ ਸਾਹਿਬ ਨੂੰ ਉਹੀ ਗੱਲ ਹੈ, ਜਿਦੇ ਸਾਨੂੰ ਮੌਕਾ ਮਿਲਿਆ ਉਹੀ ਗੱਲ, ਇਹਨਾਂ ਤੋਂ ਅਸੀਂ ਪੈਸਾ ਵੀ ਨਹੀਂ ਲੈਣਾ, ਉਹ ਕੋਈ ਚੱਕਰ ਨੀ ਹੈਗਾ, ਉਹ ਕੋਈ ਗੱਲ ਨੀ। ਪਰ ਗੱਲ ਇਹ ਹੈ ਨਾ ਬਾਈ ਜੀ, ਫਿਰ ਅਸੀਂ ਨਾ ਇੱਕ ਬਾਈ ਜੀ ਅਸੀਂ ਘੱਟੋ ਘੱਟ ਉਸ ਗੱਲ ਬਾਰੇ ਨਾ, ਮੈਂ ਇਹ ਗੱਲ ਅਕਸਰ ਇਸੇ ਕਰਕੇ ਔਜਲਾ ਬਾਈ ਜੀ ਦੀ ਗੱਲ ਕਰਦੇ ਹੋਣੇ, ਜਾਂ ਮੰਨ ਲਓ ਵੀ ਅਸੀਂ ਖੜੇ ਕਿੱਥੇ ਆ, ਮੈਂ ਕਹਿੰਦਾ ਨਵੀਂ ਪਾਰਟੀ ਕਿਸੇ ਨੂੰ ਚੁਣੋ, ਚਾਹੇ ਝਾੜੂ ਵਾਲੇ ਤੁਹਾਨੂੰ
1: ਨਹੀਂ ਬਾਈ ਜੀ, ਜਿਹੜੇ ਚੰਗੇ ਬੰਦੇ ਆ ਕਿਸੇ ਵੀ ਪਾਰਟੀ ਦੇ ਘੱਟੋ ਘੱਟ ਉਹਨੂੰ ਹੀ ਵੋਟ ਪਾ ਦਿਓ, ਮੈਂ ਤਾਂ ਇਹੀ ਮੇਰਾ ਮੰਨਣਾ ਕਹਿਣਾ ਵੀ ਹੈ। ਬਿਲਕੁਲ ਘੱਟੋ ਘੱਟ ਜਿਹੜੇ ਚੰਗੇ ਹਰ ਪਾਰਟੀ ਦੇ ਵਿੱਚ, ਕਿੰਨੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਪਾ ਦਿਓ, ਜਾਂ ਫਿਰ ਦੁਹਰਾਉਂਦਾ ਕਿ ਓਪੋਜੀਸ਼ਨ ਬਣਾਉਣ ਦੇ ਉੱਤੇ ਜ਼ੋਰ ਲਾਓ, ਪਾਰਟੀ ਨੇ ਸਰਕਾਰ ਬਣਾਉਣ ਦੇ ਵਿੱਚ ਜ਼ੋਰ ਲਾਉਣਾ ਹੀ ਹਰ ਪਾਰਟੀ ਨੇ ਲਾਉਣਾ, ਪਰ ਲੋਕਾਂ ਦਾ ਜ਼ੋਰ ਓਪੋਜੀਸ਼ਨ ਬਣਾਉਣ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਕਿ ਓਪੋਜੀਸ਼ਨ ਬਣਾਈਏ।
0: ਨਹੀਂ ਜੀ ਸਾਨੂੰ ਵੀ ਭਾਰਤ ਬਾਈ ਜੀ ਆਪਣੇ ਜਿਹੜੇ ਸੱਜਣ ਪਿਆਰੇ, ਇਹਨਾਂ ਨੂੰ ਨਾਰਾਜ਼ ਕਰਨ ਦੀ ਕੀ ਲੋੜ, ਜਦੋਂ ਗੱਲ ਨਿਰਪੱਖ ਕਰਦੇ ਜੀ ਨਾ, ਉਦੋਂ ਫਿਰ ਕੋਈ ਕਿਸੇ ਪਾਰਟੀ ਨਾਲ ਜੁੜਿਆ ਕਿਸੇ ਨਾਲ ਜੁੜਿਆ। ਪਰ ਮੈਂ ਹੁਣ ਵੀ ਕਹਿੰਦਾ ਵਾ ਵੀ ਇਹ ਸਾਰੇ ਇੱਕੋ ਥਾਲੀ ਦੇ ਬੈਂਗਣ ਨੇ, ਜਿੰਨੇ ਮਰਜ਼ੀ ਵੇਖ ਲੈਣਗੇ, ਸਤਾਈ ਵਾਲੀ ਚੋਣਾਂ ਆ ਜਾਣੀਆਂ ਨੇ, ਚੁਣ ਕੇ ਵੇਖ ਕੇ ਉਦੋਂ ਬਾਅਦ ਮੈਂ 6 ਮਹੀਨਿਆਂ ਬਾਅਦ ਗੱਲ ਕਰ ਲਾਂਗਾ ਜੇ ਅਕਾਲੀ ਆ ਜਾਣਗੇ ਜਾਂ ਕਾਂਗਰਸ ਵਾਲੇ ਆ ਜਾਣਗੇ। ਤੁਸੀਂ ਦੇਖ ਲਿਓ ਇਹ ਉਸ ਗੱਲ ਤੇ ਆਉਂਦੇ ਹੀ ਨੀ ਹੈਗੇ ਬਾਈ ਜੀ, ਜਿਹੜੇ ਮੁੱਦਿਆਂ ਦੀ ਗੱਲ ਹੈ ਨਾ, ਉਹ ਮੈਂ ਉਹ ਮਾਲਵਿੰਦਰ ਮਾਲੀ ਨੇ ਨਾ ਪਿਛਲੇ ਦਿਨ ਗੱਲ, ਮੈਂ ਇਸੇ ਕਰਕੇ ਉਹਨੇ ਜਦੋਂ ਆ 22 ਵਾਲੀਆਂ ਚੋਣਾਂ ਹੋਈਆਂ ਨੇ ਉਹਨੇ ਗੱਲ ਕੀਤੀ ਸੀ
1: ਜੀ,
0: ਉਹ ਚਲੋ ਮੇਰਾ ਨੀ ਉਹਦੇ ਨਾਲ ਸਿੱਧੂ ਨਾਲ ਕੋਈ ਲੈਣਾ ਦੇਣਾ, ਨਾ ਮੈਂ ਕੋਈ ਪਰਸਨਲ ਕੰਮ ਲੈਣਾ
1: ਜੀ।
0: ਉਹ ਕਹਿੰਦਾ ਮੈਨੂੰ ਕਾਂਗਰਸ ਦੇ ਵੱਡੇ ਲੀਡਰ ਦਾ ਫੋਨ ਆਇਆ, ਕਹਿੰਦਾ ਵੀ ਇਹਨੂੰ ਸਿੱਧੂ ਨੂੰ ਸਮਝਾਓ, ਕਹਿੰਦਾ ਵੀ ਜਿਹੜਾ ਇਹ ਏਜੰਡਾ ਲਾਗੂ ਕਰਨ ਨੂੰ ਕਹਿੰਦਾ ਵੀ ਜਿਹੜਾ ਸਰਕਾਰੀ ਲੀਕਰ ਹੈ, ਮੰਨ ਲਓ ਉਹ ਸਰਕਾਰੀ ਹੋ ਜੇ, ਰੇਸਤਾ ਸਰਕਾਰੀ ਹੋ ਜੇ, ਹਰ ਇੱਕ ਪੈਸਾ ਖਜ਼ਾਨੇ ਚ ਜਾਵੇ, ਕਹਿੰਦਾ ਸਾਡੇ ਤਾਂ ਉਹੀ ਗੱਲ ਵੀ ਇੱਥੇ ਰੰਗ ਨੀ ਹੋਣਾ ਕਾਂਗਰਸ ਭਵਨ,
1: ਜੀ
0: ਪੈਸਾ ਕਿੱਥੋਂ ਆਊ ਸਾਡੇ ਕੋਲ
1: ਜੀ।
0: ਗੱਲ ਉਹੀ ਆ ਭਾਰਤ ਬਾਈ ਜੀ, ਇਹ ਸਾਰੇ ਹੀ ਨਾ ਤੁਸੀਂ ਜਿਹਨੂੰ ਮਰਜ਼ੀ ਇਹਨਾਂ ਨੂੰ ਚੁਣ ਕੇ ਦੇਖ ਲਓ, ਚਲੋ ਆਪਾਂ ਕਹਿੰਦੇ ਆ, ਮੈਂ ਤਾਂ ਅੱਗੇ ਵੀ ਕਈ ਵਾਰੀ ਕਿਹਾ ਵੀ ਹੋ ਕੀ ਸਕਦਾ ਸੀ, ਇਹ ਦਿਲੋਂ ਸਾਡੀ ਖੁਸ਼ੀ ਆ ਵੀ ਅਸੀਂ ਗਲਤ ਸਾਬਿਤ ਹੋ
1: ਜੀ, ਬਿਲਕੁਲ ਹੈ ਜੀ,
0: ਮੈਨੂੰ ਲੱਗਦਾ ਨੀ ਹੈਗਾ ਵੀ ਇਹ ਜਿੰਨੇ ਲੀਡਰ ਹੈਗੇ ਨੇ ਜਾਂ ਜਿੰਨੀਆਂ ਪਾਰਟੀਆਂ ਹੈਗੀਆਂ ਨੇ ਸਾਨੂੰ ਗਲਤ ਸਾਬਿਤ ਕਰਨਗੀਆਂ
1: ਜੀ,
0: ਇਹ ਆ ਤੁਸੀਂ ਆ ਦੋ ਚੋਣਾਂ ਤੋਂ ਪਹਿਲਾਂ ਹੀ ਦੇਖ ਲਿਆ ਜੇ, ਜਿਹੜੇ ਅੱਜ ਸਵਾਲ ਝਾੜੂ ਵਾਲਿਆਂ ਨੂੰ ਕਰਦੇ ਨੇ।
1: ਨਹੀਂ ਬਾਈ ਜੀ, ਮੈਂ ਤਾਂ ਫਿਰ ਉਹੀ ਦੁਹਰਾਉਂਦਾ ਕਿ ਆਪਣੇ ਕੋਲ ਹੁਣ ਤਾਂ 4 ਮਹੀਨੇ ਰਹਿ ਗਏ, 5 ਵੱਧ ਤੋਂ ਵੱਧ, ਭਈ ਮਤਲਬ ਕਿ ਹੁਣ ਤਾਂ ਮੌਕਾ ਲੋਕ ਸਮਾਂ ਕੇ ਇਹਨਾਂ ਨੂੰ ਗਲਤ ਠਹਿਰਾ ਕੇ ਦੱਸ ਦੇਣਾ ਨਾ, ਜਿਹੜੇ ਆਪਣੇ ਆਪ ਦੇ ਵਿੱਚ ਸੀਗੇ ਕਹਿੰਦੇ ਕਹਿੰਦੇ, ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਆ, ਬਿਲਕੁਲ ਪਤਾ ਲੱਗੇ ਇਹਨਾਂ ਨੂੰ।
0: ਲੋਕ ਤਾਂ ਤੂੰ ਤੂੰ ਤੇ ਭੰਗੜਾ ਪਾਉਂਦੇ ਫਿਰਦੇ, ਤੁਸੀਂ ਕਹਿੰਦੇ ਲੋਕ ਸਮਝਾਉਣਗੇ, ਲੋਕ ਕਿੱਥੋਂ ਸਮਝਾਉਣਗੇ
1: ਜੀ,
0: ਲੋਕਾਂ ਨੂੰ ਤਾਂ ਉਦੋਂ ਸਮਝ ਆਊ ਜਦੋਂ ਇਹ ਉਹੀ ਗੱਲ ਵੀ ਆ ਜਿਹੜਾ ਮੰਨ ਲਓ ਸਰਕਾਰੀ ਅਦਾਰੇ ਜਮਾ ਬੰਦ ਹੋ ਗਏ
1: ਜੀ,
0: ਜਦੋਂ ਅਮਾਨੀ ਅਡਾਨੀਆਂ ਦੇ ਹੱਥ ਵੱਧ ਪੈ ਗਿਆ ਸਾਰਾ ਕੰਮ
1: ਜੀ,
0: ਫਿਰ ਇਹਨਾਂ ਦੇ ਸਮਝ ਆਊ।
1: ਰਾਜਨ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਮੁਕੱਦਰ ਵੀਰ ਜੀ ਫਿਰ ਤਾਂ ਰਾਸ਼ਟਰਪਤੀ ਰਾਜ ਹੀ ਠੀਕ ਰਹੇਗਾ, ਉਹਦੇ ਉੱਤੇ ਵੀ ਰੋਲਾ ਪੈਣ ਲੱਗ ਜਾਂਦਾ ਜੀ,
0: ਰਾਸ਼ਟਰਪਤੀ ਰਾਜ ਵੀ ਬੀਜੇਪੀ ਦਾ ਹੀ ਹੋਊਗਾ
1: ਜੀ।
0: ਅਸਲ ਚ ਨਾ ਭਾਰਤ ਬਾਈ ਜੀ, ਜਿੰਨਾ ਚਿਰ ਸਾਡੇ ਲੋਕ ਸਿਆਣੇ ਨੀ ਹੁੰਦੇ ਗੱਲ ਮੁੱਕਦੀ ਹੈ, ਭਾਵੇਂ ਪਾਰਟੀ ਤੁਸੀਂ ਕੋਈ ਚਾਹੁੰਦੇ
1: ਜੀ,
0: ਜਿੰਨਾ ਚਿਰ ਇਹ, ਕਿਉਂਕਿ ਭਾਰਤ ਬਾਈ ਜੀ ਅਸੀਂ ਦਿਨ ਰਾਤ ਕੰਮ ਕਰਦੇ ਹਾਂ।
1: ਮੇਨ ਗੱਲ ਮੁਕੱਦਰ ਜੀ ਇਹ ਹੈ ਕਿ ਨਿੱਜ ਛੱਡਣੇ ਪੈਣਗੇ, ਉਹ ਚਾਹੇ ਆਮ ਜਨਤਾ ਹੈ, ਆਵਾਮ ਹੈ, ਤੇ ਚਾਹੇ ਉਹ ਲੀਡਰ ਨੇ ਜੀ,
0: ਮਿਹਨਤ ਕਰਦੇ ਹਾਂ, ਸਾਡੀ ਖੂਨ ਪਸੀਨੇ ਦੀ ਕਮਾਈ ਤੇ ਇਹ ਗੱਡੀਆਂ ਤੇ ਚੜੇ ਫਿਰਦੇ ਨੇ, ਹੈਲੀਕਾਪਟਰ ਚੜੇ ਫਿਰਦੇ
1: ਜੀ,
0: ਜਿੰਨਾ ਚਿਰ ਅਸੀਂ ਇਹਨਾਂ ਨੂੰ, ਅਸੀਂ ਲੋਕ ਜਿੰਮੇਵਾਰ ਹੋ ਕੇ ਇਹਨਾਂ ਨੂੰ ਜਿੰਮੇਵਾਰ ਨਹੀਂ ਨਾ ਠਹਿਰਾਉਂਦੇ
1: ਜੀ,
0: ਅਸੀਂ ਇਹਨਾਂ ਦੇ ਪਿੱਛੇ ਐ ਨੀ ਫਿਰਦੇ ਵੀ ਬਾਦਲ ਸਾਹਿਬ ਆ ਗਏ ਜੀ, ਆ ਚੰਨੀ ਸਾਹਿਬ ਆ ਗਏ ਜੀ,
1: ਜੀ
0: ਇਹ ਸਾਡੇ ਨੌਕਰ ਨੇ, ਇਹ ਜਿੰਨਾ ਚਿਰ ਅਸੀਂ ਇਹਨਾਂ ਨੂੰ ਉਹ ਚੀਜ਼ ਨਹੀਂ ਨਾ ਵਿਖਾਉਂਦੇ ਹੈ ਜੀ,
1: ਜੀ
0: ਉਹਨਾਂ ਚਿਰ ਭਾਵੇਂ ਤੁਸੀਂ
1: ਨਹੀਂ,
0: ਜਿੰਨੂੰ
1: ਅੱਜ
0: ਮਰਜ਼ੀ ਕਹੋ
1: ਧਰਮਵੀਰ ਗਾਂਧੀ ਉਹਨਾਂ ਨੇ ਪਟਿਆਲੇ ਤੋਂ ਬਿਆਨ ਦਿੱਤਾ ਜ਼ਰੂਰ ਆ, ਜੋ ਚੱਲ ਰਹੀਆਂ ਨੇ ਚਾਹੇ ਉਹ ਯਾਤਰਾਵਾਂ ਚੱਲ ਰਹੀਆਂ ਨੇ
0: ਨਹੀਂ,
1: ਤੀਰਥਾਂ
0: ਬੜਾ
1: ਦੀਆਂ,
0: ਬੜਾ ਵਧੀਆ, ਬੜਾ ਬੜਾ ਵਧੀਆ ਬਿਆਨ ਹੈ ਭਾਈ, ਉਹਨਾਂ
1: ਬਿਲਕੁਲ
0: ਨੂੰ
1: ਉਹਨਾਂ ਨੇ ਕਿਹਾ
0: ਗੋਲਡਨ
1: ਕਿ
0: ਬਿਆਨ
1: ਮੇਰੇ ਟੈਕਸ ਦਾ ਪੈਸਾ ਜਿਹੜਾ ਜਾਂਦਾ ਹੈ ਭਾਈ ਉਹ ਨਹੀਂ ਕਿਤੇ ਕਿਤੇ ਲੱਗਣਾ ਚਾਹੀਦਾ, ਮਤਲਬ ਕਿ ਕਿਤੇ
0: ਤੇ
1: ਹੋਰ
0: ਉਹ
1: ਚੰਗੇ ਪਾਸੇ ਲਾਓ।
0: ਏਡਾ ਬੋਲਡ ਬਿਆਨ ਤੁਸੀਂ, ਮੈਂ ਕਹਿੰਦਾ ਉਹੀ ਗੱਲ ਹੈ ਨਾ ਫਿਰ,
1: ਜੀ
0: ਉਹ ਮਨ ਕਰੇ ਇਹ ਨਾ ਹੋਵੇ ਵੀ ਧਰਮਵੀਰ ਗਾਂਧੀ, ਚਲੋ ਉਹਨਾਂ ਦੇ ਸੋਚ ਕੇ ਬਿਆਨ ਦਿੱਤਾ ਹੋਣਾ,
1: ਜੀ
0: ਬੜੇ ਵਧੀਆ ਠੀਕ
1: ਬਿਲਕੁਲ
0: ਲੀਡਰ
1: ਹੈ,
0: ਨੇ, ਪਰ
1: ਬਿਲਕੁਲ ਹੈ,
0: ਇੱਥੇ ਇਹ ਨਾ ਹੋਵੇ ਵੀ ਉਹੀ ਗੱਲ ਧਰਮਵੀਰ ਗਾਂਧੀ ਕੱਲ ਨੂੰ ਹਰਾਇਆ ਹੋਵੇ ਇਹਨਾਂ ਲੋਕਾਂ ਨੇ,
1: ਬਿਲਕੁਲ
0: ਤੂੰ ਬਹਿ ਆਪਣੇ ਘਰ
1: ਜੀ
0: ਹੈ, ਤੂੰ ਇਹੋ ਜਿਹੇ ਬਿਆਨ ਦੇਣਾ ਹੈ,
1: ਬਿਲਕੁਲ
0: ਤੂੰ ਸਾਡੇ ਮੰਦਿਰਾਂ ਚ ਪੈਸਾ ਨੀ ਤੂੰ ਦੇਣਾ, ਸਾਡੇ ਹੋਰ ਥਾਂ ਦੇਣਾ, ਤੂੰ ਤੇਰੇ ਤੋਂ ਕੀ ਲੈਣਾ,
1: ਜੀ ਬਿਲਕੁਲ
0: ਹੈ,
1: ਬਿਲਕੁਲ ਹੈ ਜੀ,
0: ਇਸ ਕਰਕੇ ਭਾਰਤ ਭਾਈ ਜੀ ਜਿੰਨਾ ਚਿਰ ਅਸੀਂ ਲੋਕ ਨੇ ਨਾ ਸਮਝਦੇ, ਉਹਨਾਂ
1: ਜੀ
0: ਚਿਰ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਲੈ ਆਓ,
1: ਜੀ
0: ਇਹਨਾਂ ਚ ਕੋਈ, ਜਦੋਂ ਹੁਣ ਮੰਨ ਲਓ ਮੈਨੂੰ ਤੁਸੀਂ, ਮੈਂ ਮੈਨੂੰ ਚੁਣ ਲਓ, ਜਦੋਂ
1: ਜੀ
0: ਮੇਰੇ ਪਿੱਛੇ ਉਹੀ ਗੱਲ ਹੈ 10-15 ਗਨਮੈਨ ਹੋਣਗੇ ਤੇ 5-4 ਹਜ਼ਾਰ ਲੋਕ ਹੋਣਗੇ ਮੈਨੂੰ ਫੂਕ ਛਕਾਉਣ ਵਾਲੇ,
1: ਜੀ
0: ਤੇ ਮੈਂ ਕਿਉਂ ਨਾ ਪਾਟਣ ਤੇ ਹੋਊਂਗਾ,
1: ਬਿਲਕੁਲ
0: ਅਸੀਂ ਆਮ ਬੰਦੇ ਹੀ ਹਾਂ,
1: ਬਿਲਕੁਲ ਬਿਲਕੁਲ ਹੈ ਜੀ,
0: ਇਸ ਕਰਕੇ ਜਿੰਨਾ ਜਿੰਨਾ ਚਿਰ ਲੋਕ ਨੀ ਸੁਧਰਦੇ ਉਹਨਾਂ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ ਲੈ ਆਓ,
1: ਜੀ
0: ਇੱਥੇ ਕੋਈ ਹੱਲ ਨੀ ਹੋਣਾ ਬਾਜੀ,
1: ਬਿਲਕੁਲ ਥੈਂਕ ਯੂ ਜੀ ਬਾਈ ਜੀ, ਬਹੁਤ
0: ਤੇ ਜੇ
1: ਬਹੁਤ ਸ਼ੁਕਰੀਆ,
0: ਹੋ ਜੇ ਤੇ ਅਸੀਂ ਅਸੀਂ ਗਲਤ ਸਾਬਤ ਹੋ ਜਾਈਏ ਬਾਈ ਜੀ,
1: ਜੀ
0: ਸਾਡੀ ਮੈਂ ਕਹਿੰਦਾ ਵੀ ਖੁਸ਼ਕਿਸਮਤੀ ਹੋਊਗੀ, ਅਸੀਂ
1: ਬਿਲਕੁਲ ਹੈ, ਬਿਲਕੁਲ
0: ਹੱਸ ਕੇ ਮੰਨਾਂਗੇ ਵੀ ਅਸੀਂ ਗਲਤ ਹਾਂ,
1: ਜੀ ਜੀ ਜੀ ਥੈਂਕ ਯੂ ਜੀ, ਥੈਂਕ
0: ਠੀਕ ਹੈ ਭਾਜ ਬਾਈ,
1: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਸਿੰਘ ਔਲਖ ਸਾਹਿਬ ਜੁੜੇ ਸਨ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਬੜੇ ਦਿਨਾਂ ਬਾਅਦ ਰਜਿੰਦਰ ਜੀਰਾ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
2: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀਰਾ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ ਇਲਾਕੇ ਦੇ?
2: ਹਾਲ ਚਾਲ ਵਧੀਆ ਬਾਜੀ, ਗਰਮੀਆਂ ਪਾਣ ਡੇ ਆ
1: ਜੀ।
2: ਭਾਜੀ ਗੱਲ ਚੱਲੀ ਸੀ ਇਥਨੋਲ ਦੀ।
1: ਹਾਂਜੀ ਇਥਨੋਲ ਦੀ, ਹਾਂਜੀ।
2: ਦੇਖੋ ਸਾਡਾ ਭਾਰਤ ਦੇਸ਼ ਤਰੱਕੀਆਂ ਦੇ ਰਾਹ ਦੇ ਆ
1: ਜੀ,
2: ਇੰਡੀਆ
1: ਜੀ।
2: ਹਾਂ ਤੁਸੀਂ, ਤੁਹਾਡੇ ਕੋਲ ਇੱਕ ਬੋਰੀ ਪਈ ਹੋਊਗੀ ਗੱਟੂ ਇੱਕ ਖਾਦ ਦਾ
1: ਜੀ,
2: ਉਹਨੂੰ ਚੱਕ ਕੇ ਦੇਖ ਲੋ, ਉਹਦੇ ਅੰਦਰਲੇ ਬੰਨੇ ਲਿਖਿਆ ਪ੍ਰੋਡਿਊਸ ਆਫ ਚਾਈਨਾ
1: ਜੀ,
2: ਤੇ ਬਾਹਰਲੇ ਬੰਨੇ ਲਿਖਿਆ ਸਾਡਾ ਭਾਰਤ ਉਰਵਰਕ ਦੇਸ਼, ਮੋਦੀ ਸਾਹਿਬ ਦੇ ਨਾਲ ਸਾਡੇ ਕੋਲ ਗੱਟਾ ਤਾਂ ਬਣਿਆ ਨੀ ਅੱਜ ਤੱਕ ਆਪਦਾ
1: ਜੀ,
2: ਉਹ ਵੀ ਮਾਲ ਬਾਹਰੋਂ ਹੀ ਆਉਂਦਾ,
1: ਬਿਲਕੁਲ ਹੈ ਜੀ।
2: 40 ਲੱਖ ਟਨ ਚੌਲ
1: ਜੀ
2: ਸ਼ਰਾਬ ਦੀਆਂ ਫੈਕਟਰੀਆਂ ਨੂੰ ਦਿੱਤਾ ਗਿਆ
1: ਜੀ,
2: ਜਿੰਨੇ ਦਾ ਸਰਕਾਰ ਨੇ ਖਰੀਦਿਆ ਸੀਗਾ
1: ਜੀ,
2: ਉਦੋਂ 40% ਲੈਸ ਤੇ
1: ਜੀ,
2: ਅਗਲੇ ਸਾਲ 74 ਲੱਖ ਟਨ ਚੌਲ ਸ਼ਰਾਬ ਦੀਆਂ ਫੈਕਟਰੀਆਂ ਜਾਊਗਾ
1: ਜੀ,
2: ਇਥਨੋਲ ਦੀ ਸਾਡੀਆਂ ਗੱਡੀਆਂ ਦਾ ਬੇੜਾ ਗਰਕ ਕਰਨ ਲਈ
1: ਜੀ,
2: ਇਹ ਹਾਲ ਨੇ ਜੀ, ਅਗਾਂਹ ਵਧੂ ਦੇਖਦੇ
1: ਜੀ।
2: ਜਿੰਨਾ ਮਰਜ਼ੀ ਇਹ ਕਰ ਲੈਣ, ਅੱਜ ਤੱਕ ਕਿਸੇ ਨੂੰ ਇਹਨਾਂ ਨੇ ਕੁਛ ਨੀ ਦਿੱਤਾ
1: ਜੀ,
2: ਜਿੱਥੇ ਵੀ ਡਬਲ ਇੰਜਨ ਸਰਕਾਰ ਆ
1: ਜੀ,
2: ਮੱਧ ਪ੍ਰਦੇਸ਼, ਮਹਾਰਾਸ਼ਟਰ
1: ਜੀ,
2: 2 ਰੁਪਏ ਕਿਲੋ ਗੰਡਾ ਚੱਕਿਆ ਗਿਆ ਜੀ ਉਹਨਾਂ ਦਾ,
1: ਬਿਲਕੁਲ ਹੈ ਜੀ, ਤਾਂ ਜੋ ਵੀ 60 ਰੁਪਏ ਤੋਂ ਉੱਤੇ ਹੋਇਆ ਪਿਆ ਜੀ ਗੰਡਾ।
2: ਮੈਂ ਕਿਹਾ ਜੂਨ ਦੇ ਵਿੱਚ ਆ ਕੇ ਸਰਕਾਰ ਕਹਿੰਦੀ ਆ ਵੀ ਅਸੀਂ MSP ਤੇ ਲਵਾਂਗੇ
1: ਜੀ
2: 16 ਰੁਪਏ
1: ਜੀ,
2: ਥੋੜੇ ਚਿਰ ਬਾਅਦ ਇਹਨਾਂ ਕਹਿੰਦਾ ਅਸੀਂ ਲਵਾਂਗੇ 22 ਰੁਪਏ
1: ਜੀ,
2: ਜਦੋਂ ਕਿ ਸਾਰਾ ਗੰਢਾ ਆ ਗਿਆ ਧੰਨਾ ਸੇਠਾਂ ਦੇ ਕੋਲੇ
1: ਜੀ,
2: ਤੇ ਸਰਕਾਰਾਂ ਨੂੰ ਜ਼ਿਮੀਦਾਰਾਂ ਨੂੰ ਕੀ ਮਿਲਿਆ, ਬਾਬਾ ਜੀ ਦਾ ਠੁੱਲੂ,
1: ਬਿਲਕੁਲ ਉਹ ਤਾਂ ਪੱਲਿਓ ਦੇ ਕੇ ਛੁੱਟੇ ਨੇ, ਲੈ ਲਓ ਭਾਈ।
2: ਸੋਇਆਬੀਨ
1: ਜੀ
2: ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਸਭ ਤੋਂ ਵੱਡੇ ਸਾਡੇ ਹੈਗੇ ਜੀ,
1: ਹਾਂਜੀ,
2: ਉਤਪਾਦਕ ਜੀ ਸਟੇਟਾਂ
1: ਜੀ,
2: ਇੱਕ ਵੀ ਕਿਸਾਨ ਉਂਗਲ ਖੜੀ ਕਰਕੇ ਕਹਿ ਦੇਵੇ ਵੀ ਸਾਨੂੰ ਸੋਇਆਬੀਨ ਤੇ ਸਾਡੀ ਸੋਇਆਬੀਨ MSP ਤੇ ਸਰਕਾਰਾਂ ਨੇ ਖਰੀਦੀ ਆ
1: ਜੀ,
2: ਇੱਕ ਵੀ ਕਿਸਾਨ
1: ਜੀ,
2: ਹਰ ਜਗ੍ਹਾ ਧੋਖਾ ਜੀ,
1: ਜੀ
2: ਜਿੱਥੇ ਵੀ ਹੋ ਰਿਹਾ, ਪੱਲੇ ਕਿਸੇ ਨੇ ਕੁਛ ਨੀ ਪਾਉਣਾ, ਜਿਹੜੀ ਗੱਲ ਆ ਗਈ ਭਾਜੀ ਕਹਿ ਕੇ ਲੋਕਾਂ ਨੇ ਸਮਝਣਾ, ਇਹ ਲੋਕ ਏਦਾਂ ਹੀ ਰਹਿਣੇ ਆ ਜੀ, ਸਾਰੀ ਉਮਰ ਅੱਗੇ ਲੰਘ ਗਈ ਆ, ਸਾਰੀ ਉਮਰ ਗਾਹ ਲੰਘ ਜਾਣੀ ਆ
1: ਜੀ,
2: ਕਿਉਂਕਿ ਸਾਡੀਆਂ ਆਦਤਾਂ ਹੀ ਓਦਾਂ ਦੀਆਂ ਬਣ ਚੁੱਕੀਆਂ ਵਾ
1: ਜੀ,
2: ਸਾਡੀ ਜਨਤਾ ਦਾ ਭਾਗ ਦੀ ਆ। ਅਗਲੀ ਟੀ ਟੀ ਟੀ 3000 ਵਾਲੀ ਕਦੋਂ ਕਰਾਉਣੀ ਆ?
1: ਬਿਲਕੁਲ ਹੈ ਜੀ,
2: ਚੈਨਲਾਂ ਵਾਲੇ ਕੁਛ ਚੈਨਲਾਂ ਵਾਲੇ ਸਾਡੇ ਰਣਜੀਤ ਕੁੱਕੀ ਗਿੱਲ ਸਾਹਿਬ ਵੀ ਹੁੰਦੇ ਆ ਟਵਾੜਾ ਸਾਹਿਬ ਨਾਲ ਜੀ,
1: ਹਾਂਜੀ ਹਾਂਜੀ,
2: ਉਹ ਵੀ ਖਾਲਸਾ ਪ੍ਰਗਟ ਕਰ ਚੁੱਕੇ ਆ ਜੀ, ਸ਼ਾਇਦ ਕੋਈ ਭਾਵੇਂ ਵੱਡੀ ਗੱਲ ਨੀ, ਸ਼ਾਇਦ ਸਰਕਾਰ ਰਿਪੀਟ ਕਰ ਹੀ ਜਾਵੇ।
1: ਬਿਲਕੁਲ ਹੈ ਜੀ,
2: ਜਦੋਂ ਸਾਡਾ ਧਿਆਨ ਹੀ 24 ਘੰਟੇ ਭੁੱਖੇ ਨੰਗੀ ਵਾਲੀ ਚੀਜ਼ਾਂ ਤੇ ਰਹਿਣਾ ਵਾ, ਕੀ ਮਿਲਦਾ ਕੀ ਮਿਲਦਾ
1: ਜੀ,
2: ਹੁਣ ਕੀ ਸਰਕਾਰ ਦਿੰਦੀ ਆ
1: ਜੀ,
2: ਤੇ ਦੱਸੋ ਉੱਥੇ ਕਿੱਥੇ ਸਾਡੇ ਲੋਕ ਸਮਝਣਗੇ?
1: ਬਿਲਕੁਲ ਹੈ ਜੀ,
2: ਉਹੀ ਕੰਮ ਤਾਂ ਬੰਗਾਲ ਚ ਵੀ ਹੋਇਆ ਨਾ, ਐਂਡ ਤੇ ਆ ਗਏ
1: ਹਾਂਜੀ
2: ਖਾਤਿਆਂ ਚ ਪਾਵੇ, ਭਾਵੇਂ ਨਾ ਕਹਿੰਦਾ ਸਰਕਾਰਾਂ ਬਣ ਗਈਆਂ, ਭਾਵੇਂ ਬਣੀਆਂ ਕੀਤੀਆਂ
1: ਜੀ। ਬਿਲਕੁਲ,
2: ਇਸ ਕਰਕੇ ਸਾਡੇ ਲੋਕਾਂ ਦਾ ਸਮਝਣਾ ਜੀ ਬਹੁਤ ਔਖਾ ਜੀ
1: ਜੀ,
2: ਤੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ
1: ਜੀ,
2: ਜੋ ਹਾਲ ਹੈਗਾ ਵਾ, ਏਦਾਂ ਹੀ ਰਹਿਣਾ ਬੇਈਮਾਨੀਆਂ, ਤਾਂ ਕਿਸੇ ਨੂੰ ਨੌਕਰੀ ਮਿਲਣੀ ਆ। ਤੇ ਬਾਕੀ ਕੱਲ ਪਰਸੋਂ ਰਾਹੁਲ ਗਾਂਧੀ ਨੇ ਕਹਿਤਾ ਸੀ, ਦਿਖਾਤਾ ਸੀਗਾ
1: ਹਾਂਜੀ,
2: ਇੰਡੀਆ ਦੇ ਵਿੱਚ ਕਾਨੂੰਨ ਇਸ ਵੇਲੇ ਕਿੱਦਾਂ ਕੰਮ ਕਰਦਾ।
1: ਬਿਲਕੁਲ, ਇੱਕ
2: ਐਫ ਆਈ ਆਰ ਕੱਟਣ ਲਈ 8 ਘੰਟੇ ਇੱਕ ਅਪੋਜੀਸ਼ਨ ਲੀਡਰ ਨੂੰ ਲੱਗਦੇ ਪਏ।
1: ਬਿਲਕੁਲ ਹੈ ਜੀ, ਬਿਲਕੁਲ,
2: ਇਹ ਦੇਖ ਲਓ ਤੁਸੀਂ ਜੀ। ਧੰਨਵਾਦ ਜੀ, ਬਹੁਤ
1: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਤਦ ਤੱਕ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ, ਤੇ +358449761 ਬਾਰ ਸਟੂਡੀਓ ਦਾ ਨੰਬਰ ਹੈ। ਤੇ ਇੰਡੀਆ ਚਾਈਨਾ ਦੀ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ, ਤੇ ਅੱਜ ਜਿਹੜਾ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ਅਜੀਤ ਡੋਵਾਲ ਦਾ ਜਿਹੜਾ ਚੀਨ ਦਾ ਦੌਰਾ ਸ਼ੁਰੂ ਹੋ ਗਿਆ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਜਿਹੜਾ ਅੱਜ ਪੇਚਿੰਗ ਪਹੁੰਚ ਗਏ ਨੇ, ਜਿੱਥੇ ਉਹ ਮੰਗਲਵਾਰ ਕੱਲ ਨੂੰ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਜੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਤੰਬਰ ਦੇ ਵਿੱਚ ਤਜਵੀਜ਼ਤ ਭਾਰਤ ਯਾਤਰਾ ਤੋਂ ਕੁਝ ਜਿਹੜਾ ਕਹਿੰਦੇ ਨੇ ਕਿ ਪਹਿਲਾਂ ਜਿਹੜਾ ਹੋਇਆ ਹੈ, ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਡੋਵਾਲ ਅਤੇ ਵਾਂਗ ਜੀ ਦੋਵਾਂ ਮੁਲਕਾਂ ਦੇ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧ ਨੇ। ਦੋਵਾਂ ਆਗੂਆਂ ਵਿਚਾਲੇ ਮੰਗਲਵਾਰ ਨੂੰ 25ਵੇਂ ਗੇੜ ਦੀ ਜਿਹੜੀ ਗੱਲਬਾਤ ਹੋਏਗੀ, ਤੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਗੁੰਝਲਦਾਰ ਸਰਹੱਦੀ ਵਿਵਾਦ ਤੇ ਸਰਹੱਦ ਦੀ ਨਿਸ਼ਾਨਦੇਹੀ ਦੇ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ। ਡੋਵਾਲ ਆਪਣੀ ਪੇਚਿੰਗ ਯਾਤਰਾ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਹੈ। ਸ਼ੀ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਦਰਸਾਈ ਜਾ ਰਹੀ ਹੈ। ਚੀਨ ਦੇ ਵੱਲੋਂ ਉਨ੍ਹਾਂ ਦੀ ਯਾਤਰਾ ਦੇ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਤੇ 2019 ਤੋਂ ਬਾਅਦ ਸ਼ੀ ਦੀ ਜਿਹੜੀ ਪਹਿਲੀ ਭਾਰਤ ਯਾਤਰਾ ਹੋਏਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2019 ਦੇ ਵਿੱਚ ਤਾਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ, ਤੇ ਅਪ੍ਰੈਲ 2020 ਦੇ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਵੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਆਹਮੋ ਸਾਹਮਣੇ ਹੋ ਗਈਆਂ ਸਨ। ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਸ਼ੀ ਦੇ ਜਿਹੜੇ ਨੇ 1 ਸਤੰਬਰ ਨੂੰ ਕਿਰਗਿਜ਼ਸਤਾਨ ਦੇ ਜਿਹੜੇ ਬਿਸ਼ਕੇਕ ਦੇ ਵਿੱਚ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਜਿਹੜੀ ਹੈ ਦਰਸਾਈ ਜਾ ਰਹੀ ਹੈ। ਤੇ ਦੋਸਤੋ, ਇੱਕ ਕਾਲਰ ਦੋਸਤ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੁਰੀ ਜੀ ਦੀ ਵੀ ਗੱਲ ਸੁਣਦੇ ਹਾਂ, ਉਹਨਾਂ ਦੀ ਵੀ ਕਾਲ ਆ ਰਹੀ ਹੈ। ਆਪਣੇ ਨਾਲ ਮੁਹੰਮਦ ਜੀ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੂ ਜੀ
3: ਜੀ, ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਭਾਈ ਮਾਨ ਮਤੀ ਸਰੋਤੇ ਜਿਹੜੇ ਇਸ ਵੇਲੇ ਸਾਰੇ ਇਕੱਠੇ ਹੋਏ, ਭੈਣ ਭਰਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
3: ਰੇਡੀਓ ਦੁਆਬਾ ਜੀ, ਆ ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਦੇ ਵਿੱਚ।
1: ਸ਼ੁਕਰੀਆ ਜੀ, ਸ਼ੁਕਰੀਆ ਜੀ,
3: ਆਲਵੇਸ ਵੈਲਕਮ
1: ਜੀ।
3: ਤੇ ਬਹੁਤ ਵਧੀਆ, ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ ਜਿਹੜੇ ਹੈਗੇ ਆ, ਬਹੁਤ ਹੀ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ ਇਹਨਾਂ ਨੇ ਜਿਹੜਾ ਹੈਗਾ, ਬਿਲਕੁਲ ਕਹਿੰਦੇ ਨਾ ਗੱਲ ਦੇ ਨਾਲ ਹੱਦ ਜਿਹੜਾ ਹੈਗਾ ਨਿਕਲ ਆਉਂਦਾ ਹੈਗਾ, ਜੇ ਕਰੀਏ
1: ਜੀ
3: ਬਿਲਕੁਲ ਇਸੇ ਤਰ੍ਹਾਂ ਹੀ ਇਸ
1: ਸਪੈਸ਼ਲੀ ਜਿਥੇ ਦੇਖਿਆ ਜਾਵੇ ਦੁਬਈ ਦੇ ਵਿਚ ਜਾਂ ਕਿਥੇ ਵੀ ਜਿਥੇ ਵੀ ਆ, ਮੈਂ ਚਲੋ ਨਿੱਜੀ ਤੌਰ ਦੇ ਉਤੇ ਨਹੀਂ ਪੁੱਛਾਂਗਾ, ਪਰ ਤੁਸੀਂ ਪੈਟਰੋਲੀਅਮ ਜਾਂ ਉਥੇ ਦੇ ਮਤਲਬ ਕਿ ਕੰਪਨੀ ਦੇ ਵਿਚ ਕੰਮ ਕਰਦੇ ਹੋ, ਜਿਵੇਂ ਇਥਾਨੋਲ ਦਾ ਰੋਲਾ, ਚਲੋ ਇਨ੍ਹਾਂ ਮੁਲਕਾਂ ਦੇ ਵਿਚ ਸਾਡੇ ਵੀ ਇਥਾਨੋਲ ਆਉਂਦਾ ਹੈ 5% ਜਾਂ 10% ਆਉਂਦਾ ਹੈ, ਜਿਹੜਾ 95E ਹੈ ਜਾਂ 98 ਹੈ, 98 ਜਿਹੜਾ ਪਿਓਰ ਹੁੰਦਾ ਉਹਦੇ ਵਿਚ ਇਥਾਨੋਲ ਨਹੀਂ ਆਉਂਦਾ, 95 ਦੇ ਵਿਚ ਜਿਹੜਾ ਜ਼ਰੂਰ ਇਥਾਨੋਲ ਆਉਂਦਾ ਤੇ ਜਿਹੜਾ ਉਹਨਾਂ ਦੇ ਵਿਚ ਇਸਤੇਮਾਲ ਕੀਤਾ ਜਾਂਦਾ, ਜਿਹੜੀਆਂ ਗੱਡੀਆਂ ਦੇ ਵਿਚ ਕਾਰਬੋਰੇਟਰ ਦੀ ਨਹੀਂ ਆ, ਨਵੀਂ ਤਕਨੀਕ ਦੇ ਨਾਲ ਉਹ ਬਣੀਆਂ ਹੋਈਆਂ ਨੇ, ਤੇ ਉਹਦੇ ਵਿਚ ਇੱਦਾਂ ਰੋਲਾ ਰੱਪਾ ਨਹੀਂ ਕੁਝ ਪੈਂਦਾ, ਬੜੀਆਂ ਵਧੀਆ ਚੱਲ ਰਹੀਆਂ ਨੇ। ਪਰ ਇੰਡੀਆ ਦੇ ਵਿਚ ਇਥਾਨੋਲ ਦਾ ਰੋਲਾ ਵੱਡੇ ਪੱਧਰ ਦੇ ਉੱਤੇ ਹੈ। ਤੁਸੀਂ ਚਲੋ ਤੁਹਾਡਾ ਆਪਣਾ ਨਿੱਜੀ ਤਜਰਬਾ ਮੈਨੂੰ ਲੱਗਦਾ ਇਹਦੇ ਵਿਚ, ਤੁਸੀਂ ਸੁਪਰਵਾਈਜ਼ਰ ਦੀ ਉੱਥੇ ਜੌਬ ਵੀ ਕਰਦੇ ਹੋ ਇਸ ਮਹਿਕਮੇ ਦੇ ਵਿਚ, ਕਿਵੇਂ ਦੇਖਦੇ ਹੋ, ਤੁਹਾਡਾ ਨਿੱਜੀ ਵਿਚਾਰ ਕੀ ਹੈ ਇਹਦੇ ਬਾਰੇ ਜੀ, ਇਥਾਨੋਲ ਦਾ ਤੇ ਪੈਟਰੋਲ ਦਾ ਜਿਹੜਾ ਸੁਮੇਲ ਹੈ ਜੀ ਆਪਸ ਦੇ ਵਿਚ?
3: ਦੇਖੋ ਜੇਕਰ ਜਿਹੜਾ ਹੈਗਾ ਇਹਦੇ ਬਾਰੇ ਤੇ ਜਿਹੜਾ ਹੈਗਾ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਵੀਰ ਭੁਪਿੰਦਰ ਜੀ।
1: ਜੀ
3: ਗੱਲ ਇਸ ਤਰ੍ਹਾਂ ਹੈਗਾ ਕਿ ਜਿਹੜੇ ਐਸ ਫਾਰ ਐਮ ਕੰਸਰਨ ਜਿਹੜੀ ਸਾਡੀ ਲਾਈਨ ਹੈਗੀ ਆ ਪੈਟਰੋਲੀਅਮ ਫਿਊਲ,
1: ਹਾਂਜੀ,
3: ਹੁਣ ਇਹਦੇ ਵਿਚ ਜਿਹੜਾ ਤੁਸੀਂ ਇਥਾਨੋਲ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿਚ ਅੱਗੋਂ ਕੁਆਲਿਟੀ ਹੈਗੀ ਆ ਸਹੀ ਆ, ਮਤਲਬ ਕਿ ਜੇ ਤੁਸੀਂ ਜਿਵੇਂ ਆਪਾਂ ਕਹਿੰਦੇ ਨਾ ਗ੍ਰੇਡ ਹੈਗੇ ਆ ਨਾ
1: ਜੀ, ਗ੍ਰੇਡ
3: ਇਹਦੇ ਵਿਚ ਗ੍ਰੇਡ ਹੈਗਾ, ਹਾਂ ਗ੍ਰੇਡ ਹੈਗੇ ਆ, ਤੇ ਉਹਦੇ ਗ੍ਰੇਡ ਦੇ ਹਿਸਾਬ ਨਾਲ ਜਦੋਂ ਆਪਾਂ ਗ੍ਰੇਡ ਫਾਰ ਐਗਜ਼ਾਮਪਲ ABC ਦੀ ਇਸ ਤਰ੍ਹਾਂ ਹੈਗਾ, ਤੇ ਉਹਦੇ ਵਿਚ ਜਿਹੜਾ ਹੈਗਾ ਕੰਬੀਨੇਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਹ ਕੰਬੀਨੇਸ਼ਨ ਤਾਂ ਹੈ ਇਹਦੇ ਵਿਚ ਜਿਹੜਾ ਹੈਗਾ ਕੋਈ ਦੋ ਰਾਏ ਨੀਗੀ ਆ, ਬਿਲਕੁਲ ਕੰਬੀਨੇਸ਼ਨ ਹੈ, ਲੇਕਿਨ ਪ੍ਰਾਈਸ ਵੀ ਫਿਰ ਜਿਹੜਾ ਹੈਗਾ ਉਸ ਹਿਸਾਬ ਦੇ ਨਾਲ ਹੈਗਾ, ਹੁਣ ਜਿਹੜਾ ਹੈਗਾ ਡਿਮਾਂਡ ਆਉਂਦੀ ਹੈਗੀ ਆ ਉੱਥੇ ਰੌਲਾ ਨੀ ਪੈਂਦਾ, ਹੁਣ ਜਿਵੇਂ ਤੁਸੀਂ ਦੱਸਿਆ ਵੀ ਇੰਡੀਆ ਚ ਰੌਲਾ ਪੈ ਜਾਂਦਾ ਹੈਗਾ, ਉੱਥੇ ਹੁਣ ਰੌਲਾ ਜਿਹੜਾ ਹੈਗਾ ਰੌਲਾ ਇਸ ਕਰਕੇ ਪੈਂਦਾ ਹੈਗਾ, ਸਾਰੇ ਜਿਹੜਾ ਹੈਗਾ ਉਹ ਹਰ ਕੋਈ ਚਾਹੁੰਦਾ ਹੈਗਾ ਵੀ ਭਾਈ ਜਿਹੜਾ ਹੈਗਾ ਚਾਰ ਪੈਸੇ ਮੈਨੂੰ ਬਚ ਜਾਣ ਹਨਾ, ਤੇ ਬਾਕੀ ਜਿਹੜਾ ਹੈਗਾ ਅੰਦਰ ਖਾਤੇ ਜਿਹੜੇ ਗ੍ਰੇਡ ਆ, ਗ੍ਰੇਡ ਤਾਂ ਕੋਈ ਦੱਸਦਾ ਨੀ ਗਾ,
1: ਗ੍ਰੇਡ ਵੀ ਹੋਣਗੇ ਪਰ ਮਿਲਾਵਟ ਵੀ ਵੱਡੇ ਪੱਧਰ ਦੇ ਉੱਤੇ ਹੋਈ ਜਾਂਦੀ ਨਾ, ਆਪਣੇ ਤੌਰ ਦੇ ਉੱਤੇ ਵੀ ਪਾਈ ਜਾਂਦੇ ਆ, ਬਗਾੜ ਪੈ ਜਾਂਦਾ ਸੀ
3: ਅੰਦਰ ਖਾਤੇ ਜਿਹੜਾ ਦੇਖੋ ਜਨਾਬ ਅੰਦਰ ਕੀ ਹੋ ਰਿਹਾ ਦੱਸਣਾ ਹੈਗਾ ਅੰਦਰ ਅਸੀਂ ਕੀ ਕਰ ਦਿੱਤਾ ਹੈਗਾ, ਹਨਾ ਹੁਣ ਜਦੋਂ ਇੱਥੇ ਸਾਡੇ ਕੋਲੋਂ ਵੀ ਆਉਂਦਾ ਹੈਗਾ, ਦੇਖੋ ਅਸੀਂ ਪੈਟਰੋਲੀਅਮ ਫੀਲਡ ਦੇ ਵਿੱਚ ਹੈਗਾ,
1: ਹਾਂਜੀ,
3: ਤੇ ਮਤਲਬ ਕਿ ਅਸੀਂ ਜਿਹੜਾ ਹੈਗਾ ਮਾਲ ਜਦੋਂ ਆਉਂਦਾ ਹੈ ਫਾਰ ਐਗਜ਼ਾਮਪਲ ਡੀਜ਼ਲ ਹੀ ਆ ਗਿਆ ਗੁਜਰਾ ਆ ਗਿਆ ਹੈਗਾ, ਉਹ ਅਗਲਾ ਹੀ ਕਹਿੰਦੇ ਵੀ ਭਾਈ 10 PPM PPM
1: ਜੀ,
3: ਤੇ ਜਿਹੜਾ ਹੈਗਾ ਕਹਿਣ ਦਾ ਮਤਲਬ ਅਸੀਂ ਫਿਰ ਵੀ ਜਿਹੜਾ ਹੈਗਾ ਉਹ ਸੈਂਪਲ ਜਿਹੜਾ ਹੈਗਾ ਲੈਂਦੇ ਹਾਂ, ਲੈ ਕੇ ਜਿਹੜਾ ਹੈਗਾ ਜਦੋਂ ਕਿ ਇਹ ਹਾਈ ਲੈਵਲ ਤੇ ਹੈਗਾ ਐਦਨੋਕ ਹੈਗਾ ਚਾਹੇ ਈਨੋਕ ਹੈਗਾ ਚਾਹੇ ਇਨੋਰਾ
1: ਜੀ,
3: ਸਹੀ ਆ, ਅਸੀਂ ਫਿਰ ਵੀ ਉਹਨਾਂ ਦੇ ਸੈਂਪਲ ਲੈ ਕੇ ਜਿਹੜਾ ਹੈਗਾ ਲੈਬੋਰਟਰੀ ਟੈਸਟ ਕਰਾਉਂਦੇ
1: ਜੀ,
3: ਹਨਾ ਜਿਹੜਾ ਹੈਗਾ ਉਹ ਕਹਿੰਦੇ ਵੀ ਲੈ ਵੀ ਸਾਡਾ ਮਾਲ ਜਿਹੜਾ ਘੁਮਿਆਰੀ ਹਰ ਜਿਹੜੇ ਦੇਖੋ ਘੁਮਿਆਰੀ ਕਹਿੰਦੇ ਮੇਰਾ ਭਾਂਡਾ ਸਾਰਿਆਂ ਨਾਲੋਂ ਵਧੀਆ ਪੱਕਾ,
1: ਬਿਲਕੁਲ
3: ਹਰ ਕੋਈ ਕਹਿੰਦਾ ਮੇਰਾ ਮਾਲ ਜਿਹੜਾ ਹੈਗਾ ਮਾੜਾ ਹੈਗਾ
1: ਜੀ,
3: ਪਰ ਫਿਰ ਵੀ ਅਸੀਂ ਟੈਸਟ ਕਰਾਉਂਦੇ ਹੈਗੇ, ਉਹ ਟੈਸਟ ਦੇ ਵਿੱਚ ਕੀ ਹੈਗਾ ਜਿਹੜਾ ਹੈਗਾ ਸਾਹਮਣੇ ਰਿਪੋਰਟ ਆ ਜਾਂਦੀ ਹੈਗੀ ਆ, ਵਾਟਰ ਕਿੰਨਾ ਹੈਗਾ ਸਲਫਰ ਕਿੰਨਾ ਹੈਗਾ, ਫਾਈਵ ਸਾਡੇ ਬੇਸਿਕ ਟੈਸਟ ਹੁੰਦੇ ਹੈਗੇ ਆ ਜਿਹਨਾਂ ਦੇ ਵਿੱਚ ਉਹ ਸਾਰੀ ਰਿਪੋਰਟ ਆ ਜਾਂਦੀ
1: ਹੈ,
3: ਸਲਫਰ ਵੀ ਆ ਜਾਂਦਾ ਅੱਗੇ ਦੇ ਵਿੱਚ, ਡੈਂਸਿਟੀ ਵੀ ਆਉਂਦੀ ਹੈਗੀ, ਵਾਟਰ ਵੀ ਆਉਂਦਾ ਹੈਗਾ
1: ਜੀ,
3: ਫਾਈਵ ਜਿਹੜੇ ਆ ਬੇਸਿਕ ਹੈਗੇ
1: ਜੀ,
3: ਉਹ ਫਾਈਵ ਅਸੀਂ ਸਾਰੇ ਜਿਹੜੇ ਲੈ ਕੇ ਉਹਨਾਂ ਦਾ ਟੈਸਟ ਜਿਹੜਾ ਸਾਡੇ ਸਾਹਮਣੇ ਰਿਪੋਰਟ ਆ ਜਾਂਦੀ
1: ਜੀ,
3: ਤੇ ਉਹ ਹੈਗਾ ਇਹ ਚੀਜ਼ਾਂ ਹੈਗੀਆਂ ਇਥਾਨੋਲ ਦੇ ਵਿੱਚ ਵੀ ਹੈਗਾ ਆ, ਇੱਥੇ ਰੋਲਾ ਤਾਂ ਨੀ ਪੈਂਦਾ ਹੈਗਾ, ਇੱਥੇ ਕੁਆਲਿਟੀ ਹੈਗੀ ਆ ਹਰ ਚੀਜ਼ ਦੀ ਕੁਆਲਿਟੀ, ਹਾਂ ਇੱਕ ਚੀਜ਼ ਹੈਗੀ ਆ
1: ਜੇ
3: ਤੁਸੀਂ ਹੁਣ ਬੀ ਗ੍ਰੇਡ ਜਾਂ ਸੀ ਗ੍ਰੇਡ ਨੂੰ ਤੁਸੀਂ ਏ ਕਹੋਗੇ
1: ਜੀ
3: ਤੇ ਕੱਲ ਨੂੰ ਫੜੇਗਾ ਤਾਂ ਸਿੱਧੀ ਜੇਲ ਆ ਗਈ
1: ਜੀ ਜੀ,
3: ਕੋਈ ਜਿਹਨੇ ਆਣ ਕੇ ਕਹਿਣਾ ਨਾ ਜੀ ਇਹਨੂੰ ਛੱਡਦੇ ਅਗਲੇ ਨੇ ਉਹਨੂੰ ਵੀ ਫੜ ਕੇ ਜੇਲ ਅੰਦਰ ਕਰਦੇ, ਇੱਥੇ ਦਾਦ ਫਰਿਆਦ ਹੈ
1: ਬਿਲਕੁਲ ਬਿਲਕੁਲ ਜੀ,
3: ਹਾਂ ਤੇ ਮਤਲਬ ਇਹ ਚੀਜ਼ਾਂ ਹੈਗੀਆਂ ਬਿਜ਼ਨਸ, ਇੱਥੇ ਹਰ ਕੋਈ ਭਾਈ ਹਰ ਕੋਈ ਕਮਾ ਰਿਹਾ ਹੈਗਾ
1: ਜੀ, ਬਿਲਕੁਲ ਬਿਲਕੁਲ,
3: ਜਿਹੜਾ ਨਾਮ ਤੁਹਾਨੂੰ ਕਹਿੰਦਾ ਵੀ ਭੁਪਿੰਦਰ ਜੀ
1: ਸੀਜ਼ਨ ਹੋ ਜਾਂਦਾ ਨਾ, ਹਰ ਕੋਈ ਕਹਿੰਦਾ ਵਿਆਹ ਦੇ ਵਿਚ ਕਲੇਜੀ ਪਾਉਣੀ ਆ ਨਾ, ਕਲੇਜੀ ਪਾਉਣੀ ਆ, ਪਰ ਭਾਈ ਚਾਹੇ ਜਿੰਨੇ ਮਰਜੀ ਮੁਰਗੇ ਬੜ ਲੋ, ਕਲੇਜੀ ਤਾਂ ਇੱਕੋ ਹੀ ਨਿਕਲਣੀ ਆ ਵਿਚੋਂ, ਤੇ ਉਹ ਇੰਨੀ ਵੱਡੇ ਪੱਧਰ ਦੇ ਉੱਤੇ ਕੁਆਂਟਲਾਂ ਦੀ ਕੁਆਂਟਲੀ, ਮਤਲਬ ਕਿ ਪੰਜਾਬ ਦੇ ਵਿੱਚ ਕਲੇਜੀ ਕਿੱਥੋਂ ਆਈ ਜਾਂਦੀ ਹੈ, ਸਵਾਲ ਤਾਂ ਉਹ ਵੀ ਬਹੁਤ ਖੜਾ ਹੁੰਦਾ ਵੱਡਾ ਜੀ ਜੀ।
4: ਦੁੱਧ ਦਾ ਵੀ ਇਹੋ ਹਾਲ ਆ,
1: ਬਿਲਕੁਲ ਬਿਲਕੁਲ ਜੀ ਬਿਲਕੁਲ।
4: ਖਿਲਵਾੜ ਕਰਨਾ ਹੈਗਾ ਏ, ਅਗਰ ਤੁਸੀਂ ਜਿਹੜਾ ਹੈਗਾ ਪਿਓਰਿਟੀ ਨੀ ਦਿੰਦੇ ਪਏ ਅੰਦਰ ਖਾਤੇ ਮਿਕਸ ਕਰਕੇ ਲੋਕਾਂ ਨੂੰ ਉਹ ਜਿਹੜਾ ਪਰੋਸਦੇ ਆ, ਤੇ ਉਹ ਦੁੱਧ ਵੀ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਕਰਦਾ ਹੈਗਾ, ਕੱਲ ਕਰੂਗਾ ਅੱਜ ਅੱਜ ਤੁਹਾਨੂੰ ਟੇਸਟ ਬੜਾ ਆਉਣਾ ਹੈਗਾ,
1: ਤੁਸੀਂ
4: ਕਹਿਣਾ ਯਾਰ ਬੜਾ ਮਜ਼ਾ ਆਉਂਦਾ ਹੈਗਾ, ਬੜਾ ਟੇਸਟੀ ਆ ਦੁੱਧ, ਤੇ ਪਰ ਹੌਲੀ ਹੌਲੀ ਉਹ ਤੁਹਾਨੂੰ ਜਿਹੜਾ ਅੰਦਰੋਂ ਅੰਦਰ ਖੋਰੀ ਜਾਂਦਾ, ਅੰਦਰੋਂ ਅੰਦਰ ਬਿਮਾਰੀ,
1: ਬਿਲਕੁਲ ਬਿਲਕੁਲ।
4: ਤੇ ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ
1: ਵਧੀਆ, ਚਲੋ ਕੀ ਕਹਿਣਾ ਚਾਹੋਗੇ ਤੁਸੀਂ, ਆਪਣੀ ਗੱਲ ਜ਼ਰੂਰ ਕਰੋ ਜਾਂਦੇ ਜਾਂਦੇ। ਜੀ ਜੀ
4: ਜੀ ਜੀ ਜੀ, ਤੇ ਮੈਂ ਜਿਹੜਾ ਹੈਗਾ ਗੁਣਗੁਣਾ ਦਿੰਦਾ ਹੈਗਾ ਥੋੜਾ ਜਿਹਾ।
1: ਜ਼ਰੂਰ ਜ਼ਰੂਰ ਜ਼ਰੂਰ ਜੀ, ਆਉਣ ਦਿਓ ਜੀ।
4: ਬਚਪਨ ਤੋਂ ਇੱਥੋਂ ਤੱਕ ਸਾਨੂੰ ਪਿਆਰ ਤੇਰਾ, ਜਦ ਮੈਂ ਫਿਰ ਜਵਾਨੀ ਹੋਈ ਨੀ ਬਣ ਗਿਆ ਕੋਈ ਹੱਕਦਾਰ ਮੇਰਾ, ਬਚਪਨ ਤੋਂ ਇਥੋਂ ਤੱਕ ਸਾਨੂੰ ਪਿਆਰ ਤੇਰਾ, ਜਦ ਮੈਂ ਫਿਰ ਜਵਾਨੀ ਹੋਈ ਤਾਂ ਬਣ ਗਿਆ ਕੋਈ

0: ਸੌਂਗ ਨੰਬਰ 1, ਸੌਂਗ ਨੰਬਰ 2 ਜੀ।
1: ਯਾਰ ਮੰਗਿਆ ਸੀ ਰੱਬਾ ਮੈਨੂੰ ਯਾਰ ਦੇ, ਮੇਰਾ ਥੋੜਾ ਜਿਹਾ ਕੰਮ ਸਵਾਰ

ਸੁਖ ਲਿਖ ਦੇ ਦੁੱਖਾਂ ਦਾ ਖਾਤਾ ਤੋਪੇ, ਤੇਰੀ ਮੈਂ ਖੁਦਾਈ ਮੰਗ ਲਈ ਹੋ ਤੇਰੀ।

0: मंगली हो केड़ी मैं खुदाई मंगली। थैंक यू सो मच।
1: थैंक यू जी, बहुत बहुत शुक्रिया, बहुत बहुत शुक्रिया, धन्यवाद, थैंक यू, सत श्रीकाल जी। जी दोस्तों, इस जी अपने नाल दुबई तो मुहम्मद जी जुड़ के गए ने, गल्लां बातां भी नाल नाल ते नाल गीत दो सांझे करके गए है। ते अगली लाइन दे उत्ते अपने नाल जुड़ना चाह रहे सन गुरीमान जी बाई जी, उन्हां दी भी गल सुनदे आ। ते दूसरे पासे ईरान कहिंदा भाई कर देवांगा खात्मा अमेरिका दे साथियां नूं, ईरान ने चेतावनी दे दित्ती है। ते गुरीमान जी एक मिनट होल्ड रखना, आपां खबर कर लईए पहलां नाल। ईरान दी सुप्रीम नैशनल सिक्योरिटी कौंसल दे नवे मुखी ने चेतावनी दे दित्ती है कि उन्हां दे देश विरुद्ध अमेरिकी आर्थिक कार्रवाई दा समर्थन करन वाले किसी भी देश दे द्वारा कीती गई कोई भी कार्रवाई जंग मन्नी जाएगी। इस दे दौरान ईरान दे राष्ट्रपति ने अमेरिका दे नाल होए समझौते मेमोरेंडम दा जिहड़ा बचा कीता है। ईरान दी सुप्रीम नैशनल सिक्योरिटी कौंसल दे कट्टरपंथी नेता मोहसेन रेजाई ने जिहड़ा सोशल मीडिया प्लेटफार्म एक्स दे उत्ते ਇਹ ਜਿਹੜਾ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰੀ ਪ੍ਰਸਾਰਕ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਡੋਨਲਡ ਟਰੰਪ ਕੁਝ ਕਰਨਾ ਚਾਹੁੰਦੇ ਨੇ ਤਾਂ ਅਸੀਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ। ਦੂਜੇ ਪਾਸੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਟ ਵੱਲੋਂ ਸੋਮਵਾਰ ਨੂੰ ਅੱਜ ਈਰਾਨ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਕਰਨ ਦੀ ਕਰ ਦਿੱਤੀਆਂ ਨੇ ਉਮੀਦ ਜਤਾਈ ਜਾ ਰਹੀ ਸੀ। ਤੇ ਇਸ ਦੇ ਦੌਰਾਨ ਵਿਚੋਲਿਆਂ ਦੇ ਰਾਹੀਂ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਫੌਜ ਮੁਖੀ ਦੇ ਵੀ ਅੱਜ ਜਿਹੜਾ ਵੀਰਵਾਰ ਸੋਰੀ ਸੋਮਵਾਰ ਨੂੰ ਈਰਾਨ ਦਾ ਦੌਰਾ ਕਰਨ ਦੀ ਉਮੀਦ ਹੈ ਤੇ ਉੱਥੇ ਪਹੁੰਚੇ ਨੇ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਦੇ ਜਿਹੜਾ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮੁਨੀਰ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਨੇ ਤੇ ਇੱਕ ਜਿਹੜਾ ਵਫਾ ਦੀ ਅਗਵਾਈ ਕਰਨਗੇ ਤੇ ਇਸ ਦੇ ਦੌਰਾਨ ਹੌਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਘਟ ਗਏ ਨੇ ਤੇ ਪਰ ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਹਾਲ ਹੀ ਦੇ ਵਿੱਚ ਬਣੀ ਇੱਕ ਈਰਾਨੀ ਅਥਾਰਟੀ ਨੇ ਕਈ ਜਹਾਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਭਵਿੱਖ ਦੇ ਵਿੱਚ ਇਸ ਰੂਟ ਨੂੰ ਪਾਰ ਜਿਹੜਾ ਕਰਨ ਦੇ ਲਈ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੈ। ਆਖਰ ਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਜੂਨ ਦੇ ਅੱਧ ਦੇ ਵਿੱਚ ਹੋਏ ਸਮਝੌਤੇ ਦਾ ਬਚਾਅ ਕਰਦੇ ਹੋਏ ਬੀਤੇ ਕੱਲ ਐਤਵਾਰ ਨੂੰ ਕਹਿ ਦਿੱਤਾ ਕਿ ਕੋਈ ਜੰਗ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ, ਸਥਿਤੀ ਤੋਂ ਬਾਹਰ ਨਿਕਲਣ ਅਤੇ ਮੌਜੂਦਾ ਗਤੀ ਰੋਧ ਨੂੰ ਤੋੜਨ ਦਾ ਸਭ ਤੋਂ ਵਧੀਆ ਵਿਕਲਪ ਸੀਗਾ। ਉਨ੍ਹਾਂ ਕਿਹਾ ਕਿ ਯੁੱਧ ਨੂੰ ਜਿਹੜਾ ਸ਼ੁਰੂ ਹੋਣ ਤੋਂ ਲਗਭਗ 6 ਮਹੀਨੇ ਬੀਤ ਜਾਣ ਦੇ ਬਾਵਜੂਦ ਤਹਿਰਾਨ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿੱਚ ਅਸਫਲ ਰਿਹਾ ਤੇ ਆਪਣੇ ਭਾਸ਼ਣ ਦੇ ਵਿੱਚ ਪਜੇਸ਼ਕੀਅਨ ਨੇ ਕਿਹਾ ਕਿ ਇਸ ਸਮਝੌਤੇ ਦੇ ਵਿੱਚ ਇੱਕ ਵੀ ਵਿਵਸਥਾ ਨਹੀਂ ਹੈਗੀ ਹੈ ਜਿਸ ਨੂੰ ਸਮਰਪਣ ਦੇ ਵਜੋਂ ਦੇਖਿਆ ਜਾ ਸਕਦਾ। ਸੁਪਰੀਮ ਲੀਡਰ ਨੀਤੀਆਂ ਨਿਰਧਾਰਿਤ ਕਰਦੇ ਨੇ ਤੇ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਗੇ ਵਧਾਂਗੇ। ਭਾਸ਼ਣ ਸਰਕਾਰੀ ਸਮਾਚਾਰ ਏਜੰਸੀ ਇਰਨਾ ਦਾ ਜਿਹੜਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਤੇ ਇੱਕ ਜਿਹੜੀ ਸਫਲਤਾ ਵੀ ਪ੍ਰਾਪਤ ਕੀਤੀ ਹੈ ਈਰਾਨ ਨੇ 15 ਸਾਲ ਤੱਕ ਉਥੋਂ ਗੈਸ ਨਿਕਲੇਗੀ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਆ ਪਰ ਗੁਰੀ ਸਾਹਿਬ ਦੀ ਪਹਿਲਾਂ ਗੱਲਬਾਤ ਆਪਾਂ ਸੁਣਦੇ ਆ। ਗੁਰੀ ਮਾਨ ਜੀ, ਜੀ ਅਨੁਜੀ ਬਾਈ ਜੀ, ਨਿੱਘਾ ਸਵਾਗਤ ਹੈ ਜੀ ਅਨੁਜੀ।
2: ਲੋਕਾਂ
1: ਨੂੰ
2: ਕਿੱਦਾਂ ਠੱਗਣਾ ਕਿੱਦਾਂ ਨੀ, ਸਾਰੀ ਵਿਉਤਬੰਦੀ ਸਿੱਖ ਲਈ
1: ਨਹੀਂ। ਉਹ ਦੇਖੋ ਨਾ, ਕਹਿੰਦੇ ਹੁੰਦੇ ਨਾ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ।
2: ਹਾਂਜੀ ਹਾਂਜੀ, ਪਰ ਇਸ ਟਾਈਮ ਤਾਂ ਮੈਡਮ ਨੂੰ ਮਾਨ ਸਾਹਿਬ ਮਸ਼ਹੂਰ ਕਰ ਰਹੇ ਹੈ ਜੀ, ਸਿਆਸ ਉਹਨਾਂ ਦੀ ਮਸ਼ਹੂਰ ਕਰ ਰਹੇ।
1: ਬਿਲਕੁਲ ਹੈ ਜੀ, ਆਉਣ ਵਾਲੇ ਸਮੇਂ ਚ ਐਮਪੀ ਓਮਪੀ ਵੀ ਜਾ ਸਕਦੇ ਆ।
2: ਉਹ ਜਾਸ ਕੋਈ ਬੜੀ ਗੱਲ ਨਹੀਂ ਜੀ, ਘਰ ਦੀ ਗੱਲ ਹੈ।
1: ਬਿਲਕੁਲ ਹੈ ਜੀ,
2: ਮੁਸੀਬਤ ਆਮ ਜਨਤਾ ਦੀ ਹੁੰਦੀ ਹੈ ਜੀ, ਇਹਨਾਂ ਨੂੰ ਜਿਹੜੇ ਘਰ ਦੇ ਜੀ ਇਹਨਾਂ ਤਾਂ ਤੁਹਾਨੂੰ ਪਤਾ ਵੀ ਅੱਗੇ ਪੀੜੀ ਤੋਂ ਪੀੜੀ ਤਿਆਰ ਹੋ ਜਾਂਦੇ ਹੁੰਦੇ ਇਹ।
1: ਬਿਲਕੁਲ ਹੈ ਜੀ,
2: ਪੀੜੀਆਂ ਤਿਆਰ ਹੁੰਦੀਆਂ ਨੇ ਜੀ, ਇੱਕ ਪੀੜੀ ਜਾਂਦੀ ਦੂਜੀ ਰਾਜ ਹੀ ਨਾ ਤਾਂ ਸੱਤਾ ਦੇ ਉੱਪਰ ਆਮ ਬੰਦੇ ਦਾ ਰਾਜ ਥੋੜੀ ਹੈ
1: ਜੀ। ਬਿਲਕੁਲ,
2: ਤੁਸੀਂ ਦੇਖਦੇ ਹੀ ਹੈ ਜੀ। ਬਾਕੀ ਭਾਈ ਦੇਖਦੇ ਆ ਭਾਈ ਇਥਨਾਂ ਨੂੰ ਲੈ ਕੇ ਕਿੰਨਾ ਕੁ ਰੌਲਾ ਪੈ ਰਿਹਾ
1: ਜੀ।
2: ਹੁਣ ਸਰਕਾਰਾਂ ਤੁਹਾਡੇ ਸਾਹਮਣੇ ਚੀਨੀ ਦਾ ਰੇਟ ਕਿੰਨਾ ਵਧਾਤਾ, ਹੁਣ ਕਹਿੰਦੇ ਇਥਨਾਂ ਦੇ ਵਿੱਚ ਚੀਨੀ ਵਰਤਣ ਲੱਗ ਪਏ, ਕਹਿੰਦੇ ਆ ਬਾਸਮਤੀ ਵਰਤਣ ਲੱਗ ਪਏ, ਅੱਗੇ ਮੱਕੀ ਵਰਤਦੀ, ਹੁਣ ਕਿੰਨਾ ਵਰਤਣ ਲੱਗ ਪਏ, ਜੋ ਮਰਜ਼ੀ ਕੁਛੇ ਵਰਤ ਜਾਣ, ਪਰ ਦੇਖੋ ਇਥਨਾਲ ਇਥਨਾਲ ਹੀ ਰਹਿਣਾ, ਉਹਦੇ ਨਾਲ ਆਪਣੇ ਮਤਲਬ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਇੰਜਣ ਬਣ ਰਹੇ ਨੇ ਉਹ ਉਹਦੇ ਮੁਤਾਬਕ ਹੈ।
1: ਨਹੀਂ ਬਾਈ ਜੀ, ਉਹ ਤਾਂ ਚਲੋ ਜਪਾਨ ਹੋ ਗਿਆ ਜਾਂ ਯੂਰੋਪੀਅਨ ਮੁਲਕ ਹੋ ਗਏ, ਕੁਝ ਨਵੀਆਂ ਜਿਹੜੀਆਂ ਟੈਕਨੋਲੋਜੀ ਉਹ ਲੈ ਕੇ ਆਏ ਨੇ ਇੰਜਣਾਂ ਦੇ ਵਿੱਚ, ਕਾਰਬੋਰੇਟਰ ਉਹਨਾਂ ਨੇ ਤਾਂ ਹਟਾ ਦਿੱਤੇ ਨੇ ਉਹਨਾਂ ਚੀਜ਼ਾਂ ਚੋਂ, ਤੇ ਉਹਦੇ ਉੱਤੇ ਇਫੈਕਟ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਬਿਲਕੁਲ, ਉਹ ਬਾਇਓ ਅਸਲ ਦੇ ਵਿੱਚ ਬਾਇਓ, ਮੇਰੇ ਕੋਲ ਵੀ ਜਿਹੜੀ ਗੱਡੀ ਹੈਗੀ ਆ ਨਾ, ਉਹ ਦੋਵੇਂ ਮਤਲਬ ਕਿ ਇੱਕ ਤਾਂ ਉਹਦੇ ਵਿੱਚ ਕਹਿ ਸਕਦੇ ਆ ਡਬਲ ਸਿਸਟਮ ਹੈਗਾ ਆ, ਉਹਦੇ ਵਿੱਚ ਮਤਲਬ ਕਿ ਤੁਸੀਂ ਐਵਰੇਜ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਉਹਨੂੰ ਸਵਿੱਚ ਨੂੰ ਆਨ ਕਰ ਦਿਓ ਤੇ ਉਹਦੇ ਨਾਲ ਪਿਕਅਪ ਥੋੜੀ ਜਿਹੀ ਘੱਟ ਜਾਂਦੀ ਹੈ ਤੇ ਪਰ ਪੈਂਦਾ ਉਹਦੇ ਵਿੱਚ ਵੀ ਜਿਹੜਾ 95 ਜਿਹੜਾ ਸਾਡੇ ਇੱਥੇ ਆਉਂਦਾ ਉਹਦੇ ਵਿੱਚ 10% ਜਿਹੜਾ ਆਪਣਾ ਹੈਗਾ ਆ ਇਥਾਨੋਲ ਤੇ ਜਦੋਂ ਸਵਿੱਚ ਨੂੰ ਤੁਸੀਂ ਆਫ ਕਰ ਦਿੰਦੇ ਹੋ ਤਾਂ ਨਾਰਮਲ ਦੇ ਉੱਤੇ ਲੈ ਆਉਂਦੇ ਹੋ ਤਾਂ ਤੇਲ ਥੋੜਾ ਜਿਹਾ ਜ਼ਿਆਦਾ ਖਾਂਦੀ ਹੈ ਪਰ ਪਿਕਅਪ ਓਨੀ ਹੀ ਬਰਕਰਾਰ ਫਿਰ ਓਨੀ ਹੋ ਜਾਂਦੀ ਹੈ ਜੀ।
2: ਸਾਡੇ ਵੀ ਇੱਧਰ ਵੀ ਸ਼ੁਰੂ ਕਰ ਦਿੱਤੇ, ਸਾਡੇ ਪਹਿਲਾਂ ਇਹ ਚੱਲਦਾ ਸੀ ਵੀ ਪੈਟਰੋਲ ਪਲੱਸ ਸੀਐਨਜੀ।
1: ਹਾਂਜੀ,
2: ਤੁਸੀਂ ਕਦੀ ਸੀ ਪੈਟਰੋਲ ਤੇ ਸਟਾਰਟ ਕਰੋ ਕਿਉਂਕਿ ਸੀਐਨਜੀ ਗੈਸ ਸਟਾਰਟਿੰਗ ਪ੍ਰੋਬਲਮ ਦਿੱਤੀ ਹੈ, ਉਹ ਤੋਂ ਬਾਅਦ ਤੁਸੀਂ ਗੱਡੀ ਚਲਾ ਕੇ ਸੀਐਨਜੀ ਤੇ ਕਨਵਰਟ ਕਰ ਲਓ। ਚਲੋ ਕਿਤੇ ਨਾ ਕਿਤੇ ਉਹ ਚੀਜ਼ ਥੋੜੀ ਜਿਹੀ ਫਿਰ ਵੀ ਸਮਝ ਆਉਂਦੀ ਸੀ ਘੱਟੋ ਘੱਟ, ਇਹ ਵੀ ਜੇ ਗੱਡੀ ਜਿਹੜੀ ਹੈ ਵੀ ਤੁਸੀਂ ਪੈਟਰੋਲ ਤੇ 10 ਸਾਲ ਚਲਾਉਂਦੇ ਆ ਉਹ ਸੀਐਨਜੀ ਤੇ 8 ਸਾਲ ਚੱਲ
1: ਜਾਂਦੀ,
2: ਕਿਤੇ ਨਾ ਕਿਤੇ ਫਿਰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ
1: ਜੀ। ਜਾਂ ਹਾਈਬ੍ਰਿਡ ਆ ਗਈਆਂ ਜਿੱਦਾਂ ਕਿ ਉਹ ਪਹਿਲਾਂ ਇਲੈਕਟ੍ਰੋਨਿਕ ਬਿਜਲੀ ਤੇ ਥੋੜਾ ਜਿਹਾ ਚੱਲਦੀਆਂ ਨੇ, ਬਾਅਦ ਚੋਂ ਪੈਟਰੋਲ ਤੇ ਹੋ ਜਾਂਦੀਆਂ ਨੇ ਜੀ। ਹਾਂਜੀ
2: ਹਾਂਜੀ ਹਾਂਜੀ। ਹੁਣ ਮੇਰੇ ਕੋਲ ਘਰੇ ਆਪਣੀ ਐਕਟਿਵ ਹੈ ਜੀ, ਅੱਜ ਕੱਲ ਮੇਰੇ ਦੋਸਤ ਮੇਰੇ ਤੋਂ ਮੰਗ ਕੇ ਲੈ ਗਏ ਜੀ, ਅਸੀਂ ਮਾੜਾ ਬਾਜ਼ਾਰ ਜਾਣਾ, ਜਦੋਂ ਅੱਧੇ ਘੰਟੇ ਚ ਫੋਨ ਆ ਗਿਆ ਬਾਈ ਸਕੂਟਰੀ ਰਸਤੇ ਚ ਖੜ ਗਈ। ਮੈਂ ਕਿਹਾ ਸਕੂਟਰੀ ਤਾਂ ਨਵੀਂ ਆ, ਨੂੰ ਕੀ ਦਿੱਕਤ ਆ ਜੀ? ਚਲੋ ਰਾਤ ਔਖੇ ਸੌਖੇ ਨੂੰ ਫੜ ਕੇ ਬੰਨ ਕੇ ਲੈ ਕੇ ਆਏ, ਸਵੇਰੇ ਮਿਸਤਰੀ ਕੋਲ ਦੱਸਿਆ, ਮਿਸਤਰੀ ਇਹੀ ਗੱਲ ਕਹਿੰਦਾ, ਕਹਿੰਦਾ ਬਾਈ ਨਾਰਮਲ ਪੈਟਰੋਲ ਨਾ ਪਾਓ ਜੀ, ਇਹਦੇ ਵਿੱਚ ਹਾਈ ਸਪੀਡ ਪਾਓ ਜੀ, ਇਹ ਇਥੇਨੋਲ ਕਰਕੇ ਪ੍ਰੋਬਲਮ ਆਈ ਹੈ
1: ਜੀ।
2: ਹੁਣ ਤੁਸੀਂ ਇੱਕ ਮੇਰੇ ਦੋਸਤ ਦੀ ਗੱਡੀ ਅੱਜ ਹੁਣ ਮੈਂ ਢਾਬੇ ਤੇ ਖੜਾ ਕੇ ਆ ਰਿਹਾ
1: ਜੀ,
2: ਵੀ ਜਦ ਆਪਣੇ ਦੇਸ਼ ਦੇ ਵਿੱਚ ਲੋਹੇ ਦਾ ਬੇੜਾ ਗਰਕ ਹੀ ਹੋ ਰਿਹਾ ਹੈ, ਫਿਰ ਤੁਹਾਡੇ ਇਥੇਨੋਲ ਬਣਾਉਣ ਦਾ ਸਾਨੂੰ ਫਾਇਦਾ ਕੀ ਹੈ? ਤਾਂ
1: ਬਿਲਕੁਲ ਹੈ ਜੀ। ਜਾਂ ਬਾਈ ਜੀ ਉਹ ਪੰਪਾਂ ਵਾਲੇ ਵੀ ਮੈਂ ਕਹਿ ਸਕਦਾ ਉਹਨਾਂ ਲੋਕ, ਹੁਣ ਦੇਖੋ ਇੱਥੇ ਅਸੀਂ ਆਪਣੀ ਸਾਡੀ ਸੈਲਫ ਸਰਵਿਸ ਹੈ ਜੀ, ਬਕਾਇਦਾ ਟੈਂਕੀ ਦੇ ਢੱਕਣ ਦੇ ਉੱਤੇ ਲਿਖਿਆ ਹੁੰਦਾ ਭਈ ਗੱਡੀ ਦੇ ਵਿੱਚ ਤੇਲ ਜੇ ਕਿਹੜਾ ਪੈਣਾ ਉਹਦੇ ਵਿੱਚ 95 ਯੂਜ਼ ਕਰ ਸਕਦੇ ਹੋ, 98 ਕਰ ਸਕਦੇ, ਪਿਓਰ ਕਰਨਾ ਪਾਵਰ ਸ਼ਾਇਦ ਤੁਹਾਡੇ ਆਉਂਦਾ ਉਹਨੂੰ ਕਹਿੰਦੇ ਆ।
2: ਹਾਂਜੀ,
1: ਤੇ ਇੱਕ ਆਉਂਦਾ ਜਿਹੜਾ ਇਥਾਨੋਲ ਵਾਲਾ ਉਹਨੂੰ ਪਤਾ ਨੀ ਮੈਨੂੰ ਕੀ ਕਹਿੰਦੇ ਆ, ਉਹ ਕੀ ਹੈਗੀ ਆ E20 ਜਾਂ ਕੀ ਹੈਗਾ ਆ, ਤੇ ਹਾਂਜੀ ਤੇ ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਟੈਂਕੀ ਦੇ ਉੱਤੇ ਸਟਿੱਕਰ ਲੱਗਿਆ ਹੁੰਦਾ ਉਹਦੇ ਉੱਤੇ ਹਰੇ ਰੰਗ ਦੇ ਨਾਲ ਲਿਖਿਆ ਹੁੰਦਾ ਲਾਈਨਾਂ ਦੇ ਵਿੱਚ ਕਿਹੜਾ ਇਹਦੇ ਉੱਤੇ ਤੁਸੀਂ ਜਿਹੜਾ ਟੈਂਕੀ ਦੇ ਵਿੱਚ ਕੀ ਪਾ ਸਕਦੇ ਹੋ, ਤੇ ਜਾਂ ਤਾਂ ਮੈਨੂੰ ਲੱਗਦਾ ਕਿ ਚਲੋ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦਾ ਕਿਉਂਕਿ ਪੜ੍ਹਨ ਲਿਖਣ ਦੀ ਜਾਂ ਮੈਨੂੰ ਨੂੰ ਦੇਖਣ ਦੀ ਸਾਡੇ ਵਿੱਚ ਵੀ ਹੈ ਨੀਗੀ, ਪਹਿਲਾਂ ਅਸੀਂ ਚੀਜ਼ ਲੈਣੀ ਆ ਉਹਦੀ ਮਤਲਬ ਕਿ ਐਨ ਭੰਨ ਤੋੜ ਕਰ ਲੈਣੀ ਆ, ਬਾਅਦ ਚੋਂ ਮੈਨੂੰ ਦੇਖਣਾ ਫਿਰ ਕੰਪਨੀਆਂ ਵਾਲਿਆਂ ਨੂੰ ਕਹਿਣਾ ਭਾਈ ਇਹਨੂੰ ਕੀ ਕਰੀਏ ਨਾ, ਤੇ ਉਹ ਵੀ ਚੀਜ਼ਾਂ ਨੇ। ਤਾਂ ਹੋ ਸਕਦਾ ਕਿ ਗੱਡੀਆਂ ਦੇ ਉੱਤੇ ਲਿਖਿਆ ਵੀ ਆ ਪਰ ਆਪਾਂ ਕਦੇ ਉਹਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ ਵਿੱਚ 95 ਪਾਉਣਾ 98 ਪਾਉਣਾ ਕਿਹੜਾ ਪਾਉਣਾ ਹੈ ਜੀ।
2: ਦੇਖੋ ਭਾਰਜਵੀਰ ਜੀ, ਪਹਿਲੀ ਗੱਲ ਤਾਂ ਹੈ ਵੀ ਜਿਹੜੀ ਚੀਜ਼ ਨੂੰ ਲੋਕ ਪਸੰਦ ਹੀ ਨਹੀਂ ਕਰ ਰਹੇ,
1: ਜਿਹੜੀ
2: ਚੀਜ਼ ਆਪਣੀ ਆਪਣੀ ਗੱਡੀਆਂ ਦਾ ਆਪਣੇ ਸਕੂਟਰ ਦਾ ਨੁਕਸਾਨ ਕਰ ਰਹੀਆਂ ਨੇ
1: ਜੀ,
2: ਤੁਸੀਂ ਉਹ ਚੀਜ਼ ਸਾਡੇ ਉੱਪਰ, ਇਹ ਇੱਕ ਤਾਂ ਹੁੰਦਾ ਜੀ ਵੀ ਤੁਸੀਂ ਕਿਸੇ ਨਾਲ ਰਾਏ ਕਰਕੇ ਚੱਲਦੇ ਆ, ਲੋਕਾਂ ਦੀ ਸਲਾਹ ਕਰਦੇ ਆ, ਰਿਵਿਊ ਲੈਂਦੇ ਆ, ਉਹਦੇ ਟੈਸਟਡ ਕਰਦੇ ਆ,
1: ਇਥਾਨੋਲ ਤਾਂ ਮੈਨੂੰ ਲੱਗਦਾ ਕਿ 2-stroke ਦੇ ਲਈ ਤਾਂ ਬਣਿਆ ਹੀ ਨੀਗਾ ਨਾ ਉਹ, ਮਤਲਬ ਕਿ ਉਸ ਹਿਸਾਬ ਦੇ ਨਾਲ ਜਿਹੜੇ ਸਕੂਟਰ ਆ ਸਕੂਟਰੀਆਂ ਨੇ ਉਹਨਾਂ ਲਈ ਤਾਂ ਪਿਆ ਹੀ ਨੀ, ਕਿਉਂਕਿ ਉਹਦੇ ਵਿੱਚ ਆਪਣਾ ਇੰਜਨ ਆਇਲ ਨੀ ਹੁੰਦਾ, ਜਿਹੜੇ 2 ਸਿਲੰਡਰ ਹੈਗੇ 2-stroke ਜਿੱਦਾਂ ਕਿ ਆਪਣੇ ਹੈਗੇ ਆ ਸਕੂਟਰ ਹੈਗੇ ਆ, ਹਾਂ ਬਕਾਇਦਾ ਉਹਦੇ ਵਿੱਚ ਦੇਖ ਲਓ ਆਪਣਾ ਮੋਬਾਇਲ ਪਾਉਣਾ ਪੈਂਦਾ ਬਕਾਇਦਾ ਤੁਹਾਨੂੰ ਉਹਦੇ ਵਿੱਚ ਜਦੋਂ ਪੈਟਰੋਲ ਪਵਾਉਂਦੇ ਹੋ ਅਲੱਗ ਤੌਰ ਤੇ।
2: ਬਿਲਕੁਲ ਜੀ, ਪਰ ਇਹ ਹੈ ਨਾ ਵੀ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਉਹ ਸਾਡੇ ਥੋਪੀ ਕਿਉਂ ਜਾਂਦੀ, ਸਾਡਾ ਨੁਕਸਾਨ ਕਿਉਂ ਕਰੇ ਜਾਂਦਾ। ਚਲੋ ਦੂਸਰੀ ਗੱਲ ਮੰਨ ਲੈਂਦੇ ਆ, ਇੱਕ ਪੈਟਰੋਲੀਅਮ ਜਦੋਂ ਜੇ ਕਿਸੇ ਮਤਲਬ ਆਪਣੇ ਲੋਕਾਂ ਨੂੰ ਦੱਸਣਾ ਹੈ ਕੋਈ ਚੀਜ਼ ਕਲੈਰੀਫਿਕੇਸ਼ਨ ਦੇਣੀ ਹੈ, ਉਹ ਕੰਮ ਪੈਟਰੋਲੀਅਮ ਮੰਤਰੀ ਦਾ ਨਾ ਕਿ ਗਡਕਰੀ ਸਾਹਿਬ ਦਾ
1: ਜੀ।
2: ਗਡਕਰੀ ਸਾਹਿਬ ਜਿੱਥੇ ਇੰਟਰਵਿਊ ਕਰ ਰਹੇ ਨੇ ਜਿੱਥੇ ਵੀ ਕੁਛ ਕਰ ਰਹੇ ਹੈ, ਪੈਟਰੋਲ ਨੂੰ ਲੈ ਕੇ ਇਥਾਨੋਲ ਨੂੰ ਲੈ ਕੇ ਸਫਾਈਆਂ ਤਾਂ ਇਹ ਦੇ ਰਹੇ ਹੈ, ਮੈਨੂੰ ਪੁੱਛਿਆ ਜਾਵੇ ਵੀ ਤੁਸੀਂ ਪੈਟਰੋਲੀਅਮ ਮੰਤਰੀ ਹੈਗੇ
1: ਜੀ,
2: ਇਹਨਾਂ ਦੇ ਆਪਣੇ ਬੇਟੇ ਦੀ ਫੈਕਟਰੀ ਆ, ਵੈਸੇ ਇਥਾਨੋਲ ਦਾ ਪਰਪਸ ਕੀ ਸੀ ਯਾਰ? ਪੋਲੂਸ਼ਨ ਪੋਲੂਟਡ ਘੱਟ ਕਰੂਗੀ ਵੀ ਆਪਾਂ ਕੁਦਰਤ ਨੂੰ ਠੀਕ ਰੱਖਣਾ ਹੈ, ਪਰ ਤੁਸੀਂ ਘਟਾਉਣਾ ਹੈ
1: ਜੀ।
2: ਪਰ ਨਾ ਤੁਸੀਂ ਇਹਦੇ ਬਾਰੇ ਥੋੜਾ ਹੋਰ ਰਿਸਰਚ ਕਰਕੇ ਦੇਖੋ, ਜਿਹੜੀ ਮਤਲਬ ਸਟੇਟ ਦੇ ਵਿੱਚ ਇਹਨਾਂ ਨੇ ਆਪਣਾ ਇਥਾਨੋਲ ਪਲਾਂਟ ਲਾਇਆ ਹੋਇਆ, ਉਹ ਇਹਨਾਂ ਜਗ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਵੇਸਟੇਜ ਹੋ ਰਹੀ ਹੈ, ਪਹਿਲੀ ਗੱਲ ਤਾਂ
1: ਜੀ
2: ਪਾਣੀ ਦੀ ਵੇਸਟੇਜ ਹੋ ਰਹੀ, ਔਰ ਉਹ ਪਿੰਡ ਦਾ ਜਿਹੜਾ ਮਤਲਬ ਹਵਾ ਪਾਣੀ ਕਿੰਨਾ ਕੁ ਖਰਾਬ ਹੋ ਚੁੱਕਿਆ ਹੈ।
1: ਬਾਈ ਜੀ ਸਭ ਸ਼ੋਸ਼ਾ ਆਇਆ ਹਨਾ ਭਾਈ ਇੱਕ ਲੋਕਾਂ ਦੇ ਇੱਥੇ ਵੀ ਚਲੋ ਸੋਚਦੇ ਇਹਨਾਂ ਚੀਜ਼ਾਂ ਦੇ ਨਾਲ ਵਾਹ ਵਾਸਤਾ ਪਿਆ ਰਹਿੰਦਾ ਹੈ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪਣ ਚੱਕੀਆਂ ਜਿਹੜੀਆਂ ਨੇ ਹਵਾ ਦੇ ਨਾਲ ਚੱਲਦੀਆਂ ਚੱਕੀਆਂ ਉਹਨਾਂ ਤੋਂ ਬਿਜਲੀ ਬਣਾਉਂਦੀ ਹੈ ਪਰ ਆ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਪੂਰੇ ਵਰਲਡ ਦੇ ਵਿੱਚ ਇੰਨੀਆਂ ਕੁ ਪੌਣ ਚੱਕੀਆਂ ਜਿਹੜੀਆਂ ਇਹਨਾਂ ਨੇ ਲਾ ਦਿੱਤੀਆਂ ਜਿਹੜਾ ਉਹਦਾ ਜਿਹੜੇ ਵੀ ਮਟੀਰੀਅਲ ਤੋਂ ਤਿਆਰ ਹੁੰਦੀਆਂ ਨੇ ਉਹ ਖਤਰਨਾਕ ਹੈ ਇਸ ਧਰਤੀ ਦੇ ਲਈ ਤੇ ਉਹਨੂੰ ਲੋਹਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉਹਨੂੰ ਸਾਂਭਣਾ ਕਿੱਦਾਂ ਆ ਉਹ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਤੇ ਇਹ ਕੀ ਕਰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਨਾ ਉਹ ਹਵਾ ਦੇ ਨਾਲ ਚੱਲਣ ਵਾਲੀਆਂ ਜਿਹੜੇ ਪੱਖੇ ਨੇ ਤਾਂ ਉਹ ਮਤਲਬ ਕਿ ਉਹਨਾਂ ਦਾ ਲੈਂਡ ਲੈ ਕੇ ਕਿਰਾਏ ਦੇ ਉੱਤੇ ਉਹ ਲਾ ਦੇਣੀਆਂ ਨੇ ਤੇ ਉਹਨੂੰ ਮਤਲਬ ਕਿ ਉਹ ਸਾਂਭ ਸੰਭਾਲ ਉਹਨਾਂ ਦੇ ਸਿਰ ਦੇ ਉੱਤੇ ਹੈਗੀ ਆ ਜਿੰਨਾ ਚਿਰ ਉਹਨਾਂ ਨੂੰ ਉਹ ਕੰਮ ਕਰੀ ਜਾਂਦੀ ਆ ਜਿੰਨੀ ਕੁ ਐਕਸਪਾਇਰ ਡੇਟ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਕਿੱਥੇ ਵੇਸਟੇਜ ਦੇ ਵਿੱਚ ਪਾਉਣਾ ਆ ਚਾਹੇ ਅੱਜ ਗ੍ਰੀਨ ਜਿਹੜੀਆਂ ਨੇ ਆਪਣੀਆਂ ਇਲੈਕਟ੍ਰੋਨਿਕ ਚਾਹੇ ਵਹੀਕਲ ਵੀ ਆ ਗਏ ਨੇ ਉਹਨਾਂ ਦੀ ਚਾਈਨਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੋਈ ਆ ਕਿ ਉਹਨਾਂ ਦੀਆਂ ਬੈਟਰੀਆਂ ਮਤਲਬ ਕਿ ਕਿੱਥੇ ਅਸੀਂ ਡਿਸਟਰੋਏ ਕਰਨੀਆਂ ਨੇ ਉਹ ਸਾਰਾ ਚੱਕਰ ਹੀ ਹੈ ਜੀ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਸ਼ੋਸ਼ਾ ਛੱਡ ਦਿੰਦੇ ਆ ਲੋਕਾਂ ਨੂੰ ਗੁਮਰਾਹ ਕਰਨ ਦਾ ਕਿ ਅਸੀਂ ਦੁਨੀਆਂ ਨੂੰ ਬਚਾ ਰਹੇ ਹਾਂ ਅਸੀਂ ਪੋਲੂਸ਼ਨ ਘਟਾ ਰਹੇ ਹਾਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਜੀ
2: ਪਰ ਲੋਕਾਂ ਨੂੰ ਵੀ ਇਹ ਲੋਕ ਵੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਹੁਣ ਜਿਸ ਤਰ੍ਹਾਂ ਕਿਹਾ
1: ਬਿਲਕੁਲ ਆ ਜੀ ਉਹਦੇ ਨਾਲ ਇੱਥੇ ਦੇਖੋ ਪੰਛੀ ਬਹੁਤ ਸਾਰੇ ਜਿਹੜੇ ਆਮ ਜਿਹੜੇ ਉੱਥੇ ਜਾਨਵਰ ਨੇ ਜੰਗਲੀ ਜਾਨਵਰ ਨੇ ਜਾਂ ਬਹੁਤ ਸਾਰੇ ਪੰਛੀਆਂ ਦੀ ਤਾਦਾਦ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਘੱਟ ਗਈ ਹੈ ਜੀ ਇਹਨਾਂ ਚੀਜ਼ਾਂ ਦੇ ਕਰਕੇ
2: ਆਪਣੇ ਪੰਜਾਬ ਚ ਨੀ ਲੱਭਦੀ ਚਿੜੀਆਂ ਨੀ ਲੱਭਦੀ ਆਪਣੇ ਪੰਜਾਬ ਚ
1: ਜੀ ਜੀ ਜੀ
2: ਬਹੁਤ ਚੀਜ਼ਾਂ ਹੁਣ ਲੋਕਾਂ ਨੇ ਨਾ ਦੇਖੋ ਇਹਨਾਂ ਦਾ ਕੰਮ ਹੈ ਜੀ ਬੁਰਕੀ ਪਾਉਣਾ ਸਰਕਾਰਾਂ ਦਾ ਉਹ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਆਪਣੇ ਖੇਤਾਂ ਦੇ ਵਿੱਚ ਮੋਬਾਈਲ ਟਾਵਰ ਲਵਾਏ ਹੋਏ ਨੇ ਜਦ ਕਿ ਤੁਹਾਨੂੰ ਪਤਾ ਵੀ ਟਾਵਰ ਦੇ ਵਿੱਚੋਂ ਨਿਕਲਣ ਦਾ ਰੇਡੀਏਸ਼ਨ ਹੀ ਹੈ
1: ਜੀ
2: ਤੁਸੀਂ ਉੱਥੇ ਕੰਮ ਕਰਨਾ ਜਾਂ ਤੁਸੀਂ ਆਪਣੇ ਜਿਹਨਾਂ ਦੇ ਘਰ ਦੇ ਉੱਪਰ ਲਵਾਏ ਹੋਏ ਨੇ
1: ਜੇ
2: ਤੁਹਾਡੀ ਸਿਹਤ ਨਾਲ ਤੁਸੀਂ 20-50 ਹਜ਼ਾਰ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਉਹਦਾ ਲੇਖਾ ਕਿੱਥੇ ਦਿਓਗੇ
1: ਬਿਲਕੁਲ ਜੀ ਬਿਲਕੁਲ
2: ਮਤਲਬ ਲੋਕਾਂ ਨੂੰ ਹੈ ਹੀ ਨੀ ਅੱਜ ਅੱਜ ਕਿਸੇ ਨਾਲ ਬੈਠੇ ਮੈਂ ਗੱਲ ਕਰਦਾ ਸੀ ਮੈਂ ਕਿਹਾ ਯਾਰ ਵੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਕੁਛ
1: ਜੀ
2: ਨਹੀਂ ਨਹੀਂ ਭਗਵੰਤ ਮਾਨ ਆਊਗਾ ਜੀ ਭਗਵੰਤ ਮਾਨ ਆਊਗਾ ਮੈਂ ਕਿਹਾ ਯਾਰ ਤੁਹਾਨੂੰ ਭਗਵੰਤ ਮਾਨ ਮਤਲਬ ਸਾਡੇ ਕਹਿੰਦੇ ਗੱਲ ਤੱਕ ਯਾਰ ਰਾਸ਼ਨ ਫ੍ਰੀ ਦੇਤਾ ਸਾਨੂੰ 3000 ਬੀਬੀਆਂ ਨੂੰ ਦੇਤਾ ਮਤਲਬ ਲੋਕਾਂ ਦੀ ਮੈਂਟੈਲਿਟੀ ਹੀ
1: ਹਾਂ
2: ਫ੍ਰੀ ਦੇ ਖਾਣੇ ਉੱਪਰ ਹੋ ਗਈ ਹੈ
1: ਬਾਈ ਜੀ ਬਹੁਤ ਦੇਖੋ ਜਿੱਥੋਂ ਆਪਾਂ ਸੋਚਣਾ ਸ਼ੁਰੂ ਕਰਦੇ ਨਾ ਉਹ ਜਿੱਥੇ ਖਤਮ ਕਰਦੇ ਉੱਥੋਂ ਅਗਲਿਆਂ ਦੀ ਸੋਚ ਸ਼ੁਰੂ ਹੁੰਦੀ ਹੈ ਹੁਣ ਦੇ ਨੂੰ ਤਾਂ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਦੇ ਸਕਦੇ ਸੀ ਆਖਰੀ 6 ਮਹੀਨਿਆਂ ਦੇ ਵਿੱਚ ਕਿਉਂ ਸ਼ੁਰੂ ਕੀਤੇ ਸਵਾਲ ਤਾਂ ਇਹ ਵੀ ਖੜਾ ਹੁੰਦਾ
2: ਆਹੀ ਗੱਲ ਤਾਂ ਆਹੀ ਗੱਲ ਤਾਂ ਲੋਕਾਂ ਨਾਲ ਅਸੀਂ ਬਹਿਸ ਕਰਦੇ ਹਾਂ ਵੀ ਇਹ ਤੁਹਾਨੂੰ ਬੁਰਕੀ ਪਾਈ ਗਈ ਆ ਔਰ ਤੁਸੀਂ ਬੁਰਕੀ ਖਾ ਲਈ
1: ਬਿਲਕੁਲ
2: ਹੁਣ ਦੇਖੋ 3-3 ਹਜ਼ਾਰ ਰੁਪਏ ਪਿੱਛੇ ਰੌਲਾ ਪੈਂਦਾ ਸੀ ਵੀ ਤੂੰ ਤੂੰ ਕਰਦਾ ਤੂੰ ਤੂੰ ਕਰਦਾ ਮੈਂ ਤੁਹਾਡੇ ਪਿੰਡ ਨੂੰ ਇੰਨੇ ਪੈਸੇ ਦੇ ਕੇ ਚੱਲੇ ਆ ਪਹਿਲੀ ਗੱਲ ਤਾਂ ਕੋਈ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰੇ ਵੀ ਤੂੰ ਸਾਨੂੰ ਭੀਖ ਦੇ ਕੇ ਚੱਲੇ
1: ਨਾਲੇ
2: ਪੈਸੇ ਨੇ
1: ਇਹ ਪਹਿਲਾਂ ਚਲੋ ਸੀਗਾ ਵੀ ਪੈਸੇ ਬਣਦੇ ਸੀ ਜਾਂ ਨਸ਼ਾ ਬਣਦੇ ਸੀ ਜਾਂ ਦਾਰੂ ਵੀ ਵੰਡੀ ਜਾਂਦੀ ਸੀ ਹੁਣ ਉਹ ਚੀਜ਼ ਘੱਟ ਜਾਣੀ ਆ ਜੀ ਮਤਲਬ ਕਿ ਇਹ ਸਿੱਧੇ ਤੌਰ ਦੇ ਉੱਤੇ ਆਫੀਸ਼ਲੀ ਰਿਸ਼ਵਤ ਕਹਿ ਲਓ ਕੀ ਹੋ ਗਈ ਆ ਜੀ ਵੋਟ ਖਰੀਦ ਦਾ ਕੰਮ ਹੋ ਗਿਆ
2: ਉਹ ਦੇਖੋ ਜੀ ਉਹ ਚੀਜ਼ ਪੁਰਾਣੀ ਪਿਰਤਾ ਨੀ ਰੁਕਣੀ ਆ
1: ਜੀ
2: ਸਮਾਂ ਤੇ ਉਹਦੇ ਵਿੱਚ ਆ ਨਵੀਆਂ ਪਿਰਤਾਂ
1: ਨਵੀਆਂ ਪੈ ਗਈਆਂ ਨੇ ਜੀ ਜੀ
2: ਠੀਕ ਹੈ ਜੀ ਰਾਸ਼ਨ ਫ੍ਰੀ ਮਿਲਦਾ ਉਹ ਮਿਲੀ ਜਾਣਾ ਅੱਗੇ ਕਣਕ ਮਿਲਦੀ ਸੀਗੀ ਹੁਣ ਆਟੇ ਦਾਲ ਤੇ ਆ ਗਏ ਸਰੋਂ ਦਾ ਤੇਲ ਤੇ ਆ ਗਏ ਇਹਦੇ ਵਿੱਚ 3-3 ਹਜ਼ਾਰ ਐਡ ਕਰਤਾ ਸ਼ਰਾਬ ਜਿਹੜੀ ਹੈ ਸ਼ਰਾਬ ਦਾ 2-2 ਹਜ਼ਾਰ ਰੁਪਏ ਪਰ ਬੋਟ ਮਗਰ ਸ਼ਰਾਬ ਦੀ ਬੋਤਲਾਂ ਬੋਟਾਂ ਮਗਰ ਉਹ ਤਾਂ ਕੰਟੀਨਿਊ ਚੱਲਦਾ ਹੀ ਹੈ ਜੀ ਉਹ ਤਾਂ ਤੁਸੀਂ ਮਾੜੀ ਮੋਟੀ ਸਰਪੰਚੀ ਦੇ ਤਾਂ ਨੀ ਮੁੱਕਦਾ ਕੰਮ
1: ਜੀ ਜੀ ਜੀ ਬਿਲਕੁਲ
2: ਇਹ ਤਾਂ ਫੇਰ ਵੀ ਕਿਸ ਲੈਵਲ ਤੇ ਚਲਾ ਗਿਆ ਮਤਲਬ ਆਪਣੇ ਲੋਕ ਆਪਣਾ ਆਪਣੇ ਲੋਕ ਨਾ ਜਦ ਤੱਕ ਪਾਰਟੀਆਂ ਦੇ ਝੰਡੇ ਚੱਕਣ ਤੋਂ ਬਾਅਦ ਨੀ ਨਾ ਆਉਂਦੇ
1: ਤਦ
2: ਤੱਕ ਅਜੇ ਸੁਧਾਰ ਦੀ ਗੰਜਾਇਸ਼ ਹੈ ਹੀ ਨੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਕ ਇੱਕ ਪਿੰਡ ਦੇ ਵਿੱਚ ਕਿੰਨੀਆਂ ਪਾਰਟੀਆਂ ਹੋਗੀਆਂ ਬਾਰਿਸ਼ ਪੰਜਾਬ ਦੇ ਹੋ ਗਏ ਕੋਈ ਪੁਨਰ ਸ਼ਕਤੀ ਹੋ ਗਿਆ ਜੀ ਕੋਈ ਬੀਜੇਪੀ ਹੋ ਗਈ
1: ਜੀ
2: ਪਿੰਡ ਦੇ ਵਿੱਚ ਇਹਨਾਂ ਦੁਪਾੜ ਪਾ ਕੇ ਰੱਖਦੇ ਜਿਹੜੇ ਘਰੇ ਬੰਦੇ ਆਪਸ ਚ ਕਿਤੇ ਬਹਿੰਦੇ ਸੀ ਹੁਣ ਤੱਕ ਤੁਸੀਂ ਛਕਣਾ ਦੇਖਣੀ ਪਸੰਦ ਨੀ ਕਰਦੇ
1: ਜੀ
2: ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਹੋ ਗਈ ਵੀ ਪਾਰਟੀ ਇਹਨਾਂ ਨੇ ਪਹਿਲਾਂ ਮੈਨੂੰ ਕਿਸੇ ਤੁਹਾਨੂੰ ਕੁਛ ਦੇਣਾ ਇਹਦੇ ਬਾਰੇ ਤਾਂ ਕੋਈ ਵਿਚਾਰ ਕਰਦਾ ਹੀ ਨੀ ਹੈਗਾ
1: ਬਿਲਕੁਲ ਹੈ ਬਿਲਕੁਲ ਹੈ
2: ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਪਾਰ ਕੇ ਰੱਖਦੇ ਸੀ ਗੱਲਾਂ ਉੱਪਰ ਜਿਹੜੇ ਸਾਨੂੰ ਆ ਕੇ ਪੈਸੇ ਦੇਣ ਦਾ ਲਾਲਚ ਕਰਦੇ ਆ ਵੀ ਸਾਡੇ ਪੈਸੇ ਨੇ ਸਾਡੇ ਟੈਕਸਾਂ ਦੇ ਪੈਸੇ ਨੇ ਉਹ ਤੁਸੀਂ ਸਹੀ ਵਰਤੋਂ ਕਰੋ ਉਹਦੀ ਮੈਂ ਕਹਿੰਦਾ ਕੋਈ ਵੀ ਪਾਰਟੀ ਲਾ ਲਓ ਇੱਕ ਵੀ ਪਾਰਟੀ ਐਸੀ ਨੇ ਜਿਹੜੀ ਕੋਈ ਚੱਜ ਦੀ ਵਰਤੋਂ ਕਰੀ ਹੋਵੇ ਸਾਰੇ ਹੀ ਦੁਰਵਰਤੋਂ ਕਰ ਰਹੇ
1: ਜੀ ਬਿਲਕੁਲ ਬਿਲਕੁਲ ਹੈ ਜੀ,
2: ਗਰੀਬ ਬੰਦਾ ਗਰੀਬ ਹੋਈ ਜਾਂਦਾ, ਅਮੀਰ
1: ਅਮੀਰ ਹੋਰ
2: ਰੱਜ
1: ਅਮੀਰ
2: ਕੇ
1: ਹੋ
2: ਅਮੀਰ ਹੋ ਜਾਂਦਾ।
1: ਬਿਲਕੁਲ ਹੈ ਜੀ,
2: ਹਾਂ ਠੀਕ ਹੈ ਜੀ। ਹੁਣ ਬਿਜਲੀ ਮਹਿਕਮਾ ਹੈ, ਬਿਜਲੀ ਮਹਿਕਮੇ ਦੇ ਵਿੱਚ ਤੁਸੀਂ ਯੂਨਿਟਾਂ ਫ੍ਰੀ ਕਰ ਦਿੱਤੀਆਂ
1: ਜੀ,
2: ਅਸਲ ਦੇ ਵਿੱਚ ਜਿੱਥੋਂ ਕੋਲਾ ਆ ਰਿਹਾ ਕੋਈ ਗ੍ਰਿਡ ਕਰ ਰਿਹਾ ਜਾਂ
1: ਉਹ ਤਾਂ ਮੁੱਲ ਦੀ
2: ਮਿਲੀ
1: ਲੈਂਦੇ ਆ,
2: ਹੋਈ ਹੈ,
1: ਬਿਲਕੁਲ
2: ਸੈਲਰੀ ਤਾਂ ਦੇਣੀ ਆ ਪਰ
1: ਜੀ। ਉਸੇ ਕਰਕੇ ਬਾਈ ਜੀ ਉਹ
2: ਕਾਰਪੋ
1: ਸਾਰਾ ਉਹ ਜਿਹੜਾ ਪ੍ਰਾਈਵੇਟ ਹੋ ਰਿਹਾ ਨਾ, ਇਹੀ ਚੀਜ਼ ਤਾਂ ਸਮਝਣ ਵਾਲੀ ਹੈ ਜੀ।
2: ਹਾਂਜੀ, ਬਿਜਲੀ ਮਹਿਕਮੇ ਵੀ ਕਹਾਂਗਾ ਪ੍ਰਾਈਵੇਟ ਹੋ ਜਾਣੀ ਹੈ ਜੀ,
1: ਬਿਲਕੁਲ
2: ਹੁਣ ਆਪਾਂ ਵਿਰੋਧ ਕਰਦੇ ਚਿੱਪ ਵਾਲੇ ਮੀਟਰ ਲਾਣੇ ਆ ਜੀ, ਜਦ ਰੀਚਾਰਜ ਕਰਾਂਗੇ ਤੇ ਰੀਚਾਰਜ ਮੁੱਕ ਗਏ ਬੰਦ ਹੋ ਜਾਣਗੇ
1: ਜੀ,
2: ਇਹਦੇ ਨਾਲ ਹੀ ਅੱਗ ਲਾਣੀ ਤੇ ਆਪਾਂ ਨੂੰ ਹੋਰ ਅੱਗ ਲਾਣੀ ਚਿੱਤਰ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਨਾ ਸਾਡੇ ਲੋਕ ਚੋਰੀ ਕਰਨ ਤੋਂ ਪਾ ਜਾਂਦੇ ਹੈ, ਨਾ ਸਾਡੇ ਲੋਕਾਂ ਨੂੰ ਕੋਈ ਫਰਕ ਪੈਂਦਾ ਵੀ ਸਾਡਾ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ। 600 ਯੂਨਿਟ ਫ੍ਰੀ ਚ ਲੈ ਤਾਂ ਲਈ, ਕਿਸੇ ਨੇ ਅੱਜ ਤੱਕ ਪਬਲਿਕ ਫਿਕਰ ਨੇ ਕਿਸੇ ਨੇ ਆ ਕੇ ਇਹ ਗੱਲ ਬੋਲੀ ਭਾਈ ਸਾਨੂੰ 600 ਯੂਨਿਟ ਦੀ ਲੋੜ ਨਹੀਂ ਹੈਗੀ।
1: ਦੇਖੋ
2: ਤੁਸੀਂ ਜਿਹੜੀ 8 ਰੁਪਏ ਯੂਨਿਟ ਹੈ ਜਾਂ 7 ਰੁਪਏ ਯੂਨਿਟ ਹੈ, 2 ਰੁਪਏ ਘਟਾ ਕੇ
1: ਕਦੇ ਕਦੇ ਕਦੇ ਮਤਲਬ ਕਿ ਆਪਣੇ ਧਾਰਨਾ, ਮੈਨੂੰ ਤਾਂ ਲੱਗਦਾ ਇਹ ਲਾਉਣਾ ਚਾਹੀਦਾ ਕਿ ਅਸੀਂ ਕਦੇ ਇਮਾਨਦਾਰ ਹੋਵਾਂਗੇ। ਭਾਈ ਇਮਾਨਦਾਰ ਬਣੋ, ਏਦਾਂ ਦਾ ਧਾਰਨਾ ਲੱਗਣਾ ਚਾਹੀਦਾ ਮੈਨੂੰ ਲੱਗਦਾ ਜੀ। ਜੀ ਭਾਈ ਜੀ,
2: ਆਪਣੇ ਲੋਕਾਂ ਦਾ ਸੁਧਾਰ ਬਹੁਤ ਔਖਾ ਹੈ, ਬਹੁਤ ਔਖਾ ਹੈ
1: ਬਿਲਕੁਲ।
2: ਪੰਜਾਬ ਦੇ ਮਤਲਬ ਆਪਣਾ ਪੰਜਾਬ ਦਿਨੋ ਦਿਨ ਹੀ ਬਰਬਾਦੀ
1: ਬਰਬਾਦੀ
2: ਜਾ ਰਿਹਾ ਹੈ, ਪਰ ਕਿਸੇ ਨੂੰ ਵੀ ਚਿੰਤਾ ਨੀ ਹੈਗੀ।
1: ਬਿਲਕੁਲ ਹੈ ਜੀ,
2: ਹੁਣ ਬਾਹਰ ਬੈਠੇ ਆਪਣੇ ਕਿੰਨੇ ਵੀ ਇਹਦੇ ਪ੍ਰੋਗਰਾਮ ਚਾਹੁੰਦੇ ਆ, ਉਹ ਕਿੰਨਾ ਮਤਲਬ ਪੰਜਾਬ ਨੂੰ ਲੈ ਕੇ ਗੰਭੀਰਤਾ ਨਾਲ ਸੋਚਦੇ ਆ, ਆਪਣੇ ਮਤਲਬ ਉਹਨਾਂ ਦੇ ਮਨ ਰੋਂਦੇ ਨੇ ਚੀਜ਼ਾਂ ਦੇਖ ਕੇ ਵੀ, ਯਾਰ ਜਦੋਂ ਅਸੀਂ ਇੱਥੇ ਗਏ ਸੀ ਉਦੋਂ ਹਾਲਾਤ ਵੀ ਇਹੋ ਜਿਹੇ ਸੀਗੇ, ਅਸੀਂ ਅੱਕ ਕੇ ਗਏ ਸੀ, ਅੱਜ ਜਦੋਂ ਮੁੜਨ ਨੂੰ ਦਿਲ ਕਰਦਾ ਹਾਲਾਤ ਉਹ ਤੋਂ ਵੀ ਜ਼ਿਆਦਾ
1: ਉਹ ਤੋਂ ਬਦਤਰ ਨੇ। ਬਿਲਕੁਲ,
2: ਬਦਤਰ ਹਾਲਾਤ ਹੋ ਗਏ, ਸੁਧਾਰ ਦੀ ਕੋਈ ਗੈਸ ਨਹੀਂ ਹੈ। ਹੁਣ ਸਾਡੇ ਗਾਹ ਬੱਚੇ ਹੋਣੇ ਨੇ, ਅਸੀਂ ਬੱਚਿਆਂ ਨੂੰ ਇੱਥੇ ਮਤਲਬ ਕਿਹੜੇ ਹਿਸਾਬ ਨਾਲ ਪਾਲੀਏ ਜੀ, ਸਾਨੂੰ ਇਹ ਹੁੰਦਾ ਵੀ ਕਦੋਂ ਸਿਰ ਕੱਢੇ ਤੇ ਅਸੀਂ ਬਾਹਰ ਨੂੰ ਭੇਜ ਦਈਏ, ਉਹਦਾ ਕਾਰਨ ਇਹ ਨੀ ਹੈਗਾ
1: ਜੀ,
2: ਬਾਹਰ ਪੈਸਾ, ਕੰਮ ਤਾਂ ਉਰੇ ਵੀ ਨੀ ਮੁੱਕਦਾ, ਪਰ ਜਿਹੜਾ ਉਹਨਾਂ ਦੀ ਮਿਹਨਤ ਦਾ, ਉਹਨਾਂ ਨੂੰ ਖੁਦ ਦੀ ਪੜ੍ਹਾਈ ਦਾ ਸਹੀ ਮੁੱਲ ਨਾ ਦੇਣਾ
1: ਜੀ,
2: ਕੰਮ ਨੂੰ ਵੀ ਸਹੀ ਸਹੀ ਨਾਲ ਪ੍ਰੇਜ਼ ਕਰਨਾ, ਮਤਲਬ ਇੱਥੇ ਬੰਦੇ ਦੀ ਬੁੱਕ ਦੀ ਨੀ ਹੈਗੀ ਆਪਣੇ ਮੁਲਕਾਂ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ,
2: ਤੁਹਾਡੇ ਜਿਹੜੇ ਬਾਹਰ ਦੇ ਮੁਲਕ ਨੇ ਇੱਥੇ ਹਮੇਸ਼ਾ ਪਹਿਲਾਂ ਇਨਸਾਨ ਨੂੰ ਮੁੱਕ
1: ਬਾਈ ਜੀ। ਇੱਥੇ ਦੇਖੋ ਹੁਣ ਚਾਹੇ ਆਪਣੇ ਬਹੁਤ ਸਾਰੇ NRI ਨੇ ਜਾਂ ਇੱਥੇ ਆਪਣੇ ਬਿਜਨਸ ਨੇ ਕਾਰੋਬਾਰ ਨੇ, ਬਹੁਤ ਘੱਟ ਲੋਕ ਨੇ ਜਿਹੜੇ ਚਲੋ ਸ਼ੋਸ਼ਣ ਜਿਹੜਾ ਹੈਗਾ ਇੱਥੇ ਕੌਣ ਕਰਦਾ, ਗੋਰੇ ਥੋੜੀ ਕਰਦੇ ਨੇ, ਆਪਣੇ ਲੋਕ ਹੀ ਕਰਦੇ ਨੇ ਨਾ ਆਪਣਿਆਂ ਦਾ,
2: ਆਪਣੇ ਕਰ ਰਹੇ ਆ ਜੀ, ਪੰਜਾਬੀ ਬੰਦੇ ਨੇ ਆ ਕੇ ਕਰਦੇ,
1: ਬਹੁਤ ਘੱਟ ਨੇ ਜਿਹੜੇ ਉਹਨਾਂ ਨੂੰ ਸਹੀ ਮਤਲਬ ਕਿ ਵੇਜਿਸ ਦਾ ਸਾਰਾ ਕੁਝ ਉਹਨਾਂ ਦੇ ਜੋ ਬਣਦੇ ਹੱਕ ਨੇ ਉਹ ਦਿੰਦੇ ਆ, ਸਾਰੇ ਨਹੀਂ ਕਹਿ ਸਕਦੇ, ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਚੰਗੇ ਵੀ ਹੈਗੇ ਆ, ਹੈਲਪ ਵੀ ਕਰਦੇ ਆ ਜੀ।
2: ਦੇਖੋ ਹਰੇਕ ਪਾਸੇ ਚਾਰ ਮਾੜੇ ਨੇ, ਪਰ ਉਹ ਚਾਰ ਮਾੜਿਆਂ ਦਾ ਜਿਹੜਾ ਮਾੜਾ ਕੀਤਾ ਹੋਇਆ ਨਾ, ਉਹ ਸਾਰੇ ਨੂੰ ਭੁਗਤਣਾ ਪੈਂਦਾ।
1: ਬਿਲਕੁਲ, ਸਮਾਂ ਕਿ ਉਹਨਾਂ ਨੇ
2: ਇਹ ਥੋੜੀ ਕਹਿਣਾ ਜੀ
1: ਇੱਥੇ ਆ ਕੇ ਵੀ ਉਹ ਸਿਸਟਮ ਜਿਹੜਾ, ਬਾਈ ਜੀ ਦੇਖੋ ਜਿਹੜਾ ਇੱਥੇ ਸਿਸਟਮ ਚੰਗਾ ਸੀ ਇਹਨਾਂ ਮੁਲਕਾਂ ਦੇ ਵਿੱਚ, ਉਹ ਵੀ ਇਹਨਾਂ ਨੇ ਸਾਡੇ ਵਾਲਿਆਂ ਨੇ ਆ ਕੇ ਤਾਂ ਉਹ ਵੀ ਖਰਾਬ ਕਰ ਦਿੱਤਾ ਜੀ,
2: ਖਰਾਬ ਕਰਤਾ ਜੀ, ਖਰਾਬ ਕਰਤਾ, ਕੋਈ ਸ਼ੱਕ ਨੀ ਹੈ
1: ਜੀ।
2: ਤੁਸੀਂ ਦੇਖੋ ਨਾ ਇੱਥੇ ਜਾ ਕੇ, ਹੁਣ ਜਦੋਂ ਕੋਈ ਬੰਦਾ ਗਲਤੀ ਕਰਦਾ ਜਾਂ ਬਾਹਰ ਕਿਤੇ ਵੀ ਮੀਡੀਆ, ਇਹ ਗੱਲ ਥੋੜੀ ਵੀ ਫਲਾਣਾ ਫਲਾਣਾ ਸਿੰਘ ਜਾਂ ਫਲਾਣਾ ਕੁਮਾਰ ਹੈ ਇਹਨੇ ਆ ਕੇ ਕੰਮ ਕਰਿਆ, ਦੋ ਗੱਲਾਂ ਹੀ ਹੁੰਦੀਆਂ ਨੇ ਜੀ, ਇਹ ਪੰਜਾਬੀ ਨੇ ਜੀ, ਇਹ ਹਿੰਦੂ ਨੇ
1: ਜੀ,
2: ਉਹ ਸਾਰੀ ਕਮਿਊਨਿਟੀ ਨੂੰ ਗਾਲ ਪੈਂਦੀ ਹੈ।
1: ਨਾਲੇ ਬਾਈ ਜੀ ਮੈਨੂੰ ਹੁਣ ਚਲੋ ਮੈਂ ਘਰ ਦੀ ਗੱਲ ਕਰਦਾ, ਮਤਲਬ ਕਿ ਬਾਹਰ ਘਾਹ ਹੋ ਜਾਂਦਾ ਜੀ ਗਰਮੀਆਂ ਨੂੰ, ਹੁਣ ਮੈਨੂੰ ਕੋਈ ਸਰਕਾਰ ਜਾਂ ਕੋਈ ਮਤਲਬ ਕਿ ਇੱਥੋਂ ਮਿਊਨਿਸਪੈਲਿਟੀ ਦਾ ਬੰਦਾ ਜੋ ਕੋਈ ਆਂਢੀ ਗੁਆਂਢੀ ਆ ਕੇ ਥੋੜੀ ਕਹਿੰਦਾ ਮੈਨੂੰ ਭਾਈ ਭਾਈ ਤੇਰਾ ਘਾਹ ਵੱਡਾ ਹੋ ਗਿਆ ਇਹਨੂੰ ਕੱਟ ਲਾ, ਹਨਾ ਇੱਕ ਜ਼ਿੰਮੇਵਾਰੀ ਸਮਝੀਦੀ ਹੈ ਤੇ ਉਹ ਕਰਦੇ ਆ। ਬਾਕੀ ਗੁਆਂਢੀ ਕੋਈ ਵੀ ਇੱਕ ਗੁਆਂਢੀ ਹੈ ਜੀ, ਉਹਨੇ ਮਸ਼ੀਨ ਕੱਢ ਲਈ ਹੈ ਨਾ ਘਾਹ ਕੱਟਣ ਵਾਲੀ, ਤਾਂ ਸਾਰੇ ਹੀ ਆਲੇ ਦੁਆਲੇ ਤੁਹਾਨੂੰ 1 ਘੰਟੇ 1.5 ਘੰਟੇ 2 ਘੰਟੇ ਸ਼ਾਮ ਤਾਈਂ ਸਾਰਿਆਂ ਦਾ ਹੀ ਘਾਹ ਕੱਟਿਆ ਨਜ਼ਰ ਆਊਗਾ ਜੀ, ਉਹ ਜ਼ਿੰਮੇਵਾਰੀ ਹੈ ਨਾ, ਇੱਕ ਦੂਸਰੇ ਨੂੰ ਕਹਿੰਦਾ ਥੋੜੀ ਹੈ ਕੋਈ,
2: ਆਪਣਾ ਘਰ ਤਾਂ ਬੰਦੇ ਨੇ ਆਪ ਸਵਾਰਨਾ ਜੀ,
1: ਬਿਲਕੁਲ
2: ਕੋਈ ਸ਼ਿਕਾਇਤ ਤਾਂ ਨੀ ਹੈਗੀ, ਸਰਕਾਰਾਂ ਸਿਰ ਲਾਂਭੇ ਤਾਂ ਨੀ। ਹੁਣ ਮੈਂ ਆਪਣੇ ਘਰ ਕੱਲ ਆਇਆ ਜੀ ਸਵੇਰੇ 4-5 ਵਜੇ ਕੰਮ ਤੋਂ ਆਇਆ,
1: ਜਦੋਂ
2: ਮੈਨੂੰ ਮੇਰੇ ਘਰ ਤੇ ਸੁੱਤੇ ਹੋਏ ਸੀ, ਮੈਨੂੰ ਲੱਗਿਆ ਯਾਰ ਗੰਦ ਪਿਆ, ਤੁਸੀਂ ਯਕੀਨ ਮੰਨਿਓ ਮੈਂ 3-4 ਘੰਟੇ ਲਾ ਕੇ ਆਪਣਾ ਸਾਰਾ,
1: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
2: ਝਾੜੂ ਪੋਚਾ ਸੀ ਆਪ ਕਰੇ ਆ,
1: ਬਿਲਕੁਲ ਹੈ। ਉਹ ਬਾਈ ਜੀ ਉਹਨਾਂ ਚਿਰ ਕੰਮ ਕਰਨ ਨੂੰ ਜਾਂ ਕੁਝ ਚੀਜ਼ ਛੇੜਨ ਨੂੰ ਜੀ ਨਹੀਂ ਕਰਦਾ, ਜਿੰਨਾ ਚਿਰ ਮੂਹਰਿਓ ਸਫਾਈ ਹੁਣ ਕਿਚਨ ਚ ਹੀ ਚਲ ਜਾਈਏ, ਜੇ 4 ਭਾਂਡੇ ਪਏ ਆ ਤਾਂ ਚੱਕ ਕੇ ਆਪ ਮਾਂਜ ਕੇ ਮਸ਼ੀਨ ਚ ਪਾ ਦੇਈਦੇ ਆ ਜਾਂ ਮਾਂਜ ਕੇ ਰੱਖ ਦੇਈਦੇ ਆ, ਉਸ ਤੋਂ ਬਾਅਦ ਸ਼ੁਰੂ ਕਰੀਦਾ ਵੀ ਚੱਲ ਹੁਣ ਆਹ ਬਣਾ ਲੈਂਦੇ ਆ ਨਾ, ਨਹੀਂ ਤਾਂ ਉਹਨਾਂ ਚਿਰ ਜੀ ਨਹੀਂ ਕਰਦਾ ਵੀ ਆਹ ਕੰਮ ਸ਼ੁਰੂ ਕਰ ਲਿਆ ਜਿੰਨਾ ਚਿਰ ਸਫਾਈ ਨਹੀਂ ਆ ਮੂਹਰੇ।
2: ਦੇਖੋ ਆਪਣੀ ਜਿਹੜੀ ਰਿਸਪੋਨਸਿਬਿਲਟੀ ਹੈ ਨਾ, ਉਹ ਤਾਂ ਕੋਈ ਵੀ ਬੰਦਾ ਮੈਂ ਕਹਿੰਦਾ ਕੁਝ ਕੁ ਨੇ ਜਿਹੜੇ ਕਰਦੇ ਨੇ,
1: ਜਿਹਦਾ
2: ਬਹੁਤ ਹੀ ਤਾਦਾਦ ਦੇ ਵਿੱਚ ਦੇਖੋ ਲੋਕ ਕਰਕੇ ਰਾਜੀ ਨੀ।
1: ਬਿਲਕੁਲ ਹੈ ਜੀ,
2: ਆਉਣ ਵਾਲੀ ਜਨਰੇਸ਼ਨ ਤਾਂ ਬਿਲਕੁਲ ਨੀ ਕਰ ਰਹੀ, ਪ੍ਰਵਾਸ ਇਸੇ ਕਰਕੇ ਹੋ ਰਿਹਾ ਹੈ
1: ਖੱਜਲ ਖੁਆਰੀ ਵੱਧ ਗਈ ਇੱਥੇ ਆ ਕੇ
2: ਏਜੰਟਾਂ ਨੇ ਬਸ ਇਹ ਸੁਪਨੇ ਝੂਠੇ ਦਿਖਾ ਰੱਖੇ ਜੀ ਵੀ 3 ਸਾਲ ਡਿਪਲੋਮਾ ਕਰ ਲੋ ਜੀ ਮੁਲਕ ਤੁਹਾਨੂੰ ਪੀਆਰ ਹੈ
1: ਜੀ
2: ਮਤਲਬ ਪਰਮਾਨੈਂਟ ਰੈਜ਼ੀਡੈਂਸ ਕਿਤੇ ਕੋਈ ਛੋਟੀ ਮੋਟੀ ਚੀਜ਼ ਹੈ ਕਦੇ ਕਿਸੇ ਬੱਚੇ ਨੇ ਕਿਸੇ ਪੇਰੈਂਟਸ ਨੇ ਇਹਦੇ ਵੱਲ ਗੰਭੀਰਤਾ ਨਾਲ ਵਿਚਾਰ ਕੇ ਦੇਖਿਆ ਵੀ ਸਾਡਾ ਬੱਚਾ ਡਿਪਲੋਮਾ 3 ਸਾਲ ਚ ਕਰਕੇ ਪੱਕਾ ਹੋ ਜੂ ਇਹ ਕੋਈ ਖੇਡ ਪਈ ਹੈ ਜੀ
1: ਨਾਲੇ ਬਾਈ ਜੀ ਇਹਨਾਂ ਦੇ ਤਾਂ ਆਪਾਂ ਉਹ ਚੀਜ਼ ਤਾਂ ਸੋਚਦੇ ਹੀ ਨੀ ਵੀਜ਼ਾ ਤਾਂ ਤੁਹਾਡਾ ਲੱਗਿਆ ਹੋਇਆ ਸਟੱਡੀ ਵੀਜ਼ੇ ਦਾ ਤੇ ਉਹਦੇ ਤੁਸੀਂ ਜਾਂ ਤਾਂ ਉਹਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ ਤੇ ਬਾਅਦ ਚੋ ਇੱਥੇ ਆ ਕੇ ਹੁਣ ਧਰਨਿਆਂ ਦੇ ਉੱਤੇ ਆਪਾਂ ਬੈਠੇ ਹਾਂ ਭਈ ਸਾਡਾ ਵੀਜ਼ਾ ਵਧਾਓ ਜੀ ਉਹ ਕਹਿੰਦੇ ਅਸੀਂ ਲਿਖਿਆ ਕਦੋਂ ਆਪੇ ਤੁਹਾਡਾ ਵੀਜ਼ਾ ਵਧਾਵਾਂਗੇ ਜਾਂ ਤੁਹਾਨੂੰ ਪਰਮਾਨੈਂਟ ਕਰਾਂਗੇ
2: ਆਪਣੇ ਆਪਣੀ ਸਰਕਾਰਾਂ ਤਾਂ ਹੈਗੀਆਂ ਨੇ ਪੁੱਟੀਆਂ ਜੋ ਕਹਿੰਦੀਆਂ ਨੇ ਉਹ ਤਾਂ ਉਲਟ ਕਰਦੀਆਂ ਨੇ ਪਰ ਜਿਹੜੀ ਬਾਹਰ ਦੀ ਗਵਰਨਮੈਂਟ ਹੈ ਨਾ ਇਹ ਬਿਲਕੁਲ ਹਰੇਕ ਗੱਲ ਲੌਜਿਕ ਨਾਲ ਕਰਦੇ
1: ਬਿਲਕੁਲ ਹੈ ਜੀ ਬਿਲਕੁਲ
2: ਇਹਨਾਂ ਨੇ ਕਿਸੇ ਨੂੰ ਕਿਸੇ ਵੀ ਬੱਚੇ ਨੂੰ ਮਾੜਾ ਨੀ ਬੋਲਿਆ ਜਾਂ ਕਿਸੇ ਨਾਲ ਲੜੇ ਨੀ ਕਿਸੇ ਨੂੰ ਇਹ ਤਾਂ ਪੇਪਰ ਜੋ ਬੱਚਿਆਂ ਦੇ ਉੱਥੇ ਪੜ੍ਹੇ ਨੇ ਜਾਂ ਜੋ ਸਾਈਨ ਕਰਕੇ ਉਸੀ ਪੇਪਰਾਂ ਨੂੰ
1: ਗੱਲ ਕਰ ਰਹੇ ਨੇ ਬਿਲਕੁਲ ਹੈ ਜੀ
2: ਤੁਹਾਡੇ ਪੇਪਰ ਅਜੇ ਲਿਖਿਆ ਗਿਆ ਐਟਲੀਸਟ ਤੁਸੀਂ ਉਹ ਤਾਂ ਪੜ੍ਹੋ ਨਾ ਅਸੀਂ ਤੁਹਾਨੂੰ ਕਿਸ ਹਿਸਾਬ ਨਾਲ ਪੱਕੇ ਕਰ ਦਈਏ ਜੀ
1: ਬਿਲਕੁਲ ਹੈ ਜੀ
2: ਹੁਣ ਮਾਂ ਬਾਪ ਇੱਥੇ ਕਲਪ ਰਹੇ ਹੈ ਕੋਈ ਸਮੈਸਟਰ ਦੀ ਫੀਸ ਇੱਥੋਂ ਭਰ ਰਿਹਾ ਮਤਲਬ ਨਾ ਇਹ ਚੀਜ਼ ਰੁਕਣ ਦਾ ਨਾਮ ਲੈ ਹੀ ਨਹੀਂ ਰਹੀ ਸ਼ੁਕਰ ਹੈ ਵੀ ਚਲੋ ਸਰਕਾਰਾਂ ਦੀ ਬਾਹਰ ਦੀ ਸਖਤਾਈ ਦੇਖ ਕੇ ਨਾ ਇਸ ਵਾਰੀ ਥੋੜੀ ਜਿਹੜੇ ਆਪਣੇ ਇੱਥੇ ਪੰਜਾਬ ਚ ਕਾਲਜ ਨੇ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਿੰਨੇ ਵੀ ਹੈਗੇ ਉਹਨਾਂ ਵਿੱਚ ਐਡਮਿਸ਼ਨਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਜੀ ਇਸ ਵਾਰ
1: ਬਿਲਕੁਲ ਨਹੀਂ ਚੰਗੀ ਗੱਲ ਆ ਜੀ ਜੇ ਲੋਕ ਸਮਝਣ ਲੱਗੇ ਨਾ ਜੀ ਹੁਣ ਦੇਖੋ ਉੱਥੋਂ ਤੋੜ ਤਾਂ ਦਿੰਦੇ ਆ ਕਿ ਭਾਈ ਤੁਹਾਡਾ 1,00,000 ਰੁਪਇਆ ਲੱਗਣਾ 3 ਸਾਲ ਚ ਡਿਪਲੋਮਾ ਕਰ ਲੈਣਾ ਮੁੰਡਾ ਬੱਕਾ ਹੋ ਜਾਣਾ ਪਰ ਇਹ ਨੀ ਦੱਸਦੇ ਵੀ 3 ਸਾਲ ਦੇ ਵਿੱਚ ਜਿਹੜਾ ਸਮੈਸਟਰ ਦੀ ਫੀਸ ਭਰਨੀ ਆ ਦਸ ਹਜ਼ਾਰ ਡਾਲਰ $15,000 ਉਹ ਕਿੱਥੋਂ ਪੂਰਾ ਕਰਨਾ ਸਾਲ ਦਾ
2: ਉਹ ਤਾਂ ਦੇਖੋ ਕਮੀ ਆਪਣੀ ਹੈ ਆਪਾਂ ਮੈਂ ਕਹਿੰਦਾ ਮੈਂ 4 ਦਿਨ ਹੋ ਗਏ ਜੀ ਖਬਰਾਂ ਦੇਖਦੇ ਨੂੰ ਕਿ ਹੁਣ ਸੋਮਾਲੀਆ ਦੇ ਵਿੱਚ ਕਿੰਨੇ ਬੰਦੇ ਆਪਣੇ ਫੜੇ ਹੋਏ ਨੇ
1: ਉਹਨਾਂ
2: ਬਾਰੇ ਕੋਈ ਗੱਲ ਨਹੀਂ ਕਰ ਰਹੇ
1: ਨਹੀਂ ਜੀ
2: ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ ਆਪਣੇ 22 ਬੰਦੇ ਹੁਣ ਫੜੇ ਹੋਏ ਨੇ 2 ਬੰਦੇ ਪਹਿਲਾਂ ਦੀਆਂ ਇੱਥੋਂ 6-7 ਮਹੀਨੇ ਦੀ
1: ਉਹਦੇ ਬਾਰੇ ਫੜੇ ਹਾਂ ਜੀ ਬਿਲਕੁਲ ਮੈਂ ਪਿਛਲੇ ਹਫਤੇ ਕੀਤੀ ਸੀ ਖਬਰ ਹਾਂਜੀ
2: ਹਾਂਜੀ ਉਹਦੇ ਬਾਰੇ ਕੋਈ ਅਪਡੇਟ ਨਹੀਂ ਦੇ ਰਿਹਾ ਕੋਈ ਸਰਕਾਰਾਂ ਦੀ ਨਹੀਂ ਹੈਗੀ ਸਿਸਟਮ ਚੱਲ ਰਿਹਾ ਕੁਛ ਬੰਦੇ ਮਗਰ ਲੱਗ ਕੇ ਕਿਸੇ ਦੇ ਭਾਈ ਅੱਗੇ ਸਾਨੂੰ ਫਲਾਣੇ ਤੋਂ ਵੀ ਕੋਈ ਸਾਂਭ ਲੂਗਾ ਅਸੀਂ ਦੂਜੇ ਮੁਲਕ ਤੋਂ ਹੋ ਕੇ ਨਿਕਲ ਜਾਣਾਂਗੇ ਉਹ ਕਿਡਨੈਪ ਕੀਤੇ ਹੋਏ ਨੇ ਬਾਹਰ ਉਹਨਾਂ ਦੇ ਉੱਪਰ ਫਰੌਤੀਆਂ ਮੰਗੀ ਜਾ ਰਹੀਆਂ ਨੇ
1: ਜੀ
2: ਆਪਾਂ ਆਪ ਹੀ ਕਸੂਰਵਾਰ ਹੈ ਜੀ
1: ਕਸੂਰਵਾਰ ਬਿਲਕੁਲ ਹੈ ਜੀ ਬਿਲਕੁਲ
2: ਸਰਕਾਰਾਂ ਨੂੰ ਆਪਾਂ ਲਾਂਬੇ ਨਾ ਦਈਏ ਦੇਖੋ ਕੰਮ ਜੇ ਮਤਲਬ ਜੇ ਆਪਣੀ ਨੀਤ ਹੋਵੇ ਨਾ ਕੰਮ ਕਰਨ ਦੀ ਆਪਾਂ ਇੱਥੇ ਵੀ ਕਰ ਸਕਦੇ

0: ਬਿਲਕੁਲ ਆ ਜੀ, ਘਾਟੇ ਜਿਹੜੇ
1: ਉਹ ਮਿੱਟੀ ਦਾ ਬੋਝ ਆ
0: ਚੱਲੇ ਆ।
1: ਮਤਲਬ ਉਹਨਾਂ ਨੂੰ ਕਿੰਨਾ ਤੰਗ ਕਰਦਾ, ਉਹ ਮੂੰਹ ਕਦੇ ਪੁੱਛ ਕੇ
0: ਬਿਲਕੁਲ
1: ਦੇਖੋ ਬੈਠੇ
0: ਬਿਲਕੁਲ
1: ਜੇ ਪੰਜਾਬ
0: ਬਿਲਕੁਲ ਆ ਜੀ,
1: ਕਿੱਡੇ
0: ਬਿਲਕੁਲ
1: ਤੰਗ ਬੈਠੇ ਆ
0: ਜੀ।
1: ਆਪਣੇ ਘਰ ਵੀ ਨੀ ਕਈ ਕੋਲ ਸਵਾਰ ਹੋਈ ਜੀ, ਜਾ ਕੇ ਉਹ ਘਰ ਖੰਡਰ ਬਣ ਕੇ ਜਾਂਦੇ ਜੀ।
0: ਬਹੁਤ ਸਾਰਿਆਂ ਕੋਲ ਚਲੋ ਦੁੱਖ ਸੁੱਖ ਦੀਆਂ ਘੜੀਆਂ ਦੇ ਉੱਤੇ ਨਹੀਂ ਜਾ ਹੋਇਆ ਜੀ, ਉਹ ਉਹਨਾਂ ਦੇ ਦੇਖੋ ਨਾ ਬਈ, ਉਹ
1: ਉਹ ਤਾਂ
0: ਘਾਟੇ
1: ਦੁੱਖ
0: ਥੋੜੀ ਨਾ
1: ਸੁੱਖ ਵਾਲੇ
0: ਪੂਰੇ
1: ਵੀ
0: ਕੀਤੇ
1: ਆਪ,
0: ਜਾ ਸਕਦੇ ਆ। ਬਿਲਕੁਲ ਹੈ
1: ਮੈਂ ਤੁਹਾਨੂੰ ਦੁੱਖ ਸੁੱਖ ਵਾਲੀ ਵੀਰ ਜੀ, ਮੈਂ ਤਾਂ ਆਪਣੇ ਤੇ ਹੰਢਾਈ ਹੈ। ਮੇਰਾ ਭਾਈ ਬਾਹਰ ਗਏ
0: ਜੀ
1: ਨੂੰ ਸਾਲ ਹੋਇਆ ਸੀ, ਇਹਦੇ ਯੂਰੋਪ ਗਿਆ ਹੋਇਆ ਉਹ, ਤੇ ਜਦੋਂ ਮਤਲਬ ਸਾਲ ਬਾਅਦ ਫਾਦਰ ਸਾਹਿਬ ਪੂਰੇ ਹੋ ਗਏ ਜੀ, ਹਾਲੇ
0: ਜੀ
1: ਸ਼ਾਇਦ ਬ੍ਰਦਰ ਦਾ ਕਾਰਡ ਨਹੀਂ ਸੀ ਬਣਿਆ ਹੋਇਆ,
0: ਜੀ
1: ਤੇ ਉਹ ਵਿਚਾਰਾ ਮੁੜ ਕੇ ਫਾਦਰ ਸਾਹਿਬ ਦੇ ਅੰਤਿਮ ਦਰਸ਼ਨ ਵੀ ਕਰ ਨਹੀਂ ਸਕਿਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੂੰ ਦੱਸੋ ਵੀ ਇਹ ਜਿਹੜੇ ਹੁਣ ਅੱਜ ਉਹ ਬੰਦਾ ਪੱਕਾ ਬੈਠਾ ਹੈ, ਕੋਈ ਚੱਕਰ ਨਹੀਂ, ਬੱਚਾ ਉਹਦੇ ਕੋਲ, ਸਭ ਫੈਮਿਲੀ ਸੈੱਟ ਹੈ, ਪਰ
0: ਜੀ
1: ਜਿਹੜਾ ਆਹ ਘਾਟਾ ਉਹਨੇ ਚੱਲਿਆ, ਘਾਟੇ ਦੀ ਪੂਰਤੀ ਕੌਣ ਕਰੂ,
0: ਕਦੇ ਵੀ
1: ਕਦੇ
0: ਨਹੀਂ
1: ਵੀ
0: ਹੋ
1: ਨਹੀਂ
0: ਸਕਦਾ
1: ਜੀ,
0: ਜੀ ਬਿਲਕੁਲ ਹੈ, ਸਾਰੀ
1: ਕਦੇ
0: ਉਮਰ
1: ਵੀ ਨਹੀਂ ਪੂਰਤੀ ਹੋ
0: ਪਛਤਾਵਾ
1: ਸਕਦੀ,
0: ਰਹਿਣਾ ਉਹਨੂੰ। ਬਿਲਕੁਲ ਹੈ।
1: ਪਛਤਾਵਾ ਹੈਗਾ ਜੀ, ਰਿਗਰੈਟ ਤਾਂ ਸਾਰੀ ਉਮਰ ਰਹਿਣਾ, ਪਰ ਇਹ ਚੀਜ਼
0: ਬਿਲਕੁਲ
1: ਨੂੰ ਲੋਕ ਅੱਜ ਦੀ ਜਨਰੇਸ਼ਨ ਇਸ ਚੀਜ਼ ਨੂੰ ਸਮਝ ਨਹੀਂ ਰਹੀ।
0: ਜੀ
1: ਸਰਕਾਰਾਂ ਨੂੰ ਆਪਾਂ ਬਲੇਮ ਕਰੀ ਜਾਂਦੇ, ਧਰਨੇ ਦੇਈ ਜਾਂਦੇ, ਧਰਨੇ ਦੇਣੇ ਆ 1-2 ਲੱਖ ਯਾਰ,
0: ਜੀ
1: ਸਰਕਾਰਾਂ ਦੇ ਘਰਾਂ ਦੇ ਬਾਹਰ ਦਿਓ, ਸਰਕਾਰਾਂ ਦੇ ਦਫ਼ਤਰਾਂ ਦੇ ਬਾਹਰ
0: ਪਬਲਿਕ
1: ਦਿਓ,
0: ਦੇ
1: ਔਰ ਲੋਕਾਂ
0: ਕੰਮ
1: ਨੂੰ ਤੰਗ
0: ਕਰਨ ਦੇ
1: ਕਰਕੇ,
0: ਦਿਓ।
1: ਲੋਕਾਂ ਦੇ ਅੱਗੇ, ਲੋਕੀ ਅਗੇਂਸਟ ਖੜ ਕੇ ਜੀ ਕਿਸਾਨਾਂ ਸਾਰਿਆਂ ਦੇ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
1: ਕਦੇ ਹੁਣ ਪਿੱਛੇ ਖਬਰ ਪੜੀ ਸੀ, ਇੱਕ NRI ਕੋਈ ਬੀਬੀ ਬਾਹਰੋਂ ਆਈ ਸੀ, ਉਹਨੇ
0: ਹਾਂਜੀ,
1: ਦੀਦੀ ਕੱਪੜੇ ਨੂੰ ਲੈ ਕੇ ਟਿੱਪਣੀ ਕਰ ਰਹੀ ਸੀ, ਕਿੰਨੀ ਸ਼ਰਮ ਵਾਲੀ
0: ਕਹਿੰਦਾ
1: ਗੱਲ ਹੈ
0: ਲੱਤਾਂ
1: ਜੀ।
0: ਨੰਗੀਆਂ ਰੱਖੀਆਂ, ਦੱਸੋ ਹੈ। ਬਿਲਕੁਲ
1: ਹਾਂ, ਦੱਸੋ ਕੋਈ ਲੌਜਿਕ ਬਣਦਾ ਹੈ ਗੱਲ ਦਾ ਯਾਰ, ਉਹਦਾ ਉਹਦੀ
0: ਜੀ
1: ਆਪਣੀ ਲਾਈਫ ਹੈ ਜੀ।
0: ਬਿਲਕੁਲ ਹੈ ਜੀ।
1: ਕਿਸੇ ਦੀ ਵਾਈਫ ਹਸਪੀਟਲ ਐਡਮਿਟ ਹੈ ਵਿਚਾਰਾ, ਉਹ ਰੋ ਰਿਹਾ ਜੀ, ਮਤਲਬ ਨਾ ਸਾਰੀ ਫਿਰ ਤਾਂ ਹੀ ਆਪਾਂ A to Z ਗਲਤ ਚਲਾਈਆਂ ਹੋਈਆਂ ਨੇ,
0: ਬਿਲਕੁਲ ਹੈ ਜੀ।
1: ਇੱਕ ਵੀ ਕੋਈ ਕੋਈ ਬੰਦਾ ਇਹਨੂੰ ਜਸਟੀਫਾਈ ਕਰਦਾ ਵੀ ਹਾਂ ਭਾਈ ਅਸੀਂ ਸਹੀ ਆ, ਦੂਸਰੀ ਗੱਲ ਹੈ ਵੀ ਆਪਾਂ ਮੰਨਣੀ ਤਾਂ ਕਿਸੇ ਦੀ ਹੈ ਨਹੀਂ, ਕਰਨੀ ਆਪਣੀ ਹੈ। ਇਹ ਚੀਜ਼ਾਂ ਨਾ ਆਪਾਂ ਨੂੰ ਬਰਬਾਦੀ ਵੱਲ ਹੀ ਧਕੇਲ ਰਹੀ ਹੈ, ਕੋਈ
0: ਬਿਲਕੁਲ
1: ਚੰਗੇ ਸਮਾਂ ਦੀ ਅੱਗੇ ਫੋਟੋ ਨਜ਼ਰ ਨਹੀਂ ਆਉਂਦੀ, ਆਪਾਂ ਨੂੰ ਵੀ ਚੰਗਾ ਸਮਾਂ ਆਊਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਅੱਜ ਅਕਾਲੀ ਚੱਕ ਰਿਹਾ ਝੰਡਾ, ਕੱਲ ਝਾੜੂ ਦਾ ਚੱਕ ਲਿਆ, ਬਸ ਆਹੀ ਵੀ ਤੁਸੀਂ ਆਪ ਮੂਹਰੇ ਲੱਗੋ, ਕੋਈ ਪਿੰਡ ਦਾ ਸਰਪੰਚ ਚੰਗਾ ਖੜਾ ਕਰੋ, ਸਰਪੰਚ ਨੂੰ ਤੁਸੀਂ ਅੱਗੇ MLA ਵਾਸਤੇ ਖੜਾ ਕਰੋ,
0: ਜੀ
1: ਸਾਥ ਤਾਂ ਲੋਕਾਂ ਦਾ ਚਾਹੀਦਾ, ਲੋਕਾਂ ਦਾ ਵਿਜ਼ਨ ਹੋਣਾ ਚਾਹੀਦਾ ਨਾ, ਕਿ ਅਸੀਂ
0: ਬਿਲਕੁਲ
1: ਆਪਣਾ ਚੰਗਾ ਬੰਦਾ ਅੱਗੇ ਲੈ ਕੇ ਆਣਾ ਹੈ,
0: ਬਿਲਕੁਲ
1: ਪਿੰਡ ਪਿੰਡ ਦੇ ਮੁਹਿੰਮ ਸ਼ੁਰੂ ਹੋਊਗੀ, ਤਾਂ ਜਾ ਕੇ ਢਾਹ ਲੱਗੂਗਾ ਸਰਕਾਰ ਨੂੰ,
0: ਬਿਲਕੁਲ
1: ਇਹ ਤਾਂ ਮਤਲਬ ਇਹ ਤਾਂ ਇਹਨਾਂ ਬਸ ਉਹਨੇ ਸਾਨੂੰ 20,000 ਦਿੱਤਾ, ਸਰਪੰਚ ਨੂੰ 10 ਰੁਪਏ ਤਨਖਾਹ ਸਰਕਾਰ ਨੇ ਬੰਨਤੀ, ਉਹ ਟੁਕੜੇ ਸਿੱਟੀ ਜਾਂਦੇ, ਅਸੀਂ ਟੁਕੜੇ ਖਾ ਜੀ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ ਬਾਈ ਜੀ।
1: ਮੈਂ ਰੋਜ਼ ਗੱਡੀ ਕੰਮ ਤੇ ਚਲਾਉਂਦਾ ਹੋਇਆ, ਕੰਮ ਕਰਦਾ ਹੋਇਆ ਗੱਡੀ ਚਲਾਉਂਦਾ ਹੋਇਆ, ਮੈਂ ਜਿਹੜਾ ਟੂਡੀ ਖਬਰਾਂ ਸੁਣਦਾ ਜਾਂ ਕੋਈ ਹੋਰ ਖਬਰਾਂ ਸੁਣਦਾ ਹੁੰਦਾ
0: ਜੀ,
1: ਨਿਰੰਤਰ ਮਤਲਬ 24 ਵਿੱਚੋਂ 22 ਘੰਟੇ
0: ਜੀ
1: ਮੇਰੇ ਦਿਮਾਗ ਚ ਇਹ ਗੱਲਾਂ ਚੱਲਦੀਆਂ ਨੇ ਵੀ ਆਪਣਾ ਯਾਰ ਬੱਚਾ ਵੀ ਆਪਣੇ ਪੰਜਾਬ ਦਾ ਬਣੂ।
0: ਬਿਲਕੁਲ ਹੈ, ਬਿਲਕੁਲ ਹੈ ਜੀ ਜੀ।
1: ਬਹੁਤ ਦੁਖੀ
0: ਜੀ ਜੀ ਬਾਈ ਜੀ, ਆਵਾਜ਼ ਕੱਟ ਹੋਣ ਲੱਗ ਗਈ ਬੁਗਰੀ ਜੀ।
1: ਨਜ਼ਰ ਨਹੀਂ ਆਉਂਦਾ ਕਿ ਫਿਊਚਰ ਵਧੀਆ,
0: ਬਿਲਕੁਲ
1: ਬਸ ਵੀਰੇ ਮਾਹੀ ਗੱਲ,
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਬਹੁਤ ਸੋਹਣੇ ਵਿਚਾਰ ਤੁਹਾਡੇ।
1: ਕੋਈ ਨਹੀਂ, ਥੈਂਕ ਯੂ।
0: ਹਾਂਜੀ ਜੀ ਜੀ ਦੋਸਤੋ, ਬਹੁਤ ਸੋਹਣੇ ਵਿਚਾਰ ਗੁਰੀ ਮਾਨਵ ਜੀ ਦੇ ਹਰ ਵਾਰ ਦੀ ਤਰ੍ਹਾਂ ਜੀ, ਤੇ ਗੱਲਬਾਤ ਕਰਕੇ ਗਏ ਨੇ, ਤੇ ਟਰੰਪ ਸਾਹਿਬ ਦੀ ਗੱਲ ਕਰਨ ਲਈ ਤੇ PM ਕਾਰਨੀ ਦੇ ਨਾਲ ਪੇਚਾ ਪੈ ਗਿਆ, ਤੇ ਕਹਿੰਦੇ ਨੇ ਸਖ਼ਤ ਜਵਾਬ ਦਿੱਤਾ ਹੈ ਕਾਰਨੀ ਹੁਣਾਂ ਨੇ, ਕੈਨੇਡਾ ਵਾਲਿਆਂ ਨੇ 8 ਸਤੰਬਰ ਤੋਂ ਅਮਰੀਕੀ ਸਮਾਨ ਦੇ ਉੱਤੇ ਜਵਾਬੀ ਟੈਰਿਫ ਦੀ ਤਿਆਰੀ ਕਰ ਲਈ ਹੈ। ਅਮਰੀਕੀ ਟੈਰਿਫ ਦਾ ਜਵਾਬ ਡਾਲਰ ਬਦਲੇ ਕਹਿੰਦੇ ਡਾਲਰ ਹੋਏਗਾ ਤੇ ਅਸੂਲ ਦੇ ਉੱਤੇ ਦਿੱਤਾ ਜਾਏਗਾ, ਕਾਰਨੀ ਨੇ ਜਿਹੜਾ ਬਿਆਨ ਦਿੱਤਾ ਹੈ। ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਨੇ ਹੁਣ ਜਵਾਬੀ ਕਾਰਵਾਈ ਦੀ ਤਿਆਰੀ ਤੇਜ਼ ਕਰਤੀ ਹੈ, ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਟੈਰਿਫਾਂ ਦਾ ਜਵਾਬ ਡਾਲਰ ਬਦਲੇ ਡਾਲਰ ਦੇ ਅਸੂਲ ਦੇ ਉੱਤੇ ਦਿੱਤਾ ਜਾਊ। ਕੈਨੇਡਾ ਵੱਲੋਂ ਨਵੇਂ ਜਵਾਬੀ ਟੈਰਿਫ 8 ਸਤੰਬਰ ਤੋਂ ਜਿਹੜੇ ਲਾਗੂ ਕਰਨ ਦੀ ਤਿਆਰੀ ਜਿਹੜੀ ਹੈ ਵਿੱਢ ਦਿੱਤੀ ਹੈ, ਤੇ ਅਮਰੀਕਾ ਦੇ ਵੱਲੋਂ ਕੈਨੇਡੀਅਨ ਵਸਤਾਂ ਦੀਆਂ ਕਈ ਸ਼੍ਰੇਣੀਆਂ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੇ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਨੂੰ ਹੋਰ ਗੰਭੀਰ ਕਰਕੇ ਰੱਖ ਦਿੱਤਾ। ਸਟੀਲ, ਐਲਮੋਨੀਅਮ ਅਤੇ ਹੋਰ ਜਿਹੜੇ ਉਤਪਾਦਾਂ ਦੇ ਉੱਤੇ ਪਹਿਲਾਂ ਤੋਂ ਹੀ ਲਾਗੂ ਅਮਰੀਕੀ ਡਿਊਟੀਆਂ ਨੇ ਵੀ ਕੈਨੇਡੀਅਨ ਉਦਯੋਗਾਂ ਦੇ ਉੱਤੇ ਦਬਾਅ ਵਧਾਇਆ ਹੋਇਆ। ਕਾਰਨੀ ਦੇ ਮੁਤਾਬਕ ਜਿਹੜਾ ਗੱਲਬਾਤ ਦੇ ਆਖਰੀ ਪੜਾਅ ਦੇ ਵਿੱਚ ਅਮਰੀਕੀ ਪੱਖ ਨੇ ਅਜਿਹੀਆਂ ਮੰਗਾਂ ਰੱਖੀਆਂ ਜਿਨ੍ਹਾਂ ਨੂੰ ਕੈਨੇਡਾ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਬਹੁਤ ਕੁਝ ਮੰਗਿਆ ਪਰ ਬਦਲੇ ਦੇ ਵਿੱਚ ਬਹੁਤ ਘੱਟ ਜਿਹੜਾ ਪੇਸ਼ ਕੀਤਾ ਹੈ ਸਾਡੇ ਕੋਲ। ਇਸ ਤੋਂ ਬਾਅਦ ਕੈਨੇਡੀਅਨ ਵਰਕਰ ਜਿਹੜੇ ਵਾਰਤਾਕਾਰਾਂ ਨੂੰ ਉਟਾਵਾ ਵਾਪਸ ਸੱਦ ਲਿਆ ਗਿਆ। ਕਾਰਨੀ ਨੇ ਜ਼ੋਰ ਦਿੱਤਾ ਕਿ ਇਹ ਮਾਮਲਾ ਹੁਣ ਸਿਰਫ ਟੈਰਿਫਾਂ ਜਾਂ ਵਪਾਰਕ ਰਿਆਇਤਾਂ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਦੇ ਅਨੁਸਾਰ ਅਮਰੀਕੀ ਮੰਗਾਂ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਤੇ ਆਪਣੀਆਂ ਨੀਤੀਆਂ ਤੈਅ ਕਰਨ ਦੇ ਜਿਹੜਾ ਅਧਿਕਾਰ ਦੇ ਨਾਲ ਵੀ ਜੁੜ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਹੋਰ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਨ ਤੇ ਆਪਣੀਆਂ ਸਭਿਆਚਾਰਕ ਤੇ ਭਾਸ਼ਾਈ ਨੀਤੀਆਂ ਦੇ ਬਾਰੇ ਖੁਦ ਫੈਸਲਾ ਕਰਨ ਦਾ ਹੱਕ ਨਹੀਂ ਛੱਡੇਗਾ। ਜਦੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਕੈਨੇਡਾ ਤੇ ਅਮਰੀਕਾ

ਪਾਰ ਜੰਗ ਦੇ ਵਿੱਚ ਦਾਖਲ ਹੋ ਚੁੱਕੇ ਨੇ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਹਾਂ ਇਹ ਸਪਸ਼ਟ ਹੈ। ਉਹਨਾਂ ਕਿਹਾ ਕਿ ਕੈਨੇਡਾ ਤੇ ਨਵੇਂ ਅਮਰੀਕੀ ਟੈਰਫਾਂ ਦੇ ਰਾਹੀਂ ਹਮਲਾ ਕੀਤਾ ਗਿਆ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਦੇਸ਼ ਨੂੰ ਆਪਣੇ ਹਿੱਤਾਂ ਦੀ ਰੱਖਿਆ ਦੇ ਲਈ ਜਵਾਬ ਦੇਣਾ ਪਏਗਾ। ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਕੋਲ ਇਸ ਮੁਕਾਬਲੇ ਦਾ ਸਾਹਮਣਾ ਕਰਨ ਦੇ ਲਈ ਸਰੋਤ, ਲਚਕੀਲਾਪਣ ਅਤੇ ਯੋਜਨਾ ਮੌਜੂਦ ਹੈ। ਹੁਣ ਓਟਾਵਾ ਅਮਰੀਕੀ ਉਤਪਾਦਾਂ ਦੀ ਚੁਣੀ ਹੋਈ ਜਿਹੜੀ ਸੂਚੀ ਦੇ ਉੱਤੇ ਜਵਾਬੀ ਟੈਰਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਸਟੀਲ, ਡੇਅਰੀ, ਖੇਤੀਬਾੜੀ ਮਸ਼ੀਨਰੀ, ਪਲਮ ਅਤੇ ਪੇਪਰ, ਇਲੈਕਟ੍ਰੋਨਿਕਸ ਤੇ ਘਰੇਲੂ ਉਪਕਰਨ ਦੇ ਵਿਚ ਇਸ ਦੇ ਘੇਰੇ ਦੇ ਵਿਚ ਆ ਸਕਦੇ ਹੈ ਤੇ ਪ੍ਰਭਾਵਿਤ ਕੈਨੇਡੀਅਨ ਉਦਯੋਗਾਂ ਕਾਮਿਆਂ ਦੇ ਲਈ ਵਾਧੂ ਸਹਾਇਤਾ ਤੇ ਟੈਰਫ ਸੁਰੱਖਿਆ ਦੇ ਕਦਮ ਵੀ ਜਿਹੜੇ ਚੁੱਕੇ ਜਾਣ ਦੀ ਉਮੀਦ ਦਰਸਾਈ ਹੈ। ਇਸ ਟਕਰਾਅ ਨੇ ਕੈਨੇਡਾ ਦੇ ਸੂਬਿਆਂ ਨੂੰ ਵੀ ਜਿਹੜਾ ਇਕੱਠੇ ਕੀਤਾ ਤੇ ਓਨਟਾਰੀਓ ਸਮੇਤ ਕਈ ਸੂਬਿਆਂ ਨੇ ਫੈਡਰਲ ਸਰਕਾਰ ਦੇ ਰੁੱਖ ਦਾ ਸਮਰਥਨ ਜਿਹੜਾ ਕਰਦਿਆਂ ਅਮਰੀਕੀ ਦਬਾਅ ਦਾ ਮੁਕਾਬਲਾ ਟੀਮ ਕੈਨੇਡਾ ਦੇ ਵਜੋਂ ਕਰਨ ਦੀ ਗੱਲ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੋਏਗਾ ਕਿ ਇਹ ਟੈਰਫ ਜੰਗ ਕਿੰਨੀ ਦੂਰ ਤੱਕ ਜਾਂਦੀ ਹੈ ਤੇ ਇਸਦਾ ਆਖਰੀ ਬੋਝ ਕੈਨੇਡੀਅਨ ਕਾਰੋਬਾਰਾਂ ਦੇ ਉੱਤੇ, ਖਪਤਕਾਰਾਂ ਦੇ ਉੱਤੇ ਕਿੰਨਾ ਜਿਹੜਾ ਪੈਂਦਾ ਹੈ ਤੇ ਪ੍ਰਭਾਵ ਛੱਡਦਾ ਹੈ। ਦੂਸਰੇ ਪਾਸੇ ਪੁਤਿਨ ਤੇ ਸਵੀਡਨ ਸਵੀਡਨ ਦੀ ਧਰਤੀ ਦੇ ਉੱਤੇ ਪਰਮਾਣੂ ਹਥਿਆਰਾਂ ਦੀ ਤੈਨਾਤੀ ਕਰੇਗਾ ਰੂਸ, ਇਹ ਜਿਹੜੀ ਉਹਨੇ ਬਿਆਨ ਕੀਤਾ ਅੱਜ ਪੁਤਿਨ ਸਾਹਿਬ ਨੇ। ਦੂਸਰੇ ਪਾਸੇ ਜਿਹੜਾ ਨਾਟੋ ਦੇ ਨਾਲ ਵੀ ਸੰਬੰਧ ਰੱਖਦਾ ਹੈ ਸਵੀਡਨ, ਰੂਸ ਆਪਣੀ ਫੌਜੀ ਅਤੇ ਰਾਜਨੀਤਿਕ ਯੋਜਨਾਬੰਦੀ ਦੇ ਵਿੱਚ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਅਤੇ ਫਰਾਂਸ ਦੇ ਜਿਹੜਾ ਪਰਮਾਣੂ ਹਥਿਆਰ ਸਥਿਤ ਵਿੱਚ ਸਿਧਾਂਤ ਦੇ ਵਿੱਚ ਆਪਣੀ ਭਾਗੀਦਾਰੀ ਨੂੰ ਸ਼ਾਮਲ ਕਰੇਗਾ। ਸਵੀਡਨ ਦੇ ਵਿੱਚ ਰੂਸੀ ਰਾਜਦੂਤ ਜਿਹੜੇ ਨੇ ਸਰਗਈ ਬਿਲਿਆਵ ਨੇ ਜਿਹੜਾ ਸਪੂਤਨਿਕ ਨੂੰ ਇਸ ਦੇ ਬਾਰੇ ਦੱਸਿਆ ਤੇ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਤੇ ਫਰਾਂਸ ਦੇ ਪਰਮਾਣੂ ਹਥਿਆਰ ਸਿਧਾਂਤ ਦੇ ਵਿੱਚ ਸਵੀਡਨ ਦੀ ਭਾਗੀਦਾਰੀ ਦੇ ਬਾਰੇ ਬਿਲਿਆਵ ਨੇ ਜਿਹੜਾ ਕਿਹਾ ਕਿ ਕੁਦਰਤੀ ਤੌਰ ਦੇ ਉੱਤੇ ਰੂਸ ਨੂੰ ਆਪਣੀ ਫੌਜੀ ਤੇ ਰਾਜਨੀਤਿਕ ਯੋਜਨਾਬੰਦੀ ਵਿੱਚ ਇਨ੍ਹਾਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ। ਸਵੀਡਿਸ਼ ਸਮਾਜ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਮੁੱਦੇ ਦੇ ਉੱਤੇ ਸਰਗਰਮੀ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਦੇ ਅਨੁਸਾਰ ਇਸ ਚਰਚਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਵਾਲ ਇਹ ਰਿਹਾ ਕਿ ਯੂਰਪੀ ਦੇਸ਼ ਇੱਕ ਮੁੱਖ ਨਾਟੋ ਸਹਿਯੋਗੀ ਵਜੋਂ ਸੰਯੁਕਤ ਰਾਜ ਅਮਰੀਕਾ ਤੇ ਭਰੋਸਾ ਕਰਨਾ ਜਾਰੀ ਰੱਖ ਸਕਦੇ ਨੇ ਜਾਂ ਕਿ ਯੂਰਪ ਨੂੰ ਆਪਣੀਆਂ ਪਰਮਾਣੂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਲਓ ਜੀ, ਇਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਇੱਕ ਸਵਾਲ ਚਿੰਨ੍ਹ ਲੱਗ ਗਿਆ ਕਿਉਂਕਿ ਰਸ਼ੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਗੈਸ ਓਇਲ ਜਿਹੜਾ ਯੂਰਪ ਦੇ ਨਾਲ ਜਿਹੜਾ ਸਾਂਝਾ ਕਰਦਾ ਹੈ ਤੇ ਹੁਣ ਇਹਦੇ ਉੱਤੇ ਜਿਹੜੇ ਨੇ ਸਵੀਡਨ ਵਾਲੇ ਵੀ ਸੋਚਣ ਲੱਗੇ ਹੈ ਕਿ ਸਾਨੂੰ ਆਪਣੇ ਬਾਰੇ ਸੋਚਣਾ ਪਏਗਾ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਐਡਵਾਂਸਡ ਨਿਊਕਲੀਅਰ ਡਿਟਰੈਂਸ ਦੇ ਪੜਾਅ ਦੇ ਵਿੱਚ ਦਾਖਲ ਹੋ ਰਿਹਾ ਤੇ ਇਸ ਨਵੀਂ ਨੀਤੀ ਦੇ ਤਹਿਤ ਫਰਾਂਸ ਆਪਣੇ ਕੋਲ ਮੌਜੂਦ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਏਗਾ ਤੇ ਯੂਰਪੀ ਦੇਸ਼ਾਂ ਨੂੰ ਸਾਂਝੇ ਪਰਮਾਣੂ ਡਿਟਰੈਂਸ ਅਭਿਆਸਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਕਰੋਨ ਦੇ ਅਨੁਸਾਰ ਸਵੀਡਨ ਸਮੇਤ 8 ਯੂਰਪੀ ਦੇਸ਼ ਇਸ ਸਿਧਾਂਤ ਦੇ ਵਿੱਚ ਫਰਾਂਸ ਦੇ ਨਾਲ ਜੁੜਨਗੇ। ਹੁਣ ਇਮਰਾਨ ਖਾਨ ਦੀ ਗੱਲ ਕਰੀਏ ਤੇ ਸਿਹਤ ਦੇ ਉੱਤੇ ਪਾਕਿਸਤਾਨ ਦੇ ਵਿੱਚ ਸਿਆਸਤ ਗਰਮਾਈ ਹੈ। PTI ਦਾ ਦੋਸ਼ ਲੱਗਿਆ ਹੈ ਕਿ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਜ਼ਰੂਰੀ ਹਾਰਟ ਟੈਸਟ ਜਿਹੜਾ ਇਮਰਾਨ ਖਾਨ ਦਾ। ਪੂਰਬੀ ਪ੍ਰਧਾਨ ਜਿਹੜੇ ਨੇ ਮੰਤਰੀ ਇਮਰਾਨ ਖਾਨ ਦੀ ਜਿਹੜੀ ਹੈ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ PTI ਨੇ ਸੋਮਵਾਰ ਅੱਜ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੀ ਲਗਾਤਾਰ ਨਾਕਾਮੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਦਿਲ ਦੇ ਡਾਕਟਰ ਦੀ ਚੇਤਾਵਨੀ ਦੇ ਬਾਵਜੂਦ ਖਾਨ ਦਾ CT ਜਿਹੜਾ ਕੋਰਨਰੀ ਐਨਜੀਓਗ੍ਰਾਫੀ ਜਿਹੜੀ ਹੈ CTA ਟੈਸਟ ਨਹੀਂ ਕੀਤਾ ਗਿਆ ਜਦੋਂ ਕਿ ਉਨ੍ਹਾਂ ਨੂੰ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਸੀ। ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ ਬੀਤੇ ਚ PTI ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ ਵਿਕਾਸ ਅਕਰਮ ਨੇ ਕਿਹਾ ਕਿ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ CT ਸਕੈਨਰ ਚਾਲੂ ਹੋਣ ਦੇ ਬਾਵਜੂਦ ਅਧਿਕਾਰੀ ਇਮਰਾਨ ਖਾਨ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਜ਼ਰੂਰੀ ਟੈਸਟ ਦੀ ਸੁਵਿਧਾ ਨਹੀਂ ਦੇ ਸਕੇ ਨੇ। ਅਕਰਮ ਨੇ ਕਿਹਾ ਕਿ ਇਸ ਨੂੰ ਸਿਰਫ਼ ਤੇ ਸਿਰਫ਼ ਇੱਕ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ ਮੰਨਿਆ ਜਾ ਸਕਦਾ, ਇੱਕ ਬਹੁਤ ਹੀ ਚਿੰਤਾਜਨਕ ਪੈਟਰਨ ਦਿਖਾਉਂਦਾ ਹੈ। ਅਕਰਮ ਨੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦਾ ਵੀ ਜ਼ਿਕਰ ਕੀਤਾ ਜਿਸ ਦੇ ਵਿੱਚ ਖਾਨ ਦੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਪੂਰੀ ਮੈਡੀਕਲ ਜਾਂਚ ਅਤੇ ਇਲਾਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਇਰਾਨ ਜਿਹੜਾ ਹੈ ਨਵਾਂ ਗੈਸ ਭੰਡਾਰ ਉਹਨੂੰ ਮਿਲਿਆ ਹੈ 15 ਸਾਲ ਤੱਕ ਹੋਵੇਗੀ ਸਪਲਾਈ ਤੇ ਇਰਾਨੀ ਮੰਤਰੀ ਨੇ ਵੱਡਾ ਦਾਅਵਾ ਕੀਤਾ ਇਹਦੇ ਉੱਤੇ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਸੰਘਰਸ਼ ਅਤੇ ਊਰਜਾ ਖੇਤਰ ਦੇ ਵਿੱਚ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਇਰਾਨ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਇਰਾਨ ਨੇ ਦੱਖਣੀ ਫਾਰਸ ਪ੍ਰਾਂਤ ਦੇ ਵਿੱਚ ਇੱਕ ਨਵਾਂ ਗੈਸ ਖੇਤਰ ਲੱਭ ਲੈਣ ਦਾ ਦਾਅਵਾ ਕਰ ਦਿੱਤਾ ਹੈ। ਇਰਾਨ ਦੇ ਤੇਲ ਮੰਤਰੀ ਮੋਹਸੇਨ
ਪਕਨੇ ਯਾਦ ਨੇ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਰਾਨੀ ਨਿਊਜ਼ ਏਜੰਸੀ ਇਰਿਬ IRIB ਨੇ ਦੇ ਅਨੁਸਾਰ ਇਸ ਨਵੇਂ ਗੈਸ ਖੇਤਰ ਦੇ ਵਿੱਚ ਲਗਭਗ 7500 ਬਿਲੀਅਨ ਘਨ ਫੁੱਟ ਗੈਸ ਹੋਣ ਦਾ ਜਿਹੜਾ ਅਨੁਮਾਨ ਦਰਜ ਕੀਤਾ ਹੈ। ਪਕਨੇ ਯਾਦ ਨੇ ਜਿਹੜਾ ਦੱਸਿਆ ਕਿ 7500 ਬਿਲੀਅਨ ਘਨ ਫੁੱਟ ਗੈਸ ਦੀ ਖੋਜ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ 73% ਗੈਸ ਕੱਢਣ ਯੋਗ ਹੈ। ਇਸ ਦਾ ਮਤਲਬ ਹੈ ਕਿ ਲਗਭਗ 5700 ਬਿਲੀਅਨ ਘਨ ਫੁੱਟ ਗੈਸ ਕੱਢੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਮਾਤਰਾ ਦੱਖਣੀ ਪਾਰਸ ਗੈਸ ਖੇਤਰ ਦੇ ਇੱਕ ਜਿਹੜਾ ਬਲਾਕ ਦੇ ਬਰਾਬਰ ਹੈ ਤੇ 15 ਸਾਲਾਂ ਦੀ ਸਪਲਾਈ ਪ੍ਰਦਾਨ ਕਰ ਸਕਦੀ ਹੈ। ਪਕਨੇ ਯਾਦ ਨੇ ਜਿਹੜਾ ਅੱਗੇ ਕਿਹਾ ਹੈ ਕਿ ਨਵੀਂ ਖੋਜੀ ਗਈ ਗੈਸ ਸਵੀਟ ਗੈਸ ਹੈ, ਮਿੱਠੀ ਗੈਸ, ਭਾਵ ਇਸ ਦੇ ਵਿੱਚ ਸਲਫਰ ਜਿਹੜਾ ਵਰਗੀਆਂ ਘੱਟ ਅਸ਼ੁੱਧੀਆਂ ਨੇ। ਇਸ ਇਹ ਜਿਹੜਾ ਗੈਸ ਖੇਤਰ ਨੂੰ ਵਿਕਸਿਤ ਕਰਨ ਅਤੇ ਚਲਾਉਣ ਦੀ ਲਾਗਤ ਨੂੰ ਜਿਹੜਾ ਘਟਾਉਣ ਦੇ ਵਿੱਚ ਮਦਦ ਜਿਹੜਾ ਕਰੇਗਾ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਗੱਲਾਂ ਬਾਤਾਂ ਨਾਲ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਾਂਝ ਪਾਉਣ ਦੇ ਲਈ ਤੇ ਹੋਰ ਵੀ ਗੱਲਾਂ ਬਾਤਾਂ ਤਾਂ ਅਸੀਂ ਚਲੋ ਕੱਲ੍ਹ ਦੇ ਉੱਤੇ ਛੱਡਾਂਗੇ ਹੁਣ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਕਾਲ ਕਰਨੀ ਚਾਹੁੰਦੇ ਆ 2-3 ਮਿੰਟ ਤਾਂ ਜ਼ਰੂਰ ਨਿੱਘਾ ਸਵਾਗਤ ਰਹੇਗਾ। ਤੇ ਜ਼ਿਕਰ ਕਰ ਰਿਹਾ ਸੀ ਮੈਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਆਪਣੇ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਕਾਲ ਕਰਕੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਉਣ ਦੇ ਲਈ ਵੀ। ਤੇ ਸੰਖੇਪ ਦੇ ਵਿੱਚ ਸਭ ਦੋਸਤਾਂ ਦਾ ਨਾਮ ਜ਼ਰੂਰ ਲਵਾਂਗਾ। ਗੁਰੀਮਾਨ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ, ਬਹੁਤ ਸਾਰੇ ਸੁਨੇਹੇ ਭੇਜੇ ਉਹਨਾਂ ਨੇ ਵੀ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਵੈਸੇ ਕਹਿੰਦੇ ਸੀ ਅੱਜ ਗੀਤ ਸੁਣਾਉਂਦੇ ਹਾਂ ਪ੍ਰਵਾਸ ਦੇ ਉੱਤੇ, ਪਰ ਗੱਲ ਬਣੀ ਨਹੀਂ ਲੱਗਦੀ ਜੀ। ਤੇ ਜਗਤਾਰ ਭਾਰਤ ਜੀ, ਇਸੇ ਤਰ੍ਹਾਂ ਮੁਕੱਦਰ ਬਾਈ ਜੀ ਤੇ ਆਪਣੇ ਸੁਰਿੰਦਰ ਮਾਲ ਜੀ US ਤੋਂ ਜੀ, ਤੇ ਨਾਲ ਦੀ ਨਾਲ ਹੀ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ, ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਭੇਜੀ ਹੈ। ਕੁਲਦੀਪ ਸਿੰਘ ਬਾਈ ਜੀ ਆਪਣੇ ਜੁੜੇ ਹੋਏ ਨੇ ਤਰਨ ਤਾਰਨ ਆਪਣੇ ਅੰਮ੍ਰਿਤਸਰ ਤੋਂ। ਡਾਕਟਰ ਧਰਮਵੀਰ ਗਾਂਧੀ ਜੀ ਨੇ ਕਹਿੰਦੇ ਬਿਲਕੁਲ ਸਹੀ ਕਿਹਾ ਹੈ ਜੀ, ਤੇ ਐਪਰੀਸ਼ੀਏਟ ਕਰਦੇ ਉਹਨਾਂ ਨੂੰ। ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਰਜਿੰਦਰ ਜੀਰਾ ਜੀ ਦੇ ਤੇ ਮਨਦੀਪ ਜੱਸੀ ਬਾਈ ਜੀ ਦੇ, ਆਪਸ ਦੇ ਵਿੱਚ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਦੋਸਤਾਂ ਦੀਆਂ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ, ਭਾਰਤ ਦੇ ਨਾਲ ਨਾਲ ਕਹਿੰਦੇ ਪੰਜਾਬ ਵੀ ਤਰੱਕੀ ਦੇ ਰਾਹ ਦੇ ਉੱਤੇ ਕਹਿੰਦੇ ਜੀ। ਤੇ ਇਹ ਦੋਸਤੋ ਤੁਹਾਡੇ ਸੁਨੇਹੇ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਤੇ ਨਾਲ ਦੀ ਨਾਲ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਮਾਫ਼ੀ ਚਾਹਵਾਂਗਾ ਆਖਰ ਦੇ ਵਿੱਚ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਮੈਂ ਜ਼ਰੂਰ ਆਖਰ 'ਚ ਪੜ੍ਹ ਲਾਂਗਾ ਜੀ ਆਪ, ਤੇ ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ, ਜਿਹੜੇ ਦੋਸਤ ਹੋਰ ਵੀ ਪੜ੍ਹਨਾ ਚਾਹੁੰਦੇ ਨੇ ਨਾਲ ਪੜ੍ਹ ਸਕਦੇ ਨੇ। ਤੇ ਮੈਨੂੰ ਦਿਓ ਆ ਗਿਆ, ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਬਹੁਤ ਬਹੁਤ ਸਭ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਸਾਥ ਨਿਭਾਉਣ ਦੇ ਲਈ ਤੇ ਗੱਲਾਂ ਬਾਤਾਂ ਕਰਨ ਦੇ ਲਈ। ਤੇ ਮਿਲਦੇ ਆ ਫਿਰ ਕੱਲ੍ਹ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਭੁਪਿੰਦਰ ਭਾਰਤ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ।

0: ਦੁਆਬਾ ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾ ਮਹਾਲ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਪ੍ਰੋਗਰਾਮ, ਆਖਰੀ ਪ੍ਰੋਗਰਾਮ, ਫਰਾਈਡੇ ਵਾਲਾ ਦਿਨ ਹੈ, ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ। ਤੇ ਨਾਲ ਦੀ ਨਾਲ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ ਤੇ ਤੁਸੀਂ ਵੀ ਨਾਲ ਜਿਹੜਾ ਸਾਥ ਦੇ ਸਕਦੇ ਹੋ। ਅੱਜ ਓਪਨ ਟਾਕ ਨਾਲ ਦੀ ਨਾਲ ਹੋਏਗੀ ਤੇ ਵਿਚਾਰ ਚਰਚਾ ਨਾਲ ਨਾਲ ਚੱਲੇਗੀ ਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਦੇਸ਼ ਭਰ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਕਿਤਾਬ ਪੰਜਾਬ ਦਾ ਜ਼ਿਕਰ, ਅਗਲਾ ਜਿਹੜਾ ਲੜੀਵਾਰਤਾ ਦੇ ਵਿੱਚ ਜਿਹੜਾ ਚੈਪਟਰ ਹੈ ਖੋਲਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਅੱਜ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸੁਣਾਵਾਂਗੇ ਜੀ। ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਨਿਊਯਾਰਕ ਦੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, ਯੂਕੇ ਦੇ ਵਿੱਚ ਸ਼ਾਮ ਦੇ 5:06, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ 6:06 ਦਾ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ 21 ਅਗਸਤ 2026 ਦਾ ਦਿਹਾੜਾ ਤੇ ਕਰਦੇ ਹਾਂ ਫਿਰ ਆਗਾਜ਼ ਪ੍ਰੋਗਰਾਮ ਦਾ ਤੁਹਾਡੇ ਨਾਲ। ਅੱਜ ਦਾ ਵਿਚਾਰ ਕਹਿੰਦਾ ਕਿ ਮਨੁੱਖੀ ਰਿਸ਼ਤੇ ਉਨਾ ਚਿਰ ਹੀ ਕਾਇਮ ਰਹਿੰਦੇ ਨੇ ਜਦੋਂ ਤੱਕ ਅਸੀਂ ਮਿਲਦੇ ਵਰਤਦੇ ਹਾਂ ਤੇ ਸਮੇਂ ਦੇ ਨਾਲ ਨਾਲ ਨਵੇਂ ਰਿਸ਼ਤੇ ਪੈਦਾ ਹੋਣ ਲੱਗ ਜਾਂਦੇ ਆ ਤੇ ਪੈਦਾ ਹੋਣ ਤੇ ਪਹਿਲੇ ਜਿਹੜੇ ਨੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ 21/8/1911 ਦਾ ਜਦੋਂ ਜ਼ਿਕਰ ਕਰਦੇ ਹਾਂ, ਮਸ਼ਹੂਰ ਮੋਨਾਲੀਜ਼ਾ ਪੇਂਟਿੰਗ ਫਰਾਂਸ ਥੇ ਜਿਹੜਾ ਸੀ ਅਜਾਇਬ ਘਰ ਦੇ ਵਿੱਚੋਂ ਕਰਮਚਾਰੀ ਦੇ ਵੱਲੋਂ ਚੋਰੀ ਕੀਤੀ ਗਈ ਤੇ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦੇ ਗਠਨ ਦੇ ਲਈ 193 ਦੇਸ਼ਾਂ ਦਾ ਸੰਮੇਲਨ ਜਿਹੜਾ ਸ਼ੁਰੂ ਹੁੰਦਾ ਹੈ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤੇ 1959 ਦੇ ਵਿੱਚ ਹਵਾਈ ਟਾਪੂ ਅਮਰੀਕਾ ਦਾ 50ਵਾਂ ਰਾਜ ਜਿਹੜਾ ਬਣ ਗਿਆ ਤੇ ਜਿਹੜਾ ਸੀ ਹਵਾਈ ਟਾਪੂ ਜਿਹੜਾ ਕਾਫੀ ਉੱਥੇ ਟਰੈਵਲਿੰਗ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਕਰਨ ਜਾਂਦੇ ਆ, ਕਾਫੀ ਜਿਹੜਾ ਟਰੈਵਲ ਏਰੀਆ ਹੈ ਤੇ ਲੂਣ ਵਾਲਾ ਪਾਣੀ ਕਾਫੀ ਹੈ, ਉੱਤੇ ਲੰਮੇ ਪੈ ਜਾਓ ਸਮੁੰਦਰ ਦੇ ਪਾਣੀ ਦੇ ਉੱਤੇ ਤੇ ਬੰਦਾ ਤੈਰਦਾ ਹੀ ਰਹਿੰਦਾ ਹੈ। 1986 ਦੇ ਵਿੱਚ ਜਮੈਕਾ ਦੇ ਜਿਹੜੇ ਸੀ 100 ਮੀਟਰ ਤੇ 200 ਮੀਟਰ ਦੇ ਵਿੱਚ ਰਿਕਾਰਡ ਬਣਾਉਣ ਦੇ ਉੱਤੇ ਲਗਾਤਾਰ 3 ਓਲੰਪਿਕ ਦੇ ਵਿੱਚ 100 ਮੀਟਰ, 200 ਤੇ 400 ਗੁਣਾ ਜਿਹੜਾ ਮੀਟਰ ਰੈਲੀ ਦੌੜ ਕੇ ਵਿੱਚੋਂ 9 ਸੋਨੇ ਦੇ ਤਗਮੇ ਜਿਹੜੇ ਸੀ ਜਿੱਤਣ ਵਾਲੇ ਦੌੜਾਕ ਹੁਸੈਨ ਬੁਲਟ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ 1995 ਦੇ ਵਿੱਚ ਨੋਬਲ ਇਨਾਮ ਜਿਹੜੇ ਨੇ ਜੇਤੂ ਡਾਕਟਰ ਸੁਬਰਾਮਨੀਅਮ ਦਾ ਸ਼ਿਕਾਗੋ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ 2013 ਦੇ ਵਿੱਚ ਸੀਰੀਆ ਦੇ ਵਿੱਚ ਰਸਾਇਣਿਕ ਹਮਲੇ ਦੇ ਦੌਰਾਨ ਸੈਂਕੜੇ ਜਿਹੜੇ ਲੋਕ ਮੌਤ ਦੇ ਘਾਟ ਉਤਾਰੇ ਗਏ। ਤੇ ਕੌਮੀ ਸੀਨੀਅਰ ਸਿਟੀਜ਼ਨ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ ਹੈ। ਅੱਜ ਬਜ਼ੁਰਗਾਂ ਦਾ ਦਿਨ ਹੈ ਤੇ 1988 ਤੋਂ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਰੋਨਾਲਡ ਰੀਗਨ, ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜਿਹੜਾ ਸਫ਼ਰ। 14 ਅਗਸਤ ਨੂੰ ਮਨਾਇਆ ਜਾਂਦਾ ਸੀ ਕੌਮੀ ਸੀਨੀਅਰ ਸਿਟੀਜ਼ਨ ਦਿਵਸ, ਪਰ ਇਹ ਹੁਣ 21 ਤਰੀਕ ਨੂੰ ਜਿਹੜਾ ਅਗਸਤ ਨੂੰ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਵਹਿਮ ਭਰਮ ਅੱਖ ਦਾ ਫਰਕਣਾ, ਗੱਲ ਫਿਰ ਅੱਜ ਵਹਿਮਾਂ ਭਰਮਾਂ ਦੀ ਆ ਗਈ। ਕਈ ਵਾਰੀ ਕਹਿ ਦਿੰਦੇ ਅੱਖ ਫਰਕ ਰਹੀ ਹੈ ਭਾਈ, ਕੁਝ ਨਾ ਕੁਝ ਬਾਣਾ ਹੋਣਾ ਹੈ, ਜਾਂ ਸੱਜੇ ਜਾਂ ਖੱਬੇ ਹੱਥ ਦੇ ਵਿੱਚ ਖਾਜ ਹੁੰਦੀ ਹੈ, ਜਾਂ ਖਰਚਾ ਆਉਣਾ ਹੈ ਤਾਂ ਜਾਂ ਫਿਰ ਖਰਚਾ ਜਾਣਾ ਹੈ। ਇਸੇ ਤਰ੍ਹਾਂ 2-3 ਦਹਾਕੇ ਪਹਿਲਾਂ ਪਿੰਡਾਂ ਦੇ ਵਿੱਚ ਅੱਖ ਫਰਕਣਾ ਜਿਹੜਾ ਸੀ ਆਮ ਵਹਿਮ ਪਾਇਆ ਜਾਂਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਵਹਿਮ ਜਿਹੜਾ ਘੱਟ ਹੋ ਗਿਆ। ਉਸ ਸਮੇਂ ਔਰਤ ਦੀ ਖੱਬੀ ਅੱਖ ਦੇ ਫਰਕਣ ਨੂੰ ਚੰਗਾ ਸ਼ਗਨ ਜਿਹੜਾ ਸੀ ਮੰਨਿਆ ਜਾਂਦਾ ਸੀ ਤੇ ਕਿਸੇ ਕੰਮ ਦੇ ਚੰਗਾ ਫਲ ਦੀ ਜਿਹੜੀ ਆਸ ਕੀਤੀ ਜਾਂਦੀ ਹੁੰਦੀ ਸੀ, ਜਦਕਿ ਸੱਜੀ ਅੱਖ ਦੇ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਹੈ ਤੇ ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੇ ਅੱਖ ਦੇ ਜਿਹੜਾ ਫਰਕ ਨੂੰ ਮਾੜਾ ਸਮਝਿਆ ਜਾਂਦਾ ਹੈ। ਅਸਲ ਦੇ ਵਿੱਚ ਕਾਰਨ ਤਾਂ ਕਿਤੇ ਨਾ ਕਿਤੇ ਮਸਲਸ ਦੀ ਜਿਹੜੀ ਹੈ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਾਂ ਰਿਲੈਕਸੇਸ਼ਨ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੀ ਅੱਖ ਦੇ ਫਰਕ ਨੂੰ ਮਾੜਾ ਸਮਝਿਆ ਜਾਂਦਾ ਸੀ। ਰਾਵਣ ਦੇ ਵੱਲੋਂ ਜਿਹੜਾ ਸੀਤਾ ਨੂੰ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖਿਆ ਸੀ ਤੇ ਇੱਕ ਦਿਨ ਉਸਦੀ ਜਿਹੜੀ ਸੀ ਖੱਬੀ ਅੱਖ ਫਰਕਣ ਲੱਗ ਪਈ ਤਾਂ ਉਸਦੀਆਂ ਸੋਚਾਂ ਦੇ ਵਿੱਚ ਆਸ ਜਿਹੜੀ ਲਿਸ਼ਕੀ ਲਿਸ਼ਕਾਰੇ ਮਾਰਨ ਲੱਗੀ ਤੇ ਅਚਾਨਕ ਹੀ ਉਸ ਦਿਨ ਹਨੂਮਾਨ ਰਾਮ ਚੰਦਰ ਦਾ ਸੁਨੇਹਾ ਲੈ ਕੇ ਆ ਪਹੁੰਚਿਆ ਸੀ। ਇਸ ਘਟਨਾ ਨੂੰ ਅੱਖ ਫਰਕਣ ਦੇ ਨਾਲ ਜੋੜ ਕੇ ਵੇਖਣ ਦਾ ਵਹਿਮ ਜਿਹੜਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਵਿਗਿਆਨ ਦੇ ਅਨੁਸਾਰ ਅੱਖ ਜਿਹੜੀ ਹੈ ਉਸ ਵੇਲੇ ਫਰਕਦੀ ਹੈ ਜਦੋਂ ਕੋਈ ਨਸ ਜਿਹੜੀ ਹੈ ਸਾਡੀ ਵਧੇਰੇ ਉਤੇਜਿਤ ਹੋਣ ਮਗਰੋਂ ਅਖੀਰ ਬਣਾ ਜਿਹੜਾ ਤਣਾਅ ਮੁਕਤ ਅਤੇ ਸਹਿਜ ਅਵਸਥਾ ਦੇ ਵਿੱਚ ਪਰਤਦੀ ਹੈ, ਪਰ ਤਣਾਅ ਜਿਹੜਾ ਕਿਸੇ ਪਾਸੇ ਤੋਂ ਨਿਕਾਸ ਕਰੇਗਾ ਇਹ ਸਰੀਰ ਦੀ ਜਿਹੜਾ ਸੁੱਤੇ ਸਿੱਧ ਅਤੇ ਅਚਾਨਕ ਚੋਣ ਹੁੰਦੀ ਹੈ। ਚਿੰਤਾ ਦੇ ਵਿੱਚ ਡੁੱਬੇ ਹੋਣ ਕਰਕੇ ਸੀਤਾ ਦੇ ਨਸ ਤੰਤੂਆਂ ਦੇ ਵਿੱਚ ਜਿਹੜਾ ਸੀ ਵਧੇਰੇ ਤਣਾਅ ਜਿਹੜਾ ਪੈਦਾ ਹੋਣ ਦੇ ਨਾਲ ਸੀਤਾ ਦੀ ਅੱਖ ਤਾਂ ਫਰਕ ਸਕਦੀ ਸੀ ਪਰ ਖੱਬੀ ਅੱਖ ਦਾ ਕੋਈ ਤਰਕ ਨਹੀਂ ਬਣਦਾ ਤੇ ਉਸਦਾ ਹਨੂਮਾਨ ਦੇ ਆਉਣ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤੇ ਗਿਆਨ ਜਿਹੜਾ ਹਾਸਲ ਕਰਨਾ ਚਾਹੀਦਾ ਹੈ। ਤੇ ਦੂਸਰੀ ਗੱਲ ਕਰਦੇ ਹਾਂ ਮਨੁੱਖੀ ਰਿਸ਼ਤਿਆਂ ਦੀ। ਇਹ ਸੀ ਗੱਲਬਾਤ ਦੋਸਤੋ ਅੱਖ ਦੇ ਫਰਕਣ ਦੀ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਜਿਵੇਂ ਕਿ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਸਫ਼ਰ ਅੰਗਰੇਜ਼ੀ ਵਾਲਾ ਮਾੜਾ ਹੁੰਦਾ ਹੈ ਤੇ ਸਫ਼ਰ ਪੰਜਾਬੀ ਵਾਲਾ ਜਿਹੜਾ ਹੈ ਉਹ ਚੰਗਾ ਮੰਨਿਆ ਜਾਂਦਾ ਹੈ। ਜੋ ਵੱਖ-ਵੱਖ ਪੜਾਵਾਂ ਦੇ ਵਿੱਚ ਉਹਦੀ ਗੁਜ਼ਰਦਾ ਹੈ ਕਦੇ ਖੁਸ਼ੀ ਤੇ ਕਦੇ ਗਮ ਤੇ ਉਮਰ ਦੇ ਲਿਹਾਜ਼ ਦੇ ਨਾਲ ਬਚਪਨ ਜਵਾਨੀ ਤੇ ਬੁਢਾਪੇ ਇਸ ਦੇ ਪੜਾਅ ਦੇ ਪੜਾਅ ਜਿਹੜੇ ਮੰਨੇ ਜਾਂਦੇ ਹੈ। ਪਰ ਸਮਾਜਿਕ ਹਾਲਾਤਾਂ ਦੇ ਵਿੱਚ ਜਨਮ ਵਿਆਹ ਤੇ ਮੌਤ ਦੇ ਪੜਾਅ ਤਹਿਤ ਹੁੰਦੇ ਨੇ ਤੇ ਮਨੁੱਖੀ ਸਫ਼ਰ ਮਾਨਵੀ ਰਿਸ਼ਤਿਆਂ ਉੱਪਰ ਜਿਹੜਾ ਉਸਰਦਾ ਹੈ। ਪਰਿਵਾਰਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਤੀ ਪਤਨੀ ਪਿਓ ਪੁੱਤਰ ਪਿਓ ਧੀ ਮਾਂ ਧੀ ਮਾਂ ਪੁੱਤਰ ਭਰਾ ਭਰਾ ਭੈਣ ਭਰਾ ਦੇ ਰੂਪ ਦੇ ਵਿੱਚ ਰਿਸ਼ਤੇ ਸਾਹਮਣੇ ਆਉਂਦੇ ਨੇ। ਪੰਜਾਬੀ ਜਿਹੜਾ ਜਨ ਜੀਵਨ ਹੈ ਉਹਦੇ ਵਿੱਚ ਮਨੁੱਖੀ ਰਿਸ਼ਤਿਆਂ ਦੀ ਵੱਡੀ ਜਿਹੜੀ ਹੈ ਵੰਡ ਕੁਝ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਜਨਮ ਦੇ ਰਾਹੀਂ ਪ੍ਰਾਪਤ ਰਿਸ਼ਤੇ ਮਾਂ ਪੁੱਤ ਮਾਂ ਧੀ ਪਿਓ ਪੁੱਤਰ ਪਿਓ ਧੀ ਆਦਿ ਨੇ ਤੇ ਖੂਨ ਦੇ ਰਿਸ਼ਤੇ ਜਿਹੜੇ ਨੇ ਭੈਣ ਭਰਾ ਭਰਾ ਭਰਾ ਭੈਣ ਭੈਣ ਜਿਹੜੀ ਹੈ ਉਹ ਆ ਜਾਂਦੇ ਹੈ। ਤੇ ਫਿਰ ਪਰਿਵਾਰਕ ਰਿਸ਼ਤੇ ਜਿਹੜੇ ਨੇ ਚਾਚਾ ਤਾਇਆ ਮਾਮਾ ਨਾਨਾ ਦਾਦਾ ਦਾਦੀ ਭੂਆ ਮਾਸੀ ਇਹਦੇ ਵਿੱਚ ਸ਼ਾਮਲ ਨੇ ਤੇ ਵਿਆਹ ਦੇ ਨਾਲ ਬਣਦੇ ਰਿਸ਼ਤੇ ਸੱਸ ਨੂੰ ਸਹੁਰਾ ਜਵਾਈ ਸੱਸ ਜਵਾਈ ਸਾਲਾ ਭਨਵਈਆ ਜੀਜਾ ਸਾਲਾ ਇਹਦੇ ਵਿੱਚ ਆ ਜਾਂਦੇ ਹੈ। ਤੇ ਮਾਨਵੀ ਭਾਵਾਂ ਦੇ ਉੱਤੇ ਸਤਿਕਾਰ ਦੇ ਰਿਸ਼ਤੇ ਜਿਹੜੇ ਨੇ ਦੋਸਤ ਵਿਦਿਆਰਥੀ ਸਹਿਪਾਠੀ ਅਧਿਆਪਕ ਨੇ ਜਿਹੜੇ ਨੇ ਅਪਰਵਾਨਿਤ ਜਿਹੜੇ ਨੇ ਆਪਰਵਾਨਿਤ ਜਾਣੀ ਕਿ ਜਿਹੜੇ ਪ੍ਰਵਾਨ ਨਹੀਂ ਰਿਸ਼ਤੇ ਆਪਰਵਾਨਿਤ ਰਿਸ਼ਤੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੇ ਨੇ ਸਿਰਜੇ ਜਾਂਦੇ ਹੈ। ਉਹ ਸਿਰਜੇ ਰਿਸ਼ਤੇ ਜਿਨ੍ਹਾਂ ਦੇ ਕਾਰਨ ਸਮਾਜਿਕ ਨਮੋਸ਼ੀ ਤੇ ਪੀੜਾਂ ਜਿਹੜੀਆਂ ਝੱਲਣੀਆਂ ਪੈ ਜਾਂਦੀਆਂ ਨੇ। ਸਭ ਤੋਂ ਅਹਿਮ ਰਿਸ਼ਤਾ ਜਿਹੜਾ ਮਾਂ ਪੁੱਤ ਦਾ ਹੁੰਦਾ ਹੈ। ਮਾਂ ਦਾ ਦੇਣ ਔਲਾਦ ਨਹੀਂ ਉਤਾਰ ਸਕਦੀ ਤੇ ਮਾਂ ਪੁੱਤਰ ਦੀਆਂ ਖੁਸ਼ੀਆਂ ਤੋਂ ਆਪਾਂ ਜਿਹੜਾ ਵਾਰਨ ਤੱਕ ਵੀ ਜਿਹੜਾ ਤਿਆਰ ਰਹਿੰਦੀ ਹੈ। ਪਰ ਜਦ ਪੁੱਤਰ ਵਿਆਹਿਆ ਜਾਂਦਾ ਤਾਂ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਹੈ, ਨੂੰ ਸਮਝਦੀ ਹੈ ਕਿ ਮੇਰਾ ਪਤੀ ਹੈ। ਇਸ ਦੋ ਚਿੱਤੀ ਦੇ ਵਿੱਚ ਸੰਤੁਲਨ ਜਿਹੜਾ ਪੁੱਤਰ ਨੇ ਰੱਖਣਾ ਹੁੰਦਾ ਹੈ ਪਰ ਨੂੰ ਸੱਸ ਦਾ ਰਿਸ਼ਤਾ ਖੂਨੀ ਨਹੀਂ ਹੁੰਦਾ ਤੇ ਇਸ ਦੇ ਵਿੱਚ ਸਵਾਰਥੀ ਹਿੱਤ ਜਿਹੜਾ ਭਾਰੂ ਹੋਣ ਲੱਗ ਜਾਂਦਾ ਹੈ ਜਿਸ ਦੇ ਕਾਰਨ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ ਤੇ ਉਹ ਮਾਂ ਬਾਪ ਦੇ ਉਪਕਾਰਾਂ ਨੂੰ ਜਿਹੜਾ ਭੁੱਲ ਜਾਂਦਾ ਹੈ ਤੇ ਉਹ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ। ਪਰ ਦੋਸਤੋ ਚਲੋ ਇੱਥੇ ਆਪਾਂ ਕਿਸੇ ਨਾ ਕਿਸੇ ਨੂੰ ਪੱਛਮੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ ਇੱਥੇ ਵੀ ਇੱਦਾਂ ਦਾ ਨਹੀਂ ਵਰਤਾਰਾ ਪਰ ਇਹਨਾਂ ਦੇ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਉਹ ਆਪਣੇ ਵਾਂਗੂ ਨਹੀਂ ਨੇ ਕਿ ਬੇਫਜੂਲਾ ਭਾਰ ਆਪਾਂ ਪਾਇਆ ਹੋਇਆ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕੱਢੀਆਂ ਹੋਈਆਂ ਬਣਾਈਆਂ ਹੋਈਆਂ ਤੇ ਉਹ ਸਾਰਾ ਸਿਲਸਿਲਾ ਇਹਨਾਂ ਦੇ ਮੁਲਕਾਂ ਦੇ ਵਿੱਚ ਨਹੀਂ ਬਣਦਾ ਕਿਉਂਕਿ ਇਹ ਲਾਗਲੇ ਜਿਹੜੇ ਰਿਸ਼ਤੇ ਨੇ ਭੈਣ ਭਰਾ ਦਾ ਰਿਸ਼ਤਾ ਇੱਥੇ ਤੱਕ ਕਿ ਕਜ਼ਨ ਵੀ ਉਹਨਾਂ ਨੂੰ ਕਈ ਵਾਰੀ ਦੂਰ ਦੇ ਰਿਸ਼ਤੇ ਲੱਗਦੇ ਹੈ ਤੇ ਜ਼ਿਆਦਾਤਰ ਉਹ ਰਿਸ਼ਤੇ ਜਿਹੜੇ ਨੇ ਆਪਣੇ ਆਲੇ ਦੁਆਲੇ ਤਾਂ ਹੀ ਕਰਕੇ ਜਿਹੜੇ ਇੱਥੇ ਵਿਆਹ ਵੀ ਹੁੰਦੇ ਹੈ ਤੇ ਉਹ ਖਾਸ ਹੀ ਲੋਕ ਉਹਦੇ ਵਿੱਚ ਹੁੰਦੇ ਆ ਜਿਹੜੇ, ਇਹ ਨਹੀਂ ਕਿ ਸਿਰਫ ਭੀੜ ਵਧਾਉਣੀ ਹੈ ਤੇ ਕੁਆਲਿਟੀ ਰੱਖੀ ਜਾਂਦੀ ਹੈ। ਇੱਦਾਂ ਹੀ ਜਿੱਦਾਂ ਆਪਣੇ ਪਹਿਲਾਂ ਹੁੰਦਾ ਸੀ ਪਰਿਵਾਰਾਂ ਦੇ ਵਿੱਚ ਨਜ਼ਦੀਕੀ ਰਿਸ਼ਤੇ ਹੁੰਦੇ ਸੀ, ਅੱਜ ਕੱਲ੍ਹ ਦੇਖੋ ਕਿਤੇ ਵਿਆਹ ਸ਼ਾਦੀਆਂ ਜਾਂ ਖੁਸ਼ੀ ਦਾ ਦਿਹਾੜਾ ਕਿਤੇ ਅੱਗੇ ਤੋਂ ਅੱਗੇ ਲੋਕ ਨਾਲ ਦੀ ਨਾਲ ਜੁੜੀ ਜਾਂਦੇ ਆ। ਉਹਨੇ ਜਿਵੇਂ ਕਿ ਮੈਂ ਤੁਹਾਨੂੰ ਸੱਦਾ ਦਿੱਤਾ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸੱਦਾ ਦੇ ਦਿੱਤਾ ਤੇ ਉਹ ਫਿਰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪੈਂਦਾ ਤੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਵੀ ਖਰਾਬੀ ਹੁੰਦੀ ਹੈ। ਤੇ ਚਲੋ ਪੱਛਮੀ ਮੁਲਕਾਂ ਦੇ ਉੱਤੇ ਇਹ ਗੱਲ ਕਹਿਣੀ ਵੀ ਠੀਕ ਨਹੀਂ ਮੈਨੂੰ ਲੱਗਦੀ ਤੇ ਹਰ ਜਿਹੜਾ ਮੁਲਕ ਹੈ ਉਹਦਾ ਆਪਣਾ ਵਿਰਸਾ ਵਿਰਾਸਤ ਹੈ, ਉਹ ਸਾਰੀਆਂ ਚੀਜ਼ਾਂ ਨੇ, ਪਰ ਸਾਡੇ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿੰਨੇ ਵੀ ਆਪਾਂ ਰਿਸ਼ਤੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਕਿ ਵਾਧੂ ਭਾਰ ਪਾਈ ਜਾਈਏ, ਤੂੰ ਵੀ ਆ ਜਾ ਤੂੰ ਵੀ ਆ ਜਾ ਕਰੀ ਜਾਈਏ, ਪਰ ਜਿੰਨੇ ਕੁ ਰਿਸ਼ਤੇ ਨੇ ਸਾਡੇ ਲਾਗਲੇ ਉਹਨਾਂ ਨੂੰ ਵੀ ਸੰਭਾਲ ਲਈਏ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ ਮੇਰਾ ਮੰਨਣਾ ਹੈ। ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਵੇਂ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ ਤੇ ਉਸਨੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਦਾ ਚੰਗਾ ਪ੍ਰਬੰਧ ਕਰ ਦਿੱਤਾ, ਆਪ ਤੀਰਥ ਸਥਾਨਾਂ ਦੇ ਦਰਸ਼ਨ ਕਰਨ, ਪਿਕਨਿਕ ਮਨਾਉਣ ਤੇ ਧਾਰਮਿਕ ਸਥਾਨਾਂ ਦੇ ਉੱਤੇ ਸੰਸਥਾਵਾਂ ਨੂੰ ਦਾਨ ਦੇਣ ਦੇ ਵਿੱਚ ਟੋਰ ਵਿਖਾਉਂਦਾ। ਬੁਢੇਪੇ ਜਿਹੜੇ ਨੇ, ਬੁਢਾਪਾ ਜਿਹੜਾ ਸਭ ਤੇ ਆਉਂਦਾ ਹੈ ਤੇ ਨਾ ਜਵਾਨੀ ਤੇ ਗਰੂਰ ਕਰੋ, ਪਾਠ ਪੜ੍ਹੋ ਭਾਵੇਂ ਤੀਰਥ ਨਾਵੋ ਪਰ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ, ਮਾਤਾ ਪਿਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੈ। ਇਹ ਸੀ ਦੋਸਤੋ ਅੱਜ ਦਾ ਵਿਚਾਰ। ਪਹਿਲਾ ਮੁੱਦਾ ਸੀ ਵਹਿਮ ਭਰਮਾਂ ਦੀ ਗੱਲ ਕੀਤੀ ਆ, ਅੱਖ ਦਾ ਫਰਕ ਨਾ, ਤੇ ਵਿਗਿਆਨਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਡੀ ਨਸ ਕੋਈ ਵੀ ਹੈ, ਉਹਦੇ ਵਿੱਚ ਜਦੋਂ ਕੋਈ ਹਰਕਤ ਆਉਂਦੀ ਹੈ ਪ੍ਰੈਸ਼ਰ ਵੱਧਦਾ ਹੈ ਬਲੱਡ ਦਾ, ਇਸ ਕਰਕੇ ਅੱਖ ਫਰਕਦੀ ਹੈ। ਤੇ ਉਹਨੂੰ ਧਾਰਮਿਕ ਜਿਵੇਂ ਕਿ ਸੀਤਾ ਜੀ ਜਿਹੜੇ ਸਨ ਉਹ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖੇ ਸੀ ਤੇ ਉਹਨਾਂ ਦੀ ਅੱਖ ਫਰਕਦੀ ਹੈ ਖੱਬੀ, ਤੇ ਉਹ ਖੱਬੀ ਅੱਖ ਜਿਹੜੀ ਹੈ ਚੰਗੀ ਮੰਨੀ ਜਾਂਦੀ ਹੈ ਔਰਤ ਦੀ ਕਿ ਫਰਕਦੀ ਹੈ। ਤੇ ਉਹ ਫਿਰ ਉੱਥੋਂ ਆਪਣੇ ਹਨੂੰਮਾਨ ਜੀ ਆ ਜਾਂਦੇ ਹੈ ਤੇ ਉਹਨਾਂ ਨੂੰ ਚੰਗਾ ਸੰਕੇਤ ਮੰਨਿਆ, ਉੱਥੋਂ ਫਿਰ ਇਹ ਗੱਲਾਂ ਬਾਤਾਂ ਅੱਗੇ ਸ਼ੁਰੂ ਹੋ ਗਈਆਂ। ਪਰ ਸਾਇੰਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਅੱਖ ਫਰਕਣੀ ਜਿਹੜੀ ਆ ਉਹ ਸਾਡੀ ਨਰਵਸ ਸਿਸਟਮ ਦਾ ਜਿਹੜਾ ਉਹ ਇੱਕ ਕਹਿ ਸਕਦੇ ਆ ਸਿਧਾਂਤ ਕਹਿ ਲਓ ਜਾਂ ਇੱਕ ਹਰਕਤ ਹੈ, ਤੇ ਉਹ ਜਿਹੜੀ ਸਾਡੀ ਨਰਵ ਹੈ ਕੋਈ ਵੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ ਜਾਂ ਪ੍ਰੈਸ ਹੁੰਦੀ ਹੈ ਤਾਂ ਉਹ ਫਿਰ ਨੋਰਮਲ ਜਦੋਂ ਹੁੰਦੀ ਹੈ ਉਸ ਕਰਕੇ ਫਿਰ ਅੱਖ ਜਿਹੜਾ ਉਹ ਸਾਡਾ ਮਸਲ ਜਿਹੜਾ ਉਹ ਵਾਈਬ੍ਰੇਸ਼ਨ ਕਰਦਾ ਹੈ, ਰਿਲੈਕਸੇਸ਼ਨ ਜਿਹੜੀ ਉਹਦੇ ਵਿੱਚ ਆਉਂਦੀ ਹੈ। ਤੇ ਦੂਸਰੀ ਗੱਲ ਕੀਤੀ ਹੈ ਮਨੁੱਖੀ ਰਿਸ਼ਤਿਆਂ ਦੀ। ਤੇ ਲੋ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੀ ਗੱਲ ਕਰਦੇ ਹਾਂ, ਅੱਜ ਦਾ ਮੁੱਦਾ ਨਾਲ ਨਾਲ ਚਲਾਵਾਂਗੇ ਤੇ ਇੱਕ ਘੰਟਾ ਸਵਾ ਇੱਕ ਘੰਟਾ ਹੀ ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਫੋਨ ਲਾਈਨਾਂ ਖੁੱਲੀਆਂ ਰਹਿਣਗੀਆਂ, ਉਸ ਤੋਂ ਬਾਅਦ ਜਿਹੜਾ ਅੱਜ ਨਾਵਲ ਦੀ ਬਾਤ ਪਾਵਾਂਗੇ, ਪੰਜਾਬ ਦੀ ਜਿਹੜੀ ਕਿਤਾਬ ਆਪਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੁਣਾਂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਅੱਜ ਦੇ ਮੁੱਦੇ ਜਿਹੜੇ ਨੇ ਦੋਸਤੋ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਿਉਂ ਜ਼ਰੂਰੀ ਹੈ ਤੇ ਕਿਉਂਕਿ ਸੰਕੇਤ ਆਉਣ ਲੱਗ ਗਏ ਨੇ, ਗੱਲਾਂ ਬਾਤਾਂ ਇਹ ਚੱਲ ਰਹੀਆਂ ਨੇ ਕਿ ਗੱਠਜੋੜ ਹੋਣ ਜਾ ਰਿਹਾ ਜਾਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਚੋਣਾਂ ਦਾ ਮਾਹੌਲ ਵੀ ਬਣੇਗਾ, ਹੋਰ ਸਾਰਾ ਸਿਲਸਿਲਾ ਚੱਲੇਗਾ। ਤੇ ਦੂਸਰਾ, ਬੰਦੀ ਸਿੰਘਾਂ ਦੀ ਰਿਹਾਈ ਜਾਂ ਵੋਟ ਭਰਪਾਈ ਹੋ ਰਹੀ ਹੈ ਜੋ ਅੱਜ ਹਾਲਾਤ ਦੇਖਣ ਨੂੰ ਮਿਲੇ ਹੈ। ਜੇਕਰ ਸੱਚੀ ਹੀ ਕਿਤੇ ਖਾਲਿਸਤਾਨ ਮੈਂ ਸੋਚ ਰਿਹਾ ਸੀ ਹੋ ਜਾਂਦਾ ਬਣ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣਨੇ ਸੀ, ਤੇ ਜੇ ਸਾਡੇ ਲੋਕ ਜਿਹੜੇ ਨੇ ਆਪ ਮੁਹਾਰੇ ਕਾਨੂੰਨ ਦੀ ਲਾਪਰਵਾਹੀ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਹਾਲਾਤ ਵਿਗੜਦੇ ਨਜ਼ਰ ਆਉਂਦੇ ਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ, ਬਿਮਾਰਾਂ ਨੇ ਜਿਹੜਾ ਹੋਸਪਿਟਲ ਜਾਣਾ ਹੁੰਦਾ ਜਾਂ ਕੋਰਟ ਕਚਹਿਰੀਆਂ ਜਾਂ ਦਫ਼ਤਰਾਂ ਦੇ ਕੰਮ ਨੇ ਉੱਥੇ ਪਹੁੰਚਣਾ ਹੁੰਦਾ, ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ, ਉਹ ਕਿੱਡਾ ਵੱਡਾ ਘਾਟਾ ਜਾਂ ਜਿਹੜਾ ਹੈਂਡ ਤੋਂ ਮਾਊਥ ਜਿਹੜਾ ਬੰਦਾ ਹੈ ਰੋਜ਼ ਦਿਹਾੜੀ ਕਰ ਰਹੀਆਂ ਉਹਨੇ ਆਪਣਾ ਆ ਕੇ ਸ਼ਾਮ ਨੂੰ ਚੁੱਲ੍ਹਾ ਬਾਲਣਾ, ਉਹਨਾਂ ਦੇ ਹਾਲਾਤ ਕੀ ਬਣੇ ਹੋਣਗੇ। ਤੇ ਗੱਲ ਕਰਦੇ ਹਾਂ ਇਹਦੇ ਉੱਤੇ ਵੀ ਜੋ ਗੱਠਜੋੜ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਉਹਦਾ ਪਿਛੋਕੜ ਗੱਲ ਕਰਾਂਗੇ। ਤੇ ਦੂਸਰੇ ਪਾਸੇ ਜਿਹੜਾ ਜੈਨ ਜੀ ਹੈ ਮੋਦੀ ਦੀ ਕਮਜ਼ੋਰੀ ਬਣ ਚੁੱਕੇ ਹੈ ਤੇ ਯੂਨੀਵਰਸਿਟੀਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਨੇ, ਭਾਈ ਸੰਪਰਕ ਕਰੋ ਨੌਜਵਾਨਾਂ ਦੇ ਨਾਲ ਨਹੀਂ ਤਾਂ ਘੁਆਟੇ ਦਾ ਸੌਦਾ ਜਿਹੜਾ ਸਾਬਤ ਹੋ ਸਕਦਾ। ਤੇ ਲੋ ਗੱਲਬਾਤ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਜੋ ਹਾਲਾਤ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਸਿਰਫ ਅੱਜ ਦੀਆਂ ਖਬਰਾਂ ਹੀ ਨਹੀਂ ਸਗੋਂ ਪੰਜਾਬ ਤੇ ਦੁਨੀਆਂ ਦੇ ਆਉਣ ਵਾਲੇ ਕੱਲ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਬਣਿਆ, ਮਹਿਲਾ ਜੱਜਾਂ ਦੀ ਗਿਣਤੀ 19 ਹੋਣ ਦਾ ਇਤਿਹਾਸਕ ਪਲ ਜਿਹੜਾ ਨਜ਼ਰ ਆਇਆ। ਪੰਜਾਬ ਬੰਦ ਅਤੇ ਬੰਦੀ ਸਿੰਘਾਂ ਦਾ ਮੁੱਦਾ ਚੱਲ ਰਿਹਾ। ਪੰਜਾਬ ਦੇ ਵਿੱਚ 26 ਲੱਖ ਸਮਾਰਟ ਮੀਟਰਾਂ ਦੇ ਨਾਲ ਜੁੜਿਆ ਵਿਵਾਦ ਹੈ। ਸੁਖਬੀਰ ਬਾਦਲ ਦੇ ਮਾਨਹਾਨੀ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਸਭ ਤੋਂ ਵੱਡਾ ਸਿਆਸੀ ਸਵਾਲ ਕੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਪੰਜਾਬ ਦੀ ਭਾਈਚਾਰਕ ਸਾਂਝ, ਵਿਕਾਸ ਤੇ ਸਿਆਸੀ ਸਥਿਰਤਾ ਦੇ ਲਈ ਮੁੜ ਜਿਹੜਾ ਜ਼ਰੂਰੀ ਬਣ ਰਿਹਾ। ਦੇਸ਼ ਤੋਂ ਬਾਹਰ ਦੀ ਗੱਲ ਕਰੀਏ ਤੇ ਉਹਦੇ ਉੱਤੇ ਸਵਾਲ ਘੱਟ ਨਹੀਂ ਨੇ। ਜੈਨ ਜੀ ਦੇ ਨਾਲ ਜਿਹੜਾ ਹੈ ਸਰਕਾਰ ਦੀ ਵੱਧਦੀ ਗੱਲਬਾਤ ਜਿਹੜੀ ਹੈ, ਸਵੀਡਨ ਦੇ ਵਿੱਚ ਮਦਭਾਗੀ ਘਟਨਾ ਵਾਪਰੀ ਹੈ, ਤਲਵਾਰ ਲੈ ਕੇ ਕੋਈ ਵਿਅਕਤੀ ਜਿਹੜਾ ਪਹੁੰਚ ਗਿਆ ਉਹਦੀ ਖਬਰ ਸਾਂਝੀ ਕਰਾਂਗੇ ਤੇ ਸਕੂਲ ਦੇ ਵਿੱਚ ਜੋ ਹਾਲਾਤ ਬਣੇ ਆ। ਜਾਪਾਨ ਦੀ ਪਰਮਾਣੂ ਸਮਰਥਾ ਦੇ ਬਾਰੇ ਚੀਨ ਨੇ ਦਾਅਵਾ ਕੀਤਾ ਕਿ ਤਕਰੀਬਨ 5,500 ਕਿਲੋਗ੍ਰਾਮ ਜਾਂ ਉਸ ਤੋਂ ਵੱਧ ਜਿਹੜਾ ਉਹਦੇ ਕੋਲੋਂ ਇਹ ਜਿਹੜਾ ਸਾਰਾ ਕੁਝ ਹੈਗਾ ਪਰਮਾਣੂ ਸਮਾਨ। ਅਮਰੀਕਾ ਇਰਾਨ ਤਨਾਅ ਜਿਹੜਾ ਟਰੰਪ ਦੀਆਂ ਧਮਕੀਆਂ ਦੇ ਉੱਤੇ ਜਿਹੜਾ ਇਰਾਨ ਨੇ ਸਾਰਾ ਕੁਝ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਜਮਨ ਦੇ ਵਿੱਚ ਸੋਮਾਲੀਆ ਨੇੜੇ ਜਹਾਜ਼ ਹਾਈਜੈਕ ਕੀਤਾ ਹੈ ਭਾਰਤ ਦਾ ਤੇ 22 ਭਾਰਤੀ ਨਾਗਰਿਕਾਂ ਦੀ ਜਿਹੜੀ ਹੈ ਸੁਰੱਖਿਆ ਦਾ ਸਵਾਲ ਬਣਿਆ ਹੋਇਆ ਤੇ ਬਲੋਚਿਸਤਾਨ ਦੀ ਸਥਿਤੀ ਇੱਕ ਪਾਸੇ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਕਿਸਤਾਨ ਇਹ ਹਾਲਾਤ ਬਣਾਉਂਦਾ ਹੈ। ਜੋ ਘਟਨਾ ਭਾਰਤ ਦੇ ਵਿੱਚ ਵਾਪਰਦੀ ਹੈ ਤਾਂ ਉਹ ਗੁਆਂਢੀ ਮੁਲਕਾਂ ਦਾ ਇਲਜ਼ਾਮ ਲਾਉਂਦੇ ਨੇ ਕਿ ਉਹ ਇਹ ਹਰਕਤਾਂ ਕਰਦੇ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀ ਉਹਨਾਂ ਨੇ ਵੀ ਭਾਈ ਬਲੋਚ ਰੱਖੇ ਹੋਏ ਆ। ਕਹਿੰਦੇ ਬਲੋਚ ਜਿਹੜੇ ਨੇ ਇਹ ਜਿਹੜੀਆਂ ਨੇ ਅੱਤਵਾਦ ਗਤੀਵਿਧੀਆਂ ਕਰਦੇ ਆ, ਉੱਥੋਂ ਫੰਡਿੰਗ ਕਰਦੇ ਆ, ਸਾਰਾ ਕੁਝ ਕਰਦੇ ਆ। ਨਾਲ ਹੀ ਵਿਸ਼ਵ ਵਿਆਪੀ ਜਿਨਸੀ ਛੇੜਛਾੜ ਦੇ ਵੱਧਦੇ ਮੁੱਦੇ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਹੁੰਦਾ ਹੈ, ਉਹਦੀ ਇੱਕ ਰਿਪੋਰਟ ਹੈ ਉਹ ਥੋੜੀ ਜਿਹੀ ਸਾਂਝੀ ਕਰਾਂਗੇ, ਸਮਾਂ ਇਜਾਜ਼ਤ ਦੇਵੇਗਾ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਨਾਲ ਦੀ ਨਾਲ ਰਹੇਗੀ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਲੋ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੋਜ਼ਿਟਿਵ। ਹਾਈਕੋਰਟ ਵੋਮੈਨ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ। ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਬੈਂਚ ਦੇ ਵਿੱਚ ਜਿਹੜਾ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 19 ਤੱਕ ਜਿਹੜੀ ਪਹੁੰਚ ਗਈ। ਕਾਰਜਕਾਰੀ ਜਿਹੜਾ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ 9 ਵਾਧੂ ਐਡੀਸ਼ਨਲ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ, ਜਿਨ੍ਹਾਂ ਦੇ ਵਿੱਚ 3 ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਤੇ ਦਿਵਿਆ ਸ਼ਰਮਾ ਸ਼ਾਮਲ ਨੇ। ਸਹੁੰ ਚੁੱਕਣ ਵਾਲੇ ਹੋਰ ਜੱਜਾਂ ਦੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਪਰਵਿੰਦਰ ਸਿੰਘ ਚੌਹਾਨ ਦੇ ਨਾਲ ਨਾਲ ਹਰਮੀਤ ਸਿੰਘ ਦਿਓਲ, ਰਾਜੇਸ਼ ਕੌਰ, ਸੁਨੀਸ਼ ਬਿੰਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਜਿਹੜੇ ਸ਼ਾਮਲ ਨੇ। ਕੇਂਦਰ ਸਰਕਾਰ ਦੇ ਵੱਲੋਂ ਇਨ੍ਹਾਂ ਦੀ ਨਿਯੁਕਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਈਕੋਰਟ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ ਮੌਜੂਦਾ ਤੇ ਸੇਵਾ ਮੁਕਤ ਜੱਜ, ਅਧਿਕਾਰੀ ਤੇ ਨਵੇਂ ਜੱਜਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਇਸ ਹਾਈਕੋਰਟ ਦੇ ਵਿੱਚ ਸਭ ਤੋਂ ਵੱਧ 18 ਮਹਿਲਾ ਜੱਜ ਹੋਣ ਦਾ ਰਿਕਾਰਡ ਸੀਗਾ, ਜਦੋਂ ਕਿ ਇਸ ਤੋਂ ਪਹਿਲਾਂ ਇਹ ਗਿਣਤੀ 13 ਤੱਕ ਜੜੀ ਰਹੀ ਸੀ। ਮੌਜੂਦਾ ਸਮੇਂ ਦੇ ਵਿੱਚ ਬੈਂਚ ਤੇ ਤੈਨਾਤ ਹੋਰ ਮਹਿਲਾ ਜੱਜਾਂ ਦੇ ਵਿੱਚ ਜਸਟਿਸ ਅਲਕਾ ਸਰੀਨ, ਜਸਟਿਸ ਅਰਚਨਾ ਪੁਰੀ, ਜਸਟਿਸ ਲਪੀਤਾ ਬੈਨਰਜੀ ਤੇ ਹੋਰ ਕਈ ਨਾਮਵਰ ਜੱਜ ਜਿਹੜੇ ਸ਼ਾਮਲ ਨੇ। ਬੈਂਚ ਦੇ ਵਿੱਚ 19 ਮਹਿਲਾ ਜੱਜਾਂ ਦੀ ਮੌਜੂਦਗੀ ਸੰਸਥਾ ਦੀ ਬਣਤਰ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ ਹੈ। ਬੈਂਚ ਦੇ ਵਿੱਚ ਮਹਿਲਾ ਜਿਹੜੀਆਂ ਪ੍ਰਤੀਨਿਧਤਾ ਵਧਣ ਦੇ ਨਾਲ ਔਰਤਾਂ, ਬੱਚਿਆਂ ਤੇ ਹੋਰ ਮਾਮਲਿਆਂ ਦੇ ਵਿੱਚ ਵਧੇਰੇ ਸੰਵੇਦਨਸ਼ੀਲ ਪਹੁੰਚ ਜਿਹੜਾ ਦੇਖਣ ਨੂੰ ਮਿਲੇਗੀ। ਇਸ ਨੂੰ ਨਿਆਂਪਾਲਿਕਾ ਦੇ ਵਿੱਚ ਵੱਖੋ ਵੱਖਰੇ ਨਜ਼ਰੀਏ ਨੂੰ ਸੰਤੁਲਿਤ ਕਰਨ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ। ਦੂਸਰੇ ਪਾਸੇ ਪੰਜਾਬ ਬੰਦ ਦਾ ਬਠਿੰਡਾ ਦੇ ਵਿੱਚ ਲੈ ਕੇ ਬਠਿੰਡਾ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। ਕਿਤੇ ਕੋਈ ਕੁੱਟਿਆ ਗਿਆ ਤੇ ਕੋਈ ਚੱਕਿਆ ਗਿਆ, ਕਿਸੇ ਨੂੰ ਰੋਕ ਲਿਆ ਗਿਆ ਤੇ ਕਿਸੇ ਨੂੰ ਨਿਠਾ ਦਿੱਤਾ ਗਿਆ ਤੇ ਕਿਸੇ ਦੀਆਂ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਗਈਆਂ, ਬੱਸ ਸੇਵਾ ਠੱਪ ਰਹੀ ਤੇ ਪੰਜਾਬ ਥਾਵਾਂ ਦੇ ਉੱਤੇ ਧਰਨੇ ਲੱਗੇ, ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਵੀ ਲਏ ਨੇ। ਕੌਮੀ ਇਨਸਾਫ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਪੰਜਾਬ ਭਰ ਦੇ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਪੁਲਿਸ ਬਲ ਦੀ ਤੈਨਾਤੀ ਵਧਾ ਦਿੱਤੀ ਗਈ ਤੇ ਇਸੇ ਸੰਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੁਲਿਸ ਦੇ ਵੱਲੋਂ ਵਿਸ਼ੇਸ਼ ਨਿਗਰਾਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਕੱਲ ਤੋਂ ਹੀ। ਪਟਿਆਲਾ ਦੇ ਪੁਲਿਸ ਕਪਤਾਨ SP ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਤੇ ਬੰਦ ਕਾਫੀ ਹੱਦ ਤੱਕ ਸ਼ਾਂਤ ਰਿਹਾ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ਦੇ ਉੱਤੇ ਖੁੱਲੇ ਜਦਕਿ ਨਿੱਜੀ ਸਕੂਲ ਬੰਦ ਰਹੇ। ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਜਿਹੜਾ ਸੀ ਪੰਜਾਬ ਬੰਦ ਦਾ ਅੱਜ ਦਾ ਸੱਦਾ ਦਿੱਤਾ ਹੋਇਆ ਸੀ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵੱਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ। ਕੌਮੀ ਇਨਸਾਫ਼ ਮੋਰਚੇ ਨੇ ਪੁਲਿਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ FIR, ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਦੇ ਵਿੱਚ ਅੱਜ ਨੂੰ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਤੇ ਪੁਲਿਸ ਦੇ ਵੱਲੋਂ ਆਗੂਆਂ ਤੇ ਸਮਰਥਕਾਂ ਦੇ ਵਿਰੁੱਧ ਕਈ FIR ਜਿਹੜੀਆਂ ਦਰਜ ਕੀਤੀਆਂ ਗਈਆਂ। ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਅਜੇ ਵੀ ਜੇਲ੍ਹ ਦੇ ਵਿੱਚ ਨੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਦੇ ਉੱਤੇ ਪੁਲਿਸ ਗੋਲੀ ਕਾਂਡ ਜਿਹੜਾ ਉਹਦੇ ਉੱਤੇ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇੰਡੀਆ ਦੇ ਵਿੱਚ ਜਿਹੜਾ ਖੰਡ ਦਾ ਜਿਹੜਾ ਰੋਲਾ ਰੱਪਾ ਪੈ ਰਿਹਾ, ਭਾਰਤ ਦੀ ਖੰਡ ਜਿਹੜੀ ਘਾਟ ਪੂਰੀ ਕਰਨ ਦੇ ਲਈ ਹੁਣ ਆਸਟ੍ਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ ਇਹਦਾ। ਭਾਰਤ ਦੇ ਵਿੱਚ ਖੰਡ ਦੀ ਵੱਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਪੈਦਾ ਹੋਈ ਘਾਟ ਨੂੰ ਆਸਟ੍ਰੇਲੀਆ ਆਸਾਨੀ ਦੇ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਜਿਹੜੀ ਘੱਟ ਕੀਮਤ ਦੇ ਵਿੱਚ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਖੁਰਾਕਾਂ ਵਾਸਤੇ ਦੇ ਜਿਹੜਾ ਵਸਤਾਂ ਦੇ ਉੱਤੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਪਰ ਤਿਉਹਾਰਾਂ ਤੇ ਘਰੇਲੂ ਮੰਗ ਵਧਣ ਦੇ ਕਾਰਨ ਕਹਿੰਦੇ ਹੁਣ ਸਪਲਾਈ ਉੱਤੇ ਦਬਾਅ ਬਣਿਆ। ਆਸਟ੍ਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85% ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਜਿਹੜਾ ਕਰਦਾ ਹੈ। ਇਸ ਕਰਕੇ ਭਾਰਤ ਦੇ ਲਈ ਆਸਟ੍ਰੇਲੀਆ ਇੱਕ ਨੇੜਲਾ ਤੇ ਵੱਡੀ ਸਮਰੱਥਾ ਵਾਲਾ ਵਿਕਲਪ ਜਿਹੜਾ ਬਣ ਸਕਦਾ ਹੈ। ਦਸੰਬਰ 2022 ਦੇ ਵਿੱਚ ਲਾਗੂ ਹੋਏ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹੈ ਤੇ ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ਸੰਵੇਦਨਸ਼ੀਲ ਮੰਨਿਆ ਹੈ ਤੇ ਇਸਦਾ ਮਤਲਬ ਹੈ ਕਿ ਇਨ੍ਹਾਂ ਵਸਤੂਆਂ ਦੇ ਉੱਤੇ ਆਸਟ੍ਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਦੇ ਲਈ ਭਾਰਤ ਅਜੇ ਤਿਆਰ ਨਹੀਂ ਹੈ। ਦੂਸਰੇ ਪਾਸੇ ਪੰਜਾਬ ਸਮਾਰਟ ਮੀਟਰ ਨਵਾਂ ਪੈਂਤੜਾ। ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦੇ ਟੈਂਡਰ ਰੱਦ ਹੋ ਗਏ। ਪਬਲਿਕ ਕੰਪਨੀ ਦੀ ਬੈਂਕ ਗਰੰਟੀ ਜ਼ਬਤ ਹੋਈ ਹੈ ਤੇ ਹੁਣ 26 ਲੱਖ ਮੀਟਰਾਂ ਦਾ ਹੋਵੇਗਾ ਇੱਕੋ ਹੀ ਟੈਂਡਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਪਬਲਿਕ ਸੈਕਟਰ ਦੀ ਜਿਹੜੀ ਕੰਪਨੀ ਦਾ ਸਮਾਰਟ ਮੀਟਰਾਂ ਸੰਬੰਧੀ ਟੈਂਡਰ ਜਿਹੜਾ ਰੱਦ ਕਰ ਦਿੱਤਾ ਹੈ ਜਿਹਦੇ ਨਾਲ ਨਵੀਂ ਹਲਚਲ ਪੈਦਾ ਹੋਈ ਹੈ। ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰਕੇ 9.86 ਕਰੋੜ ਦੀ ਜਿਹੜੀ ਹੈ ਪਰਫਾਰਮੈਂਸ ਬੈਂਕ ਗਰੰਟੀ ਜ਼ਬਤ ਜਿਹੜੀ ਕਰ ਲਈ। ਪਬਲਿਕ ਖੇਤਰ ਦੀ ਟੈਲੀ ਕਮਿਊਨੀਕੇਸ਼ਨਜ਼ ਕੰਸਲਟੈਂਟਸ ਇੰਡੀਆ ਜਿਹੜੀ ਹੈ TCIL ਨੇ ਪਾਵਰਕਾਮ ਦੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਕਾਨੂੰਨੀ ਚਾਰਾਜੋਈ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਬਿਜਲੀ ਮੰਤਰਾਲੇ ਦੀ ਜਿਹੜੀ ਹੈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਜਿਹੜੀ ਹੈ RDSS ਤਹਿਤ ਪਾਵਰਕੌਮ ਨੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਸਨ ਤੇ ਕੇਂਦਰੀ ਜ਼ੋਨ ਦਾ ਜਿਹੜਾ ਉਪਰੋਕਤ ਕੰਪਨੀ ਨੂੰ 30 ਜਨਵਰੀ 2026 ਨੂੰ 328.83 ਕਰੋੜ ਦਾ ਮੁੱਲ ਜਿਹੜਾ ਮੂਲ ਐਵਾਰਡ ਜਾਰੀ ਕੀਤਾ ਗਿਆ ਸੀ। ਕੰਪਨੀ ਨੇ 13 ਫਰਵਰੀ ਨੂੰ 9.86 ਕਰੋੜ ਦੀ ਬੈਂਕ ਗਰੰਟੀ ਜਮ੍ਹਾਂ ਕਰਵਾ ਦਿੱਤੀ ਸੀ ਤੇ ਵੇਰਵਿਆਂ ਅਨੁਸਾਰ ਕੰਪਨੀ ਦੇ ਵੱਲੋਂ ਕੇਂਦਰੀ ਜ਼ੋਨ ਦੇ ਵਿੱਚ 4.52 ਲੱਖ ਸਮਾਰਟ ਮੀਟਰ ਲਾਏ ਜਾਣੇ ਸਨ। ਸਮੁੱਚੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ ਕਰੀਬ 26 ਲੱਖ ਸਮਾਰਟ ਮੀਟਰ ਲੱਗਣੇ ਨੇ। ਹੁਣ ਪਾਵਰਕੌਮ ਦੇ ਹਾਲ ਟਾਈਮ ਜਿਹੜਾ ਡਾਇਰੈਕਟਰਜ਼ ਦੀ ਜਿਹੜੀ ਹੈ 28 ਜੁਲਾਈ ਨੂੰ ਹੋਈ 330ਵੀਂ ਮੀਟਿੰਗ ਦੇ ਵਿੱਚ ਕੇਂਦਰੀ ਜ਼ੋਨ ਦੇ ਟੈਂਡਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਤੇ 3 ਅਗਸਤ ਨੂੰ ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰ ਦਿੱਤਾ ਹੈ। ਉਂਝ ਪਾਵਰਕੌਮ ਨੇ ਜਿਹੜਾ ਸਾਰੇ ਜ਼ੋਨਾਂ ਦੇ ਹੀ ਟੈਂਡਰ ਰੱਦ ਕਰ ਦਿੱਤੇ ਨੇ। ਪਾਵਰਕੌਮ ਦੇ ਅਨੁਸਾਰ TCIL ਨੇ ਬੋਲੀ ਦੇ ਉੱਤੇ ਸਮੇਂ ਜਿਹੜਾ ਮੈਸਰਜ ਆਦਿਆਂ ਸਮਾਰਟ ਮੀਟਰਿੰਗ ਜਿਹੜੀ ਹੈ ਆਪਣਾ ਸਬ ਕੰਟਰੈਕਟ ਜਿਹੜਾ ਦੱਸਿਆ ਸੀ ਪਰ ਲੈਟਰ ਆਫ਼ ਐਵਾਰਡ ਜਾਰੀ ਹੋਣ ਮਗਰੋਂ ਪਾਵਰਕਾਮ ਦੀ ਅਗਾਊਂ ਪ੍ਰਵਾਨਗੀ ਲਏ ਬਿਨਾਂ ਹੀ ਕੰਪਨੀ ਨੇ ਆਪਣਾ ਸਬ ਵੈਡਰ ਬਦਲ ਦਿੱਤਾ ਜੋ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਗਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਮਾਮਲੇ ਦੇ ਵਿਚ ਸੁਖਬੀਰ ਬਾਦਲ ਦੀ ਪਟੀਸ਼ਨ ਖਾਰਜ ਕਰਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ ਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਲ 2017 ਦੇ ਇਕ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿਚ ਹਾਈ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ ਦਿੱਤਾ ਸੀ। ਇਸ ਬਿਆਨ ਦੇ ਵਿਚ ਉਨ੍ਹਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਵਿੰਗ ਦੱਸਿਆ ਸੀ। ਸੰਸਥਾ ਦੇ ਜਿਹੜਾ ਮੁੱਖ ਬੁਲਾਰੇ ਨੇ ਸੁਖਬੀਰ ਬਾਦਲ ਦੇ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਇਹ ਬਿਆਨ ਵੱਖ ਵੱਖ ਸਿਆਸੀ ਰੈਲੀਆਂ ਤੇ ਮੀਡੀਆ ਦੇ ਵਿਚ ਦਿੱਤੇ ਹੈ ਜਿਸ ਦੇ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਤੇ ਬਾਦਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿਚ ਦਲੀਲ ਦਿੱਤੀ ਸੀ ਕਿ ਇਹ ਬਿਆਨ ਮਾਣਹਾਨੀ ਦੇ ਦਾਇਰੇ ਦੇ ਵਿਚ ਨਹੀਂ ਆਉਂਦਾ ਤੇ ਸ਼ਿਕਾਇਤਕਰਤਾ ਕੋਲ ਸੰਸਥਾ ਦੇ ਵੱਲੋਂ ਕੇਸ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ ਸੀ, ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਦੇ ਵਿਚ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਸਾਹਮਣੇ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਇਆ ਹੈ। ਕਪਿਲ ਸਿੱਬਲ ਨੇ ਜਿਹੜਾ ਸੀ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਵਿਚ ਕਦੇ ਵੀ ਇਸ ਖਾਸ ਸ਼ਿਕਾਇਤਕਰਤਾ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਹੀ ਸੀ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀ ਸ਼ਿਕਾਇਤ ਕਰਨ ਦੇ ਲਈ ਕਿਸ ਨੇ ਅਧਿਕਾਰ ਦਿੱਤਾ ਹੈ। ਦੂਜੇ ਪਾਸੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਹਿ ਦਿੱਤਾ ਹੈ ਕਿ ਸ਼ਿਕਾਇਤਕਰਤਾ ਜਦੋਂ ਤੱਕ ਖੁਦ ਨੂੰ ਸੰਸਥਾ ਦਾ ਮੁੱਖ ਬੁਲਾਰਾ ਦੱਸਿਆ ਹੈ ਤੇ ਸੰਗਠਨ ਉੱਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਮਾਮਲੇ ਨੂੰ ਮੁੱਢੋਂ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਨਹੀਂ ਮਿਲ ਸਕੀ ਹੈ ਤੇ ਹੁਣ ਮਾਮਲੇ ਦੀ ਅੱਗੇ ਦੀ ਜਿਹੜੀ ਕਾਰਵਾਈ ਮੈਜਿਸਟ੍ਰੇਟ ਦੀ ਅਦਾਲਤ ਦੇ ਵਿਚ ਚੱਲੇਗੀ। ਦੂਸਰੇ ਪਾਸੇ ਅੱਜ ਦਾ ਜਿਹੜਾ ਮੁੱਦਾ ਵੀ ਰਹੇਗਾ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ, ਮਜੀਠੀਆ ਸਾਹਿਬ ਕਹਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਪੱਤੇ ਖੋਲ ਦਿੱਤੇ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਮੁੜ ਇਕਜੁੱਟ ਹੋਣ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਦੇ ਵਿਚ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਦੇ ਵਿਚ ਬੈਠ ਕੇ ਇਸ ਦੇ ਬਾਰੇ ਅੰਤਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ, ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਥਿਤੀਆਂ ਬਦਲ ਦੇ ਨਾਲ ਕਿ ਸੂਬੇ ਦੇ ਵਿਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਜਿਹੜੀ ਹੈ, ਲਾਅ ਐਂਡ ਆਰਡਰ ਦੀ ਸਥਿਤੀ ਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇਕ ਜਿਹੜਾ ਨਾਲ ਆਪਣਾ ਜਿਹੜਾ ਆਉਣਾ ਚਾਹੀਦਾ ਹੈ। ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਵਿਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇਕ ਦਿਨ ਬਾਅਦ ਮਜੀਠੀਆ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਲੋਕ ਵੀ ਜਿਹੜੇ ਨੇ ਇਹੀ ਚਾਹੁੰਦੇ ਹੈ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਜਿਹੜਾ ਗੱਠਜੋੜ ਭਾਈਚਾਰੇ, ਅਮਨ, ਸ਼ਾਂਤੀ, ਹਿੰਦੂ ਸਿੱਖ ਏਕਤਾ ਉੱਤੇ ਆਧਾਰਿਤ ਸੀਗਾ ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਦੇ ਉੱਤੇ ਬੇਹੱਦ ਸਫਲ ਰਿਹਾ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖੋ ਵੱਖ ਹੋ ਗਏ ਸਨ, ਜੋ ਕਿ ਇਕ ਇਤਿਹਾਸਕ ਤੱਥ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਹਾਲਾਤ, ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ, ਹੋਰ ਮੁੱਖ ਮੁੱਦਿਆਂ, ਵਿਕਾਸ ਅਤੇ ਰੋਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਮੁੜ ਇਕੱਠੇ ਹੋਣਾ ਕਹਿੰਦੇ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ ਜਿਹੜਾ ਪ੍ਰਗਤੀ ਅਤੇ ਲੋਕਾਂ ਦੀ ਭਲਾਈ ਦੇ ਲਈ ਜੋ ਗੱਠਜੋੜ ਪਹਿਲਾਂ ਜਿਹੜਾ ਮਦਦਗਾਰ ਸਾਬਤ ਹੋਏ ਸਨ ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਮੋਦੀ ਜੈਨ ਜੀ ਕੈਂਪਸਾਂ ਦੇ ਵਿੱਚ ਕਹਿੰਦੇ ਨੇ ਜਾਓ ਭਾਈ ਤੇ ਨੌਜਵਾਨਾਂ ਦੇ ਨਾਲ ਮਿਲੋ ਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਜਿਹੜਾ ਦਿਓ। ਮੋਦੀ ਸਾਹਿਬ ਕਹਿੰਦੇ ਨੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਅੱਜ ਸਰਕਾਰ ਅਤੇ ਜੈਨ ਜੀ ਵਿਚਾਲੇ ਦੂਰੀ ਘਟਾਉਣ ਦੇ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਦੇ ਵਿੱਚ ਜਾ ਕੇ ਕਹਿੰਦੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਹਾਸਲ ਕਰਨ ਦੇ ਲਈ ਕਿਹਾ। ਕੇਂਦਰੀ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ ਦੇ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਸੰਪਰਕ ਨੀਤੀ ਬਣਾਉਣ ਦੇ ਲਈ ਰਿਆਇਤੀ ਸੋਚ ਤੋਂ ਹਟ ਕੇ ਜਿਹੜਾ ਵਿਚਾਰ ਲਏ ਜਾ ਸਕਦੇ ਹੈ। ਮੀਟਿੰਗ ਦੇ ਦੌਰਾਨ ਬੁਨਿਆਦੀ ਢਾਂਚੇ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਤ ਮੰਤਰਾਲਿਆਂ ਦੇ ਉੱਤੇ ਵੀ ਵਿਭਾਗਾਂ ਦੇ ਭਵਿੱਖ ਦੇ ਉੱਤੇ ਕਾਰਜ ਏਜੰਡੇ ਤੇ ਚਰਚਾ ਕੀਤੀ ਗਈ ਹੈ। ਨੌਜਵਾਨਾਂ ਦੇ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ ਵੱਖ ਹੱਦਾਂ ਨੂੰ ਖਤਮ ਕਰਨ, ਗੈਰ ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਯੋਜਨਾਬੰਦੀ ਦੇ ਲਈ ਵਿਚਾਰਾਂ ਦੇ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਕੋਵਿਡ-19 ਮਹਾਂਮਾਰੀ ਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਦੇ ਵੱਲੋਂ ਦਿੱਤੇ ਸਫਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕੀਤਾ ਸੀਗਾ। ਨਾਲ ਕਹਿੰਦੇ ਨੇ ਕਿ AI ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਕਰਨ ਦੇ ਲਈ ਵੀ ਕਹਿ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਵੱਖ ਵੱਖ ਵਿਦੇਸ਼ਾਂ ਲਈ ਡਾਟਾ ਇਕੱਠਾ ਕਰਨ ਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ ਤੇ ਇਸ ਦੇ ਨਾਲ ਹੀ ਡਾਟਾ ਦੇ ਵੱਖ ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ। ਤੇ ਅੱਜ ਜਿਹੜਾ ਦੂਸਰੇ ਆਪਣੇ ਰਾਹੁਲ ਗਾਂਧੀ ਸਾਹਿਬ ਜਿਹੜੇ ਨੇ ਭਾਈ ਸੜਕਾਂ ਦੇ ਉੱਤੇ ਧਰਨੇ ਲਈ ਬੈਠ ਗਏ ਤੇ ਪ੍ਰਦਰਸ਼ਨ ਤੋਂ ਬਾਅਦ ਫਿਰ ਪਾਇਲਟ ਗਨ ਦੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਅੱਜ ਕਰ ਲਿਆ ਗਿਆ ਜੀ, FIR ਹੋ ਗਈ ਹੈ। ਇਸ ਤਰ੍ਹਾਂ ਦੀ ਖ਼ਬਰ ਵੀ ਨਜ਼ਰ ਆਈ ਹੈ ਤੇ ਉਹਨੂੰ ਵੀ ਵਿਸਤਾਰ ਦੇ ਵਿੱਚ ਲੈ ਲੈਂਦੇ ਹਾਂ ਥੋੜਾ ਜਿਹਾ ਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਗਿਆ ਸੀ ਧਰਨਾ ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪਾਇਲਟ ਗਨ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ਤੇ ਅੱਜ ਦਿੱਲੀ ਪੁਲਿਸ ਸਟੇਸ਼ਨ ਚ FIR ਦਰਜ ਕਰ ਲਈ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਅਣਪਛਾਤਿਆਂ ਦੇ ਖਿਲਾਫ ਕੇਸ ਜਿਹੜਾ ਦਰਜ ਕੀਤਾ ਹੈ। ਲੋ ਦੋਸਤੋ, ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਉਨ੍ਹਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਿਲਕੁਲ ਠੀਕ ਹੈਗੀ ਪਰ ਵਿੱਚ ਕਿਤੇ ਕਿਤੇ ਆਵਾਜ਼ ਮੈਨੂੰ ਟੁੱਟ ਕੇ ਆਉਂਦੀ ਰਹੀ ਜੀ ਜਨਾਬ ਦੀ।
0: ਅੱਛਾ ਜੀ, ਨਹੀਂ ਇੱਥੇ ਤਾਂ ਮੇਰੇ ਕੋਲ ਤਾਂ ਠੀਕ ਠਾਕ ਚੱਲ ਰਿਹਾ ਵੈਸੇ। ਹਾਂਜੀ, ਕੋਈ ਨਾ, ਮੈਂ ਚੈੱਕ ਕਰ ਲਾਂ।
1: ਚਲੋ ਐਨੀਵੇ ਹਾਂਜੀ, ਕਿਉਂਕਿ ਇੱਧਰ ਮੇਰੇ ਵੀ ਨੈਟ ਉਹ ਪੂਰਾ ਹੈਗਾ ਹੀ ਆ ਜੀ, ਮਤਲਬ ਵਾਈਫਾਈ ਵੀ ਓਕੇ ਆ, ਸਾਰਾ ਕੁਛ ਓਕੇ ਆ
0: ਜੀ।
1: ਤੇ ਮੈਂ ਵਿੱਚ ਜਿਹੜਾ ਹੈਗਾ ਆ ਉਹ ਚੇਂਜ ਵੀ ਕਰਦਾ ਰਿਹਾ ਪੇ, ਕੱਲਾ ਡਾਟੇ ਤੇ ਚਲਾ ਕੇ ਦੇਖਾਂ ਤੇ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਰੁਕਦਾ ਸੀ ਵਿੱਚ ਕਿਤੇ ਕਿਤੇ।
0: ਅੱਛਾ ਜੀ, ਕੋਈ ਨੀ, ਮੈਂ ਚੈੱਕ ਕਰ ਲੈਣਾ ਜੀ।
1: ਐਨੀਵੇ ਜੇ ਵਿੱਚ ਕਿਤੇ ਆਵਾਜ਼ ਰੁਕੀ ਤੇ ਮੈਨੂੰ ਕਾਇੰਡਲੀ ਫਿਰ ਜਿਹੜਾ ਹੈਗਾ ਆ ਦੱਸ ਦਿਓ ਜੀ।
0: ਜਰੂਰ ਜੀ,
1: ਹਾਂਜੀ,
0: ਨਹੀਂ ਵਧੀਆ ਆ ਰਹੀ ਆ ਜੀ।
1: ਹਾਂਜੀ ਠੀਕ ਹੈ ਜੀ, ਹੁਣ ਆਈ ਹੈ ਜੀ। ਪਹਿਲਾਂ ਤਾਂ ਜਿਹੜਾ ਹੈਗਾ ਨਾ, ਤੁਸੀਂ ਲਾਸਟ ਖਬਰ ਜਿਹੜੀ ਕੀਤੀ ਹੈ ਨਾ ਜੀ, ਮੈਂ ਉਹ ਤੋਂ ਸ਼ੁਰੂ ਕਰਾਂਗਾ।
0: ਜਰੂਰ ਜੀ।
1: ਕਹਿੰਦੇ ਜੈਨ ਜੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੋ ਗਿਆ, ਮੋਦੀ ਸਾਹਿਬ ਨੂੰ ਹੁਣ ਲੱਗਣ ਲੱਗ ਪਿਆ ਜੀ,
0: ਕਮਜ਼ੋਰੀ ਬਣ ਗਈ ਹੈ ਜੀ।
1: ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਕੀ ਇਹਨਾਂ ਨੂੰ ਪਤਾ ਨੀ ਹੈਗਾ, ਨੌਜਵਾਨਾਂ ਦੀ ਸਮੱਸਿਆ ਕੀ ਆ ਜੀ?
0: ਜੀ
1: ਤੁਹਾਨੂੰ ਨੀ ਪਤਾ ਵੀ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਰਿਸੈਂਟਮੈਂਟ ਕਿੱਥੋਂ ਸ਼ੁਰੂ ਹੋਈ?
0: ਬਿਲਕੁਲ,
1: ਤੁਸੀਂ ਇਗਜ਼ਾਮ ਕਰਾਉਣੇ ਆ, ਇਗਜ਼ਾਮ ਜਿਹੜੇ ਹੈਗੇ ਆ ਤੁਹਾਡੇ ਲੀਕ ਕਰ ਜਾਂਦੇ ਹੈਗੇ ਆ ਜੀ, ਪੇਪਰ ਲੀਕ ਕਰ ਜਾਂਦੇ ਹੈਗੇ ਆ, ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਹੁੰਦਾ
0: ਜੀ।
1: ਇੱਕ ਪੇਪਰ ਲੈਣ ਵਾਸਤੇ ਤੁਸੀਂ 6-6 ਮਹੀਨੇ ਉਹਦਾ ਰਿਜ਼ਲਟ ਵੇਟ ਕਰਨੀ ਪੈਂਦੀ ਆ ਜੀ। ਫਿਰ ਜਦੋਂ ਤੁਸੀਂ ਨਿਯੁਕਤੀਆਂ ਹੋਣ ਲੱਗਦੀਆਂ ਹੈਗੀਆਂ ਜਾਂ ਕੋਈ ਐਡਮਿਸ਼ਨ ਹੋਣ ਲੱਗਦਾ ਆ ਜੀ, ਉਦੋਂ ਤੁਸੀਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਲੈਂਦੇ ਜੀ।
0: ਬਿਲਕੁਲ
1: ਸਰ, ਸਭ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈਗੀ ਆ ਸਮਾਂ
0: ਜੀ।
1: ਅਗਲੇ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੁੰਦਾ ਜੀ। ਇੱਕ ਬੱਚਾ ਆ ਉਹ 24 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਪਾਸ ਆਊਟ ਹੋ ਰਿਹਾ ਜੀ, ਇੱਕ ਬੱਚਾ ਜਿਹੜਾ ਹੈਗਾ ਆ ਉਹ 25 ਸਾਲ 26 ਸਾਲ ਦੇ ਪਾਸ ਆਊਟ ਹੋ ਰਿਹਾ। ਉਹਦੀ ਜ਼ਿੰਦਗੀ ਦਾ ਜਿਹੜਾ 2 ਸਾਲ ਦਾ ਸਮਾਂ ਆ ਉਹ ਮਤਲਬ ਕਿੱਥੇ ਐਡਜਸਟ ਹੋਊਗਾ ਜੀ।
0: ਜੀ
1: ਤੁਸੀਂ ਐਗਜ਼ਾਮ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਏਡਾ ਲੰਬਾ ਬਣਾ ਲੈਣੇ, ਲੈਂਥੀ ਬਣਾ ਲੈਣੇ ਆ, ਇੰਨਾ ਕੋਸਟਲੀ ਬਣਾ ਲੈਣੇ ਹੈਗੇ ਆ ਜੀ। ਉਹਦੇ ਬਾਵਜੂਦ ਜਦੋਂ ਉਹਦੇ ਨਾਲ ਧੋਖਾ ਹੁੰਦਾ ਆ ਤੇ ਉਹਦਾ ਮਨ ਟੁੱਟਦਾ ਨਹੀਂ ਹੈ ਜੀ।
0: ਜੀ
1: ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਕੁਆਲਿਟੀ ਐਜੂਕੇਸ਼ਨ ਨਹੀਂ ਹੈ, ਇਹ ਜੋਬ ਓਰੀਐਂਟਡ ਐਜੂਕੇਸ਼ਨ ਨਹੀਂ ਹੈ। ਤੁਸੀਂ ਇਹਦੇ ਤੇ ਅੱਜ ਤੱਕ ਕੀ ਰਿਸਰਚ ਕੀਤੀ ਜੀ ਕਿ ਬੱਚਾ ਜਿਹੜਾ ਆ ਪੜ੍ਹ ਲਿਖ ਕੇ ਨੌਕਰੀਆਂ ਲੱਭਦਾ, ਨੌਕਰੀ ਮਿਲਦੀ ਨਹੀਂ, ਉਹ ਉਹਦੀ ਵਿਦਿਆ ਜਿਹੜੀ ਹੈਗੀ ਆ ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਉਹ ਆਪਣੀ 2 ਵਕਤ ਦੀ ਰੋਟੀ ਕਮਾ ਕੇ ਖਾ ਸਕਦਾ ਹੋਵੇ
0: ਜੀ।
1: ਸੋ ਇਸ ਕਰਕੇ ਇਹ ਬਹੁਤ ਕੰਮ ਕਰਨ ਵਾਲੇ ਹੈਗੇ ਆ ਜਿਹੜੇ ਸਾਨੂੰ ਸਧਾਰਨ ਬੰਦਿਆਂ ਨੂੰ ਤਾਂ ਪਤਾ ਆ, ਤੇ ਜਿਹਨਾਂ ਨੇ ਪੋਲਿਟਿਕਸ ਦੇ ਵਿੱਚ ਸਾਰੀ ਜ਼ਿੰਦਗੀ ਮਤਲਬ ਗਾਲੀ ਹੈਗੀ ਆ ਤੇ ਉਹਨਾਂ ਨੂੰ ਨਹੀਂ ਪਤਾ।
0: ਸੈਣੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ ਇੱਕ ਨੁਕਤਾ। ਇੱਥੇ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਹਦੇ ਨਾਲ ਜੋੜ ਕੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਬਹੁਤ ਵਧੀਆ ਇਸ ਨੂੰ ਵਿਸਥਾਰ ਦਿੱਤਾ ਹੈ। ਦੇਖੋ ਇਹ ਚਾਹੇ ਵੋਕੇਸ਼ਨਲ ਕਾਲਜ ਨੇ ਜਾਂ ਸਕੂਲ ਨੇ ਇੱਥੇ, ਤੇ ਚਾਹੇ ਸੈਣੀ ਸਾਹਿਬ ਆਪਣੇ ਜਿਹੜੇ ਹੈ ਪ੍ਰਾਇਮਰੀ ਜਾਂ ਹਾਈ ਸਕੂਲ ਤੱਕ ਜਿਹੜੇ ਬੱਚੇ ਨੇ, ਬਕਾਇਦਾ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ, ਇੱਕ ਦਿਨ ਪਹਿਲਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਵਰਕ ਦਾ। ਦੇਖੋ ਲੋਕਾਂ ਦੇ ਨਾਲ ਮਤਲਬ ਕਿ ਜਿਹੜਾ ਵਰਕ ਕਲਚਰ ਹੈ ਉਹ ਚ ਜਾ ਕੇ ਝਾਤ ਮਾਰ ਕੇ ਆਓ ਕੰਪਨੀਆਂ ਦੇ ਵਿੱਚ ਕਿੱਦਾਂ, ਜੇ ਤੁਹਾਡੇ ਪੇਰੈਂਟਸ ਵੀ ਜਿਹੜੀ ਆ ਜੋਬ ਕਰਦੇ ਆ ਉੱਥੇ ਕਿੱਦਾਂ ਮਤਲਬ ਕਿ ਉਹ ਵਿਚਰਦੇ ਆ, ਕਿਹੜੀ ਜੋਬ ਦੇ ਅੰਡਰ ਸਾਰਾ ਕੁਝ ਉਹ ਕਿੱਦਾਂ ਹੈਂਡਲ ਕਰਦੇ ਆ, ਪਹਿਲਾਂ ਤਾਂ ਉਹ ਉਹਨਾਂ ਨੂੰ ਦੇਖਣ ਲਈ ਇੱਕ ਦਿਨ ਭੇਜਿਆ ਜਾਂਦਾ। ਫਿਰ 3 ਦਿਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ 8th ਗ੍ਰੇਡ ਦੇ ਵਿੱਚ ਹੋ ਜਾਂਦੇ ਆ, ਕਿ ਤੁਸੀਂ ਜਾ ਕੇ ਦੇਖ ਕੇ ਆਓ, ਆਪ ਹੱਥੀਂ ਕੰਮ ਕਰਕੇ ਆਓ ਮਤਲਬ ਕਿ 3 ਦਿਨ, ਤੇ ਕਈ ਜਗ੍ਹਾ 5 ਦਿਨ ਵੀ ਹੈ, ਵੀਕ ਵੀ ਹੈ, ਤੇ ਕਈ ਜਗ੍ਹਾ 3 ਦਿਨ ਹੈ। ਉਹ ਬੱਚੇ ਜਾਂਦੇ ਨੇ, ਸਰਟੀਫਿਕੇਟ ਵੀ ਬਕਾਇਦਾ ਉੱਥੇ ਮਿਲਦਾ, ਹੱਲਾਸ਼ੇਰੀ ਮਿਲਦੀ ਹੈ ਉਹਨਾਂ ਨੂੰ, ਮਤਲਬ ਕਿ ਉਹਨਾਂ ਨੂੰ ਐਕਸਪਾਇਰ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨ ਚੁਲਦੇ ਆ, ਜੇ ਤੁਸੀਂ ਜਾਂਦੇ ਆ ਵੋਕੇਸ਼ਨਲ ਕਾਲਜ ਦੇ ਵਿੱਚ ਜਾਂਦੇ ਹੋ, ਤਾਂ ਉਹ ਚਾਹੇ ਤੁਸੀਂ ਕਾਰਾਂ ਦਾ ਕੰਮ ਮਕੈਨੀਕਲ ਦਾ ਸਿੱਖਣਾ, ਇੰਜੀਨੀਅਰਿੰਗ ਚ ਜਾਣਾ, ਜਾਂ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਖੇਤਰ ਦੇ ਵਿੱਚ ਹੈ, ਤਾਂ ਬਕਾਇਦਾ ਤੁਹਾਨੂੰ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਇੱਕ ਵਾਰੀ ਤਾਂ, ਹਨਾ ਹੁਣ ਤਾਂ ਸ਼ਾਇਦ ਜ਼ਿਆਦਾ ਵਾਰੀ ਕਰ ਦਿੱਤਾ ਹੈ, ਵੈਸੇ ਇੱਕ ਵਾਰੀ ਤੁਹਾਨੂੰ ਬਕਾਇਦਾ 2 ਵੀਕ ਲਈ, 3 ਵੀਕ ਲਈ ਜਾਂ 4 ਵੀਕ ਲਈ ਵੀ ਹੋ ਸਕਦਾ ਹੈ, ਕਿ ਤੁਹਾਨੂੰ ਪ੍ਰੈਕਟਿਸ ਚੋਇਸ ਕਰਨੀ ਪੈਣੀ ਹੈ ਵੀ ਕਿੱਥੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 4 ਹਫ਼ਤੇ ਲਾ ਕੇ ਆਉਣੇ ਆ, ਉਹ ਤੁਹਾਡੀ ਚੋਇਸ ਹੈ। ਜੇ ਤੁਹਾਨੂੰ ਉੱਥੇ ਕਿਤੇ ਪਲੇਸ ਬਾਹਰ ਨਹੀਂ ਮਿਲਦਾ ਜੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਵੀ ਤੁਸੀਂ ਇਹ ਮਤਲਬ ਕਿ ਸਟੱਡੀ ਕਰ ਰਹੇ ਹੋ, ਚਾਹੇ ਐਗਜ਼ਾਮਪਲ ਕਹਿ ਲਓ ਕਿ ਨਰਸ ਦਾ ਕੋਰਸ ਕਰ ਰਹੇ ਹਾਂ, ਤੇ ਉਹ ਜਿਹੜੇ ਲੋਕਲ ਸਰਕਾਰੀ ਹੌਸਪੀਟਲ ਨੇ ਜਾਂ ਪ੍ਰਾਈਵੇਟ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਦੇ ਲਈ ਅਪਲਾਈ ਕਰਦੇ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਹਰ ਜਗ੍ਹਾ ਮਿਲ ਜਾਂਦੀ ਹੈ, ਕੋਈ ਨਾਂ ਨਹੀਂ ਕਰਦਾ ਹਰ ਕੈਟਾਗਰੀ ਦੇ ਵਿੱਚ, ਤੇ ਉੱਥੋਂ ਹੀ ਬਹੁਤ ਵੱਡੇ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਨੂੰ ਜੋਬ ਜਿਹੜੀ ਹੈ ਸਮਰ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਕਾਲਜ ਜਾਂ ਸਕੂਲ ਨਹੀਂ ਆ ਤਾਂ ਉਹਨਾਂ ਨੂੰ ਜੋਬ ਆਫਰ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਤੋਂ ਇੰਪ੍ਰੈਸ ਹੋਏ ਆ ਤੇ ਤੁਸੀਂ ਆ ਸਕਦੇ ਹੋ ਕੰਮ ਦੇ ਉੱਤੇ, ਮਤਲਬ ਕਿ ਜੇ ਤੁਹਾਡੀ ਚੋਇਸ ਹੈ, ਜੇ ਜਦੋਂ ਤੁਸੀਂ ਫ੍ਰੀ ਹੋਵੋ ਜਾਂ ਵੀਕਐਂਡ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਓਵਰ ਟਾਈਮ ਕਰਨਾ ਚਾਹੁੰਦੇ ਜਿੱਦਾਂ ਵੀ ਕਰਨਾ ਚਾਹੁੰਦੇ ਹੋ, ਸਕੂਲ ਤੋਂ ਬਾਅਦ ਕਰਨਾ ਚਾਹੁੰਦੇ ਹੋ, ਇੱਥੋਂ ਵਰਕ ਕਲਚਰ ਸ਼ੁਰੂ ਹੋ ਜਾਂਦਾ। ਪਰ ਸਾਡੇ ਤਾਂ ਬਸ ਜੇ ਪੜ੍ਹਨਾ ਤਾਂ ਪੜ੍ਹਨਾ ਹੀ ਆ, ਪਰ ਉਹ ਜਿਹੜਾ ਜੋਬਾਂ ਕ੍ਰੀਏਟ ਕਿੱਦਾਂ ਹੋਣਗੀਆਂ ਉਹ ਤਾਂ ਮਤਲਬ ਕਿ 90% ਚਾਂਸ ਹੁੰਦੇ ਆ, ਇੱਥੇ 95% ਜਦੋਂ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਜੋਬ ਉੱਥੇ ਹੀ ਮਤਲਬ ਕਿ ਮਿਲ ਜਾਂਦੀ ਹੈ ਜੀ, ਆਫਰ ਹੋ ਜਾਂਦੀ ਹੈ, ਪਰ ਸਾਡੇ ਨਹੀਂ ਆ ਉਹ ਚੀਜ਼, ਕਲਚਰ ਹੀ ਨਹੀਂ ਹੈ ਜੀ ਉਹ।
1: ਭਾਰਤ ਸਾਹਿਬ ਅੱਜ ਇੱਕ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ
0: ਜੀ
1: ਕਿ ਹੁਣ ਜਿਹੜੇ ਜੱਜ ਜਿਹੜੇ ਹੈਗੇ ਆ ਭਰਤੀ ਹੋਣੇ ਆ ਉਹ ਕਿਸ ਤਰੀਕੇ ਨਾਲ ਹੋਣਗੇ। ਅੱਗੇ ਹੁੰਦਾ ਸੀ ਪਹਿਲਾਂ 2 ਸਾਲ ਦੀ ਉਹਨਾਂ ਦੇ ਜਿਹੜਾ ਹੈਗਾ ਆ ਵਕਾਲਤ ਕਰਦਿਆਂ ਨੂੰ ਹੋ ਗਿਆ, ਹੁਣ ਤੇ ਉਹ ਟੈਸਟ ਦੇ ਸਕਦੇ ਸੀ। ਟੈਸਟ ਤੋਂ ਬਾਅਦ ਜਿਹੜਾ ਹੈਗਾ ਆ ਜੀ ਉਹਨਾਂ ਦਾ ਉਹ ਪਹਿਲਾਂ ਪ੍ਰੀਲਿਮਨਰੀ ਹੁੰਦਾ ਸੀ, ਫਿਰ ਮੇਨ ਟੈਸਟ ਹੁੰਦਾ ਸੀ, ਫਿਰ ਇੰਟਰਵਿਊ ਹੁੰਦੀ ਸੀ। ਇਹ ਸਾਰੇ ਚਰਨ ਕਰਨ ਪਾਰ ਕਰਕੇ ਤੇ ਉਹ ਸਿਲੈਕਟ ਹੋ ਜਾਂਦੇ ਸੀ। ਉਹਨਾਂ ਨੂੰ ਉਦਣ ਤੋਂ ਹੀ ਜਿਹੜਾ ਹੈਗਾ ਆ ਵੀ ਆਈ ਕਾਰਡ ਵਗੈਰਾ ਮਿਲ ਜਾਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਜਾਂਦੇ ਸੀਗੇ ਤੇ ਉਹ ਜੱਜਿਸ ਦੀ ਟ੍ਰੇਨਿੰਗ ਵੀ ਲੈਂਦੇ ਸੀ ਨਾਲ,
0: ਜੀ
1: 15 ਦਿਨ ਜਾਂਦੇ ਸੀਗੇ ਤੇ ਕੋਰਟਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜੱਜ ਨਾਲ ਅਟੈਚ ਹੋ ਕੇ ਕੰਮ ਦੇਖਦੇ ਸੀ, ਮੁੜ ਕੇ ਫੇਰ ਆ ਜਾਂਦੇ ਸੀ ਟ੍ਰੇਨਿੰਗ ਸੈਂਟਰ ਦੇ ਵਿੱਚ
0: ਜੀ
1: ਤੇ ਉੱਥੇ ਟ੍ਰੇਨਿੰਗ ਲੈਂਦੇ ਸੀ।
0: ਬਿਲਕੁਲ
1: ਇਸ ਤਰ੍ਹਾਂ 1 ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਪੱਕੀ ਪੋਸਟ ਦੇ ਦਿੱਤੀ ਜਾਂਦੀ ਸੀ ਜੀ।
0: ਜੀ
1: ਇਹ ਸੀਗਾ ਜੀ ਪਹਿਲਾ ਜਿਹੜਾ ਸੈਟਅਪ।
0: ਜੀ
1: ਹੁਣ ਦੇਖੋ ਇਹਨਾਂ ਨੇ ਕੀ ਕੀਤਾ ਕਿ 1 ਸਾਲ ਦਾ ਜਿਹੜਾ ਹੈਗਾ ਆ ਵੀ ਗੈਪ ਹੋਵੇ ਤੁਹਾਡੇ ਲਾ ਕਰਨ ਤੋਂ, ਯਾਨੀ ਕਿ ਪ੍ਰੈਕਟਿਸ 1 ਸਾਲ ਦੀ ਕਰਦਾ ਹੋਵੇ, ਉਹ ਤੋਂ ਬਾਅਦ ਟੈਸਟ ਦਿੰਦਾ ਆ, ਟੈਸਟ ਕਲੀਅਰ ਹੋਇਆ ਤੇ ਤੁਹਾਨੂੰ ਉਹਨਾਂ ਨੇ ਜੱਜ ਬਣ ਲੈਣਾ ਹੈਗਾ ਆ। ਪਰ ਤੁਹਾਡੇ ਕੋਲ ਕਰਾਉਣਾ ਕੀ ਆ, 1 ਸਾਲ ਦੀ ਤੁਹਾਨੂੰ ਜਿਹੜੀ ਆ ਟ੍ਰੇਨਿੰਗ ਦੇਣੀ ਆ ਜੀ।
0: ਜੀ
1: 1 ਸਾਲ ਤੁਹਾਡਾ ਜਿਹੜੇ ਹੈਗੇ ਆ 6 ਮਹੀਨੇ ਸੈਸ਼ਨ ਜੱਜ ਨਾਲ ਜਿਹੜਾ ਹੈਗਾ ਆ ਬਤੌਰ ਕਲਰਕ ਜਾ ਤੁਹਾਨੂੰ ਲਾਉਣਾ ਆ
0: ਜੀ,
1: ਤੇ ਫੇਰ 6 ਮਹੀਨੇ ਜਿਹੜਾ ਆ ਹਾਈ ਕੋਰਟ ਦੇ ਜੱਜ ਦੇ ਨਾਲ ਲਾਉਣਾ ਆ ਜੀ।
0: ਜੀ
1: ਇਹਦਾ ਮੇਨ ਟਾਈਮ ਇਸ 2 ਸਾਲ ਦੇ ਦੌਰਾਨ ਤੁਹਾਨੂੰ ਤਨਖਾਹ ਜਿਹੜੀ ਹੈਗੀ ਆ ਉਹ 1 ਜੱਜ ਨਾਲੋਂ ਅੱਧੀ ਮਿਲੇਗੀ
0: ਜੀ।
1: ਹਾਂਜੀ 2 ਸਾਲ ਬਾਅਦ ਜਦੋਂ ਹਾਈ ਕੋਰਟ ਦਾ ਜੱਜ ਸੈਟਿਸਫਾਈ ਹੋਊਗਾ ਕਿ ਮਤਲਬ ਬੰਦਾ ਜਿਹੜਾ ਹੈਗਾ ਆ ਉਹ 1 ਰਿਪੋਰਟ ਕਰੂਗਾ ਜੀ
0: ਵੀ
1: ਹੀ ਇਜ਼ ਗੁੱਡ, ਹਾਂਜੀ, ਤੇ ਕੈਨ ਬੀ ਸਿਟ ਔਨ ਦਾ ਚੇਅਰ ਆਫ ਜੱਜ, ਤੇ ਫੇਰ ਤੁਹਾਨੂੰ ਸਟੇਸ਼ਨ ਅਲੋਟ ਕਰ ਦਿੱਤਾ ਜਾਊਗਾ ਜੀ।
0: ਜੀ
1: ਸਰ ਮੈਂ ਦੇਖਿਆ ਜੀ ਵੀ ਆਰਮੀ ਦੇ ਵਿੱਚ ਵੀ ਇੱਦਾਂ ਕਰਕੇ ਜਦੋਂ ਟ੍ਰੇਨਿੰਗਾਂ ਹੁੰਦੀਆਂ ਸੀਗੀਆਂ ਜਦੋਂ ਨਾਲ ਅਟੈਚ ਲਾਇਆ ਜਾਂਦਾ ਸੀ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ, ਉਹ ਕੁੱਤੇ ਜਿਹੜੇ ਹੈਗੇ ਆ ਘੁਮਾਉਣ ਵਾਸਤੇ ਲਿਜਾਣੇ ਪੈਂਦੇ
0: ਜੀ
1: ਇਹਨਾਂ ਲੋਕਾਂ ਦੇ।
0: ਬਿਲਕੁਲ ਜੀ
1: ਕੁੱਤਾ ਬਿਮਾਰ ਹੋ ਗਿਆ ਅੱਜ ਕੁੱਤਾ ਲੈ ਕੇ ਜਾ ਜੀ,
0: ਮੁੜ
1: ਕੇ ਜਿਹੜਾ ਹੈਗਾ ਆ ਉਸ ਬੰਦੇ ਨੂੰ ਕਿੰਨੀ ਡੀਗ੍ਰੇਡਾਈਜੇਸ਼ਨ ਹੈਗੀ ਆ।
0: ਬਿਲਕੁਲ
1: ਸਰ ਇਹ ਰੱਬ ਬਣੇ ਹੈਗੇ ਆ ਜੀ, ਇੱਥੇ ਇੱਥੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈਗਾ ਆ ਕਿ ਜਿਹੜੇ ਬੰਦੇ ਅਹੁਦੇ ਮੱਲ ਕੇ ਬਹਿ ਗਏ ਹੈਗੇ ਆ ਜੀ ਉੱਪਰਲੇ ਲੈਵਲ ਦੇ ਉੱਤੇ, ਉਹ ਥੱਲੜਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਆ ਜੀ।
0: ਬਿਲਕੁਲ
1: ਜਦੋਂ ਬੰਦੇ ਨੇ ਟੈਸਟ ਪਾਸ ਕਰ ਲਿਆ, ਸਰ ਟੈਸਟ ਪਾਸ ਕਰ ਲਿਆ ਉਹਦਾ ਜਿਹੜਾ ਹੈਗਾ ਤੁਸੀਂ ਉਹਨੂੰ ਜਿੱਥੇ ਲਾਉਣਾ ਲਾਓ, ਜੇ ਉਹਦੇ ਕੰਮ ਚ ਕਮੀ ਆ ਤੇ ਦੱਸੋ, ਉਹਦੀ ਤੁਸੀਂ ਟ੍ਰੇਨਿੰਗ ਜਦੋਂ ਸਾਲ ਦੀ ਕਰਾ ਲਈ ਹੈਗੀ ਆ ਤੇ ਮੋਰ ਦੈਨ ਸਫੀਸ਼ੀਐਂਟ ਜੀ।
0: ਬਿਲਕੁਲ
1: ਮੁੜ ਕੇ ਫੇਰ ਉਹ ਉਸੇ ਬੰਦੇ ਦੇ ਇੱਕ ਬੰਦੇ ਦੇ ਮਤਾਜ ਕਰ ਦਿੱਤਾ ਉਹਨੂੰ ਕਿ ਉਹ ਉਹਨੂੰ ਗੁੱਡ ਦੀ ਰਿਪੋਰਟ ਦਊਗਾ, ਹਾਂਜੀ ਉਹਦੀ ਰਿਪੋਰਟ ਲਿਖੇਗਾ, ਦੈਨ ਹੀ ਕੈਨ ਜੁਆਇਨ
0: ਜੀ।
1: ਹਾਂਜੀ ਨਹੀਂ ਤਾਂ ਪਤਾ ਨਹੀਂ ਤਾਂ ਅੱਗੇ ਕੀ ਉਹਦੇ ਬਾਰੇ ਸਾਇਲੈਂਟ ਹੈਗੇ ਆ ਜੀ, ਯਾਨੀ ਕਿ ਉਹ ਲੇਲੜੀਆਂ ਕੱਢੇਗਾ। ਹਾਂਜੀ ਮੈਂ ਤਾਂ ਮਾਫ ਕਰਨਾ, ਮੈਂ ਤਾਂ ਇਸ ਪੇਸ਼ੇ ਚ ਹੈਗਾ ਆ ਤਾਂ ਮੈਂ ਤਾਂ ਇੱਥੇ ਦੇਖਿਆ ਹੈਗਾ ਆ ਕਿ ਉਹ ਇੰਨੇ ਕੁ ਬਦਨੀਤੇ ਬੰਦੇ ਸਾਨੂੰ ਇੱਥੇ ਦਿਸਦੇ ਹੁੰਦੇ ਸੀਗੇ ਜੀ ਹਾਈ ਕੋਰਟ ਦੇ ਜੱਜ। ਉਹ ਜਦੋਂ ਹੁਸ਼ਿਆਰਪੁਰ ਆਉਂਦੇ ਸੀ ਨਾ ਜੀ ਉਹਦੇ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇੱਥੇ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਆ ਵੀ ਫਰਨੀਚਰ ਬਹੁਤ ਵਧੀਆ ਮਿਲਦਾ।
0: ਹਾਂਜੀ
1: ਹਾਂਜੀ ਉਹ ਜਾਂਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਆਪ ਜਦੋਂ ਇੱਥੇ ਇੰਸਪੈਕਸ਼ਨਾਂ ਤੇ ਆਉਂਦੇ ਸੀ ਤੇ ਮੁੜ ਕੇ ਟਰੱਕ ਭਰ ਭਰ ਕੇ ਫਰਨੀਚਰ ਦੇ ਜਾਂਦੇ ਸੀਗੇ ਜੀ।
0: ਜੀ ਬਿਲਕੁਲ ਹੈ ਜੀ।
1: ਕਿੰਨੇ ਕੁ ਇਹ ਬੰਦੇ ਜਿਹੜੇ ਇਮਾਨਦਾਰ ਹੈਗੇ ਆ ਜੀ, ਸਾਰਾ ਕੁਛ ਜਿਹੜਾ ਹੈਗਾ ਆ ਇਸ ਕਰਕੇ ਮਤਲਬ ਇਹ ਪੜਦਾ ਬਣਿਆ ਇੱਕ ਜੁਡੀਸ਼ਰੀ ਦਾ, ਪਰ ਆ ਜਿਹੜੀ ਜੱਜਮੈਂਟ ਹੈ ਇਹਦੇ ਨਾਲ ਜਿਹੜਾ ਆ ਬੱਚਿਆਂ ਦਾ ਮਨ ਇੰਨਾ ਦੁਖਿਆ ਨਾ ਜੀ ਅੱਜ
0: ਜੀ,
1: ਜਿਹੜੇ ਬੱਚੇ ਤਿਆਰੀਆਂ ਕਰ ਰਹੇ ਹੈਗੇ ਆ ਵੀ ਦੱਸੋ ਵੀ ਪਹਿਲਾਂ ਤਾਂ ਤੁਸੀਂ ਆਇਆ ਕਿ ਹਾਂ ਜੀ ਵੀ ਉਹ ਅੱਧੀ ਤਾਂ ਅਸੀਂ ਤਨਖਾਹ ਦੇਣੀ ਹੈਗੀ, ਕਿਉਂ ਵੀ ਅੱਧੀ ਦੇਣੀ ਜਦੋਂ ਬੰਦਾ ਜਿਹੜਾ ਸਿਲੈਕਟ ਹੋ ਗਿਆ ਆ ਤੇ ਤੁਸੀਂ ਉਹਦੀ ਜਿਹੜੀ ਹੈਗੀ ਜੋ ਪਹਿਲਾਂ ਸੈਟਅਪ ਸੀ ਉਹਦੇ ਵਿੱਚ ਕੀ ਕਮੀ ਪੇਸ਼ੀ ਸੀ ਜਿਹੜਾ ਤੁਸੀਂ ਰੋਜ਼ ਦੀ ਰੋਜ਼ ਬਦਲਦੇ ਰਹਿੰਦੇ ਆ। ਪਿਛਲੇ ਸਾਲ ਇਹਨਾਂ ਨੇ ਜੱਜਮੈਂਟ ਦੇ ਦਿੱਤੀ ਜੀ, ਪਿਛਲੇ ਸਾਲ ਪਹਿਲਾਂ ਸੁਣਦਾ ਸੀ 2 ਸਾਲ ਵਾਲਾ ਜੀ ਕਨਸੈਪਟ, ਬੜੇ ਸਾਲ ਰਿਹਾ ਜੀ ਇਹ। ਹੁਣ ਪਤਾ ਨੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਚ ਕਿੱਦਾਂ ਦਾ ਮਤਲਬ ਜੱਜ ਆਏ ਹੈਗੇ ਆ ਜੀ, ਉਹਨਾਂ ਨੇ ਹੁਣ ਉਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਕਰ ਦਿੱਤਾ ਜੀ ਵੀ 2 ਸਾਲ ਪ੍ਰੈਕਟਿਸ ਇਜ਼ ਇਨਸਫੀਸ਼ੀਐਂਟ, 3 ਸਾਲ ਚਾਹੀਦੀ ਹੈ ਜੀ, ਘੱਟੋ ਘੱਟ 3 ਸਾਲ ਪ੍ਰੈਕਟਿਸ ਕੀਤੀ ਹੋਵੇ ਜੀ। ਉਹ ਇੱਕ ਬੈਚ ਜਿਹੜਾ ਆਪਣਾ ਆ ਜਾਣਾ ਸੀ ਨਾ ਜੀ ਬੱਚਿਆਂ ਦਾ, ਉਹ 1 ਸਾਲ ਲਈ ਵੈਸੇ ਹੀ ਡਿਲੇ ਹੋ ਗਿਆ, ਤੇ ਤੁਸੀਂ ਜਿਹੜਾ ਹੈਗਾ ਇਹ ਜਨ ਜੀ ਦੀਆਂ ਸਮੱਸਿਆਵਾਂ ਇੱਕ ਥੋੜੀਆਂ ਹੈਗੀਆਂ ਜੀ,
0: ਬਿਲਕੁਲ
1: ਕਿੰਨੀਆਂ ਕਿੰਨੀਆਂ ਸਮੱਸਿਆਵਾਂ ਜੀ। ਐਜੂਕੇਸ਼ਨ ਦਾ ਪੱਧਰ ਤੁਸੀਂ ਦੇਖੋ ਕਿੱਦਾਂ ਦਾ ਐਜੂਕੇਸ਼ਨ ਨੂੰ ਸਿਸਟਮ ਬਣਾਇਆ ਆ ਤੁਸੀਂ, ਲੋਕਾਂ ਨੂੰ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਕੱਠ ਪੁਤਲੀ ਬਣਾਉਣ ਵਾਸਤੇ ਕਿੱਦਾਂ ਕਿੱਦਾਂ ਦੀਆਂ ਵਿਉਂਤਾਂ ਚਾਲਾਂ ਚੱਲਦੇ ਹੈਗੇ ਆ ਜੀ।
0: ਜੀ
1: IAS ਕਰਕੇ ਬੱਚੇ ਜਿਹੜੇ ਹੈਗੇ ਆ ਤੇ ਫਾਈਲਾਂ ਚੱਕ ਕੇ ਅਨਪੜਾਂ ਦੇ ਜਿਹੜਾ ਹੈਗਾ ਆ ਮੋਹਰੇ ਖੜੇ ਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਨ ਜੀ ਦੀਆਂ ਸਮੱਸਿਆਵਾਂ ਸਾਰਿਆਂ ਨੂੰ ਪਤਾ ਆ ਜੀ, ਉੱਥੇ ਫਿਰ ਤੁਸੀਂ ਜਿਹੜਾ ਆ ਜੋਬ ਦੇ ਪ੍ਰਤੀ ਜਿਹੜਾ ਆ ਉਹਨਾਂ ਦੀ ਤੁਹਾਡਾ ਕਿਹੜੀ ਐਜੂਕੇਸ਼ਨ ਆ ਜਿਹੜੀ ਜੋਬ ਓਰੀਐਂਟਡ ਹੈਗੀ ਆ ਕਿ ਨਿਕਲਦੇ ਨਾਲ ਜੋਬ ਮਿਲ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ।
1: ਸਰ ਜਿੱਥੇ ਤੁਹਾਡੇ ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਆ ਜੀ, ਉੱਥੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਟੈਕਸ ਲੈਂਦੇ ਹੈਗੇ ਨਾ ਜੀ,

0: ਜਦੋਂ ਇਹਨਾਂ ਦੇ ਗਲੇ ਨੂੰ ਹੱਥ ਪੈ ਗਿਆ,
1: ਪਾਣੀ ਸਿਰ ਟੱਪ ਗਿਆ ਜੀ,
0: ਪਾਣੀ ਸਿਰ ਤੋਂ ਲੰਘ ਗਿਆ ਆ, ਹੁਣ ਸਮਾਂ ਏਦਾਂ ਦਾ ਹੈਗਾ। ਭਾਰੇ ਸਾਹਿਬ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ, ਜੇ ਇੱਕ ਵਾਰੀ ਤੁਹਾਨੂੰ ਬੁਢਾਪੇ ਦੇ ਵਿੱਚ ਇੱਕ ਵਾਰੀ ਡਾਕਟਰ ਕੋਲ ਜਾਣਾ ਪੈ ਗਿਆ, ਤੁਹਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈਗੀ ਆ ਉੱਥੇ ਚੱਲ ਜਾਣੀ ਹੈ।
1: ਬਿਲਕੁਲ ਹੈ ਜੀ,
0: ਜ਼ਿੰਦਗੀ ਵੀ ਨੀ ਬਚਦੀ, ਬੰਦਾ ਵੀ ਨੀ ਬਚਦਾ, ਘਰ ਵੀ ਖਾਲੀ ਹੋ ਜਾਂਦਾ
1: ਜੀ। ਬਿਲਕੁਲ ਬਿਲਕੁਲ ਹੈ ਜੀ।
0: ਤੇ ਜੇ ਸਿਸਟਮ ਏਦਾਂ ਦਾ ਹੈਗਾ ਆ, ਜੇ ਇੰਸ਼ੋਰੈਂਸ ਦੇ ਉੱਤੇ ਜਾਂਦੇ ਹੈਗੇ ਜਿਹੜੇ ਬੰਦੇ ਮਾੜਾ ਮੋਟਾ ਆਪਣੇ ਅੰਦਰ ਮੂੰਹ ਨੂੰ ਗੰਢ ਲਾ ਕੇ ਤੇ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ ਜੀ, ਤੇ ਉਹ ਡਬਲ ਰਿਸਕ ਹੋ ਜਾਂਦਾ ਆ ਜੀ। ਉਹ ਨਾ ਚਾਹੁੰਦੇ ਹੋਏ ਵੀ ਬੰਦਾ ਪਾੜ ਦਿੱਤਾ ਜਾਂਦਾ ਡਾਕਟਰਾਂ ਕੋਲ ਜਾ ਕੇ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਸਰ ਇੱਥੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਟਾਈਮਲੀ ਐਡਰੈਸ ਹੀ ਨਹੀਂ ਕੀਤਾ। ਇੱਥੇ ਤਾਂ ਟੈਕਸ ਪੇ ਇੱਥੇ ਤਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਆ ਲੀਡਰਾਂ ਦੀ ਅਯਾਸ਼ੀ ਤੇ ਖਰਚਿਆ ਜਾਂਦਾ ਆ, ਲੀਡਰਾਂ ਦੀ ਇਨਕਮ ਦੇ ਉੱਤੇ ਜਿਹੜਾ ਟੈਕਸ ਲਗਾਇਆ ਹੁੰਦਾ ਉਹਦੀ ਅਦਾਇਗੀ ਵੀ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਹੁੰਦੀ ਆ। ਇਸ ਤੋਂ ਵੱਡਾ ਹੋਰ ਕਿਹੜਾ ਮਤਲਬ ਜਿਹੜਾ ਹੈਗਾ ਸ਼ਰਾਪ ਹੋ ਸਕਦਾ ਆ ਜੀ ਕਿਸੇ ਸਮਾਜ ਲਈ?
1: ਬਿਲਕੁਲ ਹੈ ਜੀ, ਬਿਲਕੁਲ ਸੈਣੀ ਸਾਹਿਬ।
0: ਸੋ ਹੁਣ ਕਹਿੰਦੇ AI ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਅਗਲੇ ਸੈਕਟਰੀ ਜਿਹੜੇ ਆ ਉਹ ਆਰਾਮ ਨਾਲ ਪ੍ਰੋਜੈਕਟ ਰਿਪੋਰਟ ਜਿਹੜੀ ਇੱਕ ਦਿਨ ਚ ਵਿੱਚ AI ਨਾਲ ਬਣਾ ਕੇ ਤੇ ਤੁਹਾਨੂੰ ਸਬਮਿਟ ਕਰ ਦੇਣਗੇ। ਹੋਰ ਉਹਨਾਂ ਦਾ ਵੀ ਜਾਣਾ ਜਿਹੜਾ ਹੈਗਾ ਜਾਂ ਸੌਖਾ ਨੀ ਹੈਗਾ ਜਾ, ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਮੂੰਹ ਅੱਡੀ ਖੜੇ ਆ ਨਾ ਜੀ, ਉਹ ਐਡਰੈਸ ਹੋਣ ਵਾਸਤੇ ਬਹੁਤ ਸਿਰ ਜੋੜ ਕੇ ਮਿਹਨਤ ਕਰਨ ਦੀ ਲੋੜ ਆ, ਜੋ ਕਿ ਤੁਹਾਡੇ ਬੱਸ ਦੀ ਗੱਲ ਹੀ ਹੈ ਨੀ ਜੇ ਤੁਸੀਂ ਇੰਨਾ ਕੁਛ ਕਰ ਸਕਦੇ ਹੁੰਦੇ। ਇਹ ਸਮੱਸਿਆਵਾਂ ਅੱਜ ਆਉਂਦੀਆਂ ਹੀ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਜੀ ਸਰ ਹੁਣ ਆ ਜੀ ਜੀ ਸਰ ਦੂਜੀ
1: ਸੈਣੀ ਸਾਹਿਬ, ਪੰਜਾਬ ਬੰਦ ਰਿਹਾ ਜੀ, ਕਿਹੋ ਜਿਹੇ ਹਾਲਾਤ ਰਹੇ ਨੇ?
0: ਪਰ ਸਾਹਿਬ ਦੁੱਖ ਹੋਇਆ, ਦੁੱਖ ਇਸ ਕਰਕੇ ਹੋਇਆ ਕਿ ਇਹਨਾਂ ਬੰਦ ਦਾ ਜਿਹੜਾ ਹੈਗਾ ਆ ਅਸਰ ਕੀ ਹੁੰਦਾ ਆ ਜੀ।
1: ਜੀ
0: ਅਸੀਂ ਨਾ ਕਦੀ, ਮੈਂ ਮਾਫ ਕਰਨਾ ਮਤਲਬ ਜੇ ਕਿਸੇ ਨੂੰ ਗੁੱਸਾ ਲੱਗੇ ਤੇ, ਅਸੀਂ ਕਦੀ ਵੀ ਜਿਹੜਾ ਹੈਗਾ ਨਾ ਦੂਜੇ ਦਾ ਵਿਊ ਪੁਆਇੰਟ ਨੀ ਦੇਖਿਆ ਕਿ ਦੂਜੇ ਸਾਡੇ ਬਾਰੇ ਕੀ ਸੋਚਦਾ ਜੀ।
1: ਬਿਲਕੁਲ ਹੈ ਜੀ।
0: ਇਸ ਬੰਦ ਨੂੰ ਤੁਸੀਂ ਜਿਹੜਾ ਹੈਗਾ ਆ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਲੋਕੀ ਬੈਠੇ ਕੀ ਸੋਚਦੇ ਆ, ਕੀ ਵਿਚਾਰਦੇ ਆ, ਜਿਹੜੇ ਬੰਦਿਆਂ ਨੇ ਰਿਲੀਫ ਦੇਣੀ ਆ
1: ਜੀ,
0: ਉਹਨਾਂ ਦਾ ਸੋਚਣ ਦਾ ਐਂਗਲ ਕੀ ਹੈਗਾ ਆ ਜੀ। ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਡਬਲ ਐਡ ਵੈਪਨ ਹੁੰਦੀਆਂ ਜੀ।
1: ਇਹ ਰਿਹਾਈ ਕਰਾਉਣਗੇ ਨੀ ਮੈਨੂੰ ਲੱਗਦਾ, ਜਾਂ ਉਹਨਾਂ ਨੂੰ ਬਾਹਰ ਨੀ ਕਢਾਉਣਗੇ, ਉਹਨਾਂ ਨੂੰ ਹੋਰ ਥੋੜਾ
0: ਪੱਕੇ ਬਣਾਉਣਗੇ ਜੀ, ਪੱਕੇ ਬਣਾਉਣਗੇ। ਤੇ ਜੇ ਬੰਦੇ ਜਿਹੜੇ ਅੰਦਰ ਹੈਗੇ ਆ ਤੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਕਿ ਪੰਜਾਬ ਬੰਦ ਹੋ ਜਾਂਦਾ ਉਹਨਾਂ ਦੇ ਇਸ਼ਾਰੇ ਤੇ ਜਾਂ ਇੱਦਾਂ ਕਰਕੇ, ਜੇ ਉਹਨਾਂ ਨੂੰ ਕੁਛ ਨਹੀਂ ਮਿਲਦੀ ਤਕਲੀਫ ਤੇ, ਤੇ ਜੇ ਬਾਹਰ ਆ ਗਏ ਤੇ ਖਰੇ ਕਿੰਨਾ ਹੈ ਕਿ ਇਹ ਮਤਲਬ ਉਹ ਆ ਕੇ ਕਿੱਡਾ ਵੱਡਾ ਰਿਵੋਲਟ ਖੜਾ ਕਰ ਦੇਣਗੇ ਜੀ।
1: ਜੀ
0: ਸਰ ਇਹ ਸ਼ੰਕਾ ਹੁੰਦੀ ਅਗਲਿਆਂ ਦੇ ਮਨ ਦੇ ਵਿੱਚ, ਉਹ ਉਲਟਾ ਜਿਹੜਾ ਹੈਗਾ ਆ ਉਹਦਾ ਐਡਵਰਸ ਇਫੈਕਟ ਪੈਂਦਾ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਆ ਕਿ ਸਾਨੂੰ ਚੈਨਲ ਜਿਹੜੇ ਆ ਅਡੋਪਟ ਕਰਨੇ ਆ ਉਹ ਹੋਰ ਤਰ੍ਹਾਂ ਦੇ ਕਰਨੇ ਪੈਣਗੇ
1: ਜੀ।
0: ਇਹੋ ਜਿਹੇ ਬੰਦ ਜਿਹੜੇ ਹੈਗੇ ਆ ਸਰ ਜਿਹਦੇ ਨਾਲ ਇਕੋਨਮੀ ਖੜਦੀ ਹੈਗੀ ਆ ਜੀ। ਟ੍ਰੇਨਾਂ ਰੋਕਣ ਨਾਲ ਕੀ ਹੁੰਦਾ ਜੀ, ਵੀ ਲੋਕਾਂ ਆਪਣੇ ਸਮੇਂ ਤੇ ਕਿਸੇ ਨੇ ਜਾਣਾ ਹੁੰਦਾ।
1: ਸੈਣੀ ਸਾਹਿਬ ਕੋਈ ਵੀ ਧਰਨਾ ਪ੍ਰਦਰਸ਼ਨ ਹੋਵੇ, ਦੇਖੋ ਪਹਿਲਾਂ ਤਾਂ ਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੋ, ਫਿਰ ਉੱਥੇ ਮਤਲਬ ਕਿ ਕਹਿ ਸਕਦੇ ਕੁਝ ਲੋਕ ਆਪ ਮੁਹਾਰੇ ਵੀ ਹੋ ਜਾਂਦੇ ਆ, ਫਿਰ ਉਹ ਮਤਲਬ ਕਿ ਕਾਨੂੰਨ ਵੀ ਆਪਣੇ ਹੱਥ ਚ ਲੈਂਦੇ ਆ, ਤੋੜਦੇ ਆ, ਸਾਰਾ ਕੁਝ ਹੁੰਦਾ, ਫਿਰ ਉਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ, ਫਿਰ ਅਗਲਾ ਧਰਨਾ ਉਹਨਾਂ ਦਾ ਹੁੰਦਾ ਕਿ ਸਾਡੇ ਬੰਦੇ ਛੱਡੋ, FIR ਵਾਪਸ ਕਰੋ ਜੀ ਉਹਨਾਂ ਨੂੰ। ਤੇ ਇਹ ਮਤਲਬ ਕਿ ਚੱਲ ਕੀ ਗਦੀ ਗੇੜ ਜਿਹੜਾ ਕੀ ਚੱਲ ਕੀ ਰਿਹਾ, ਮੈਨੂੰ ਤਾਂ ਸਮਝ ਨੀ ਆਉਂਦੀ ਕਿ
0: ਮਹਾਰਾਜ ਸਾਹਿਬ ਗੱਲ ਏਦਾਂ ਹੈ ਕਿ ਸਾਰੇ ਲੋਕੀ ਆਪਣੇ ਆਪਣੇ ਆਰੇ ਲੱਗੇ ਆ, ਹਰ ਇੱਕ ਦੀ ਰੋਟੀ ਇਹਦੇ ਵਿੱਚੋਂ ਨਿਕਲਦੀ ਹੈਗੀ ਆ, ਤੇ ਜਿਹਨਾਂ ਦੇ ਮਤਲਬ ਇਹ ਹੈਗਾ ਆ ਵੀ ਕਿਤੋਂ ਖੋਈ ਜਾਂਦੀ ਹੈਗੀ ਆ ਤੇ ਕਿਤੇ ਪਚਾਈ ਜਾਂਦੀ ਆ, ਬਸ ਆਹ ਚੱਕਰ ਆ ਜੀ।
1: ਬਿਲਕੁਲ ਹੈ ਜੀ।
0: ਹੁਣ ਦੇਖੋ ਨਾ ਅੱਜ ਜਿਹੜੀ ਇੱਕ ਬੱਸ ਰੋਕ ਲਈ ਇਹਨਾਂ ਨੇ, ਉਹ ਪੰਨ ਬੱਸ ਸੀ ਜੀ, ਉਹ ਜਾਣੀ ਸੀ ਏਅਰਪੋਰਟ ਤੇ ਹੈ ਜੀ, ਉਹ ਸਵਾਰੀਆਂ ਬਿਲਕੁਲ ਭਾਈ ਸਾਡੀ ਫਲਾਈਟ ਹੈਗੀ ਆ, ਸਾਨੂੰ ਤਾਂ ਜਾ ਲੈਂਦੇ ਹੋ ਇੱਦਾਂ ਕਰਕੇ, ਤੁਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ, ਇਹੋ ਜਿਹੇ ਤਰਕ ਦੇਣ,
1: ਫਿਰ ਸਰ
0: ਜਿਹੜੇ ਇਹੋ ਜਿਹੇ ਮਤਲਬ ਬੰਦਿਆਂ ਇਹੋ ਜਿਹੇ ਬੰਦ ਹੁੰਦੇ ਨਾ, ਇਹ ਕਿਸੇ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਹੁੰਦੇ ਹੀ ਨੀ ਜੀ। ਹਾਂਜੀ ਵੀ ਇੱਕ ਬੰਦਾ ਜਿਹੜਾ ਯੈਸ ਕਰਦੇ ਤੇ ਹਾਂਜੀ ਤੁਹਾਨੂੰ ਹੋਰ ਰਸਤਾ ਦੇ ਦੇਣਗੇ ਜੀ, ਉਹ ਭੀੜ ਚ ਸਾਰੇ ਹੀ ਤਾਂ ਲੀਡਰ ਹੁੰਦੇ ਆ ਜੀ।
1: ਬਿਲਕੁਲ ਹੈ ਜੀ।
0: ਉਹ ਕਿਸੇ ਦੀ ਮਜਬੂਰੀ ਜਿਹੜੀ ਹੈਗੀ ਆ, ਹਾਂ ਐਂਬੂਲੈਂਸ ਨੂੰ ਕਹਿੰਦੇ ਰਸਤਾ ਦੇ ਤਾ, ਉਹ ਬੜੀ ਵੱਡੀ ਖਬਰ ਬਣੀ। ਕਈ ਜ਼ਰੂਰਤਮੰਦ ਬੰਦੇ ਜਿਹੜੇ ਹੈਗੇ ਫਸੇ ਰਹਿ ਗਏ, ਉਹ ਤੁਸੀਂ ਜਿਹੜਾ ਹੈਗਾ ਆ ਉਹਦੇ ਤੇ ਕਿਉਂ ਨੀ ਬੋਲਦੇ ਬਈ
1: ਜੀ?
0: ਹਾਂਜੀ ਏਅਰਪੋਰਟ ਨੂੰ ਜਾਣ ਵਾਲੀ ਬੱਸ ਰੋਕੀ ਗਈ, ਉਹ ਤੇ ਕਿਉਂ ਨੀ ਬੋਲਦੇ
1: ਜੀ?
0: ਫਿਰ ਦੇਖੋ ਸਰ ਇੱਕ ਚੀਜ਼ ਹੁੰਦੀ ਆ ਵਲੰਟਰੀ ਜਿਹੜਾ ਹੈਗਾ ਆ, ਮਤਲਬ ਕਿਸੇ ਚੀਜ਼

0: ਐਕਸੈਪਟ ਕਰਨਾ
1: ਜੀ
0: ਹਾਂਜੀ ਇੱਕ ਚੀਜ਼ ਹੁੰਦਾ ਫੋਰਸੀਬਲ
1: ਬਿਲਕੁਲ
0: ਵਲੰਟਰੀ ਦੇ ਵਿੱਚ ਤਾਂ ਇਹ ਕਿ ਪੰਜਾਬ ਸਾਰਾ ਨਾਲ ਆ ਜੀ
1: ਜੀ
0: ਇਹ ਤਾਂ ਫੋਰਸੀਬਲ ਜਿਹੜਾ ਹੈਗਾ ਤੁਸੀਂ ਧੱਕੇ ਨਾਲ ਬੰਦ ਕਰਾਉਣੇ ਹੈਗੇ ਆ ਜੀ ਧੱਕੇ ਨਾਲ ਤਾਂ ਮਾਈਟ ਇਜ਼ ਰਾਈਟ ਤਾਂ ਉਹ ਆਲਵੇਜ਼ ਪ੍ਰਵੇਲ ਕਰਦਾ ਹੀ ਕਰਦਾ ਹੈਗਾ ਜੀ
1: ਬਿਲਕੁਲ
0: ਲੋਕੀ ਤਾਂ ਡਰਦੇ ਆ ਕਿ ਸਾਡੇ ਆ ਕੇ ਨੁਕਸਾਨ ਕਰ ਦੇਣਗੇ ਜੀ
1: ਜੀ
0: ਮੰਨਣਾ ਦਾ ਤਾਂ ਹੈ ਨਾ ਜੀ ਕੋਈ ਕਿਸੇ ਨੂੰ ਨਾ ਕੁਛ ਕਵੇ ਤੁਸੀਂ ਕਾਲ ਦੇ ਦਿੱਤੀ ਹੈਗੀ ਆ ਲੈਟਸ ਸੀ ਵੀ ਹਾਂ ਜੀ ਠੀਕ ਗੱਲ ਹੈਗੀ ਆ ਵੀ ਲੋਕੀ ਵਲੰਟਰੀ ਹਾਂ ਕਿੰਨੇ ਕੁ ਲੋਕ ਤੁਹਾਡੇ ਨਾਲ ਆ ਵਲੰਟਰੀ ਕਿੰਨੇ ਕੁ ਜਿਹੜਾ ਹੈਗਾ ਆ ਵੀ ਉਹ ਕਰਦੇ ਹੈਗੇ ਆ ਜਦੋਂ ਤੁਸੀਂ ਆਪ ਕਿਰਪਾਨਾਂ ਲਹਿਰਾਉਣੀਆਂ ਹੈਗੀਆਂ ਤੇ ਜਾ ਕੇ ਜਿਹੜਾ ਹੈਗਾ ਆ ਤੇ ਤਾਂ ਕਾਰਨ ਲੋਕਾਂ ਨੂੰ ਤੇ ਫਿਰ ਉਸ ਚੀਜ਼ ਦੇ ਨਾਲ ਨਾ ਤਾਂ ਸਰ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਨਾਲ ਕੋਈ ਪਬਲਿਕ ਸਹਿਮਤੀ ਜੁੜਦੀ ਆ ਜੀ
1: ਜੀ
0: ਜਿਹੜੇ ਬੰਦੇ ਤੀਹ ਸਾਲਾਂ ਤੋਂ ਮਤਲਬ ਜਿਹੜੇ ਆ ਅੰਦਰ ਹੈਗੇ ਆ ਜੀ
1: ਜੀ
0: ਉਹਨਾਂ ਬਾਰੇ ਤਾਂ ਲੋਕੀ ਜਰੂਰ ਮਤਲਬ ਜਿਹੜਾ ਹੈਗਾ ਜਾਂ ਕੋਈ ਇੱਕ ਰੱਖਦੇ ਆ ਸਹਿਮਤੀ ਰੱਖਦੇ ਹੈਗੇ ਕਿ ਯਾਰ ਕਿਸੇ ਦੀ ਮਾਂ ਬਿਮਾਰ ਹੈਗੀ ਆ ਤੇ ਉਹਨੂੰ ਮਤਲਬ ਪੈਰੋਲ ਮਿਲ ਜਾਏ ਮਾਂ ਬੱਚੇ ਨਾਲ ਮਿਲ ਜਾਏ ਜੀ ਤੇ 30 ਸਾਲ ਜ਼ਿੰਦਗੀ ਦੇ ਫੇਰ ਜੀ ਦੂਜਾ ਵੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਉਹ ਇੱਕ ਵੇਗ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੀਤਾ ਕੰਮ ਸੀ ਉਸ ਸਮੇਂ ਦੇ ਲਿਹਾਜ਼ ਦੇ ਨਾਲ ਉਸੇ ਮੌਕੇ ਤੇ ਜੋ ਉਹਨਾਂ ਨੇ ਦੇਖਿਆ ਉਹਨਾਂ ਕੋਲ ਨਹੀਂ ਬਰਦਾਸ਼ ਹੋਇਆ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਮੌਕਾ ਹੀ ਨਹੀਂ ਦਿੰਦੇ
1: ਦੋ ਘੰਟੇ ਵੀ ਨੀ ਦਿੰਦੇ ਇਸ ਹਿਸਾਬ ਦੇ ਨਾਲ ਤੁਹਾਨੂੰ ਭਾਈ
0: ਗੱਲ ਤਾਂ ਇਹ ਹੈ ਨਾ ਕਿ ਦੂਜੇ ਦੇ ਵਿਊ ਪੁਆਇੰਟ ਨਾਲ ਜੇ ਆਪਾਂ ਸੋਚੀਏ ਤੇ ਹਾਂ ਬਾਕੀ ਜਿਹੜਾ ਹੈਗਾ ਆ ਬੀਇੰਗ ਪੰਜਾਬੀ ਮੈਂ ਵੀ ਕਹਿੰਦਾ ਹੈਗਾ ਲਓ ਜੀ ਪੂਰਾ ਬੰਦ ਸਫਲ ਰਿਹਾ ਜੀ ਸਾਡਾ ਇਹੀ ਤਕਾਲ ਦਿੱਤੀ ਇੱਥੇ ਤੇ ਓਦਾਂ ਕਰਕੇ ਅਸੀਂ ਬੰਦ ਕਰਾ ਤਾ ਸਰਕਾਰ ਜਿਹੜੀ ਸਰਕਾਰ ਦਾ ਨਾਲ ਆਪ ਹੋ ਜਾਂਦੀ ਹੈਗੀ ਆ ਜੀ ਉਹਨਾਂ ਨੇ ਬੱਸਾਂ ਪਹਿਲਾਂ ਬੰਦ ਕਰ ਦਿੱਤੀਆਂ ਸੀ ਸਕੂਲ ਖੁੱਲੇ ਰੱਖ ਦਿੱਤੇ ਸਰਕਾਰੀ ਉਹ ਇਸ ਕਰਕੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨਾ ਜੀ ਉਹ ਲਗਭਗ ਉਸ ਪਿੰਡ ਦੇ ਹੀ ਹੁੰਦੇ ਆ ਜਾਂ ਉਹ ਲਾਗੇ ਨੇੜੇ ਤੇੜੇ ਦੇ ਹੁੰਦੇ ਆ ਜੀ ਉਹਨਾਂ ਨੂੰ ਮਤਲਬ ਦੂਜੀ ਆਪਣੇ GT ਰੋਡ ਜਿਹੜੀ ਆ ਉਹ ਯੂਜ਼ ਨਹੀਂ ਕਰਨੀ ਪੈਂਦੀ
1: ਜੀ
0: ਤੇ ਪ੍ਰਾਈਵੇਟ ਸਕੂਲਾਂ ਨੇ ਦੂਰੋਂ ਦੂਰੋਂ ਬੱਚੇ ਲੈ ਕੇ ਆਉਣੇ ਹੁੰਦੇ ਹੈਗੇ ਆ ਜੀ ਤੇ ਫੇਰ ਇਸ ਕਰਕੇ ਪ੍ਰਾਈਵੇਟ ਐਸੋਸੀਏਸ਼ਨ ਨੇ ਜਿਹੜਾ ਆ ਵੀ ਕੱਲ ਨੂੰ ਕਿਸੇ ਸਕੂਲ ਜਾ ਕੇ ਜਿਹੜਾ ਕੋਈ ਹੰਗਾਮਾ ਕਰ ਦੇਣਗੇ ਉਹਦੇ ਨਾਲ ਉਹ ਬੰਦ ਕਰ ਦੇਣਾ ਹੀ ਠੀਕ ਹੈਗਾ ਆ ਜੀ ਸੋ ਇਸ ਕਰਕੇ ਉਹਨਾਂ ਨੇ ਬੰਦ ਕਰਤਾ ਬਾਕੀ ਕਚਹਿਰੀਆਂ ਸਾਡੀਆਂ ਖਾਦੀ ਪਈਆਂ ਆ ਸੀ ਜੀ ਲੋਕੀ ਆਏ ਨੇ ਜੀ ਜੱਜਾਂ ਦੀਆਂ ਮਿਹਨਤਾਂ ਕਰਕੇ ਤੇ ਤਰੀਕਾਂ ਪਵਾਈਆਂ ਲੋਕਾਂ ਦੀਆਂ ਜੀ ਤਰੀਕ ਪਾ ਦਿਓ ਜੀ ਲੋਕੀ ਨਹੀਂ ਆ ਸਕਦੇ ਜੀ
1: ਜੀ ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਮੈਨੂੰ ਨੀ ਪਤਾ ਵੀ ਇਹਦੇ ਨਾਲ ਕੀ ਫਰੂਟ ਹੁਣ ਦੇਖੋ ਨਾ ਅੱਗੇ 27 ਤਰੀਕ ਨੂੰ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ
1: ਹਾਂਜੀ
0: ਹਾਂਜੀ ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮ ਵੀ ਜਿਹੜੇ ਹੈਗੇ 27 ਨੂੰ ਫੇਰ ਉਹਨਾਂ ਦਾ ਪ੍ਰੋਟੈਸਟ ਹੈਗਾ ਜੀ ਉਹਨਾਂ ਦੇ DA ਨੂੰ ਲੈ ਕੇ ਜੀ ਵੈਸੇ ਤਾਂ ਸਾਰੇ ਵਰਗ ਹੀ ਜਿਹੜੇ ਹੈਗੇ ਆ ਸੜਕਾਂ ਤੇ ਆ ਸੋ ਇਸ ਕਰਕੇ ਜਿਹੜਾ ਆ ਇਹ ਬੰਦ ਜਿਹੜਾ ਆ ਸਫਲ ਰਿਹਾ ਆ ਜੀ ਕਿਸ ਤਰੀਕੇ ਨਾਲ ਸਫਲ ਰਿਹਾ ਹੈਗਾ ਆ ਮੈਂ ਉਸ ਚੀਜ਼ ਨੂੰ ਤਾਂ ਮੰਨਦਾ ਹੈਗਾ ਵੀ ਇਹ ਤਾਂ ਸਫਲ ਆ ਵੀ ਜੇ ਇਸ ਬੰਦ ਤੋਂ ਬਾਅਦ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਜਾਂ ਕੋਈ ਐਕਸ਼ਨ ਹੋ ਜਾਂਦਾ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਂਦੀ ਆ ਜਾਂ ਪੈਰੋਲ ਹੋ ਜਾਂਦੀ ਸਰ ਦੂਜੀ ਗੱਲ ਇੱਕ ਭਾਰਤ ਸਾਹਿਬ ਜਾਂਦਾ ਜਾਂਦਾ ਹੋਰ ਕਹਿੰਦੇ ਆ ਇਹਦੇ ਵਿੱਚ ਤਾਂ ਸਰ ਇਹ ਜਿਹੜਾ ਜੋ ਕੁਛ ਹੈਗਾ ਨਾ ਮਤਲਬ ਜਵਾਨੀ ਕਰ ਰਹੀ ਹੈਗੀ ਆ ਜਾਂ ਆਮ ਆਵਾਮ ਕਰ ਰਿਹਾ ਆ
1: ਜੀ
0: ਉਹਦੇ ਵਿੱਚ ਸਾਡੇ ਪੋਲੀਟੀਕਲ ਲੀਡਰਾਂ ਦਾ ਤੇ ਇੱਥੇ ਦਾਰਸ਼ਨਿਕ ਬੰਦਿਆਂ ਦਾ ਵੀ ਹੱਥ ਆ
1: ਬਿਲਕੁਲ
0: ਗੁਮਰਾਹ ਕੁਨ ਸਟੇਟਮੈਂਟਾਂ ਦਿੱਤੀਆਂ
1: ਜੀ
0: ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਕਿਹਾ ਸੀ ਵੀ ਜਸਟਿਸ ਰਣਜੀਤ ਸਿੰਘ ਵਰਗਾ ਆ ਕੇ ਕਹਿੰਦਾ ਹੈਗਾ ਆ ਜੀ ਬੰਦਿਆਂ ਨੇ ਸਜ਼ਾ ਭੁਗਤ ਲਈਆਂ ਆ ਤੇ ਉਹਨਾਂ ਨੂੰ ਬਾਹਰ ਨੀ ਕੱਢੇ ਜਾਂਦਾ
1: ਜੀ
0: ਬਈ ਭਾਈ ਜਿੱਦਣ ਤੁਸੀਂ ਕੁਰਸੀ ਤੇ ਸੀ ਤੁਸੀਂ ਕੀ ਕਰ ਲਿਆ ਹਾਂਜੀ ਜਾਂ ਤਾਂ ਤੁਸੀਂ ਉਦਣ ਦੱਸਦੇ ਨਾ ਵੀ ਮੈਂ ਆਪਣੇ ਉਸ ਵੇਲੇ ਸੂਬੋ ਮੋਟੋ ਵੀ ਤੁਸੀਂ ਲੈ ਸਕਦੇ ਸੀ ਤੁਹਾਡੇ ਕੋਲ ਤਾਂ ਰੱਬ ਜਿੰਨੀਆਂ ਪਾਵਰਾਂ ਸੀ
1: ਜੀ
0: ਉਦਣ ਤਾਂ ਤੁਸੀਂ ਕੀਤਾ ਕੁਛ ਨੀ ਅੱਜ ਤੁਸੀਂ ਕੌਮ ਦੇ ਹਿਤੈਸ਼ੀ ਬਣ ਗਏ
1: ਬਿਲਕੁਲ
0: ਸਵਾਲ ਤਾਂ ਇਹ ਹੈਗਾ
1: ਉਮਰ ਕੈਦ ਹੋਈ ਆ ਜਾਂ ਅੰਤਿਲ ਡੈਥ ਦੀ ਹੋਈ ਆ ਸਾਰਾ ਕੁਝ ਤਾਂ ਫਿਰ ਉਹ ਕਿੱਦਾਂ ਮਤਲਬ ਕਿ ਸਜ਼ਾਵਾਂ ਪੂਰੀਆਂ ਕਿੱਦਾਂ ਇਹ ਵੀ ਤਾਂ ਸਵਾਲ ਸੋਚਣਾ ਚਾਹੀਦਾ ਨਾ
0: ਮੈਂ ਉਹੀ ਆ ਨਾ ਸਰ ਮਿਸ ਸਟੇਟਮੈਂਟ ਕਰਦੇ ਆ ਮਿਸ ਸਟੇਟਮੈਂਟ ਕਰਦੇ ਆ ਤੁਸੀਂ ਤਾਂ ਜਿਹੜਾ ਹੈਗਾ ਕਾਨੂੰਨ ਦੇ ਗਿਆਤਾ ਉਹ ਵੀ ਜਿਸ ਬੰਦੇ ਨੂੰ ਉਮਰ ਕੈਦ ਹੋਈ ਆ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਅੱਜ ਤੋਂ 4 ਸਾਲ ਪਹਿਲਾਂ ਲਿਖ ਦਿੱਤਾ ਸੀ ਵੀ ਉਮਰ ਕੈਦ ਦਾ ਮਤਲਬ ਆ ਵੀ ਟਿਲ ਲਾਸਟ ਬਰੀਥ ਆਖਰੀ ਸਾਹ ਤੱਕ ਉਹਨੇ ਅੰਦਰ ਰਹਿਣਾ ਬੰਦੇ ਨੇ ਉਹ ਆ ਉਮਰ ਕੈਦ
1: ਹੁਣ
0: ਜੇ ਇਹਨਾਂ ਸਿੰਘਾਂ ਨੂੰ ਜਿਹੜਾ ਹੈਗਾ ਜੇ ਉਮਰ ਕੈਦ ਹੋਈ ਆ ਤੇ ਉਹ ਤਾਂ ਆਖਰੀ ਸਾਹ ਤੱਕ ਆ ਜੀ ਪਰ ਕਿਉਂਕਿ ਨਾਲ ਉਹਨਾਂ ਨੇ ਕਿਹਾ 20 ਸਾਲ ਤੋਂ ਬਾਅਦ ਜਿਹੜਾ ਹੈਗਾ ਆ ਵੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਉਹ ਬੰਦੇ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੰਦੇ ਹੈਗੇ ਕਿ ਮੇਰੀ 20 ਸਾਲ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ ਜੀ, ਤੇ ਉਹਦਾ ਗੁੱਡ ਬਿਹੇਵੀਅਰ ਕਰਕੇ ਜਿਹੜਾ ਹੈਗਾ ਆ ਉਸ ਬੰਦੇ ਦੀ ਰਿਲੀਜ਼ ਕਰਨ ਦਾ ਜਿਹੜਾ ਹੈਗਾ ਆ ਰਸਤਾ ਅਪਣਾਇਆ ਜਾ ਸਕਦਾ ਸੰਵਿਧਾਨ ਦੇ ਵਿੱਚ ਗਵਰਨਰ ਦੀ ਕੰਸੈਂਟ ਦੇ ਨਾਲ ਜਿਹੜਾ ਆ ਰਿਲੀਫ ਮਿਲ ਜਾਂਦੀ ਆ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਿਹੜੇ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਉਹ ਨਾ ਅਪਣਾ ਕੇ ਅਸੀਂ ਬੰਦ ਵਾਲੇ ਪਾਸੇ ਨੂੰ ਤੁਰਦੇ ਹਾਂ ਤੇ ਸਾਨੂੰ ਜਿਹੜੇ ਕਾਨੂੰਨ ਦੇ ਗਿਆਤਾ ਆ ਉਹ ਵੀ ਸਾਨੂੰ ਮਿਸਲੈਡ ਕਰਦੇ ਹੈਗੇ ਆ ਜੀ, ਸਜਾਵਾਂ ਭੁਗਤ ਲਈਆਂ ਉਹ ਸਜਾਵਾਂ ਨਹੀਂ ਭੁਗਤੀਆਂ ਭਾਈ, ਸਜਾ ਉਮਰ ਕੈਦ ਹੈਗੀ ਆ, ਪਰ ਇੱਕ ਪਰੰਪਰਾ ਜਿਹੜੀ ਹੈਗੀ ਸੀਗੀ ਉਹ ਪਰੰਪਰਾ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਜਿਹੜੀ ਕਿ ਦੇਸ਼ ਦੇ ਵਿੱਚ ਅੱਗੇ ਅਕਸਰ ਫੋਲੋ ਕੀਤੀ ਜਾਂਦੀ
1: ਪੈਰੋਲ ਦਿਓ ਕੋਈ ਗੱਲ ਨੀ ਏਦਾਂ ਦੀ, ਤੇ ਉਹ ਤੋਂ ਬਾਅਦ ਇਹ ਚੀਜ਼ ਅਨਾਉਂਸ ਹੋ ਜਾਂਦੀ ਹੈ ਕਿ ਅਸੀਂ ਪੰਜਾਬ ਬੰਦ ਕਰਾਂਗੇ, ਤੇ ਉਹ ਆਪਣਾ ਇਹਨਾਂ ਨੇ ਦੂਸਰੇ ਪੱਖ ਵਾਲਿਆਂ ਨੇ ਇਹ ਚੀਜ਼ ਦਿਖਾ ਦਿੱਤੀ ਭਾਈ ਅਸੀਂ ਕਿੱਦਾਂ ਬਾਹਰ ਨਿਕਲ, ਅਸੀਂ ਤਾਂ ਬਾਹਰ ਨਿਕਲਣ ਹੀ ਨੀ ਦੇ ਸਕਦੇ। ਉਹ ਫਿਰ ਵੋਟ ਬੈਂਕ ਦਾ ਵੀ ਸਿਲਸਿਲਾ ਜਾਂ ਸਿੱਖ ਵੋਟ ਵੀ ਕੈਸ਼ ਕਰਨੀ ਹੈ ਸਾਰਾ ਕੁਝ ਉਹਦੇ ਵਿੱਚ ਹੈ ਜੀ।
0: ਸਰ ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ, ਮਾਨ ਸਾਹਿਬ ਨੇ ਵੀ ਦੇਖਿਆ ਸੀਗਾ ਵੀ ਸੁਖਬੀਰ ਬਾਦਲ ਤੇ ਉੱਤਰ ਮਿਲੇ ਆ ਮੋਦੀ, ਵੀ ਸ਼ਾਇਦ ਇਹਨਾਂ ਦੀ ਕੋਈ ਖਿਚੜੀ ਪੱਕ ਗਈ ਹੈਗੀ ਹੈ, ਇਹ ਕੁਝ ਨਾ ਕੋਈ ਏਦਾਂ ਦਾ ਕੰਮ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਉਹ ਤੋਂ 4 ਮਹੀਨੇ ਪਹਿਲਾਂ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਵਿਟ ਦੇ ਕੇ ਆਏ ਹੈਗੇ 43 ਪੇਜਾਂ ਦਾ ਹੈਂਜੀ, ਨਹੀਂ ਛੱਡੇ ਜਾਣੇ ਚਾਹੀਦੇ ਜੀ ਇਹਨਾਂ ਨੇ ਸੰਗੀਨ ਅਪਰਾਧ ਕੀਤੇ ਆ ਜੀ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਅੱਜ ਜਿਹੜਾ ਹੈਗਾ ਆ ਫਿਰ ਸਟੇਟਮੈਂਟ ਬਦਲ ਲਈ ਜਿਹੜੀ, ਸੋ ਇਸ ਕਰਕੇ ਜਿਹੜਾ ਆ ਉਹ ਪੋਲੀਟਿਕਸ ਕਰਦੇ ਹੈਗੇ ਆ, ਪਰ ਉਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਲੋਕ ਉਹ ਪੋਲੀਟਿਕਸ ਹੀ ਕਰਦੇ ਹੁੰਦੇ, ਉਹ ਸਮੇਂ ਅਨੁਸਾਰ ਜਿਹੜਾ ਹੈਗਾ ਆ ਉਹ ਫੈਸਲੇ ਲੈਂਦੇ ਆ ਜੀ,
1: ਬਿਲਕੁਲ
0: ਹਾਂਜੀ। ਪਰ ਸਵਾਲ ਇਹ ਆ ਜੀ ਇੱਕ ਮਤਲਬ ਆਰਡਨਰੀ ਬੰਦੇ ਦੇ ਤਰੀਕੇ ਨਾਲ ਜੇ ਮੈਂ ਸੋਚਾਂ ਤੇ
1: ਜੀ,
0: ਬੜੀ ਸੋਹਣੀ ਸੰਜੀਦਾ ਤਰੀਕੇ ਨਾਲ ਹਵਾਰਾ ਦੀ ਵੀ ਉਹ ਚੱਲ ਰਹੀ ਸੀ ਜੀ, ਪੈਰੋਲ ਦੀ ਗੱਲ ਚੱਲ ਰਹੀ ਸੀ, ਉਹ ਆਫਰ ਵੀ ਹੋ ਗਈ ਸੀ, ਕੋਰਟਾਂ ਦਾ ਵੀ ਸੋਫਟ ਕਾਰਨਰ ਆ ਗਿਆ ਸੀਗਾ ਜੀ, ਤੇ ਮਾਨ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਸੀ, ਹੋਇਆ ਕਿ ਉਹ ਏਦਾਂ ਦੀ ਲਲਾ ਲਲਾ ਕਰਾਈ, ਉਧਰੋਂ ਇੱਕ ਸੁਖਬੀਰ ਬਾਦਲ ਹੋਣਾ ਤੇ ਅਟੈਕ ਹੋ ਗਿਆ, ਉਹ ਸਾਰਾ ਜਿਹੜਾ ਹੈਗਾ ਨੈਰੇਟਿਵ ਵੀ ਸ਼ਿਫਟ ਕਰ ਗਿਆ, ਉਧਰਲੇ ਪਾਸੇ ਨੂੰ ਚੱਲ ਗਿਆ ਜੀ, ਉਹ ਗੱਲ ਆਈ ਗਈ ਜੀ ਵਾਂਗੂ ਹੋ ਗਈ ਜੀ, ਤਾਂ ਪਿੱਛੇ ਪੈ ਗਈ ਹੁੰਦੀ ਆ ਜੀ। ਹੁਣ ਅੱਜ ਫਿਰ ਜਿਹੜਾ ਬੰਦ ਆ ਉਹ ਬੰਦ ਨੂੰ ਲੀਡਰ ਲੋਕ ਤੇ ਜੁਡੀਸ਼ਰੀ ਇਹ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਲੈਂਦੀ ਆ, ਕੀ ਇਹਦਾ ਬੈਨੀਫਿਟ ਹੋ ਸਕਦਾ ਜੀ, ਮਸਲੇ ਹੱਲ ਤਾਂ ਸੈਂਟਰ ਨੇ ਕਰਨੇ ਜੀ, ਤੇ ਸੈਂਟਰ ਦਾ ਜਿਹੜਾ ਹੈਗਾ ਆ ਪਤਾ ਨੀ ਉਹਨਾਂ ਨੇ ਆਪਣੇ ਸਮੇਂ ਅਨੁਸਾਰ ਕਰਨੇ ਹੁੰਦੇ ਜੀ,
1: ਬਿਲਕੁਲ ਹੈ ਜੀ,
0: ਲੀਡਰ ਬੋਲਦੇ ਕੁਛ ਆ ਜੀ ਤੇ ਕਰਦੇ ਕੁਛ ਆ, ਜਦੋਂ ਪਹਿਲਾਂ ਜਿਹੜਾ ਪਹਿਲਾਂ ਰਾਜੋਆਣਾ ਦੀ ਮਤਲਬ ਜਿਹੜਾ ਹੈਗਾ ਆ ਸਜ਼ਾ ਦੀ ਤਬਦੀਲੀ ਦੀ ਕੋਈ ਗੱਲਬਾਤ ਚੱਲ ਰਹੀ ਸੀ ਜੀ, ਉਸ ਵੇਲੇ ਬਿੱਟੂ ਹੁਣੀ ਜਾ ਕੇ ਤੇ ਅਮਿਤ ਸ਼ਾਹ ਦੇ ਗੋਡੇ ਫੜੇ ਆਏ ਸੀ, ਕਿਤੇ ਛੱਡ ਨਾ ਦਿਓ ਜੀ, ਇੱਕ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਹੋ ਚੁੱਕਾ ਸੀ ਵੀ ਹਾਂ ਜੀ ਇਹ ਬੰਦੇ ਛੱਡਣੇ ਹੈਗੇ ਆ ਜੀ, ਉਹ ਜਿਹੜੇ ਬੰਦੇ ਛੱਡਣੇ ਹੈਗੇ ਸੀ ਜੀ ਬਿੱਟੂ ਹੁਣੀ ਜਾ ਕੇ ਵੀ ਉੱਥੇ ਕਹਿ ਜੀ, ਤੇ ਮੁੜ ਕੇ ਅਗਲਿਆਂ ਨੇ ਨੋਟੀਫਿਕੇਸ਼ਨ ਵਿਦਡਰਾ ਕਰ ਲਿਆ। ਮੈਂ ਤਾਂ ਜੀ ਇੱਕ ਦਿਨ ਨਾ ਹਮੀਰ ਸਿੰਘ ਹੁਣਾਂ ਦਾ ਉਸ ਟਾਈਮ ਤੇ ਪ੍ਰੋਗਰਾਮ ਦੇਖਿਆ ਸੀ, ਤੇ ਉਹਨਾਂ ਨੇ ਕਿਹਾ ਵੀ ਮਤਲਬ ਜਿਹੜੇ ਆ ਵੀ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਛੱਡ ਤਾਂ ਦਈਏ
1: ਜੀ,
0: ਵੀ ਬਿੱਟੂ ਤੇ ਬਿੱਟਾ ਦੋਨੇ ਨਾਰਾਜ਼ ਹੁੰਦੇ ਆ, ਹਾਂਜੀ
1: ਜੀ,
0: ਮਨਿੰਦਰ ਜੀ ਸਿੰਘ ਬਿੱਟਾ ਉਹ ਅਗੇਂਸਟ ਬੋਲਦਾ ਰਿਹਾ ਆ, ਉਹ ਕਹਿੰਦਾ ਹੈਗਾ ਆ ਵੀ ਹਾਂ ਜੀ ਪ੍ਰੋਫੈਸਰ ਭੁੱਲਰ ਨੂੰ ਨਹੀਂ ਛੱਡਣਾ, ਹਾਂਜੀ ਜੇ ਉਹ ਛੱਡਦੇ ਆ ਤੇ ਉਹ ਨਾਰਾਜ਼ ਹੁੰਦਾ ਆ, ਤੇ ਜੇ ਬੇਅੰਤ ਸਿੰਘ ਦੇ ਕਾਤਲ ਜਿਹੜੇ ਹੈਗੇ ਉਹ ਤੇ ਉਹ ਮਤਲਬ ਬਿੱਟੂ ਨਾਰਾਜ਼ ਹੁੰਦਾ ਜੀ, ਅਗਲੇ ਜਿਹੜੇ ਆ ਇਸੇ ਕਰਕੇ ਮਤਲਬ ਫੈਸਲਾ ਲੈਣ ਦੇ ਵਿੱਚ ਹੁਣ ਬਿੱਟੂ ਹੁਣੀ ਬਾਹਰ ਆ ਕੇ ਤਾਂ ਬੋਲਦੇ ਆ ਵੀ ਹਾਂ ਜੀ ਕੋਈ ਨੀ ਦੇ ਦੇਣੀ ਚਾਹੀਦੀ ਆ ਪੈਰੋਲ, ਹਾਂਜੀ ਪਰ ਪਤਾ ਨੀ ਉੱਥੇ ਜਾ ਕੇ ਮੌਕੇ ਤੇ ਅੰਦਰ ਕੀ ਬੋਲਦੇ ਹੈਗੇ, ਇਹ ਤਾਂ ਉਹੀ ਜਾਣਦੇ ਆ ਜੀ,
1: ਬਿਲਕੁਲ
0: ਕਿ ਸੰਜੀਦਾ ਤਰੀਕੇ ਨਾਲ ਐਫਰਟ ਕਰਨ ਤੇ ਮਿਲ ਵੀ ਸਕਦੀ ਹੈਗੀ ਆ, ਪੈਰੋਲ ਕਿੱਡੀ ਕੁ ਵੱਡੀ ਚੀਜ਼ ਆ, ਇੱਥੇ ਆਰਾਮ ਨਹੀਂ ਉਹਨੂੰ ਹਾਰ ਕੇ ਉੱਥੇ ਮਹੀਨੇ ਤੀਜੇ ਮਹੀਨੇ ਦੇ ਹੀ ਦਿੰਦੇ ਆ ਜੀ, ਉਹ ਉਹਨੇ ਸਾਸਾਂ ਕਰਨਾ ਹੁੰਦਾ ਤਾਂ ਉਹਨੂੰ ਪੈਰੋਲ ਮਿਲ ਜਾਂਦੀ ਹੈਗੀ ਆ
1: ਜੀ,
0: ਹਾਂਜੀ ਸੋ ਇਸ ਕਰਕੇ
1: ਜੀ
0: ਇਹ ਵੀ ਦੇਖਣਾ ਪੈਣਾ ਜੀ।
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਤੁਹਾਡੇ 2 ਮਿੰਟ ਲਵਾਂਗਾ ਹੋਰ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਜੀਠੀਆ ਸਾਹਿਬ ਦਾ ਅੱਜ ਬਿਆਨ, ਉਸ ਤੋਂ ਪਹਿਲਾਂ ਉਹਨਾਂ ਦੇ ਸਿਸਟਰ ਹਰਸਿਮਰਤ ਕੌਰ ਬਾਦਲ ਹੋਣਾ ਦਾ ਬਿਆਨ, ਤੇ ਸਾਰਾ ਸਿਲਸਿਲਾ ਚੱਲ ਕੀ ਰਿਹਾ ਜੀ, ਕੀ ਜ਼ਰੂਰੀ ਹੈ ਗੱਠਜੋੜ, ਕਹਿੰਦੇ ਲੋਕ ਵੀ ਇਹੀ ਚਾਹੁੰਦੇ ਹੈ, ਤੇ ਚਲੋ ਜਿਹੜਾ ਹਿੰਦੂ ਸਿੱਖ ਸਦਭਾਵਨਾ ਦੀ ਗੱਲ ਆਉਂਦੀ ਹੈ ਜਾਂ ਮੇਲ ਮਿਲਾਪ ਦੀ, ਚਲੋ ਉਹਦਾ ਕੋਈ ਏਦਾਂ ਦਾ ਰੌਲਾ ਰੱਪਾ ਨਹੀਂ ਗਾ, ਪਰ ਗੱਲ ਕਿੱਧਰ ਨੂੰ ਜਾ ਰਹੀ ਹੈ? ਤਿੰਨ ਚਾਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੇ ਹੈ, ਤੇ ਹੁਣ ਗਾਟੀ ਕਿਹਦੇ ਨਾਲ ਪੈਂਦੀ ਨਜ਼ਰ ਆਉਂਦੀ ਹੈ? ਤੇ ਉਧਰ ਵਿਦੇਸ਼ਾਂ ਦੇ ਵਿੱਚ ਚਾਹੇ ਮੀਡੀਆ ਹੈ, ਉਹਦਾ ਜ਼ੋਰ ਲੱਗਿਆ ਹੋਇਆ ਕਿ ਭਾਈ ਐਤਕੀ ਵਾਰਸ ਪੰਜਾਬ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ, ਤੇ ਜ਼ਰੂਰ ਆਪਣੇ ਅੰਮ੍ਰਿਤਪਾਲ ਹੁਣਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਆਪਣੇ ਜਿਹੜੇ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਥੇਦਾਰ ਸਾਹਿਬ, ਉਹ ਆਪਣੀ ਡੁਗ ਡੁਗੀ ਬਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਆਪਣੇ ਸਮਰਜੀਤ ਸਿੰਘ ਮਾਨ ਸਾਹਿਬ ਹੋ ਗਏ ਜੀ, ਉਹ ਆਪਣੀ ਡੁਗ ਡੁਗੀ ਬਜਾਉਂਦੇ ਆ।
0: ਪਰ ਗੱਲ ਏਦਾਂ ਹੈਗੀ ਆ, ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ
1: ਜੀ
0: ਵੀ ਅਕਾਲੀ ਦਲ ਇਕੱਲਾ ਸਰਕਾਰ ਬਣਾਉਣ ਚ ਅਸਮਰਥ ਆ ਪੰਜਾਬ ਚ।
1: ਬਿਲਕੁਲ,
0: ਜੇ ਪ੍ਰਕਾਸ਼ ਸਿੰਘ ਦੇ ਬਾਦਲ ਦੇ ਟਾਈਮ ਦੇ ਉੱਤੇ ਅਕਾਲੀ ਦਲ ਜਿਹੜਾ ਆ
1: ਜੀ
0: ਬਿਨਾਂ ਮਦਦ ਤੋਂ ਸਰਕਾਰ ਨਹੀਂ ਬਣਾ ਸਕਿਆ
1: ਜੀ,
0: ਤੇ ਅੱਜ ਦੇ ਹਾਲਾਤਾਂ ਵਿੱਚ ਇਹ ਤਾਂ ਭੁੱਲ ਹੀ ਜਾਣਦੇ,
1: ਜੀ
0: ਇਹਨਾਂ ਨੂੰ ਇਕੱਲਿਆਂ ਨੂੰ ਇੰਨੀ ਵੋਟ ਨਹੀਂ ਸੀ ਪੈਣੀ ਜੀ, ਉਹ ਬਾਕੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਜੀ।
1: ਬਿਲਕੁਲ ਹੈ ਜੀ।
0: ਹੁਣ ਸਵਾਲ ਇਹ ਸੀ ਵੀ ਕਈ ਵਾਰੀ ਬੰਦਾ ਫੇਲ ਹੋ ਕੇ ਵੀ ਤੇ ਵਧੀਆ ਨੰਬਰ ਲੈ ਜਾਂਦਾ ਅਗਲੇ ਸਾਲ,
1: ਬਿਲਕੁਲ ਹੈ ਜੀ,
0: ਉਹਦੇ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ ਜੀ।
1: ਜੀ
0: ਹੁਣ ਸਵਾਲ ਇਹ ਹੈਗਾ ਸੀਗਾ ਕਿ ਇੱਥੇ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਆ ਵੀ ਅਕਾਲੀ ਦਲ ਦੇ ਲੀਡਰ ਤਾਂ ਜਿਹੜਾ ਹਿੰਟ ਵੀ ਦੇ ਰਹੇ ਆ ਤੇ ਬੋਲ ਵੀ ਰਹੇ ਹੈਗੇ, ਤੇ ਬੀਜੇਪੀ ਦੇ ਲੀਡਰ ਇਕਦਮ ਚੁੱਪ ਕਰ ਗਏ ਜੀ।
1: ਜੀ ਹਰਿਆਣਾ ਦੇ ਜਿਹੜੇ ਨੇ ਸੈਣੀ ਸਾਹਿਬ ਮੁੱਖ ਮੰਤਰੀ, ਉਹਨਾਂ ਨੇ ਬਕਾਇਦਾ ਉਹਨਾਂ ਦਾ ਆਉਣ ਦਾ ਪੂਰਾ ਪ੍ਰੋਗਰਾਮ ਸੀਗਾ ਵਾਰਸ ਪੰਜਾਬ ਦੀ, ਜਿਹੜੀ ਉਹਨਾਂ ਨੇ ਕੀਤਾ ਪ੍ਰੋਗਰਾਮ ਲੌਂਗੋਵਾਲ ਬਰਸੀ ਦੇ ਉੱਤੇ, ਤਾਂ ਉਹ ਖੜੇ ਟਾਈਮ ਉਹਨਾਂ ਨੇ ਹੈਲੀਪੈਡ ਵੀ ਸਾਰਾ ਕੁਝ ਦੇਖ ਗਏ ਸੀ, ਸਾਰੀ ਤਰਬੀਤ ਜਿਹੜੀ ਬਣਨੀ ਆ ਬਣ ਗਈ ਸੀ, ਪਰ ਕਹਿੰਦੇ ਨਹੀਂ ਜੀ ਮਤਲਬ ਕਿ ਮੈਂ ਨਹੀਂ ਆਉਣਾ, ਮਤਲਬ ਕਿ ਉਹ ਪ੍ਰੋਗਰਾਮ ਤੋਂ ਫਿਰ ਵਾਂਝੇ ਰਹੇ ਨੇ, ਪਿੱਛੇ ਰਹੇ ਨੇ। ਕਿਤੇ ਨਾ ਕਿਤੇ ਉਹ ਵੀ ਤਾਂ ਸੰਕੇਤ ਹੋ ਸਕਦੇ ਆ ਕਿ ਫਿਰ ਇਹਨਾਂ ਨਾਲ ਵੀ ਅੰਦਰ ਖਾਤੇ ਜੋ ਚੱਲ ਹੀ ਰਿਹਾ, ਫਿਰ ਉਹ ਸਪਸ਼ਟ ਹੈਗਾ ਕਿ ਉਹਨਾਂ ਨੂੰ ਇਹ ਵੀ ਹੋਊਗਾ ਕਿ ਜੇ ਮੈਂ ਇੱਧਰ ਜਾਣਾ ਤਾਂ ਕੋਈ ਹਬੀ ਨਬੀ ਨਾ ਹੋ ਜਾਵੇ, ਮੁੜ ਕੇ ਮੈਨੂੰ ਗਾਲਾਂ ਕੱਢਣਗੇ ਸਾਰੇ ਉੱਪਰਲੇ ਜੀ ਬੀਜੇਪੀ ਵਾਲੇ।
0: ਨਹੀਂ ਸਰ, ਉਹ ਵਾਰਸ ਪੰਜਾਬ ਕਰਕੇ ਨਹੀਂ ਸੀ, ਉਹ ਪੁਨਰ ਸੁਰਜੀਤ ਦੀ ਗੱਲ ਕਰ ਰਹੇ ਸੀ, ਗਿਆਨੀ, ਹਾਂਜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ। ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਹੈਗੇ ਆ ਉਹ ਅਮਿਤ ਸ਼ਾਹ ਨਾਲ ਗੱਲ ਚਲਾਉਂਦੇ ਪਏ ਸੀ
1: ਜੀ,
0: ਬਾਦਲ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਚਲਾਤੀ
1: ਜੀ,
0: ਹਾਂਜੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਵੀ ਅਲਟੀਮੇਟਲੀ ਸਾਨੂੰ ਜਿਹੜਾ ਆ ਵੀ ਇੱਧਰਲੇ ਪਾਸੇ ਨੂੰ ਹੀ ਜਾਣਾ ਪੈਣਾ ਆ, ਉਹਨਾਂ ਨੇ ਹਰ ਇੱਕ ਬੰਦੇ ਨੂੰ ਲੱਡੂ ਦੇ ਕੇ ਰੱਖਣਾ ਅੱਜ
1: ਜੀ।
0: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਮਤਲਬ ਇਹਨਾਂ ਨੂੰ ਵੀ ਲੋੜ ਆ ਗੱਠਜੋੜ ਦੀ, ਪੁਨਰ ਸੁਰਜੀਤ ਵੀ ਗੱਠਜੋੜ ਦੀ ਭਾਲ ਚ ਆ ਜੀ, ਬੀਜੇਪੀ ਨਾਲ ਤਾਂ ਹਰ ਕੋਈ ਗੱਠਜੋੜ ਕਰਨਾ ਚਾਹੁੰਦਾ
1: ਚਾਹੁੰਦਾ ਹੈ ਜੀ।
0: ਹਾਂਜੀ ਸੋ ਗੱਲ ਤਾਂ ਇਹ ਹੈ ਨਾ, ਉਹ ਕਿੱਦਾਂ ਕਿਹਦੇ ਨਾਲ ਕਰਦੇ ਹੈਗੇ ਆ, ਉਹਨਾਂ ਦਾ ਵੀ ਕੋਈ ਕੋਈ ਰਿਸਪੋਂਸ ਆਉਂਦਾ ਜਾਂ ਉਹਨਾਂ ਨੇ ਮਤਲਬ ਇਹਨਾਂ ਦੀ ਇੰਨੀ ਲਾਲਸਾ ਦੇਖ ਕੇ ਜਿਹੜਾ ਆ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੱਧ ਨਾ ਜਾਣ, ਮੈਨੂੰ ਇਹ ਸ਼ੰਕਾ ਆ ਜੀ।
1: ਸ਼ਰਤਾਂ ਸਮਾਂ ਕਿ ਇਹਨਾਂ ਦੀਆਂ ਬਦਲਣੀਆਂ ਚਾਹੀਦੀਆਂ ਸੀਗੀਆਂ ਵੀ ਹਾਂ ਭਾਈ ਐਸਾ
0: ਹਾਂਜੀ
1: ਮੁੱਦੇ ਤੇ
0: ਸ਼ਰਤਾਂ ਉਹਨਾਂ ਦੀਆਂ ਬਦਲ ਰਹੀਆਂ ਜੀ
1: ਜੀ
0: ਤੋ ਇਸ ਕਰਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹੁੰਦੇ ਨਾ ਜੀ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ ਐਂਡ ਹੀ ਹੂ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ ਐਂਡ ਹੀ ਹੂ ਕੈਨ ਨਾਟ ਵਾਕ ਸੇ ਲੋਨਲੀ ਵੇ, ਵੀ ਜੇ ਤੁਸੀਂ ਕਿਸੇ ਬੰਦੇ ਨਾਲ ਜਿਹੜਾ ਹੈਗਾ ਆ ਵੀ ਕੋਈ ਅਲਾਇੰਸ ਕਰਨਾ ਚਾਹੁੰਦੇ ਹੋ, ਕਿਸੇ ਬੰਦੇ ਨੂੰ ਤੁਸੀਂ ਆਪਣੀ ਲੋੜ ਮਹਿਸੂਸ ਕਰਾ ਦਿੰਦੇ ਹੈਗੇ ਨਾ ਜੀ, ਤੇ ਫਿਰ ਉਹ ਬੰਦਾ ਤੁਹਾਡਾ ਹੀ ਹੈਗਾ ਆ, ਫਿਰ ਜਾਂਦਾ ਕਿਤੇ ਨੀ ਜਿੱਦਾਂ ਮਰਜ਼ੀ ਆ। ਬੀਜੇਪੀ ਨੂੰ ਬੀਜੇਪੀ ਨੇ ਕੁਛ ਨੀ ਕੀਤਾ, ਅਕਾਲੀ ਦਲ ਨੂੰ ਆਪਣੀ ਲੋੜ ਮਹਿਸੂਸ ਕਰਾ ਦਿੱਤੀ ਆ, ਹੁਣ ਅਕਾਲੀ ਦਲ ਜਿਹੜਾ ਹੈਗਾ ਆ ਮਜਬੂਰ ਆ ਉਹਨਾਂ ਦੀਆਂ ਸ਼ਰਤਾਂ ਤੇ ਮਤਲਬ ਜਿਹੜਾ ਆ ਸਮਝੌਤਾ ਕਰਨ ਲਈ। ਹੁਣ ਇਹ ਨੀ ਕਿਹਾ ਜਾ ਸਕਦਾ ਵੀ ਭਾਈ ਨਹੀਂ ਹੋ ਸਕਿਆ ਸਮਝੌਤਾ ਜੀ, ਕਿਉਂ ਤੁਸੀਂ ਆਪ ਹੀ ਆਪਣੇ ਕੇਡਰ ਨੂੰ ਜਿਹੜਾ ਹੈਗਾ ਆ ਕਹਿਣਾ ਸ਼ੁਰੂ ਕਰ ਦਿੱਤਾ, ਕੇਡਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਉਦਾਂ ਦੀਆਂ ਬਿਆਨਬਾਜ਼ੀਆਂ ਬਦਲ ਲਈਆਂ ਜੀ।
1: ਜੀ
0: ਉਹਨਾਂ ਨੂੰ ਹੁਣ ਇਸ ਵੇਲੇ ਸੈਂਟਰ ਨੋ ਡਾਊਟ ਵੀ ਸੈਂਟਰ ਨੂੰ ਵੀ ਲੋੜ ਆ ਜੀ, ਉਹਨਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈਗੀ ਆ ਜੀ,
1: ਪਰ ਇਹ ਖੁੱਲ ਕੇ ਮੈਦਾਨ ਦੇ ਵਿੱਚ ਸੈਣੀ ਸਾਹਿਬ ਮਨਪ੍ਰੀਤ ਬਾਦਲ ਹੁਣਾਂ ਨੂੰ ਜਿਹੜਾ ਸੀਗਾ ਚਲੋ ਵੱਡਾ ਅਹੁਦਾ ਮਿਲਿਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਇਹ ਸਾਰਾ ਕੁਝ ਖੁੱਲਣ ਲੱਗਿਆ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਵੀ ਕੜੀ ਬਣ ਸਕਦੇ ਨੇ ਇਸ ਗੱਠਜੋੜ ਦੀ।
0: ਹੋ ਸਕਦਾ ਹੈ ਜੀ, ਹਾਂਜੀ ਪਰਿਵਾਰਕ ਮੈਂਬਰ ਹੈਗੇ ਆ ਜੀ ਮਨਪ੍ਰੀਤ ਬਾਦਲ ਨੇ ਜਿਹੜਾ ਹੈਗਾ ਆ, ਤੁਸੀਂ ਮੰਨ ਕੇ ਚੱਲੋ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡਿਊਰਿੰਗ ਲਾਈਫ ਟਾਈਮ ਹੀ ਇੰਨੇ ਕੁ ਜ਼ਿਆਦਾ ਸੈੱਲ ਮਤਲਬ ਜਿਹੜੇ ਆ ਏਜੰਸੀ ਦੇ ਵਿੱਚ ਵੀ ਤੇ ਬੀਜੇਪੀ ਦੇ ਵਿੱਚ ਵੀ ਪੈਦਾ ਕੀਤੇ ਹੈਗੇ ਸੀ, ਜਿਹੜੇ ਵੱਖ ਵੱਖ ਸਮੇਂ ਤੇ ਇਹਨਾਂ ਦੀ ਵਕਾਲਤ ਕਰਦੇ ਰਹਿੰਦੇ ਸੀਗੇ ਜੀ। ਹਾਂਜੀ, ਉਹ ਤਾਂ ਹੁਣ ਇਹ ਆ ਕਿ ਉਹ ਜਿਹੜਾ ਇਹਨਾਂ ਦਾ ਉਦੋਂ ਅਲਾਇੰਸ ਇਹਨਾਂ ਨੇ ਤੋੜਿਆ ਇਸ ਕਰਕੇ ਕਿਸਾਨ ਅੰਦੋਲਨ ਕਰਕੇ ਇਹਨਾਂ ਦੀ ਮਜਬੂਰੀ ਸੀ ਵੀ ਇਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਜੀ।
1: ਜੀ ਬਿਲਕੁਲ।
0: ਸੋ ਇਸ ਕਰਕੇ ਬੀਜੇਪੀ ਤਾਂ ਬਾਕੀ ਸਟੇਟਾਂ ਚ ਰਾਜ ਕਰ ਲਊਗੀ ਨਾ, ਤਾਂ ਪੰਜਾਬ ਚ ਹੀ ਕਰਨਾ ਨਾ ਜੀ, ਪੰਜਾਬ ਦੇ ਵਿੱਚ ਜੇ ਇਹ ਹਾਲਾਤ ਹੋਣਗੇ ਤੇ ਇਹਨਾਂ ਦੀ ਮਜਬੂਰੀ ਸੀ ਉਹ
1: ਜੀ।
0: ਫੇਰ ਇਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਵੀ ਦਿੱਤੀ ਕਿ ਮੈਡਮ ਹਰਸਿਮਰਤ ਕੌਰ ਰਿਜਾਇਨ ਕਰਕੇ ਆ ਗਏ ਸੈਂਟਰ ਦੀ ਮਨਿਸਟਰ ਤੋਂ। ਹਾਂਜੀ, ਹੁਣ ਇਹ ਨੀ ਮੈਨੂੰ ਪਤਾ, ਮੈਂ ਨੀ ਕਹਿ ਰਿਹਾ, ਇਹ ਉਹ ਆਪ ਕਹਿੰਦੇ ਆ ਵੀ ਕੁਰਬਾਨੀ ਕੁਰਬਾਨੀ, ਮੈਂ ਸ਼ਬਦ ਨੀ ਆਪਣੇ ਕੋਲ ਦਾ, ਮੇਰੇ ਕੋਲ ਨੀ। ਇੱਕ ਮੰਤਰੀ ਦਾ ਰਿਜਾਇਨ, ਇੱਕ ਮੰਤਰੀ ਪਦ ਤੋਂ ਰਿਜਾਇਨ ਕਰਨਾ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਨੀ ਵੀ, ਚਲੋ ਇੱਕ ਹੋ ਸਕਦਾ ਆ ਵੀ ਇੱਕ ਪੋਲੀਟਿਕਸ ਦਾ ਹਿੱਸਾ ਹੋ ਸਕਦਾ, ਪਰ ਉਹ ਇਹਨੂੰ ਕੁਰਬਾਨੀ ਦਾ ਨਾਂ ਦਿੰਦੇ ਆ ਜੀ।
1: ਬਿਲਕੁਲ।
0: ਤੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈਗੀ ਸੀ
1: ਜੀ।
0: ਸੋ ਇਸ ਕਰਕੇ ਹੁਣ ਅਲਾਇੰਸ ਜਿਹੜਾ ਹੈਗਾ ਆ ਇਹਨਾਂ ਦੀ ਗੱਠਜੋੜ ਮਜਬੂਰੀ ਵੀ ਆ ਤੇ ਜਰੂਰੀ ਵੀ ਆ। ਜਰੂਰੀ ਤਾਂ ਆ ਜੀ ਕਿ ਇਹ ਤੋਂ ਬਿਨਾਂ ਸਰਕਾਰ ਨੀ ਬਣਦੀ, ਜੇ ਲੋਕੀ ਵੋਟ ਪਾਉਂਦੇ ਹੈਗੇ ਆ ਦੋਨੇ ਵਰਗਾਂ ਦੇ ਵਿੱਚੋਂ ਵੋਟ ਆਉਂਦੀ ਆ ਤੇ ਫੇਰ ਸਰਕਾਰ ਬਣਦੀ ਆ। ਤੇ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ ਆ ਜੀ, ਤੇ ਅਕਾਲੀ ਦਲ ਕੱਲਾ ਤਾਂ ਜਿਹੜਾ ਹੈਗਾ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਨੀ ਜਿੱਤਿਆ, ਤੇ ਉਦੋਂ ਗੱਠਜੋੜ ਨਾਲ ਬਣਦੀ ਰਹੀ ਆ ਸਰਕਾਰ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਜਿਹੜਾ ਆ ਹਾਲਾਤ ਕੁਛ ਉਹ ਪੱਥਕ ਵੋਟ ਵੈਸੇ ਹੀ ਫਟ ਮਤਲਬ ਕਈ ਹਿੱਸਿਆਂ ਚ ਵੰਡੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਦੋਨੇ ਚੀਜ਼ਾਂ ਆ ਜੀ, ਜਰੂਰੀ ਵੀ ਆ ਤੇ ਮਜਬੂਰੀ ਵੀ ਆ ਜੀ।
1: ਸੈਣੀ ਸਾਹਿਬ ਇੱਕ ਗੱਲ ਹੋਰ ਮਨ ਚ ਆਉਂਦੀ ਆ, ਚਲੋ ਮੈਂ ਕਿਸੇ ਹੱਕ ਜਾਂ ਪੱਖ ਦੀ ਗੱਲ ਨਹੀਂ ਕਰਦਾ, ਮੈਂ ਵਿਚਾਰਨ ਦੀ ਕੋਸ਼ਿਸ਼ ਕਰਦਾ, ਜੋ ਪੰਜਾਬ ਦੇ ਹਾਲਾਤ ਨੇ ਚਾਹੇ ਉਹ ਇਕਨੋਮਿਕ ਪੱਖ ਤੋਂ ਦੇਖ ਲਓ, ਚਾਹੇ ਕਹਿ ਸਕਦੇ ਆ ਚਲੋ ਆਪਣੇ ਅਕਾਲੀ ਦਲ ਨੇ ਬਹੁਤ ਕੁਝ ਗਲਤੀਆਂ ਵੀ ਕੀਤੀਆਂ ਨੇ ਜਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ ਨੇ, ਤਾਂ ਦੋਵੇਂ ਪੱਖ ਹੈਗੇ ਨੇ, ਪਰ ਜੇ ਦੇਖਿਆ ਜਾਵੇ ਤਾਂ ਜੋ ਕੁਝ ਜਿੱਦਾਂ ਕਿ ਇੱਕ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ, ਜੇ ਉਹਦੇ ਨਾਲ ਬਣਾ ਕੇ ਰੱਖੀ ਹੋਵੇ ਜਾਂ ਉਹਦੇ ਨਾਲ ਥੋੜਾ ਬਹੁਤਾ ਫਾਇਦਾ ਲੈਣਾ ਹੋਵੇ ਆਪਣੇ ਸੂਬੇ ਲਈ, ਜਿਵੇਂ ਕਿ ਆਪਾਂ ਕੇਰਲ ਦੀ ਗੱਲ ਕਰਦੇ ਹਾਂ, ਚਲੋ ਉੱਥੇ ਵੀ ਹੈਗਾ ਤਾਂ ਤਕਰਾਰ ਹੀ ਹੈ, ਪਰ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਜਾਂ ਰੱਜੇ ਪਹਿਲਾਂ ਹੀ ਸੀਗੇ, ਉਹ ਬਹੁਤ ਸਾਰੀਆਂ ਖੁਆਇਸ਼ਾਂ ਛੱਡੀਆਂ ਨੇ, ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ, ਤੇ ਇਸੇ ਤਰ੍ਹਾਂ ਹੀ ਕਿ ਜੇ ਇਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਇਹ ਨਹੀਂ ਕਹਿ ਸਕਦੇ ਕਿ ਨੌਜਵਾਨ ਨੇ, ਉਹ ਵੀ ਉਮਰ ਦੇ ਪੜਾਅ ਦੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਵੱਧ ਰਹੇ ਨੇ ਉਧਰ ਉਮਰ ਵੱਲ ਨੂੰ ਵੀ, ਤਾਂ ਕੀ ਆਉਣ ਵਾਲੇ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਚਾਹੇ ਸਿੱਖ ਰਾਜ ਦੀ ਗੱਲ ਆਉਂਦੀ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਕਿ ਜਾਂਦੇ ਜਾਂਦੇ ਕੋਈ ਚੱਜ ਦੇ ਜਾਂ ਚੰਗੇ ਕੰਮ ਕਰ ਜਾਣਗੇ ਜਾਂ ਕੁਝ ਲੋਕ ਇਹਨਾਂ ਨੂੰ ਯਾਦ ਚੰਗੇ ਕੰਮਾਂ ਦੇ ਲਈ ਰੱਖਣਗੇ, ਜੇ ਇਸ ਵਾਰੀ ਪਾਰੀ ਦੇ ਵਿੱਚ ਆਉਂਦੇ ਨੇ ਤਾਂ ਕੀ ਲੱਗਦਾ ਹੈ ਤੁਹਾਨੂੰ, ਜੇ ਕੇਂਦਰ ਦੇ ਨਾਲ ਚੱਲ ਕੇ ਬਣ ਕੇ ਚੱਲਦੇ ਨੇ ਕਿ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਹੈ ਜਾਂ ਸਾਰਾ ਕੁਝ ਉਦਾਂ ਹੀ ਰਹੇਗਾ?
0: ਪਰ ਇੱਥੇ ਗੱਲ ਇਹ ਤਾਂ ਹੈਗੀ ਆ ਵੀ ਹੁਣ ਲੁੱਟਣ ਨੂੰ ਬਚਿਆ ਕੁਛ ਨੀ, ਲੁੱਟ ਗਈ
1: ਜੀ,
0: ਆ ਕੇ ਇੱਕ ਵਾਰੀ ਤਾਂ ਸੋਚਣਗੇ ਨਾ
1: ਜੀ
0: ਵੀ ਹੁਣ ਕੀ ਲੁੱਟੀਏ, ਤੇ ਲੁੱਟ ਕੇ ਤਾਂ ਲੈ ਗਏ ਨਸੀਬਾਂ ਵਾਲੇ ਹੈ ਜੀ।
1: ਬਿਲਕੁਲ ਹੈ ਜੀ,
0: 5 ਲੱਖ ਕਰੋੜ ਦਾ ਕਰਜ਼ਾ ਦੇ ਗਏ
1: ਜੀ,
0: ਕਰੋ ਕੀ ਕਰਨਾ ਤੁਸੀਂ, ਕਿੱਥੋਂ ਵੇਚੋਗੇ, ਕੀ ਕਰੋਗੇ
1: ਜੀ?
0: ਸੋ ਮਤਲਬ ਜਿਹੜਾ ਵੀ ਬੰਦਾ ਆਏਗਾ ਨਾ ਜੀ, ਉਹਦੇ ਵਾਸਤੇ ਬੜੀ ਚੈਲੰਜਿੰਗ ਜੋਬ ਰਹੇਗੀ ਇਹ
1: ਜੀ,
0: ਕਿ ਕਿਸ ਤਰੀਕੇ ਨਾਲ ਸਟੇਟ ਨੂੰ ਰਨ ਕਰਨਾ। ਫਿਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਸਰਕਾਰ ਹੀ ਹੁੰਦੀ ਆ, ਬੜੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ
1: ਜੀ,
0: ਜੇ ਨਿੱਜ ਤੋਂ ਉੱਪਰ ਉੱਠ ਕੇ ਰਾਜ ਕਰਨਗੇ
1: ਜੀ
0: ਤੇ ਕੁਛ ਨਾ ਕੁਛ ਆਪਣਾ ਜਿਹੜੀ ਆ ਦਾਗ ਲੱਗੇ ਹੈਗੇ ਆ ਨਾ ਜੀ, ਉਹ ਧੋ ਲੈਣਗੇ
1: ਜੀ।
0: ਨਹੀਂ ਤਾਂ ਲੋਕੀ ਤਾਂ ਅਜੇ ਵੀ ਮਤਲਬ ਜਿਹੜਾ ਹੈਗਾ ਆ ਵੀ ਉਹ ਬੰਦੇ ਜਿਹਨਾਂ ਦੇ ਖਾਨਦਾਨਾਂ ਨੇ ਮਤਲਬ ਜਿਹੜਾ ਹੈਗਾ ਆ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਉੱਤੋਂ ਅਕਾਲੀ ਦਲ ਦੇ ਨਾਲ ਤੁਰੇ ਸੀਗੇ ਜੀ, ਜੇ ਉਹ ਮੂੰਹ ਮੋੜ ਗਏ ਆ ਤੇ ਆਮ ਵੋਟਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਆ, ਬੜੀ ਔਖਾ ਹੁੰਦਾ ਆ ਦੁਬਾਰਾ ਜਿਹੜਾ ਆ ਲੀਹ ਦੇ ਉੱਤੇ ਚੜ੍ਹਨਾ ਜੀ,
1: ਜੀ
0: ਆ ਜਾਣਗੇ ਚੰਗੇ ਕੰਮ ਕਰਨਗੇ।
1: ਜੀ
0: ਦੇਖੋ ਨਾ ਭਾਰੇ ਸਾਹਿਬ, ਇੱਕ ਚੀਜ਼ ਹੈਗੀ ਆ, ਮੈਂ ਇਹ ਸੁਖਬੀਰ ਬਾਦਲ ਹੋਣਾ ਨੂੰ ਨਾ ਜੇ ਇੰਡੀਪੈਂਡੈਂਟ ਚੱਲਣ ਦਿੱਤਾ ਆ ਹੁੰਦਾ ਨਾ ਜੀ, ਉਹਨਾਂ ਨੂੰ ਆਪਾਂ ਦੂਜੀ ਪੋਲਿਟਿਕਸ ਦੇ ਵਿੱਚ ਨਾ ਲਿਆਉਂਦੇ, ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮਤਲਬ ਉਹ ਬਿਜ਼ਨਸ ਇਹ ਹੈਗਾ ਜੀ। ਦੇਖੋ ਉਹਨਾਂ ਦੀ ਬਿਜ਼ਨਸ ਸੋਚ ਵੀ ਜਿਹੜੀ ਆ
1: ਜੀ,
0: ਇਹ ਉਹਨਾਂ ਨੇ ਆਪਣੇ ਐਗਰੀਕਲਚਰ ਇਹਦੇ ਜਿਹੜੇ ਬੀਜੀ ਸਮਝੌਤੇ ਕੀਤੇ
1: ਜੀ ਮੈਨੇਜਮੈਂਟ
0: ਸਰ, ਹਾਂਜੀ ਉਹ ਆਪਣੀ ਇਲੈਕਟ੍ਰਿਸਿਟੀ ਸਰਪਲਸ ਤਾਂ ਕਰ ਦਿੱਤੀ ਨਾ ਜੀ,
1: ਬਿਲਕੁਲ
0: ਪਾਵਰ ਸਰਪਲਸ ਕਰ ਦਿੱਤੀ
1: ਜੀ।
0: ਅੱਜ ਜਦੋਂ ਸਾਰੀ ਸਾਰੀ ਰਾਤ ਜਦੋਂ ਲਾਈਟ ਨੀ ਨਾ ਆਉਂਦੀ ਜੀ, ਤੇ ਸਾਨੂੰ ਉਹ ਸਮਾਂ ਚੇਤੇ ਆਉਂਦਾ ਵੀ ਉਹੀ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਆ 24 ਘੰਟੇ ਅਸੀਂ ਬਿਜਲੀ ਦੇਖੀ, ਨਹੀਂ ਤਾਂ ਕੈਪਟਨ ਦੇ ਰਾਜ ਦੇ ਵਿੱਚ ਵੀ ਅਸੀਂ ਕੱਟ ਹੀ ਲੱਗਦੇ ਦੇਖੇ ਆ, ਤੇ ਇਹਨਾਂ ਦੇ ਰਾਜ ਚ ਵੀ ਜਿਹੜਾ ਆ ਕੱਟ ਹੀ ਲੱਗਦੇ ਦੇਖੇ ਆ
1: ਜੀ।
0: ਸੋ ਉਹਨਾਂ ਨੇ ਕੀ ਮਤਲਬ ਸੀਗਾ
1: ਜੀ,
0: ਉਹ ਜਦੋਂ ਨਾ ਫ੍ਰੀ ਬੀਜ ਵਾਲੇ ਪਾਸੇ ਨੂੰ ਜਾਣਾ ਪਿਆ ਉਦੋਂ, ਨਹੀਂ ਤਾਂ ਸੁਖਬੀਰ ਬਾਦਲ ਦੀ ਪਹਿਲੀ ਸੋਚ ਇਹ ਸੀ ਕਿ ਬਿਜਨਸ ਟਾਈਪ ਸੋਚ ਕਿ ਫੈਸਿਲਿਟੀ ਲਓ ਠੀਕ ਹੈ ਤੇ ਕਰੋ। ਅੱਜ ਵੀ ਜਿਹੜਾ ਹੈਗਾ ਆ ਵੀ ਤੁਸੀਂ ਜਿਹੜਾ ਆ ਏਦਾਂ ਦੀਆਂ ਫ੍ਰੀ ਬੀਜ ਮੰਗਤੇ ਬਣਾ ਕੇ ਰੱਖ ਦਿੱਤਾ ਸਰ, ਔਰ ਤੁਸੀਂ ਇਹ ਦੇਖੋ ਕਿਸੇ ਬੰਦੇ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਖਰੇ 500-500 ਰੁਪਏ ਦਾ ਜਿਹੜਾ ਹੈਗਾ ਆ ਤੇਲ ਕਹਿਤਾ ਵੀ ਆ ਗਿਆ।
1: ਬਿਲਕੁਲ
0: ਹਾਂਜੀ, ਉਹ ਦੇਖੋ ਇੱਕ ਵੀਡੀਓ ਆਈ ਹੈਗੀ ਆ ਕਿੰਨੀ ਦੁਨੀਆ 500 ਰੁਪਏ ਦਾ ਤੇਲ ਪਾਉਣ ਲਈ 20 ਪਿੰਡੇ ਚ ਪਹੁੰਚ ਗਏ, ਚਾਹੇ 1000 ਰੁਪਏ ਦੀ ਬਾਅਦ ਚ ਦਵਾਈ ਖਾਣੀ ਪੈ ਜਾਏ
1: ਜੀ।
0: ਫੇਰ ਉਸ ਬੰਦੇ ਨੂੰ ਗਾਲਾਂ ਕੱਢਣ ਵੀ ਉਹ ਪਹੁੰਚਿਆ ਨੀ ਕੋਈ ਅੰਮ੍ਰਿਤਸਰ ਦਾ
1: ਰਾਜਾ ਰਾਜਾ ਸੀ।
0: ਹਾਂਜੀ
1: ਜੀ,
0: ਉੱਥੇ ਪਹਿਲਾਂ ਉੱਥੇ ਕੈਨ ਕੂਨ ਜੇ ਕੋਈ ਰੱਖੇ ਸੀਗੇ ਉਹ ਵੰਡੀ ਜਾ ਰਹੇ ਸੀਗੇ, ਉਹ ਆਪਣੇ ਐਨਰਜੀ ਡਰਿੰਕ ਦੇ ਉਹ ਦਈ ਗਏ ਜੀ ਉਹਨਾਂ ਨੂੰ। ਬਾਅਦ ਚ ਅਗਲੇ ਕਹਿਣ ਵੀ ਸਾਡਾ ਤੇਲ ਵੀ ਪਾਓ, ਹੁਣ ਅਸੀਂ 500 ਦਾ ਜਿਹੜਾ ਵਾਏ ਹੈਗੇ ਜੀ, ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗੀਆਂ
1: ਜੀ।
0: ਸੋ ਇਸ ਕਰਕੇ ਫ੍ਰੀ ਦੀ ਚੀਜ਼ ਲੈਣ ਵਾਸਤੇ ਇੰਨਾ ਕੁ ਕਰੇਜ਼ ਹੋ ਗਿਆ ਆ ਨਾ ਜੀ, ਵੀ ਲੋਕਾਂ ਦਾ ਮਤਲਬ ਰਿਹਾ ਹੀ ਨੀ, ਕਰੈਕਟਰ ਰਿਹਾ ਹੀ ਨੀ ਹੈਗਾ ਜੀ, ਕੀ ਕਰੋਗੇ ਤੁਸੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਵੀ ਸਰਕਾਰ ਆ ਜਾਂਦੀ ਹੈਗੀ ਆ ਜੀ, ਚੈਲੰਜ ਉਹਦੇ ਵਾਸਤੇ ਵੱਡਾ ਹੋਏਗਾ। ਜਿਹੜੀ ਤੁਸੀਂ ਤੁਹਾਡਾ ਸਵਾਲ ਹੈਗਾ ਜੇ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੁਣ ਨਿੱਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਕੋਈ ਕੰਮ ਕਰ ਜਾਣਗੇ ਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਚੰਗੇ ਨਾਂ ਨਾਲ ਚੇਤੇ ਰੱਖਿਆ ਜਾਊਗਾ, ਨਹੀਂ ਤਾਂ ਮੱਥੇ ਤੇ ਕਲੰਕ ਇਹਨਾਂ ਦੇ ਬਹੁਤ ਲੱਗੇ ਹੈਗੇ ਆ ਜੀ। ਤੇ ਨਹੀਂ ਤਾਂ ਉਹ ਇੱਕ ਵਾਰੀ ਨਾ ਆਪਣੇ ਮਾਂਗੜ ਇਕਬਾਲ ਮਾਂਗੜ ਜੀ ਦੀ ਮੰਮੀ ਨੇ ਇਹ ਗੱਲ ਕਹੀ, ਸੁਰਿੰਦਰਪਾਲ ਭੈਣ ਜੀ ਨੇ ਇਹ ਗੱਲ ਕਹੀ ਸੀ। ਹਾਂਜੀ, ਉਹਨਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਆ
1: ਜੀ,
0: ਪਰ ਜਦੋਂ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ ਆ ਤੇ ਉਹ ਮਾੜੀ ਗੱਲ ਤੇ ਚੇਤੇ ਕੀਤਾ ਜਾਂਦਾ।
1: ਬਿਲਕੁਲ
0: ਹਾਂਜੀ
1: ਜੀ,
0: ਇਹਨਾਂ ਨੇ ਕਹੀ ਸੀ ਸ਼ਾਮ ਇੱਕ ਟਵਾਣਾ ਸਾਹਿਬ ਦੇ ਆਉਂਦੇ ਹੁੰਦੇ ਸੀ ਭੈਣ ਜੀ ਗੁਰਬਚਨ ਗੁਰਚਰਨ ਹੋਣਾ ਨੇ ਇਹ ਗੱਲ ਕਹੀ ਸੀ ਤੇ ਬਾਦਲ ਸਾਹਿਬ ਦੀ ਏਡੀ ਵੱਡੀ ਲਗੈਸੀ ਤੇ ਜਦੋਂ ਵੀ ਯਾਦ ਕੀਤਾ ਜਾਂਦਾ ਜਾਂ ਮਾੜੇ ਕੰਮ ਨੂੰ ਯਾਦ ਕੀਤਾ ਜਾਂਦਾ ਇਹ ਕਿਉਂ
1: ਜੀ?
0: ਸੋ ਇਸ ਕਰਕੇ ਹੈਗਾ ਕਿਉਂਕਿ ਬਾਦਲ ਸਾਹਿਬ ਨੇ ਨਿੱਜ ਨੂੰ ਪ੍ਰੈਫਰੈਂਸ ਦਿੱਤੀ, ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ ਐਟ ਦੈਟ ਟਾਈਮ ਜਦੋਂ ਬੀਜੇਪੀ ਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਬੀਜੇਪੀ ਸਭ ਕੁਛ ਦੇ ਸਕਦੀ ਸੀ ਜੀ, ਉਦੋਂ ਆਪਣੀਆਂ ਸਟੇਟ ਦੀਆਂ ਪ੍ਰੋਬਲਮ ਐਡਰੈਸ ਨਹੀਂ ਕਰਵਾਈਆਂ ਜੀ, ਮੁੱਦੇ ਸਾਡੇ ਉਦੋਂ ਦੇ ਉਹੀ ਚੱਲੇ ਆ ਰਹੇ ਆ ਤੇ ਅੱਜ ਵੀ ਉਹੀ ਮੁੱਦੇ ਖੜੇ ਹੈਗੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਕਰ ਲੈਣਗੇ ਤੇ ਚੰਗੀ ਗੱਲ ਹੋਊਗੀ ਜੇ ਨਿੱਜ ਤੋਂ ਉੱਪਰ ਉੱਠ ਕੇ ਤੇ ਫਿਰ ਜਿਹੜਾ ਹੈਗਾ ਆ ਰਾਜ ਕਰਨਗੇ ਤਾਂ ਜੀ। ਬਾਕੀ ਪਤਾ ਨੀ ਜੀ ਵੀ ਸਮੇਂ ਦੀ ਗਰਭ ਦੇ ਵਿੱਚ ਆ ਜੀ ਵੀ ਕਿਹਨੂੰ ਇਹ ਜਿਹੜਾ ਤਾਜ ਮਿਲਣਾ ਆ ਜੀ। ਬਾਕੀ ਦੇਖੋ ਮਾਨ ਸਾਹਿਬ ਵੀ ਨਾ ਮਤਲਬ ਗਰਾਊਂਡ ਤੋਂ ਗਏ ਸੀਗੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਇਲਮ ਸੀਗਾ ਜੀ, ਪਰ ਪਤਾ ਨੀ ਉੱਥੇ ਅਫਸਰਸ਼ਾਹੀ ਏਦਾਂ ਦਾ ਗਲਿਆਰੇ ਦੇ ਵਿੱਚ ਪਾ ਲੈਂਦੀ ਆ ਬੰਦੇ ਨੂੰ ਜੀ ਕਿ ਉਹਨੂੰ ਮਤਲਬ ਗਰਾਊਂਡ ਦੇ ਨਾਲ ਬਿਲਕੁਲ ਤੋੜ ਹੀ ਦਿੰਦੀ ਜੀ। ਬਈ ਇਸ ਮਾਨ ਸਾਹਿਬ ਤੋਂ ਜਿੰਨੀਆਂ ਉਮੀਦਾਂ ਸੀ ਨਾ ਜੀ, ਨਿਰਾਸ਼ਾ ਵੀ ਉਹ ਤੋਂ ਵੱਧ ਹੋਈ
1: ਜੀ,
0: ਇਸੇ ਕਰਕੇ ਲੋਕਾਂ ਦੀ ਫਾਇਦਾ ਪੈ ਗਿਆ ਜੀ।
1: ਬਿਲਕੁਲ ਹੈ ਜੀ,
0: ਕੀ ਭਾਰੇ ਸਾਹਿਬ
1: ਜੀ ਸੈਣੀ ਸਾਹਿਬ,
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ। ਮੈਂ ਅਗਲੇ ਸਿਸਟਮ ਦੇ ਬਾਰੇ ਵੀ ਦੱਸ ਦਿੱਤਾ ਸੀ ਵੀ ਅੱਗੇ ਜਿਹੜੇ ਹੈਗੇ ਆ ਜੱਜ ਕਿੱਦਾਂ ਲਾਉਣੇ ਇਹਨਾਂ ਨੇ ਜੀ। ਹਾਈ ਕੋਰਟ ਦੇ ਠੀਕ ਹੈ ਜੀ, ਇਹਨਾਂ ਦਾ ਕੋਲੀਜੀਅਮ ਸਿਸਟਮ ਹੈਗਾ ਆ ਜੀ, ਅੱਛੀ ਗੱਲ ਹੈਗੀ ਆ, ਪਰ ਇਹ ਸਾਰੇ ਜੱਜ ਕੋਲੀਜੀਅਮ ਦੇ ਥਰੂ ਹੀ ਆ ਰਹੇ ਜੀ। ਇੱਕ ਵਾਰੀ ਨਾ ਜੀ ਰਾਜੇ ਸਭਾ ਦੇ ਵਿੱਚ ਕੇਰਲਾ ਦਾ ਇੱਕ ਸਾਂਸਦ ਸੀਗਾ ਜੀ,
1: ਹਾਂਜੀ,
0: ਉਦੋਂ ਨਾ ਵੈਂਕਟਾਈ ਨਾਇਡੂ ਹੁੰਦੇ ਸੀਗੇ ਚੇਅਰਪਰਸਨ
1: ਜੀ
0: ਆਪਣੇ ਰਾਜ ਸਭਾ ਦੇ,
1: ਜੀ
0: ਕਿਉਂਕਿ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਉਹੀ ਚੇਅਰਪਰਸਨ ਹੁੰਦਾ ਨਾ ਜੀ ਉੱਥੇ ਦਾ ਰਾਜ ਸਭਾ ਦਾ,
1: ਜੀ
0: ਤੇ ਵੈਂਕਟ ਨਾਇਡੂ ਨੇ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਮੈਂ ਮਤਲਬ ਇੱਕ ਕੱਲ ਸਟੇਟਮੈਂਟ ਦੇਖਦਾ ਪਿਆ ਸੀ ਵੀ ਕੇਰਲਾ ਦੇ MP ਦੀ,
1: ਜੀ
0: ਉਹਨੇ ਕਹਿੰਦੇ ਮਤਲਬ ਪੜ੍ਹਨਾ ਸ਼ੁਰੂ ਕੀਤਾ ਵੀ ਮੈਂ ਜੱਜਸ ਦੀ ਪ੍ਰੋਫਾਈਲ ਪੜ੍ਹ ਰਿਹਾ ਹੈਗਾ ਆ, ਹੈ ਜੀ, ਵੀ ਪਹਿਲਾ ਜੱਜ ਦੀ ਪ੍ਰੋਫਾਈਲ ਪੜ੍ਹੀ, ਹਿਜ਼ ਮਟਰਨਲ ਅੰਕਲ ਵਾਜ ਇਹ ਹਾਈ ਕੋਰਟ ਜੱਜ, ਹੈ ਜੀ, ਦੂਜੇ ਦੇ ਪੜ੍ਹੀ ਜੀ, ਵੀ ਹਿਜ਼ ਗ੍ਰੇਟ ਗ੍ਰੈਂਡ ਫਾਦਰ ਵਾਜ ਇਹ ਜੱਜ ਆਫ ਸੁਪਰੀਮ ਕੋਰਟ, ਉਹਨਾਂ ਨੇ ਕੱਲੀ ਕੱਲੀ ਪ੍ਰੋਫਾਈਲ ਪੜ੍ਹੀ ਵੀ ਹਾਂ ਜੀ ਵੀ ਉਹਨਾਂ ਦੇ ਹੀ ਬੱਚੇ ਉਹਨਾਂ ਦੇ ਕਿਥ ਐਂਡ ਕਿਨ ਜਿਹੜੇ ਪਹਿਲਾਂ ਸੀ ਉਹ ਕਲੀਜੀਅਮ ਸਿਸਟਮ ਰਾਹੀਂ ਜਿਹੜੇ ਹੈਗੇ ਆ ਉਹੀ ਬੰਦੇ ਆਉਂਦੇ ਹੈਗੇ, ਕੀ ਭਾਰਤ ਦੇ ਵਿੱਚ ਟੈਲੈਂਟ ਦੀ ਕਮੀ ਆ ਜੀ।
1: ਜੀ
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹ ਮੁੱਦਾ ਕਈ ਵਾਰੀ ਚੱਕਣ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸੁਪਰੀਮ ਕੋਰਟ ਦੇ ਵੀ ਆਪਣਾ ਜਿਹੜਾ ਹੈਗਾ ਆ ਉਹ ਡੋਮੀਨੈਂਸ ਛੱਡਣਾ ਨਹੀਂ ਚਾਹੁੰਦੀ ਆਪਣੀ ਸਿਲੈਕਸ਼ਨ ਤੇ, ਹੁਣ ਦੇਖੋ ਨਾ ਵੀ ਇੱਕ ਬੰਦੇ ਨੂੰ ਸਿਲੈਕਟ ਵੀ ਉਹੀ ਕਰਦੇ ਹੈਗੇ ਆ, ਸਿਲੈਕਟ ਵੀ ਅਸੀਂ ਕਰਾਂਗੇ ਆਪਣੇ ਆਪ ਨੂੰ, ਹਾਂਜੀ, ਤੇ ਅਕਾਊਂਟੇਬਲ ਵੀ ਨਹੀਂ ਹੋਵਾਂਗੇ ਕਿਸੇ ਨੂੰ
1: ਜੀ,
0: ਵੀ ਕਿੱਦਾਂ ਦਾ ਮਤਲਬ ਸਿਸਟਮ ਹੈਗਾ ਆ ਜੀ।
1: ਜੀ
0: ਤੁਸੀਂ ਦੇਖਿਓ ਸਹੀ ਜੈਨ ਜੀ ਜਿਹੜਾ ਹੈਗਾ ਆ ਨਾ ਜੀ, ਕਿੱਦਾਂ ਅੱਜ ਉਹਨਾਂ ਨੇ ਪੋਲੀਟੀਕਲ ਸਿਸਟਮ ਨੂੰ ਡਰਾਇਆ ਨਾ ਜੀ, ਇੱਕ ਦਿਨ ਜਿਹੜਾ ਹੈਗਾ ਆ ਜੁਡੀਸ਼ਰੀ ਵੀ ਆਪਣੇ ਵਿੱਚ ਰਿਫੋਰਮ ਕਰਨ ਦੇ ਵਿੱਚ ਮਜਬੂਰ ਹੋ ਜਾਊਗੀ ਜੀ, ਬਾਕੀ ਜਿਹੜੇ ਵੀ ਜੱਜਸ ਆਏ ਹੈਗੇ ਜੀ ਬਣੇ ਆ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ, ਉਮੀਦ ਕਰਦੇ ਹੈਗੇ ਆ ਜੀ ਵੀ ਇੱਕ ਗਰੀਬ ਦੇ ਮਨ ਦੇ ਵਿੱਚ ਵੀ ਇਨਸਾਫ਼ ਦੀ ਉਮੀਦ ਜਾਗੂਗੀ ਜਦੋਂ ਇਹ ਕੁਰਸੀ ਤੇ ਬਹਿ ਕੇ ਇਨਸਾਫ਼ ਕਰਨਗੇ ਜੀ।
1: ਜਿਵੇਂ ਸਿੰਘ ਸਾਹਿਬ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ, ਇਸ਼ਾਰਾ ਕੀਤਾ ਹੈ ਪਰਿਵਾਰਵਾਦ ਤਾਂ ਚਲੋ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ ਚ ਹੈਗਾ ਹੈਗਾ, ਪਰ ਏਦਾਂ ਦੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਦੇ ਵਿੱਚ ਵੀ ਤਾਂ ਪਰਿਵਾਰਵਾਦ ਤਾਂ ਉਹਦੇ ਵਿੱਚ ਵੀ ਬਹੁਤ ਵੱਡਾ ਭਾਰੂ ਹੈ ਜੀ ਦੇਖਿਆ ਜਾਵੇ ਤਾਂ। ਵੈਸੇ ਇੱਥੇ ਸਾਡੇ ਸਾਡੇ ਤੁਹਾਡੇ ਮੈਂ ਇਹਦੇ ਜਾਣਕਾਰੀ ਲੈਣੀ ਚਾਹਾਂਗਾ ਥੋੜੀ ਜਿਹੀ ਕਿ ਜਿੱਦਾਂ ਕਿ ਕੋਈ ਗੌਰਮੈਂਟ ਦੇ ਵਿੱਚ ਕੋਈ ਸਿਗਨੇਚਰ ਕਰਨੇ ਹੋਣ ਜਾਂ ਤੁਸੀਂ ਮਤਲਬ ਕਿ ਬਾਨਾ ਹੋਵੇ ਕੋਈ ਮਤਲਬ ਕਿ ਗਵਾਹ ਬਾਨਾ ਹੋਵੇ ਤਾਂ ਉੱਥੇ ਇਹ ਜ਼ਰੂਰ ਲਾਜ਼ਮੀ ਦੇਖਿਆ ਜਾਂਦਾ ਜਿਹੜਾ ਸਾਈਨ ਕਰਵਾਉਣ ਵਾਲਾ ਤੇ ਜਿਹੜੇ ਕਰਨ ਵਾਲੇ ਉਹ ਕਰਨ ਵਾਲੇ ਤਾਂ ਚਲੋ ਰਿਸ਼ਤੇਦਾਰੀ ਦੇ ਵਿੱਚ ਹੋ ਸਕਦੇ ਆ ਪਰ ਜਿਹੜਾ ਉੱਥੇ ਜੌਬ ਦੇ ਉੱਤੇ ਬੈਠਾ ਹੈ ਤਾਂ ਉਹ ਮਤਲਬ ਕਿ ਰਿਸ਼ਤੇਦਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਨਹੀਂ ਕਰ ਸਕਦਾ ਕਿ ਇੰਡੀਆ ਦੇ ਵਿੱਚ ਵੀ ਹੈ ਇਸ ਤਰ੍ਹਾਂ ਦਾ ਕੁਝ ਤੇ ਫਿਰ ਉਹ ਜੱਜਾਂ ਦੇ ਪੁੱਤ ਜਿਹੜੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਜਿਹੜੀਆਂ ਵੱਡੀਆਂ ਜੋਬਾਂ ਨੇ ਅੱਗੇ ਤੋਂ ਅੱਗੇ ਉਹ ਕਿੱਦਾਂ ਮੈਨੇਜ ਕਰਦੇ ਆ ਜੀ, ਕਿਤੇ ਤਾਂ ਕਲੈਸ਼ ਹੁੰਦਾ ਹੀ
0: ਹੋਵੇ। ਇਦਾਂ ਹੈ ਨਾ ਉਹ ਇਹਨੂੰ ਕਹਿੰਦੇ ਹੁੰਦੇ ਆ ਕੁਇਡ ਪ੍ਰੋ ਕਿਊ
1: ਜੀ,
0: ਉਹ ਮਤਲਬ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਸਕ੍ਰੈਚ ਯੂਰ,
1: ਬਿਲਕੁਲ ਹੈ ਜੀ,
0: ਮਤਲਬ ਇਹ ਹੈਗਾ ਆ ਕਿ ਡਾਇਰੈਕਟ ਆਪ ਤਾਂ ਬਹਿਣਾ ਹੀ ਨੀ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਆ, ਮੇਰੇ ਪੋਤੇ ਵਾਰੀ ਕਿਸੇ ਹੋਰ ਨੇ ਬਹਿਣਾ ਆ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਕਲੀਜੀਅਮ ਦੇ ਵਿੱਚ, ਜਿਹਦਾ ਮੈਂ ਸਵਾ ਰਿਹਾ ਆ ਉਹਦਾ ਗਾਂ ਉਹ ਆਪ ਵੀ ਨੀ ਆਊਗਾ, ਉਹਦਾ ਮਾਮਾ ਚਾਚਾ ਜਿਹੜਾ ਹੈਗਾ ਆ ਕੋਈ ਉਹ ਹੋਊਗਾ ਜੀ, ਵੀ ਹਾਂ ਜੀ ਉਹਨਾਂ ਨੇ ਸਾਡਾ ਬੰਦਾ ਇੱਕ ਭਰਤੀ ਕਰ ਲਿਆ ਸੀ ਆਪਾਂ ਹੁਣ ਉਹਨਾਂ ਦਾ ਕਰਨਾ ਆ
1: ਜੀ। ਉਹ ਮੈਨੂੰ ਚੇਤਾ ਭੁੱਲ ਗਈ ਤੁਹਾਡੀ ਗੱਲ ਤੋਂ, ਚੇਤਾ ਆਇਆ ਕਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਕਪੂਰ ਸਿੰਘ ਹੋਣੀ ਜਿਹੜੇ ਸੀਗੇ ਉਹ ਕਹਿੰਦੇ ਆਪ ਹੀ ਮਤਲਬ ਕਿ ਬਹਿ ਗਏ ਜੀ ਚੇਅਰ ਦੇ ਉੱਤੇ,
0: ਲਾਇਸੈਂਸ ਅਪਲਾਈ ਕੀਤਾ ਕਪੂਰ ਸਿੰਘ, ਆਪ ਹੀ ਅਪਲਾਈ ਕੀਤਾ ਲਾਇਸੈਂਸ, ਆਪ ਹੀ ਬਹਿ ਗਏ ਕੁਰਸੀ ਤੇ, ਹਾਂਜੀ ਆਪ ਹੀ ਐਪਲੀਕੈਂਟ ਕਪੂਰ ਸਿੰਘ ਨੇ ਕਪੂਰ ਸਿੰਘ ਨੂੰ ਲਾਇਸੈਂਸ ਦੇ ਦਿੱਤਾ ਜੀ।
1: ਹਾਂਜੀ ਜੀ ਬਿਲਕੁਲ ਹੈ ਜੀ ਸੈਣੀ
0: ਸਾਹਿਬ, ਹਾਂਜੀ ਹਾਂਜੀ, ਤੋ ਇਸ ਕਰਕੇ ਇੱਥੇ ਮਹਾਰਾਜ ਚੱਲਦੇ ਰਹਿੰਦੇ ਇੱਥੇ ਇਹ ਦੇਸ਼ ਜਿਹੜਾ ਹੈਗਾ ਆ ਨਾ ਜਦੋਂ ਇਹ ਮਿਰਾਕਲਸ ਦਾ ਚਮਤਕਾਰਾਂ ਦਾ ਦੇਸ਼ ਹੈਗਾ ਜੀ,
1: ਇਹ ਸਾਰਾ ਕੁਝ ਸਿਰਫ ਉੱਥੇ ਹੀ ਹੋ ਸਕਦਾ ਜੀ।
0: ਇੱਕ ਭਾਰਤ ਸਾਹਿਬ ਜਾਂਦੇ ਜਾਂਦੇ 2 ਮਿੰਟ ਦੀ ਗੱਲ ਹੋਰ ਸਾਂਝੀ ਕਰਕੇ ਜਾਵਾਂ ਜੀ, ਅੱਜ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵਿਸ਼ਾ ਰਿਹਾ ਹੈਗਾ ਆ ਜੀ ਵੀ ਖੰਡ 70 ਰੁਪਏ ਕਿਲੋ ਹੋ ਗਈ
1: ਜੀ, ਹਾਂਜੀ
0: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹਨਾਂ ਦੇ 25 ਲੱਖ ਟਨ ਜਿਹੜਾ ਹੈਗਾ ਆ ਗੰਨਾ
1: ਜੀ
0: ਉਹ ਇਥਾਨੋਲ ਬਣਾਉਣ ਦੇ ਵਿੱਚ ਯੂਜ਼ ਹੋ ਗਿਆ।
1: ਸੈਣੀ ਸਾਹਿਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਚੀਜ਼ਾਂ ਰਿਪੋਰਟਾਂ ਕਈ ਵਾਰੀ ਨਾ ਅੱਜ ਤੋਂ 5-7 ਸਾਲ ਪਹਿਲਾਂ ਟਵਾਣਾ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਿੰਨਾ ਅਨਾਜ ਪੈਦਾ ਕੀਤਾ ਜਾ ਰਿਹਾ ਉਹ ਮੱਕੀ ਤੋਂ ਲੈ ਕੇ ਕਣਕ ਵੀ ਕਹਿ ਲਓ ਜਾਂ ਬਾਇਓ ਫਿਊਲ ਜਿਹੜਾ ਤਿਆਰ ਕੀਤਾ ਜਾਂਦਾ ਜਾਂ ਇਥਾਨੋਲ ਤਿਆਰ ਕੀਤਾ ਜਾਂਦਾ ਚੌਲ ਵੀ ਹੋ ਗਿਆ ਉਹ ਸਿਰਫ ਇਹਨਾਂ ਚੀਜ਼ਾਂ ਦੇ ਲਈ ਵਰਤਿਆ ਜਾ ਰਿਹਾ ਜੀ।
0: ਹਾਂਜੀ
1: ਜੀ
0: ਹੁਣ ਉਹਦੇ ਕਰਕੇ ਖੰਡ ਦੀ ਸ਼ੋਰਟੇਜ ਹੋ ਗਈ ਜੀ, ਉਧਰੋਂ ਇਥਾਨੋਲ ਤੋਂ ਲੋਕੀ ਪਰੇਸ਼ਾਨ ਹੈਗੇ ਜੀ
1: ਜੀ,
0: ਤੇ ਮੈਨੂੰ ਚੇਚਾ 15 ਕਿਲੋਮੀਟਰ ਆਪਣਾ ਸ਼ਹਿਰ ਤੋਂ 15 ਕਿਲੋਮੀਟਰ ਪਰੇ ਨੂੰ ਜਾਣਾ ਪੈਂਦਾ ਜੀ, ਵੀ ਉਸ ਪੰਪ ਦੇ ਉੱਤੇ ਪਾਵਰ ਵਾਲਾ ਜਿਹੜਾ ਆ ਉਹ
1: ਜੀ
0: ਪੈਟਰੋਲ ਮਿਲ ਜਾਂਦਾ।
1: ਜੀ
0: ਮੈਂ ਵੀ ਮਤਲਬ ਕਿਤੋਂ ਸੁਣ ਕੇ ਗਿਆ ਸੀ, ਤੇ ਮੈਂ ਜਦੋਂ ਜਾ ਕੇ ਤੇ ਉਹ ਤੇਲ ਪਾਇਆ, ਉਦਣ ਹੀ ਗੱਡੀ ਦੀ ਆਵਾਜ਼ ਜਿਹੜੀ ਆ ਬਦਲ ਗਈ,
1: ਜੀ
0: ਗੱਡੀ ਦੀ ਐਵਰੇਜ ਵੀ ਆਉਣ ਲੱਗ ਪਈ। ਨਹੀਂ ਤਾਂ ਮੈਂ ਮਤਲਬ ਹੁਣ ਜਿਹੜੇ ਹੈਗੇ ਆ ਜੀਓ ਦੇ ਪੈਟਰੋਲ ਪੰਪ ਹੈਗੇ ਆ, ਲੋਕੀ ਕਹਿੰਦੇ ਆ ਜੀ, ਆਪਾਂ ਦਾਵਾ ਨਹੀਂ ਕਰਦੇ ਹੈਗੇ ਕਿਉਂਕਿ ਅਸੀਂ
1: ਜੀ
0: ਮੀਡੀਆ ਦੇ ਉੱਤੇ ਬੈਠੇ ਆ, ਰੇਡੀਓ ਤੇ ਬੈਠੇ ਹੈਗੇ ਆ,
1: ਜੀ
0: ਤੇ ਲੋਕੀ ਕਹਿੰਦੇ ਆ ਬਈ ਜੀਓ ਦੇ ਪੰਪ ਦੇ ਨਾਲ ਜਿਹੜੇ ਹੈਗੇ ਆ ਤੇਲ ਪਾਉਣ ਦੇ ਨਾਲ ਐਵਰੇਜ ਘਟਦੀ ਆ ਜੀ,
1: ਜੀ
0: ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨਹੀਂ, ਉਹਨਾਂ ਤੇ ਕੋਈ ਚੈੱਕ ਨਹੀਂ, ਤੁਹਾਨੂੰ 10% ਕਹਿ ਕੇ ਜਿਹੜਾ ਹੈਗਾ ਜਿਹੜਾ ਪਾਉਂਦੇ ਹੈਗੇ ਆ, ਉਹਦੇ ਵਿੱਚ ਕਰੇ 12 ਜਾਂ 13 ਆ, ਉਹ ਉਹਨਾਂ ਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਰਿਫਾਇਨਰੀ ਆ
1: ਜੀ,
0: ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਬੜਾ ਸੋਚ ਸਮਝ ਕੇ ਜਿਹੜਾ ਇੱਥੇ ਦੇਖੋ, ਗੱਡੀਆਂ ਨੂੰ ਡੈਮੇਜ ਵੱਖਰਾ ਕਰ ਦਿੱਤਾ
1: ਜੀ,
0: ਹੈ ਜੀ, ਤੇ ਆਪ ਕਮਾਈਆਂ ਕਰਕੇ ਚੱਲ ਗਏ। ਪੈਟਰੋਲ ਜਿਹੜਾ ਹੈਗਾ ਆ ਕਹਿੰਦੇ ਪਿਓਰ ਲੈਣਾ ਤੇ 167 ਰੁਪਏ ਪੈ ਗਏ, ਇਹਦਾ ਮਤਲਬ ਜਿਹੜਾ ਹੈਗਾ ਆ ਵੀ 167 ਰੁਪਏ ਤੱਕ ਤੁਸੀਂ ਰੇਟ ਲੈ ਗਏ ਆ
1: ਜੀ,
0: ਤੇ ਫਿਰ ਇਥਾਨੋਲ ਕਿੰਨਾ ਪਾਉਂਦੇ ਹੋਵੋਗੇ ਜੇ 10% ਇਥਾਨੋਲ ਪਾ ਕੇ ਤੁਸੀਂ 100 ਰੁਪਏ ਦਿੰਦੇ ਹੈਗੇ ਆ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਦੇਰ ਇਜ ਸਮਥਿੰਗ ਫਿਸ਼ੀ, ਕੁਛ ਨਾ ਕੁਛ ਤਾਂ ਗੜਬੜ ਹੈਗੀ ਆ
1: ਜੀ।
0: ਹਾਂਜੀ
1: ਬਿਲਕੁਲ ਜੀ। ਤੇ ਸੈਣੀ ਸਾਹਿਬ, ਔਜਲਾ ਸਾਹਿਬ ਜੁੜੇ ਨੇ ਤੇ ਬਹਾਦਰ ਸਿੰਘ ਜੀ ਵੀ ਜੁੜੇ ਹੋਏ ਨੇ, ਔਜਲਾ ਸਾਹਿਬ ਦੀ ਗੱਲ ਸੁਣ ਲਈਏ ਪਹਿਲਾਂ, ਕਾਫੀ ਸਮੇਂ ਤੋਂ ਉਹ ਵੀ ਨਾਲ ਨੇ, ਤੇ ਫਿਰ ਮੈਂ ਆਗਿਆ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਜੀ ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ, ਇੱਕ ਮਿੰਟ ਜੀ।
2: ਹਾਂਜੀ ਹਾਂਜੀ
1: ਹਾਂਜੀ, ਆ ਜਾਓ
2: ਅੱਬ ਤੇ ਕੁਝ ਹੋਰ ਬੋਲੋ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਮੈਂ ਦੇਖਿਆ ਜੀ ਹਰ ਬੰਦੇ ਦੀ ਆਪਦੀ ਸੋਚ ਹੈ, ਮਥਾਲੀ ਇੱਕ ਭਾਜਪਾ ਦੀ ਐਮਐਲਏ ਬਣੀ ਆ ਵਿਹਾਰ ਤੋਂ, ਕਹਿੰਦੀ ਮੋਦੀ ਨੇ ਖੰਡ ਦੀ ਕੀਮਤ ਤਾਂ ਵਧਾਈ ਆ, ਲੋਕਾਂ ਨੂੰ ਸ਼ੂਗਰ ਹੋਈ ਜਾਂਦੀ ਹੈ, ਹੁਣ ਲੋਕ ਖੰਡ ਘੱਟ ਖਾਣਗੇ
1: ਜੀ। ਕਿਆ ਬਾਤ ਹੈ ਜੀ,
2: ਕਹਿੰਦੀ ਐਥਨੋਲ ਤਾਂ ਵਧਾਇਆ, ਲੋਕ ਗੱਡੀ ਐਵੇਂ ਭਜਾਈ ਫਿਰੀ ਜਾਂਦੀਆਂ, ਹੁਣ ਘੱਟ ਚਲਾਉਣਗੇ।
1: ਅੱਛਾ ਜੀ, ਕਿਆ ਬਾਤ ਹੈ ਜੀ ਜੀ।
2: ਤੇ ਜਿਹੜੀ ਆ ਜੱਜਾਂ ਦੀ ਰਾਜਨ ਜੀ ਗੱਲ ਕਰਕੇ ਹਟਿਆ, ਤੁਸੀਂ ਦੇਖੋ ਵੀ ਜਿਹੜੇ ਬੱਚੇ ਇੰਨੀ ਪੜ੍ਹਾਈ ਕਰਕੇ ਸਿਲੈਕਟ ਹੋ ਕੇ 2 ਸਾਲ ਇਹੋ ਜਿਹੀ ਜੋਬ ਕਰਨਗੇ
1: ਜੀ,
2: ਤੇ ਉਹ ਆਪਦੀ ਬਾਕੀ ਰਹਿੰਦੀ ਦੁਨੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੈਸਲੇ ਕਰਨਗੇ ਜੀ ਉਹ।
1: ਬਿਲਕੁਲ ਹੈ ਜੀ,
2: ਜਦੋਂ ਤੁਹਾਡੀ ਸਟਾਰਟਿੰਗ ਇਹੋ ਜਿਹੀ ਜਲਾਲਤ ਭਰੀ ਹੋਊਗੀ
1: ਜੀ,
2: ਉਹਦੇ ਵਿੱਚ ਉਪਜੂਗਾ ਕੀ ਜੀ ਫਿਰ?
1: ਬਿਲਕੁਲ, ਉਹ
2: ਪਾਵਾਂਗੇ ਉਹੀ ਦਵਾਂਗੇ ਨਾ,
1: ਉਹ ਕਹਿਣਗੇ ਮਸੀਂ ਆਜ਼ਾਦ ਹੋਏ ਆ, ਇੰਨਾ ਕੁਝ ਝੱਲ ਕੇ।
2: ਆਜ਼ਾਦ ਆਜ਼ਾਦ ਤਾਂ
0: ਬੱਕਰਾ ਨਹੀਂ ਨਾ ਨਾ ਭਾਰੇ ਸਾਹਿਬ, ਉਹਨਾਂ ਨੇ ਕਲਰਕਾਂ ਨੂੰ ਦਬ ਕੇ ਮਾਰਨੇ ਆ, ਲੋਕਾਂ ਨੂੰ ਦਬ ਕੇ ਮਾਰਨੇ ਆ,
1: ਬੱਕਰਾ
0: ਜੀ।
2: ਜਿਵੇਂ ਹੁਣ ਪੁਲਿਸ ਹੈ, ਮਤਲਬ ਪੁਲਿਸ ਦੇਖੋ ਜਿਹੜਾ ਸਿਪਾਹੀ ਹੁੰਦਾ ਉਹ ਇੰਨਾ ਕੁਝ ਝੱਲਦਾ ਹੈ, ਜੇ ਕੱਲ ਨੂੰ ਉਹ ਜਿੰਨੇ ਆ ਜਿਨ੍ਹਾਂ ਨੇ ਆਹ ਖੜਕੂਵਾਦ ਵੇਲੇ ਇੰਨਾ ਜ਼ੁਲਮ ਕਰਿਆ, ਉਹ ਥੱਲਿਓਂ ਗਏ ਹੋਏ ਬੰਦੇ ਸੀ ਨਾ।
1: ਬਿਲਕੁਲ ਹੈ ਜੀ,
2: ਤੁਸੀਂ ਕੱਢ ਕੇ ਦੇਖ ਲੋ, ਆ ਜਿੰਨੇ ਜੀਤਪਾਲ ਸੰਧੂ ਹੁਣੀ ਜੋ ਮੈਂ ਬਹੁਤ ਜਾਣਦਾ ਘੋਟਣਾ ਸੀ ਜੋ ਵੀ
1: ਜੀ,
2: ਤੇ ਉਹਨਾਂ ਨੇ ਕਿਉਂ ਇਹ ਕਰਿਆ
1: ਜੀ? ਬਿਲਕੁਲ,
2: ਕਾਰਨ ਇਹੀ ਸੀ ਨਾ
1: ਜੀ।
2: ਹਾਂਜੀ ਰਾਜ ਜੀ, ਕੀ ਕਹਿੰਦੇ ਤੁਸੀਂ ਦੱਸੋ?
0: ਉਹੀ ਨਾ ਵੀਰ ਜੀ, ਜਦੋਂ ਜਲੀਲ ਹੋ ਕੇ ਆਏ ਹੈਗੇ ਆ, ਤੇ ਉਹਨਾਂ ਨੇ ਕਲਾਸ 4 ਨੂੰ ਜਲੀਲ ਕਰਨਾ, ਕਲਰਕ ਨੂੰ ਜਲੀਲ ਕਰਨਾ, ਲੋਕਾਂ ਨੂੰ ਜਲੀਲ ਕਰਨਾ, ਕਿਉਂਕਿ ਉਹ ਆਪ ਜਲਾਲਤ ਭੁੱਕ ਕੇ ਆਏ ਹੁੰਦੇ ਆ।
1: ਬਿਲਕੁਲ ਹੈ ਜੀ, ਉਹ ਪ੍ਰਭਾਵ
0: ਜਦੋਂ ਉਹਨਾਂ ਨੂੰ ਇਨਸਾਨ ਨਹੀਂ ਸਮਝਿਆ ਗਿਆ, ਤੇ ਉਹ ਕਿਸੇ ਨੂੰ ਇਨਸਾਨ ਕਿਉਂ ਸਮਝਣਗੇ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਜੀ ਸੈਣੀ ਸਰ।
0: ਹਾਂਜੀ ਸਰ,
1: ਥੈਂਕ ਯੂ ਸੈਣੀ ਸਰ।
0: ਜਿੱਥੇ ਤੱਕ
1: ਹਾਂਜੀ ਹਾਂਜੀ,
0: ਉਹ ਮੈਨੂੰ ਮੈਨੂੰ ਇਜਾਜ਼ਤ ਦੇ ਦਿਓ,
1: ਕੰਟੀਨਿਊ ਕੋਈ ਨਹੀਂ ਕਰਨ ਲੱਗੇ
0: ਸੀ, ਇਹੀ ਗੱਲ ਕਹਿਣ ਲੱਗਾ ਸੀ,
1: ਗੱਲ ਕਰ ਲਓ। ਹਾਂਜੀ
0: ਹਾਂਜੀ ਹਾਂਜੀ, ਮੇਰੀ ਤਾਂ ਇਹੀ ਬੇਨਤੀ ਸੀ ਨਾ ਜੀ,
2: ਅਸੀਂ ਨਾ ਦੇਖੋ ਇਹ ਸਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਸਜਾਵਾਂ ਹੋਈਆਂ, ਤੁਸੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਦੇਖੋ, ਕੋਈ ਸਿਪਾਹੀ ਸੀ, ਕੋਈ ਹੌਲਦਾਰ ਭਰਤੀ ਹੋਇਆ ਸੀ
1: ਜੀ,
2: ਵੀ ਜਦੋਂ ਉਹ SSB ਇਹੋ ਜਿਹਾ ਉਹਦੇ ਤੇ ਪਹੁੰਚੇ, ਕਿਉਂਕਿ ਉਹ ਤਾਂ ਉਹਨਾਂ ਦਾ ਇੱਕ ਸੁਪਨਾ ਵੀ ਨਹੀਂ ਸੀਗਾ
1: ਜੀ,
2: ਉਹਨਾਂ ਨੇ ਜੁਲਮੇ ਕੀਤਾ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੇ ਹੁਣ ਜਦੋਂ ਇਹ ਜੇ ਜੱਜ ਪੜ੍ਹ ਕੇ ਇੱਕ ਪੜ੍ਹਿਆ ਲਿਖਿਆ, ਉਹ ਤਾਂ ਚਲੋ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ, ਕੋਈ ਸਾਈਕਲਿਸਟ ਭਰਤੀ ਹੋਇਆ PAP ਚੋਂ
1: ਜੀ,
2: ਅੱਜ ਸਰਜੀਤ ਗਰੇਵਾਲ PAP ਦੇ ਵਿੱਚ ਸਿਪਾਹੀ ਭਰਤੀ ਸੀ ਸਾਈਕਲਿਸਟ
1: ਜੀ ਜੀ,
2: ਪੰਜਾਬ ਪੁਲਿਸ ਵੀ ਸੀ PAP ਸਿਲੈਕਟ ਹੋਇਆ ਸੀ
1: ਸਹੀ। ਹਾਂਜੀ ਬਿਲਕੁਲ,
2: ਵੀ ਹਿਸਾਬ ਲਾ ਲਓ ਫਿਰ ਮੁੜ ਕੇ ਇਹਨਾਂ ਨੇ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਬਹੁਤ ਮਾੜਾ ਵਿਧਾਨ ਹੈ ਇਹ ਸਾਡੇ ਨਾ, ਜੋ ਵੀ ਇਹ ਜੁਡੀਸ਼ੀਅਰੀ ਹੈ ਚਾਹੇ ਉਹ ਆਪਣੇ IAS ਪੁਲਿਸ ਵਾਲੇ, ਜਿਹੜੇ ਪੜ੍ਹ ਕੇ ਇੱਕ ਮੁਕਾਮ ਹਾਸਲ ਕਰਦੇ ਆ, ਆਜ਼ਾਦ ਹੋਣੇ ਚਾਹੀਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੋਈ ਲਾਲੂ ਪ੍ਰਸਾਦ ਦੀ ਗੱਲ ਵਧੀਆ, ਉਹ ਕਹਿੰਦਾ ਮੈਂ ਪੜ੍ਹ ਕੇ ਕੀ ਕਰਨਾ, ਡੀਸੀ ਤੱਕ ਕਹਿੰਦਾ ਡੀਸੀ ਤਾਂ ਮੇਰੇ ਮੂਹਰੇ ਫੈਲ ਚੱਕੀ
1: ਮੇਰੇ ਮੂਹਰੇ ਖੜੇ ਨੇ
2: ਇਹ ਰੁਝਾਨ ਮਾੜਾ ਜੀ, ਇਹ ਗਲਤ ਫੈਸਲੇ ਲਏ ਜਾਣਗੇ
1: ਤੇ
2: ਸਮਾਜ ਨੂੰ ਬਹੁਤ ਵੱਡਾ ਹੋਰ ਪਾਸੇ ਨੂੰ ਤੁਰਿਆ ਜਾਊਗਾ, ਕਿਉਂਕਿ ਜਿਹੜੇ ਜੱਜ ਨੇ ਉਹਨਾਂ ਤੋਂ ਅਸੀਂ ਘੱਟੋ ਘੱਟ ਕੋਈ ਨਿਆਂ ਤਾਂ ਰੱਖਦੇ ਹਾਂ ਨਾ।
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ,
2: ਫਿਰ ਜਦੋਂ ਉਹਨਾਂ ਨੂੰ ਅਸੀਂ ਇਸ ਪੋਜੀਸ਼ਨ ਚੋਂ ਕੱਢਾਂਗੇ ਫਿਰ ਉਹਨਾਂ ਨੇ ਮੂਹਰੇ ਸਾਨੂੰ ਕੀ ਭਰੋਸਾ,
1: ਉਮੀਦ ਨਹੀਂ ਕੋਈ ਫਿਰ ਜੀ।
2: ਫੇਰ ਦੇਖੋ ਪੜ੍ਹ ਕੇ ਟੈਸਟ ਦੇ ਕੇ ਪਾਸ ਹੋਣਗੇ ਤੇ ਉਦੋਂ ਬਾਅਦ 2 ਸਾਲ ਉਹਦੀ ਚਮਚਾਗਿਰੀ ਕਰਕੇ ਫਿਰ ਉਹ ਕਹੂਗਾ ਇਹਨੂੰ ਰੱਖਣਾ ਕਿ ਨਹੀਂ ਰੱਖਣਾ
1: ਜੀ। ਬਿਲਕੁਲ,
2: ਫਿਰ ਉਹਦੀ ਬਾਕੀ ਪਹਿਲੀ ਕੀਤੀ ਪੜ੍ਹਾਈ ਕਿੱਥੇ ਜਾਊਗੀ
1: ਜੀ,
2: ਜੋ ਉਹਨੇ ਕੀਤਾ ਜ਼ਿੰਦਗੀ ਅਚੀਵ ਕੀਤਾ ਉਹ ਤਾਂ ਕਿਸੇ ਕੰਮ ਨਾ ਹੋਇਆ ਨਾ।
1: ਨਹੀਂ ਜੀ ਬਿਲਕੁਲ,
2: ਉਹਦੀ ਕਾਬਲੀਅਤ ਉਹਦੀ ਪੜ੍ਹਾਈ ਤੇ ਉਹਦਾ ਮੁਕਾਮ
0: ਪੁਆਇੰਟ ਆਊਟ ਕਰ ਰਿਹਾ ਸੀ ਤੇ ਕਾਕਾ ਤੂੰ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਉੱਥੇ ਤਾਂ ਆਹ ਚੀਜ਼ ਬੜੀ ਵਧੀਆ ਹੈਗੀ ਆ
1: ਜੀ,
0: ਹਾਂਜੀ ਫੇਰ 2-4 ਲੱਖ ਦਾ ਮਾਲ ਪਾਓਗੇ ਤਾਂ ਹੀ ਜਿਹੜਾ ਹੈਗਾ ਜਿੱਦਾਂ ਮਰਜ਼ੀ ਅਗਲੇ ਨੂੰ ਪਲੀਜ਼ ਤਾਂ ਕਰਨਾ ਹੀ ਪਊਗਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ ਜੀ।
1: ਬਿਲਕੁਲ ਜੀ,
0: ਮੈਂ ਤੁਹਾਨੂੰ ਹੁਣ ਦੱਸਿਆ ਦੱਸ ਰਿਹਾ ਵੀ ਹੁਸ਼ਿਆਰਪੁਰ ਨੂੰ ਆਏ ਇੰਸਪੈਕਸ਼ਨ ਕਰਨ ਵਾਸਤੇ ਤੇ ਮੁੜ ਕੇ ਇੱਥੇ ਹੁਸ਼ਿਆਰਪੁਰ ਫਰਨੀਚਰ ਬਹੁਤ ਅੱਛਾ ਮਿਲਦਾ, ਚਲੋ ਜੀ ਮੁੜ ਕੇ ਟਰੱਕ ਭਰ ਕੇ ਫਰਨੀਚਰ ਦਾ ਜਾਓ ਜੀ, ਤਾਂ ਸਾਰੇ ਗੁੱਡ ਗੁੱਡ ਲਿਖਣਾ,
1: ਉਹ ਹੱਥੀ ਕਢਾਈ ਕਰਦੇ ਨੇ ਨਾ ਸਾਰਾ ਕੁਝ ਜੀ ਉਹ। ਬਿਲਕੁਲ ਹੈ
0: ਉਹ ਸਰ, ਇਹ ਨਹੀਂ ਸਰ ਜਿਹੜੇ ਉੱਪਰ ਬੈਠੇ ਹੈਗੇ ਨਾ ਜੀ,
2: ਗੱਲ ਇਹ ਹੈ ਕਿ ਗੱਲ ਵੀ ਚੀਜ਼ ਮੰਗੀ ਕਿਹੜੇ ਤਰੀਕੇ ਨਾਲ ਜਾਂਦੀ,
1: ਉਹਨਾਂ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਦੀ ਵੈਲਿਊ ਆ। ਬਿਲਕੁਲ ਹੈ ਜੀ, ਉਹ ਵੀ ਹੈ ਨਾਲ,
2: ਇਹ ਗਲਤ ਹੈ ਜੀ, ਮਤਲਬ ਬਾਕੀ ਪਤਾ ਨੀ ਹੁਣ ਦੇਸ਼ ਨੇ ਕਿੱਧਰ ਨੂੰ ਕਿੱਥੋਂ ਤੁਰਨਾ ਹੈ
1: ਜੀ,
2: ਤੇ ਗੱਲਾਂ ਅਸੀਂ ਕਿਹੜੇ ਸਦੀਆਂ ਕਰ ਰਹੇ ਹਾਂ ਤੇ ਜਾ ਅਸੀਂ ਕਿੱਧਰ
1: ਨੂੰ ਰਹੇ ਹਾਂ ਜੀ। ਬਿਲਕੁਲ, ਦੁਖਾਂਤ ਹੈ ਜੀ,
2: ਗੱਲ ਇਹ ਹੈ। ਥੈਂਕ ਯੂ ਜੀ, ਵਧੀਆ ਸੁਣ ਰਹੇ ਹਾਂ, ਬਾਕੀ ਜੀ ਮੈਂ ਤਾਂ ਥੱਲੇ ਲਿਖਿਆ ਫ੍ਰੀ ਚ ਚੰਡੀਗੜ੍ਹ ਲਾਈਨਾਂ ਲੱਗ ਗਈਆਂ ਰਾਜਨ ਜੀ, ਇੱਕ ਚੀਜ਼ ਨੀ ਬੰਦਾ ਫ੍ਰੀ ਚ ਮੁੜ ਕੇ ਮੰਗਦਾ, ਚਾਹੇ ਕਰੇ ਜਿੰਨਾ ਮਰਜ਼ੀ ਕਰ ਲਓ ਵੀ ਤੇਰਾ ਵਿਆਹ ਕਰ ਦਿੰਦੇ ਆ, ਉਹ ਕਹਿ ਸਕਦਾ ਵੀ ਮੈਂ ਨੀ ਕਰਾਉਣਾ, ਬਾਕੀ ਨੀ ਅਸੀਂ ਕੋਈ ਛੱਡਦੇ ਫ੍ਰੀ ਦਾ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ,
0: ਇਹ ਤਾਂ ਸੋਚਣ ਲਈ ਮਜਬੂਰ ਕਰ ਦਿੱਤਾ ਤੁਸੀਂ,
2: ਧੰਨਵਾਦ।
0: ਮੈਂ ਤਾਂ ਸੋਚੀ ਪੈ ਗਿਆ ਸੀ ਵੀ ਇਹ ਨਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ।
1: ਨਹੀਂ ਕੱਲ ਮੈਂ ਤੇ ਗੱਲ ਸੁਣਾਈ ਸੀ, ਕਹਿੰਦੇ ਜਿਹੜੇ ਉਹ ਕਿੱਦਾਂ ਸੀਗਾ ਜੀ, ਖੰਭਾ ਹੋਵੇ ਤਾਂ 2 ਵਿਆਹ ਕਰਦੇ ਮੂਹਰੇ,
0: ਨਹੀਂ ਨਹੀਂ ਟੀ ਪੁਆਇੰਟ ਤੇ ਘਰ ਹੋਵੇ ਤਾਂ 2 ਜਨਾਨੀਆਂ ਹੁੰਦੀਆਂ ਬੰਦੇ ਦੇ
1: ਜੀ।
0: ਮੈਂ ਕਿਹਾ ਹੁਣ ਮੇਰਾ ਘਰ ਟੀ ਪੁਆਇੰਟ ਤੇ, ਮੇਰੇ ਘਰ ਕਲੇਸ਼ ਪਾਓ ਤੁਸੀਂ, ਅਗਲੀ ਪੁੱਛੂ ਜੇ ਮੈਂ ਤਾਂ ਪ੍ਰੋਗਰਾਮ ਨੀ ਸੁਣਾਇਆ ਕੱਲ ਦਾ ਵਾਲਾ ਇਸੇ ਕਰਕੇ, ਵੀ ਉਹ ਕਹੂਗੀ ਵੀ ਹਾਂ ਜੀ ਵੀ ਟੀ ਪੁਆਇੰਟ ਦੇ ਉੱਤੇ ਘਰ ਆ, ਤੇਰੀਆਂ 2 ਪੈਂ ਤਾਂ ਸਿੱਖ ਤੇ ਦੂਜੀ ਕਿੱਥੇ ਆ। ਹਾਂਜੀ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਜੀ ਭਾਰਤ ਜੀ ਆਏ ਹੈਗੇ, ਉਹਨਾਂ ਦਾ ਵੀ ਸ਼ੁਕਰੀਆ ਜੀ, ਕੱਲ ਉਹਨਾਂ ਦੀ ਮੈਂ ਗੱਲਬਾਤ ਸੁਣੀ ਸੀ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਧੰਨਵਾਦ ਜੀ, ਮੈਂ ਲੈਣਾ ਇਜਾਜ਼ਤ ਜੀ, ਬਹੁਤ ਦੇਰ ਹੋ ਗਿਆ ਜੀ, ਥੈਂਕ ਯੂ ਸਰ, ਗ੍ਰੇਟਫੁਲ ਸਰ,
1: ਸਤਿ ਸ੍ਰੀ ਅਕਾਲ ਜੀ,
0: ਮੈਂ ਸਤਿ ਸ੍ਰੀ ਅਕਾਲ।
1: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਜੀ ਡੈਨਮਾਰਕ ਤੋਂ।
3: ਸਤਿ
1: ਸ੍ਰੀ ਅਕਾਲ ਜੀ,
3: ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਾ, ਪਹਿਲੀ ਗੱਲ ਦਾ ਜੇ ਤੁਸੀਂ ਸ਼ੁਰੂ ਕੀਤੀ
1: ਜ਼ਰੂਰ
3: ਜੇ ਉੱਥੇ ਕੱਲ ਨੂੰ ਖਾਲਸਾ ਪਲਾਨ ਬਣ ਜੂ ਤਾਂ ਫੇਰ ਕੀ ਹੋਊ
1: ਜੀ,
3: ਕੁਛ ਨੀ ਹੋਣਾ ਫੇਰ ਵੀ, ਦੁਨੀਆਂ ਤੇ ਭਾਜੀ ਦੇਖੋ, ਦੁਨੀਆਂ ਤੇ ਕੰਟਰੀਆਂ ਬਣਦੀਆਂ ਤੇ ਗਾਹਾਂ ਵੀ ਬਣਨੀਆਂ
1: ਜੀ,
3: ਦੇਸ਼ ਬਣੇ ਆ, ਕੋਸਲੋ ਵਰਗੇ ਦੇਸ਼ ਬਣੇ ਆ, ਯੂਕਰੇਨ ਵਰਗੇ ਬਣੇ ਆ, ਹੋਰ ਬਹੁਤ ਬਣੇ ਆ
1: ਜੀ,
3: ਜਿਹੜੇ ਅਲਕਾਇਦਾ ਨੂੰ ਮਿਲੀਅਨ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਨਾ
1: ਜੀ
3: ਅਮੈਰੀਕਾ ਨੇ, ਉਹ ਹੁਣ ਉਹਨਾਂ ਨੂੰ ਹੱਥ ਮਿਲਾਉਂਦੇ ਆ
1: ਜੀ,
3: ਪਰ ਉਹੀ ਉਹਨਾਂ ਦੇ ਕੋਲ ਹੀ ਆ ਨਾ ਸਟੇਟ ਹੁਣ
1: ਜੀ,
3: ਉਹਨਾਂ ਦੇ ਕੋਲ ਗੌਰਮੈਂਟ ਆ ਨਾ ਜਿਹੜੇ ਅਲਕਾਇਦਾ ਦੇ ਸੀਗੇ
1: ਜੀ,
3: ਇਸ ਕਰਕੇ ਜੇ ਅਸੀਂ
1: ਫਿਤਰਤ ਕਹਿ ਲੋ ਜਾਂ ਸਾਡੇ ਜਿਹੜੇ ਨੇ ਬਿਹੇਵੀਅਰ ਆ ਸਾਡਾ ਕਿਸੇ ਵੀ ਚੀਜ਼ ਦੇ ਵਿਚ ਅਗਰੈਸਿਵਨੈਸ ਜਿਹੜੀ ਆ, ਦੇਖੋ ਹੁਣ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹੀ ਆ, ਜਾਂ ਆਪਾਂ ਨੂੰ ਅਲੱਗ ਕਰਾਉਣ ਦੀ ਜ਼ਰੂਰਤ ਮੈਂ ਨਹੀਂ ਸਮਝਦਾ, ਮੇਰਾ ਮੈਂ ਇੱਕ ਮਿੰਟ ਮੈਂ ਗੱਲ ਕਰਨੀ ਕੀ ਚਾਹੁੰਦਾ, ਮੈਂ ਤੁਹਾਡੇ ਨਾਲ ਖੋਲ ਕੇ ਗੱਲ, ਕੋਈ ਨੀ ਟਾਈਮ ਪੂਰਾ ਤੁਹਾਨੂੰ ਦਿੰਦੇ ਆ, ਮੈਂ ਇਹ ਸੋਚਦਾ ਕਿ ਹੁਣ ਦੇਖੋ ਆਪਾਂ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਮਨ ਕਰਦਾ ਆਪਾਂ ਜਿੱਥੇ ਮਰਜ਼ੀ ਚੱਲ ਜਾਈਏ, ਆਪਾਂ ਨੂੰ ਕੋਈ ਰੋਕਦਾ? ਜੇ ਹੁਣ ਪੰਜਾਬ ਨੂੰ ਆਪਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਕਿ ਇੰਨਾ ਛੋਟਾ ਰਹਿ ਗਿਆ ਕਿ 2-3 ਘੰਟਿਆਂ ਦੇ ਵਿੱਚ ਉਧਰ ਨੂੰ ਕਿੱਧਰ ਨੂੰ ਵੀ ਚੱਲ ਜਾਈਏ ਤੇ ਪੰਜਾਬ ਦੀ ਹੱਦ ਆ ਜਾਣੀ ਹੈ, ਤੇ ਹੁਣ ਇਸ ਵਕਤ ਜਦੋਂ ਆਪਾਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਈਏ, ਕੋਈ ਆਪਾਂ ਨੂੰ ਪੁੱਛਦਾ ਉੱਥੇ ਕਿਸੇ ਵੀ ਸੂਬੇ ਦੇ ਵਿੱਚ ਜਾ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ ਹਾਂ, ਹੁਣ ਆਪਣੇ ਪੰਜਾਬ ਤੋਂ ਬਾਹਰਲੇ ਜਿਹੜੇ ਆਪਣੇ ਯੂਪੀ ਬਿਹਾਰ ਗੁਜਰਾਤ ਕੇਰਲ ਤੱਕ ਜਾਂ ਹੋਰ ਬੰਬਈ ਤੱਕ ਜਿਹੜੇ ਲੋਕ ਬੈਠੇ ਨੇ ਉੱਥੇ ਗੁਰੂ ਘਰ ਨੇ। ਹੁਣ ਆਪਾਂ ਅਰਦਾਸਾਂ ਕਰਦੇ ਹਾਂ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੇ ਦੀਆਂ, ਤਾਂ ਫਿਰ ਆਪਾਂ ਨੂੰ ਫਿਰ ਉਹ ਅਰਦਾਸ ਦੇ ਵਿੱਚ ਵੀ ਚੇਂਜ ਕਰਨੀ ਪੈਣੀ ਗੱਲ ਨੂੰ ਕਿ ਭਾਈ ਬੰਬੇ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਗੇ ਆਪਾਂ ਫਿਰ।
3: ਅਸੀਂ ਹੁਣ ਜਿਹੜਾ ਤੁਹਾਡਾ ਟੌਪਿਕ ਉਹ ਹੋਰ ਜਾਣ ਲੱਗ ਪਿਆ, ਉਹ ਜਾਣ ਲੱਗ ਪਿਆ ਵੀ ਸਾਡੇ ਉਧਰ ਗੁਰਦੁਆਰੇ ਆ, ਅਸੀਂ ਬਿਜ਼ਨਸ ਆ, ਉਹ ਮੈਂ ਉਸ ਟੌਪਿਕ ਤੇ ਚਲੋ ਆਪਾਂ ਬਾਅਦ ਚ ਉੱਠ ਵੀ ਆ ਜਾਂਦਾ। ਜਿਹੜਾ ਇਸ ਤੇ ਪਹਿਲਾਂ ਗੱਲ ਕਣਸੀਆਂ ਦੇਖੋ ਬਣਦੀਆਂ, ਗਾਂ ਵੀ ਬਣਨੀਆਂ
1: ਬਿਲਕੁਲ।
3: ਜੇ ਅਸੀਂ ਇੰਗਲੈਂਡ ਆ ਸਕਦੇ ਹਾਂ, ਡੈਨਮਾਰਕ ਆ ਸਕਦੇ ਹਾਂ, ਅਮੈਰੀਕਾ ਕੈਨੇਡਾ ਜਾ ਸਕਦੇ ਹਾਂ, ਤੇ ਪੰਜਾਬ ਤੋਂ ਬਾਹਰ ਵੀ ਜਾ ਸਕਦੇ ਹਾਂ। ਜੇ ਸਾਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਉਨੀ ਪੈਣੀ ਜਿਹੜੇ ਦੂਜੇ ਪਾਸੇ ਬੈਠੇ ਹੋਣੇ
1: ਸਾਡੇ। ਜੀ ਦੇਖੋ ਆਪਾਂ ਫਕਰ ਦੇ ਨਾਲ ਕਹਿੰਦੇ ਆ ਕਿ ਅਸੀਂ ਮਤਲਬ ਕਿ 2% ਹੈਗੇ ਆ ਜਾਂ ਘੱਟ ਗਿਣਤੀ ਦੇ ਵਿਚ ਆ, ਤਾਂ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸਾਨੂੰ ਤਾਂ ਦਾਵਾ ਬਾਈ ਜੀ ਸਾਨੂੰ ਤਾਂ ਦਾਵਾ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕਾਹਤੋਂ ਮਤਲਬ ਕਿ ਇੰਡੀਆ ਤੋਂ ਵੱਖ ਹੋਈਏ, ਇੰਡੀਆ ਤਾਂ ਸਾਡਾ ਸਾਰਾ।
3: ਦੇਖੋ ਇੰਡੀਆ ਦੇ ਦੇਖੋ ਧਿਆਨ ਨਾਲ ਸੁਣੋ ਨਾ, ਉਹਨਾਂ ਨੇ ਕਿਹਾ ਮੈਂ ਕਦੀ ਨੀ ਮੰਗਿਆ
1: ਬਿਲਕੁਲ।
3: ਤੁਸੀਂ ਇਹ ਦੇਖੋ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ, ਸਭ ਤੋਂ ਪਹਿਲਾਂ ਬਿਆਨ ਕੀ ਆਇਆ ਸੀਗਾ, ਜਿਹਨਾਂ ਨੇ ਅਸੀਂ ਕਰਵਾਉਣੇ ਦਿੱਤੇ ਉਹਨਾਂ ਨੂੰ ਚਾਹੀਦਾ ਕਿ ਜਵਾਨ ਪੇਸ਼ਾ ਕੌਣ ਸਾਡੇ ਦੇ ਸਿੱਖਾਂ ਦੇ।
1: ਜੀ
3: ਅਸੀਂ ਚਲੋ ਮੈਂ ਉਧਰ ਨੀ ਜਾਣਾ ਹੁਣ, ਬਾਕੀ ਜਿਹੜੀ ਤੁਸੀਂ ਗੱਲ ਕੀਤੀ ਉਹ ਬੰਦ ਹੋਇਆ
1: ਬਈ, ਤੁਹਾਡੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਹੈ, ਦੇਖੋ ਚੈੱਕ ਕਰਿਓ ਕਦੀ ਬਾਤ।
3: ਤੁਸੀਂ ਕਹਿੰਦੇ ਨਾ ਗੱਲ ਕਰਦੇ ਨਾ ਪੰਜਾਬ ਬੰਦ ਹੋਇਆ ਤੇ ਉੱਥੇ ਪ੍ਰੋਬਲਮ ਪਈ ਨਾ।
1: ਜੀ
3: ਦੇਖੋ ਪੰਜਾਬ ਬੰਦ ਹੋਊਗਾ ਸਾਲ ਦੇ ਵਿੱਚ ਮਸਾਂ ਹੀ ਮੰਨਦਾ ਇੱਕ ਜਾਂ ਦੋ ਵਾਰ, ਜਾਂ ਪਿੱਛੇ ਜੇ ਉਹਨਾਂ ਨੇ ਕੀਤਾ ਸੀ ਜਿਹੜੇ ਸਫਾਈ ਕਰਦੇ ਕਰਮਚਾਰੀ
1: ਉਹਨਾਂ ਨੇ ਕੀਤਾ, ਉਹਨਾਂ ਨੇ ਕੀਤਾ
3: ਮਤਲਬ ਕੱਲਾ ਹੀ ਨੀ ਪਈ। ਜੇ ਇਹਨਾਂ ਨੇ ਕਹਿੰਦਾ ਸਿਰਫ ਸਿਰਫ ਜੀ ਉਹ ਖਾਲਿਸਤਾਨੀ ਜਾਂ ਗਰਮ ਖਿਆਲੀ ਜਾਂ ਸਿੱਖ ਹੋਣ ਕਰਕੇ ਅਸੀਂ ਇਹਦੀ ਗੱਲ ਚ ਉਦੋਂ ਕੋਈ ਨੀ ਬੋਲਿਆ ਸੀ
1: ਉਮਰ ਕੈਦ ਦੀ ਸਜ਼ਾ ਜੀ ਕੀ ਆਪਾਂ ਉਹਨੂੰ ਬਾਹਰ ਏਦਾਂ, ਮੈਂ ਪੋਲੀਟੀਕਲ ਐਂਗਲ ਤੋਂ ਵੀ ਨਾਲ ਸੋਚੋ ਨਾ ਕਿ ਸਾਡੇ ਨਾਲ ਖੇਡ ਕਿਹੜੀ ਖੇਡੀ ਜਾ ਰਹੀ ਹੈ ਨਾ।
3: ਮੈਂ ਹੁਣ ਗੱਲ ਖਤਮ ਗੱਲ
1: ਹਾਂਜੀ
3: ਦੂਜੀ ਦੇਖੋ ਤੁਸੀਂ ਇਹ ਪੰਜਾਬ ਬੰਦ ਰਹਿਣਾ ਜਦੋਂ ਇਹ ਆਉਂਦੇ ਆ ਜਿਹੜੇ ਨੇਤਾ ਘੁੰਮਦੇ ਆ ਗੱਡੀਆਂ ਦੇ ਵਿੱਚ ਇਹ ਪੂਰਾ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ, ਉਦੋਂ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ, ਉਦੋਂ ਵੀ ਲੋਕਾਂ ਨੇ ਕੰਮਾਂ ਤੇ ਜਾਣਾ, ਉਦੋਂ ਵੀ ਐਂਬੂਲੈਂਸ ਆਉਂਦੀਆਂ ਉਹ ਤਾਂ ਪੂਰਾ ਸਾਲ ਘੁੰਮਦੇ ਆ, ਪੂਰੇ 5 ਸਾਲ ਘੁੰਮਦੇ ਆ ਉਹਨਾਂ ਨੇ ਅਗਰ ਇਹਨਾਂ ਨੇ ਇੱਕ ਦਿਨ ਕਿਹਾ
1: ਜੀ
3: ਤੇ ਉਹ ਵੀ 5-6 ਘੰਟੇ
1: ਜੀ
3: ਉਹ ਵੀ ਪਹਿਲਾਂ ਕਾਫੀ ਦਿਨ ਪਹਿਲਾਂ ਕਹਿ ਕੇ
1: ਜੀ।
3: ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜੀ ਸਜ਼ਾ ਹੈਗੀ ਆ ਉਹ ਕਿੰਨਾ ਟਾਈਮ ਦੀ, ਉਹਦਾ ਜਵਾਬ ਇਹ ਆ ਕਿ ਜਿਹੜਾ ਜਿਸ ਕੰਟਰੀ ਚ ਸਿਸਟਮ ਚੱਲਦਾ ਉੱਥੇ ਉਸ ਹਿਸਾਬ ਨਾਲ ਫੈਸਲਾ ਉਹਨਾਂ ਤੁਹਾਨੂੰ ਉੱਥੇ ਮਿਲਣਾ ਹੱਕ ਦਾ। ਉੱਥੇ ਉੱਥੇ ਇੱਕ ਸਮਾਂ ਹੈ ਨੀ ਜਦੋਂ ਤੁਹਾਡੇ ਖੇਡਾਂ ਮੇਰੇ ਇੱਥੇ ਜਨਮ ਆ,
1: ਬਿਲਕੁਲ
3: ਉੱਥੇ ਇੱਦਾਂ ਹੈ ਨੀ ਗਾ ਨਾ, ਉੱਥੇ ਨਾ ਸਾਡੇ ਇੱਥੇ ਧਾਰਨੇ ਕਦੀ ਲੱਗਦੇ ਆ, ਨਾ ਇੱਥੇ ਬੰਦ ਕਰਦੇ ਆ, ਨਾ ਕੁਛ ਹੋਰ ਹੁੰਦਾ ਆ। ਕਦੀ ਕਿਤੇ 20 ਸਾਲਾਂ ਬਾਅਦ ਸੁਣੂਗਾ ਵੀ ਸਟ੍ਰਾਈਕ ਕੀਤੀ ਜਾ ਰਹੀ, ਪਿੱਛੇ ਹੋਈ ਆ ਦੂਜਿਆਂ ਦੇ ਕਰਮਚਾਰੀਆਂ ਦੀ, ਮੈਡੀਕਲ ਕਰਮਚਾਰੀਆਂ ਦੀ ਕਿਤੇ ਕਿਤੇ ਹੁੰਦੀ ਜਾ, ਪਰ ਉੱਥੇ ਜਿਹੜਾ ਸਿਸਟਮ ਆ ਉਹ ਜਦੋਂ ਨੇ ਉਹੀ ਜੰਮੇ ਪੜੇ ਜਦ ਸਾਡੇ ਕੋਲ ਪਹਿਲਾਂ 80 ਸਾਲ ਹੋ ਗਏ ਇਹਨੂੰ ਕਹਿੰਦੇ ਅਖੌਤੀ ਆਜ਼ਾਦੀ ਨੂੰ, ਉਦੋਂ ਤੋਂ ਉੱਥੇ ਸਿਸਟਮ ਜਿਹੜੇ ਸਿਸਟਮ ਤੁਸੀਂ ਰਹਿੰਦੇ ਆ ਉਸ ਸਿਸਟਮ ਦੇ ਵਿੱਚ ਹੀ ਤੁਹਾਨੂੰ ਉੱਥੇ ਤੁਹਾਨੂੰ ਚੀਜ਼ ਮਿਲਣੀ ਜਿਹੜੀ ਮਿਲਦੀ ਆ।
1: ਬਿਲਕੁਲ
3: ਧਰਨੇ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਉਹਨਾਂ ਕੈਂਸਲ ਕਰਾਏ ਨਾ
1: ਜੀ,
3: ਅੱਛਾ ਜਿਹੜਾ ਸਟੂਡੈਂਟ ਉਹਨਾਂ ਲੱਗਾ ਸੀ ਨਾ ਉਹਨਾਂ ਨੇ ਕੀਤਾ ਨਾ ਸਾਰਾ ਕੁਛ
1: ਜੀ
3: ਹੋਇਆ ਨਾ ਉਹ, ਮੈਂ ਉਸ ਗੱਲ ਨੂੰ ਮੰਨਦਾ ਆ, ਇੱਕ ਗੱਲ ਮੈਂ ਮੰਨਦਾ ਹਾਂ ਕਿ ਇਹਦਾ ਸਾਨੂੰ ਨੁਕਸਾਨ ਹੋ ਸਕਦਾ ਜੇ ਜਿਹੜੇ ਬੰਦੇ ਨੇ ਲੈਣੀ ਹੈ ਨਾ ਪਰੋਲ
1: ਜੀ
3: ਉਹਨੇ ਖੁਦ ਹੀ ਕਹਿਤਾ ਕਹਿੰਦਾ ਮੈਨੂੰ ਇੱਕ ਦਿਨ ਦੀ ਚਾਹੀਦੀ ਨਹੀਂ ਆ
1: ਜੀ,
3: ਹੁਣ ਜੇ ਤੁਸੀਂ ਤਾਂ ਮੈਂ ਬਾਹਰ ਬੈਠੇ ਤੇ ਕਹੀਏ ਨਾ ਯਾਰ ਇੱਕ ਦਿਨ ਦੀ ਲੈਂਦਾ ਮਿਲਦੀ ਤੇ ਲੈ ਲੈਂਦਾ ਤੇ ਰਾਹ ਹੋ ਜਾਣਾ
1: ਜੀ,
3: ਪਰ ਯਾਰ ਜਿਹੜੇ ਬੰਦੇ ਨੇ ਲੈਣੀ ਜਦੋਂ ਉਹਨੇ ਹੀ ਨਾ ਕਰਤੀ ਫਿਰ ਅਸੀਂ ਕਾਹਤੇ ਫਾਇਦਾ ਕਰੀਏ।
1: ਬਿਲਕੁਲ ਉਹ ਵੀ ਬਿਲਕੁਲ
3: ਜਿਹੜੇ ਬੰਦੇ 31 ਸਾਲ ਦੇ ਅੰਦਰ ਬੈਠਾ ਆ
1: ਜੀ
3: ਉਹਨੂੰ ਵੀ ਪਤਾ ਵੀ ਇੱਕ ਦਿਨ ਉਹਦੇ ਵਾਸਤੇ 31 ਸਾਲਾਂ ਦੀ ਬਰਾਬਰੀ ਸ਼ਾਇਦ ਹੋ ਜਾਵੇ
1: ਜੀ,
3: ਮੈਂ ਸ਼ੁਕਰ ਆ ਬਾਅਦ ਲਿਖ ਰਿਹਾ ਇੱਕ ਦਿਨ ਬਾਅਦ, ਪਰ ਉਹ ਜੇ ਉਸ ਬੰਦੇ ਨੇ ਫੈਸਲਾ ਗੱਲ, ਅੱਛਾ ਤੁਸੀਂ ਫਿਰ ਗੱਲ ਕੀਤੀ ਵੀ ਜਿਹੜੀ ਹੈ ਹੀ ਉਮਰ ਕੈਦ ਆ
1: ਜੀ,
3: ਉਹਦਾ ਜਵਾਬ ਇਹ ਆ ਚਲੋ ਮੰਨ ਲੈਂਦੇ ਆ ਸਰਦਾਰ ਸਿੰਘ ਹਵਾਰਾ ਨੂੰ ਉਮਰ ਕੈਦ ਆ, ਉੱਥੇ ਜਿੱਦਾਂ ਜੱਗੀ ਜੌਹਰ ਵਰਗੇ ਫੜੇ ਉਹਨਾਂ ਨੇ ਕੀ ਕੀਤਾ
1: ਜੀ
3: ਸਾਨੂੰ ਸਾਰੇ ਪਾਸੇ ਸੋਚਣਾ ਪੈਣਾ ਆ, ਗੱਲਾਂ ਇਹ ਨੀ ਕਿ ਜਿਹਨੂੰ ਆਪਾਂ ਇੱਥੇ ਗੱਲ ਮੁਕਾ ਦਈਏ ਜੀ ਉਮਰ ਕੈਦ ਹੋਈ ਆ, ਉਹ ਅਸੀਂ ਕਿਹੜੇ ਹਿਸਾਬ ਨਾਲ ਮੰਗਣੇ ਆ ਪ੍ਰੋ ਜਾਂ ਦੂਜਾ ਹੋਰ ਵੀ ਚੋਟੀ ਦੇ, ਪਰ ਯਾਰ ਗੱਲਾਂ ਅਸੀਂ ਉਹਨਾਂ ਦੀ ਗੱਲ ਥੋੜੋ ਕਰਦੇ ਆ, ਉੱਥੇ ਕਿਤੇ ਇੱਕ ਆ। ਅੱਛਾ ਦੂਜੇ ਪਾਸੇ ਜਿਹੜੇ ਟ੍ਰੇਨਾਂ ਚ ਬੰਬ ਚਲਾਉਣ ਵਾਲੇ ਆ, ਜਿਹਨਾਂ ਕੋਲ ਸਾਰਾ ਕੁਝ ਹੋ ਵੀ ਗਿਆ, ਪ੍ਰੂਫ ਵੀ ਹੋ ਗਿਆ, ਸਬੂਤ ਹੋ ਗਿਆ, ਉਹਨਾਂ ਨੂੰ ਮੰਤਰੀ ਬਣਾਇਆ ਹੋਆ, ਉਹ ਤਾਂ ਪਾਰਲੀਮੈਂਟ ਚ ਬੈਠ ਰਹੇ ਆ
1: ਜੀ,
3: ਉਹਦਾ ਕੀ ਕਰਾਂਗੇ
1: ਜੀ?
3: ਕਿਉਂਕਿ ਸਾਨੂੰ ਭਾਜੀ ਬਹੁਤ ਕੁਛ ਜਦੋਂ ਅਸੀਂ ਇੱਕਦਮ ਮੂੰਹ ਚੋਂ ਗੱਲ ਕੱਢ ਦਿੰਦੇ, ਪਰ ਅਸੀਂ ਜੇ ਧਿਆਨ ਨਾਲ ਸਾਰੇ ਪਾਸੇ ਨਿਗਾਹ ਘੁਮਾ ਕੇ ਦੇਖੀਏ ਤਾਂ ਉੱਥੇ ਉਸ ਕੰਟਰੀ ਦੇ ਵਿੱਚ ਇਹੋ ਹੀ ਹੋਣਾ ਆ, ਇਸ ਤੋਂ ਬਗੈਰ ਉਹ ਨਹੀਂ ਅੱਗੇ ਵੱਧ ਸਕਦੇ, ਕੋਈ ਵੀ ਨਹੀਂ ਵੱਧ ਸਕਦਾ। ਨਹੀਂ ਜੇ ਤੁਸੀਂ ਘਰ ਬਹਿ ਗਏ ਮੰਨ ਲਓ, ਜਿੱਦਾਂ ਹੁਣ ਇਹ ਬੰਦ ਹੋਇਆ ਪੰਜਾਬ, ਜੇ ਦੂਜੇ ਪਾਸੇ ਸਟੂਡੈਂਟ ਘਰ ਬਹਿ ਜਾਂਦੇ
1: ਜਾਂ
3: ਕਿਸਾਨ ਘਰ ਬਹਿ ਜਾਂਦੇ, ਤੇ ਕੌਣ ਫੈਸਲਾ ਕੌਣ ਜਿੱਤਾ ਜੀ? ਉਹ ਗਈਆਂ ਦੇ ਬੈਠੇ ਆ। ਅੱਛਾ ਦੂਜੀ ਗੱਲ ਤੁਸੀਂ ਕੀਤੀ ਕਿ ਉਹ ਹੋਰ ਮਸਲੇ ਸੀਗੀ ਤੇ ਜਿੱਦਾਂ ਪਰਿਵਾਰਵਾਦ
1: ਜੀ,
3: ਤੁਹਾਡੇ ਵੀ ਹੋਣਾ। ਮੈਂ ਜੇ ਟ੍ਰਾਂਸਲੇਟ ਦਾ ਕੰਮ ਕਰਦਾ, ਜਿਹੜਾ ਕੋਈ ਬੰਦਾ ਬਾਕਵ ਆ, ਮੈਂ ਉਹਦੀ ਟ੍ਰਾਂਸਲੇਟ ਨਹੀਂ ਕਰ ਸਕਦਾ
1: ਜੀ, ਬਿਲਕੁਲ ਹੈ ਜੀ।
3: ਜੇ ਜਿੱਥੇ ਮੇਰੀ ਘਰਵਾਲੀ ਜੋ ਹੁਣ ਕੰਮ ਕਰਦੀ, ਜਿੱਦਾਂ ਉਹ ਜਿਹੜਾ ਬੁੜੇ ਨੂੰ ਸਾਹਮਣਾ, ਜੇ ਸਾਡਾ ਉੱਥੇ ਘਰ ਦਾ ਬਜ਼ੁਰਗ ਹੋਵੇ, ਉੱਥੇ ਉਹ ਡਿਊਟ ਨਹੀਂ ਕਰ ਸਕਦੀ,
1: ਬਿਲਕੁਲ ਹੈ ਜੀ।
3: ਤੇ ਦੂਸਰਾ ਇਹ ਤਾਂ ਜਿਹੜਾ ਉੱਪਰਲਾ ਕੰਮ, ਉਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ
1: ਜੀ,
3: ਉਹਨੇ ਤੁਸੀਂ ਪੱਖਪਾਤ ਕਰੋਗੇ
1: ਜੀ।
3: ਜੇ ਤੁਸੀਂ ਟ੍ਰਾਂਸਲੇਟ ਕਰਨ ਮੈਨੂੰ ਸੱਦ ਲਾਉਣਾ, ਉਹਨੂੰ ਸਾਧਨ ਬਜ਼ੁਰਗ ਰੱਖਿਓ ਜਾਂ
1: ਹੋਰ,
3: ਕਹਿੰਦੇ ਤੁਸੀਂ ਫਿਰ ਤੁਸੀਂ ਉਹਨਾਂ ਦੇ ਟਾਈਮ ਲਾਓਗੇ, ਬਾਕੀ ਉਹਨਾਂ ਤੁਸੀਂ ਭੁੱਲ ਜਾਓਗੇ
1: ਜੀ।
3: ਪਰ ਮੈਂ ਟੋਟਲ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਜੇ ਉੱਥੇ ਕੋਈ ਹੜਤਾਲ ਹੋਈ ਆ ਜਾਂ ਪੰਜਾਬ ਬੰਦ ਹੋਇਆ, ਉਹਨਾਂ ਦੇ ਸਿਸਟਮ ਦਾ ਹਿੱਸਾ ਬਣ ਚੁੱਕਾ। ਕੱਲ ਪਾਸ ਆਪਾਂ ਇਹੀ ਗੱਲ ਕਰਦੇ ਹੈ ਨਾ ਸਾਡੇ ਕਿ ਸਿਸਟਮ ਤੇ ਢਾਂਚਾ ਹੈ ਨੀ ਉੱਥੇ।
1: ਪਰ ਬਾਈ ਜੀ ਗੱਲ ਇਹ ਨਿਰਾਸ਼ਾ ਇਹੀ ਆ ਨਾ ਕਿ ਉੱਥੇ ਤਬਦੀਲੀ ਕਦੋਂ ਆਏਗੀ ਜਾਂ ਉਹ ਚੀਜ਼ਾਂ ਨੂੰ ਕਿੱਦਾਂ ਬਦਲਿਆ ਜਾਏਗਾ ਜਾਂ ਉਹੀ 84 ਦਾ ਉਹੀ ਲੜਾਈਆਂ ਝਗੜਿਆਂ ਦਾ ਸਿਲਸਿਲਾ ਅੱਜ 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਸਾਡੀ ਜਿਹੜੀ ਆ ਮਾਨਸਿਕਤਾ ਜਾਂ ਸਾਡੇ ਵਿੱਚ ਬਦਲਾਅ ਹੀ ਨਹੀਂ ਆ ਰਿਹਾ, ਅਗਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਉਹੀ ਚੀਜ਼ਾਂ ਦੇਈ ਜਾ ਰਹੇ ਹਾਂ।
3: ਕੱਲ ਕੱਲ ਫਸਟ ਤੋਂ ਮੈਂ ਉਦੋਂ ਵੀ ਮਿਲ ਕੇ ਕਹਿੰਦੇ ਲਾਲ ਜੀ, ਮੈਂ ਕਿਹਾ ਭਾਜੀ ਉੱਥੇ ਹੈ ਨਹੀਂ ਲਾਲ
1: ਜੀ,
3: ਤੁਸੀਂ ਕਰਦੇ ਆ, ਮੈਂ ਵੀ ਕਿਉਂ ਕਰਦਾ, ਉਹ ਰੇਡੀਓ ਬਹੁਤ ਚੱਲਦੇ ਹਜ਼ਾਰਾਂ ਹਿਸਾਬ,
1: ਬਿਲਕੁਲ ਹੈ ਜੀ,
3: ਜੋ ਰੋਜ਼ ਹੀ ਆਪਾਂ ਇਹੋ ਗੱਲਾਂ ਕਰਨੀਆਂ ਆ
1: ਜੀ,
3: ਉਹ ਉੱਥੇ ਨਹੀਂ ਹੋਣਾ। ਹੁਣ ਤੁਸੀਂ ਕਿਹਾ ਕਿ ਉਹ ਜਿਹੜੇ ਮੰਤਰੀ ਆਪਣਾ ਮੋਦੀ ਜਿਹੜਾ ਆ,
1: ਬਾਦਲ ਉਹਨਾਂ ਨੂੰ ਅਹੁਦਾ ਦਿੱਤਾ, ਬਿਲਕੁਲ
3: ਅੱਛਾ ਮੰਤਰੀ ਬਾਦਲ, ਮੋਦੀ ਵੀ ਲਾ ਲਓ ਜਦੋਂ ਵੀ ਬੀਟ ਲੱਭੇ ਨਾ
1: ਜੀ,
3: ਜੇ ਮੈਂ ਹੋਵਾਂ ਬਹਾਦਰ, ਮੈਨੂੰ ਉਸਦੀ ਮੁਸ਼ਕਿਲਾਂ ਬਾਰੇ ਕੁਛ ਨਾ ਪਤਾ ਹੋਵੇ
1: ਜੀ,
3: ਉਹਨਾਂ ਕੋਈ ਨੁਕਸਾਨ ਨਾ ਹੋਣਾ, ਉਹਨਾਂ ਕੋਈ ਨੁਕਸਾਨ ਨੀ ਹੋਣਾ, ਕਿਉਂਕਿ ਮੈਂ ਕੁਛ ਵੀ ਨਹੀਂ, ਜੀਰੋ ਹਾਂ। ਜੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਨੀ ਪਤਾ ਕਿ ਦੇਸ਼ ਵਿੱਚ ਕਿਹਦੀ ਚੀਜ਼ ਲੋੜ ਆ
1: ਜੀ,
3: ਉਹਨੂੰ ਨੀ ਪਤਾ, ਤਾਂ ਫਿਰ ਬੇੜਾ ਗਰਕ ਹੈ ਨਾ
1: ਜੀ।
3: ਜਿੱਦਾਂ ਅਸੀਂ ਨੋਰਮਲ ਕਹਿੰਦੇ ਹਾਂ, ਤੁਸੀਂ ਵੀ ਖ਼ਬਰਾਂ ਕਰਦੇ ਆ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕਿਹੜਾ ਕੋਈ ਖ਼ਬਰਾਂ ਦੱਸਦੇ ਨੇ, ਉਹਨਾਂ ਨੂੰ ਕਿਹੜਾ ਖ਼ਬਰਾਂ ਪਹੁੰਚਦੀਆਂ ਨੇ
1: ਜੀ
3: ਯਾਰ, ਉਹ ਵੀ ਉੱਥੇ ਜੰਮੇ ਆ, ਉਹ ਵੀ ਛੋਟੇ ਹੁਣੇ ਸਕੂਲ ਲੈ ਗਿਆ, ਉਹਨਾਂ ਕੋਲ ਸੁਪਨਾ ਥੋੜਾ ਹੈਗਾ ਅਸੀਂ ਵੱਡੇ ਹੋ ਕੇ ਪ੍ਰਧਾਨ ਮੰਤਰੀ ਬਣਨਾ ਜਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨਾ, ਉਹ ਵੀ ਸਕੂਲਾਂ ਸਾਡੇ ਵੱਲੋਂ ਗਿਆ, ਉਹ ਵੀ ਨੰਗੇ ਪੈਰ ਦੌੜਦਾ ਰਿਹਾ, ਉਹ ਵੀ ਸਾਈਕਲ ਦੇ ਟਾਇਰ ਚਲਾਉਂਦਾ ਹੋਣਾ ਆ, ਉਹ ਵੀ ਗੁੱਲੀ ਡੰਡਾ ਖੇਡਦਾ ਹੋਣਾ, ਬਾਂਡੇ
1: ਖੇਡਦਾ ਹੋਣਾ,
3: ਸਾਰਾ ਕੁਝ ਪਤਾ ਹੈ
1: ਜੀ।
3: ਜੇ ਉਹਨਾਂ ਨੂੰ ਨਹੀਂ ਪਤਾ ਫਿਰ ਉਹਨਾਂ ਦੀ ਜੋਬ ਕਰਦੇ
1: ਜੀ,
3: ਮੈਂ ਜੋਬ ਕਹਿੰਦਾ ਹੀ ਨਹੀਂ, ਪਾਪਾ ਪਹਿਲਾਂ ਵੀ ਗੱਲ ਕੀਤੀ ਸੀ ਜੋਬ ਨਹੀਂ ਆ, ਇਹ ਰਾਜਨੀਤੀ ਰਾਜਨੀਤੀ ਦੇ ਮਤਲਬ ਸੇਵਾ
1: ਜੀ,
3: ਨੌਕਰੀ ਲੈ ਜਾਂਦੀ ਆ, ਉਸ ਦਿਨ ਆਪ ਖੁਦ ਸਮਾਨ ਪੈਕ ਕਰਨ ਡੇ ਹੁੰਦੇ
1: ਜੀ,
3: ਆਪਣੇ ਘਰ ਦਾ, ਉੱਥੇ ਉਹ ਛੱਡਦੇ ਕੋਈ ਨੀ,
1: ਬਿਲਕੁਲ
3: ਲੱਖਾਂ ਕਰੋੜਾਂ ਖਰਬਾਂ ਦੀਆਂ ਜਾਇਦਾਦਾਂ ਦੇ ਉੱਪਰ ਹੱਲੇ ਤੱਕ ਬੈਠੇ ਹੋਣੇ ਆ, ਜਿਹਨਾਂ ਦੇ ਪਤਾ ਨੀ 20-20 ਸਾਲ ਪਹਿਲਾਂ ਦੇ ਸਾਰੀਆਂ ਟਰਮਾਂ ਖਤਮ ਹੋ ਕੇ ਚੁੱਕੀਆਂ,
1: ਬਿਲਕੁਲ
3: ਕਰੋੜਾਂ ਅਰਬਾਂ ਦੀ, ਉੱਥੇ ਦਾ ਸਿਸਟਮ ਤੁਸੀਂ ਰੋਜ਼ ਭਾਪ ਬੈਸੀ ਜਾਈਏ ਇਸ ਗੱਲ ਤੇ
1: ਜੀ,
3: ਕੀ ਹੱਲ ਹੋਣਾ, ਕੁਛ ਵੀ ਨੀ ਹੋਣਾ,
1: ਬਿਲਕੁਲ
3: ਉੱਥੇ ਇਹੀ ਕੁਛ ਰਹਿਣਾ। ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ, ਕੱਲ ਨੂੰ ਕੋਈ ਹੋਰ ਆਜੂਗਾ, ਅੱਛਾ ਹਰ ਵੇਲੇ ਖਾਲਿਸਤਾਨ ਨੂੰ ਗੱਲ ਕਰਦੇ ਹਾਂ, ਜਿਹੜੇ ਉਹ ਜਿਹੜੇ ਇੱਕ ਪਾਸੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਕਿਰਪਾਨੂ ਲੈ ਸੜਕਾਂ ਤੇ ਘੁੰਮਦੇ, ਉਹਦੀ ਆਪਾਂ ਕਵਰ ਕਿਉਂ ਨੀ ਕਰਦੇ
1: ਜੀ?
3: ਅਸੀਂ ਤਾਂ ਮੋਹਰੇ ਪਰੂਫ ਰੱਖਦੇ ਹਾਂ ਕਿ ਸਾਡੇ ਨਾਲ ਤੁਸੀਂ ਧੱਕਾ ਕਰਦੇ ਆ, ਸਾਡੇ ਬੰਦੇ ਅੰਦਰ ਦੱਸੇ ਹੋ ਆ,
1: ਜਿਹੜੀ
3: ਜਗ੍ਹਾ ਅਸੀਂ ਮੰਨਦੇ ਹਾਂ ਪੂਜਦੇ ਹਾਂ, ਉਹਨੂੰ ਤੁਸੀਂ ਕਦਰ ਨੀ ਕਰਦੇ ਹੈਗੇ ਆ, ਬਿਨਾਂ ਗੱਲ ਦੇ ਜੇਲ੍ਹਾਂ ਚ ਰੱਖੇ ਹੋ ਹੈਗੇ ਆ, ਸਾਨੂੰ ਆਜ਼ਾਦੀ ਮਿਲਦੇ ਸਾਰੇ ਤੁਸੀਂ ਸਾਨੂੰ ਸਿੱਧਾ ਕਹਿ ਤਾ ਵੀ ਜਮਾਨ ਪੇਸ਼ਾ ਕੌਮ ਆ, ਉਹਦਾ ਤਾਂ ਅਸੀਂ ਕਾਰਨ ਮੰਨ ਸਕਦੇ ਹਾਂ, ਤੁਹਾਨੂੰ ਕਾਹਦਾ ਕਾਰਨ ਆ ਵੀ ਤੁਸੀਂ ਹਿੰਦੂ ਰਾਸ਼ਟਰ ਤੋਂ ਖੁਦ ਕਹਿੰਦੇ ਆ, ਸ਼ਰੇਆਮ ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਕਹਿ ਦਿੰਦੇ ਹੋ
1: ਜੀ,
3: ਦੱਸੋ ਜਿਹੜਾ ਇਹ ਦੂਜਾ ਆ ਜੋਗੀ ਆ, ਇਹਦੀ ਇੱਕ ਮੈਂ ਵੀਡੀਓ ਬਹੁਤ ਸਾਂਭ ਕੇ ਰੱਖੀ ਹੋ, ਅਗਰ ਭੇਜ ਦਊਂ ਚਾਹੀਦੀ ਹੋਈ ਤਾਂ, ਉਹਦੀ ਸਟੇਜ ਤੇ ਕਹਿਣ ਡਿਆ ਬੰਦਾ ਹਿੰਦੂ ਨੇਤਾ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ ਕਰੋ,
1: ਜੀ ਕੀ ਬਾਈ ਜੀ, ਪਰ ਮੇਰਾ ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉੱਥੇ ਵੱਖਰਾ ਖਿੱਤਾ ਬਣਾਇਆ ਜਾਵੇ?
3: ਮੈਂ ਹਾਂ ਇੱਕ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਇਹ
1: ਜੀ,
3: ਜਦੋਂ ਇੰਡੀਆ ਬਣਿਆ ਸੀਗਾ ਉਦੋਂ ਵੀ ਕਿਸੇ ਨੇ ਇੱਦਾਂ ਗੱਲਾਂ ਕੀਤੀਆਂ ਹੋਣੀਆਂ ਕਿ ਉਹ ਚਾਹੁੰਦੇ ਆ ਵੀ ਇੰਡੀਆ ਪਾਕਿਸਤਾਨ ਬਣੇ, ਉਦੋਂ ਲੋਕਾਂ ਨੇ ਖੁਦ ਫੈਸਲਾ ਕਰ ਲਿਆ, ਜਿਹਨਾਂ ਨੇ ਉਧਰ ਆਣਾ ਉਧਰ ਚਲੇ ਗਿਆ, ਜਿਹਨਾਂ ਉਧਰ ਆਣਾ ਉਧਰ ਚਲੇ ਗਿਆ, ਇਹਦੇ ਵਿੱਚ ਵੀ ਇੱਦਾਂ ਹੀ ਹੋਊਗਾ ਜੇ ਬਣਿਆ?
1: ਨਹੀਂ ਉਹ ਉਸ ਸਮੇਂ ਤਾਂ ਚਲੋ ਆਪਾਂ ਕਹਿ ਸਕਦੇ ਬ੍ਰਿਟੇਨ ਬ੍ਰਿਟਿਸ਼ ਦੀ ਜਾਂ ਹੋਰ ਬਹੁਤ ਸਾਰੇ ਮੁਲਕ ਸੀ ਉਹਨਾਂ ਦੀਆਂ ਉੱਥੇ ਸੀਗੀਆਂ ਹਕੂਮਤਾਂ ਜੀ, ਪਰ ਹੁਣ ਤਾਂ ਆਪਣੇ ਆਪ ਦੇ ਵਿੱਚ ਹੀ ਆਪਾਂ ਜੀ।
3: ਹਾਂ ਅੱਛਾ ਚਲੋ, ਜਿਹੜਾ ਜਵਾਬ ਮੈਨੂੰ ਨਾ ਮੈਂ ਪਹਿਲਾਂ ਸੋਚਿਆ ਸੀ, ਹੁਣ ਦੁਬਾਰਾ ਫਿਰ ਆ ਗਿਆ ਯਾਦ
1: ਜੀ।
3: ਜਦੋਂ ਅਸੀਂ ਤਿੰਨ ਭਰਾ ਆ
1: ਜੀ,
3: ਜੇ ਸਾਡੇ ਜਿਹੜਾ ਇੱਕ ਕੰਟਰੀ ਆ ਪੂਰਾ ਕੰਟਰੀ 27 ਸਟੇਟਾਂ ਆ
1: ਜੀ,
3: ਉਹ ਲਹਿਦਾ ਹੋ ਜਾਊਗਾ ਤਾਂ ਸਾਨੂੰ ਦੁੱਖ ਲੱਗੂਗਾ, ਜਾਂ ਸਾਡੇ ਜਿਹੜਾ ਘਰ ਦਾ ਟੱਬਰ ਲਹਿਦਾ ਹੁੰਦਾ ਉਹਦਾ ਜ਼ਿਆਦਾ ਦੁੱਖ ਹੋਣਾ ਚਾਹੀਦਾ, ਜਾਂ ਘਰ ਦੇ ਟੱਬਰ ਅਲੱਗ ਹੋ ਸਕਦੇ ਆ
1: ਜੀ,
3: ਵੱਡੇ ਵੱਡੇ ਫੈਮਿਲੀਆਂ ਅਲੱਗ ਹੋ ਸਕਦੀਆਂ, ਤੇ ਪੰਜਾਬ ਕਿਉਂ ਨੀ ਹੁੰਦਾ ਉਹਦਾ, ਜਾਂ ਪਾਕਿਸਤਾਨ ਕਿਉਂ ਨੀ ਹੁੰਦਾ ਉਹਦਾ?
1: ਨਹੀਂ ਮੈਂ ਉਹੀ ਤਾਂ ਚੀਜ਼ ਕਹਿੰਦਾ ਕਿ ਮਤਲਬ ਕਿ ਸਾਡੇ ਵਿੱਚ ਚੇਂਜ ਕਦੋਂ ਆਏਗੀ, ਫਿਰ ਉਹੋ ਹੀ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ, ਫਿਰ ਉਹੀ ਚੱਲੇ ਜਾਏਗਾ। ਹੁਣ ਇੱਥੇ ਜਦੋਂ ਦੇਖੋ ਆਪਾਂ ਇਹਨਾਂ ਮੁਲਕਾਂ ਚ ਵੱਸਦੇ ਆ, ਤੁਹਾਡੇ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਬੱਚੇ ਨੇ, ਕਦੇ ਤੁਸੀਂ ਉਹਨਾਂ ਦੀ ਮੇਰੀ ਇੱਕ ਗੱਲ ਸੁਣਿਓ, ਮੈਂ ਆਪਾਂ ਕਿਉਂ ਚੇਂਜ ਹੀ ਚਾਹੁੰਦੇ ਆ ਨਾ ਆਪਾਂ, ਵੀ ਜੋ ਚੀਜ਼ਾਂ ਇੱਥੇ ਨੇ ਉੱਥੇ ਵੀ ਉਹ ਚੀਜ਼ਾਂ ਹੋਣ, ਪਰ ਉਹਨੂੰ ਇਕਜੁੱਟਤਾ ਦੀ ਰੱਖਣ ਦੀ ਬਜਾਏ ਆਪਾਂ ਉਹਨੂੰ ਮਤਲਬ ਕਿ ਤੋੜਨ ਦੇ ਲਈ ਕਾਹਤੋਂ ਕਹਿੰਦੇ ਆ, ਜਾਂ ਮਤਲਬ ਕਿ ਹੁਣ ਤੁਹਾਡੇ ਬੱਚੇ ਨੇ, ਤੁਸੀਂ ਚਾਹੇ ਆਪਣੇ ਮੂੰਹੋਂ ਕਹੀ ਜਾਵੋ ਕਿ ਬੱਚਿਓ ਤੋਂ ਜੋ ਕੁਝ ਵੀ ਮੈਂ ਕਰ ਰਿਹਾ ਜਾਂ ਬਣਾ ਰਿਹਾ ਤੁਹਾਡੇ ਕਰਕੇ ਬਣਾ ਰਿਹਾ, ਇਹ ਤੁਹਾਨੂੰ ਹੀ ਛੱਡ ਕੇ ਜਾਣਾ ਹੈ, ਤੁਸੀਂ ਆਪਣੇ ਮੂੰਹੋਂ ਜਿਹੜੇ ਤੁਹਾਡੇ ਬੱਚੇ ਨੇ, ਮੈਨੂੰ ਪਤਾ ਨੀ ਕਿੰਨੀ ਏਜ ਦੇ ਨੇ, ਜੇ ਤੁਸੀਂ ਕਹਿ ਕੇ ਵੀ ਦੇਖ ਲਿਓ, ਉਹਨਾਂ ਨੇ ਕਹਿਣਾ ਨਹੀਂ ਮਦਰ ਫਾਦਰ ਮਤਲਬ ਕਿ ਇਹ ਤੁਹਾਡਾ ਆ ਜੀ, ਇਹ ਸਾਡਾ ਨੀਗਾ। ਕਦੇ ਆਪਾਂ ਉੱਥੇ ਸੁਣਿਆ, ਅਸੀਂ ਉਹ ਬਟਵਾਰੇ ਦੀ ਗੱਲ ਕਾਹਤੋਂ ਕਰਦੇ ਹਾਂ, ਫਿਰ ਉਹ ਬਟਵਾਰੇ ਦੇ ਉੱਤੇ ਜੇ ਬਟਵਾਰਾ ਹੋਇਆ ਤੇ ਉਹਦੇ ਉੱਤੇ ਕਾਹਤੋਂ ਫਿਰ ਆਪਾਂ ਇਮੋਸ਼ਨਲ ਹੋ ਕੇ ਇਹ ਕਹਿੰਦੇ ਹਾਂ ਕਿ ਸਾਨੂੰ ਵੱਖ ਕਰ ਦਿੱਤਾ ਗਿਆ।
3: ਜਿੱਦਾਂ ਦਾ ਢਾਂਚਾ ਬਦਲ ਗਿਆ, ਜਿੱਦਾਂ ਉਹਨੇ ਸਿਸਟਮ ਬਦਲ ਦਿੱਤਾ, ਉਹਦੇ ਵਿੱਚ ਨਾ ਕੋਈ ਊਚ ਨੀਚ ਹੋਊਗੀ, ਨਾ ਹੋਊਗਾ ਕੋਈ ਸਿੱਖ।
1: ਨਹੀਂ ਬਾਈ ਜੀ, ਉਹ ਤਾਂ ਸਮਾਜ ਦੇ ਵਿੱਚ ਹੋਣੀ ਚਾਹੀਦੀ ਆ ਨਾ ਚੀਜ਼, ਸਰਕਾਰਾਂ ਦੀ ਥੋੜੀ, ਉਹ ਮਤਲਬ ਕਿ ਸਰਕਾਰਾਂ ਨੇ ਤਾਂ ਵੰਡੀਆਂ ਪਾਉਣੀਆਂ ਨੇ, ਗਲਤ ਹੈਗੀ ਸਮਾਜ ਦੀ ਜਾਗਰੂਕਤਾ ਦੀ, ਐਜੂਕੇਸ਼ਨ ਦੀ। ਜਿੱਦਣ ਸਮਾਜ ਦੇ ਵਿੱਚ ਇਹ ਜਾਤ ਪਾਤ ਰੰਗ ਭੇਦ ਇਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ, ਫਿਰ ਉਹ ਇਕਜੁੱਟਤਾ ਹੋਏਗੀ।
3: ਨਹੀਂ ਖਾਲਿਸਤਾਨ ਦੇ ਵਿੱਚ ਜਾਤ ਪਾਤ ਦੀ ਕੋਈ ਆਪਣੀ ਗੱਲ ਕਰਦੇ, ਜਿਹੜੀ ਸਟੇਜਾਂ ਦੇ ਉੱਤੇ ਸ਼ਰੇਆਮ ਜੋਗੀ ਵਰਗੇ ਹੋਰ ਜਿਹੜੇ ਆ ਸ਼ਰੇਆਮ ਬੋਲਦੇ ਆ
1: ਜੀ,
3: ਜਾਤਾਂ ਦੇ ਬੋਲਦੇ ਆ, ਆਪਣੇ ਆਪਣੇ ਜਿਹੜੇ ਹੁਣ ਮੈਂ ਇਸੇ ਪਾਸਾ ਨੂੰ ਜਾਣਦਾ, ਤੁਸੀਂ ਜਾਣਦੇ ਮਿਲਦੇ
1: ਹੋਗੇ,
3: ਸਾਡਾ ਤਾਂ ਪਿਆਰ ਹੀ ਬਹੁਤ ਜ਼ਿਆਦੇ ਆ, ਗੱਲ ਕੌਣ ਕਰਦਾ ਇਹਨਾਂ ਦੀ, ਇਹਨਾਂ ਚੀਜ਼ਾਂ ਦੀ, ਕੰਟਰੀਆਂ ਦੀ, ਧਰਮਾਂ ਦੀ ਕੌਣ ਕਰਦਾ? ਪਬਲਿਕ ਨੀ ਕਰਦੀ
1: ਜੀ,
3: ਉਹ ਕੁਛ ਬੰਦੇ ਕਰਦੇ ਆ ਜਿਹੜੇ ਜਿਹਨਾਂ ਨੂੰ ਬੋਡੀ ਗਾਰਡ ਚਾਹੀਦੇ ਆ, ਪੰਜ ਸੱਤ ਹੈਗੇ ਆ, ਉਹ ਸਾਰਿਆਂ ਨੂੰ ਪਤਾ ਕਿਹੜੇ ਆ ਹਿੰਦੂਆਂ ਦੇ ਜ਼ਿਆਦਾ, ਖਾਸ
1: ਕਰਕੇ
3: ਦੋ ਚਾਰ ਹੋਰ ਜਿਹਦੇ ਪਿੱਛੇ ਸਰਵਿਸ ਹੋਈ ਹੈ ਇੱਦਾਂ ਦੇ, ਕੋਈ ਨੀ ਉੱਥੇ ਕਿਸੇ ਨਾਲ ਲੜਦਾ, ਅਸੀਂ ਉੱਥੇ ਜੰਮੇ ਪੜੇ, ਤੁਸੀਂ ਜੰਮੇ ਪੜੇ, ਸਾਰਿਆਂ ਨਾਲ ਪਿਆਰ ਮੁਹੱਬਤ, ਸਾਰੇ ਧਰਮਾਂ ਨਾਲ, ਕਿਸੇ ਪਤਾ ਨੀ ਹੁੰਦਾ ਇਹਨਾਂ ਗੱਲਾਂ ਦਾ ਤਾਂ
1: ਜੀ। ਹਨਾ,
3: ਹੁਣ ਮੇਰਾ ਤਾਂ ਮਤਲਬ ਇਹ ਸਾਨੂੰ ਕਹਿਣ ਦਾ ਵੀ ਇਹ ਜਿਹੜਾ ਵੰਡ ਵੰਡਾਈ ਆ, ਭਾਵੇਂ ਘਰ ਦਾ ਹੋਵੇ ਭਾਵੇਂ ਦੇਸ਼ ਦਾ ਹੋਵੇ, ਜਦੋਂ ਤੁਹਾਡੇ ਘਰ ਚ ਪਿਆਰ ਆ ਤੇ ਸਿਸਟਮ ਆ, ਜੇ ਤੁਹਾਡਾ ਕੋਈ ਇੱਕ ਬੰਦਾ ਵੀ ਪਿਆਰ ਨੂੰ ਤੋੜਨੇ ਵਾਲਾ ਆ, ਉਹ ਹੈਗੀਆਂ ਹਾਲਕਾ ਸਟੇਟਾਂ ਪੋਲੀਟੀਕਲ, ਕਿਉਂਕਿ ਉਹਨਾਂ ਦੀ ਕੁਰਸੀ ਤਾਂ ਚੱਲਦੀ ਆ ਜਦੋਂ ਹੁਣ ਕਾਹਤੇ ਬਿੱਟੂ ਹੋਣੇ ਲੱਗੇ ਹੋ ਕਹਿਣ ਵੀ ਇਹਨੂੰ ਰੋਲ ਦੇ ਦਿਓ,
1: ਕਿਉਂਕਿ ਬਾਈ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਚਾਹੇ ਧਰਮ ਨੇ ਚਾਹੇ ਜਾਤਾਂ ਪਾਤਾਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ, ਜ਼ੋਰ ਤਾਂ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਲੱਗ ਰਿਹਾ ਕਿ ਭਾਈ ਆਹ ਮੁਲਕ ਬਣਾ ਕੇ ਹੀ ਹਟਣਾ।
3: ਜੇ ਚਲੋ ਮੈਨੂੰ ਨੀ ਪਤਾ ਉੱਥੋਂ ਦਾ ਜਿਹੜਾ ਸਿਸਟਮ ਉੱਥੇ ਚੱਲਦਾ
1: ਜੀ,
3: ਤੁਸੀਂ ਉਹ ਤੋਂ ਖੁਸ਼ ਆ ਫਿਰ?
1: ਨਹੀਂ, ਪਿਆਰ ਮੁਹੱਬਤ ਦੀ ਗੱਲ ਕਰਦੇ, ਦੇਖੋ ਹੁਣ ਪੰਜਾਬ ਹੀ ਐਸੀ ਸਟੇਟ ਹੈ, ਕਦੇ ਹਿੰਦੂ ਮੁਸਲਮਾਨ ਜਾਂ ਸਿੱਖ ਦੇ ਵਿੱਚ ਜਾਂ ਈਸਾਈਆਂ ਦੇ ਵਿੱਚ ਕਦੇ ਆਪਾਂ ਦੰਗੇ ਜਾਂ ਇਸ ਤਰ੍ਹਾਂ ਦਾ ਹਿੰਸਾ ਹੋਈ ਦੇਖੀ ਹੈ? ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਈ ਹੈ, ਇਹ ਤੋਂ ਵੱਡੀ ਮਿਸਾਲ ਕਿਹੜੀ ਆਪਾਂ ਕਹਿ ਸਕਦੇ ਹਾਂ ਪਿਆਰ ਮੁਹੱਬਤ ਦੀ?
3: ਜਿਹੜਾ ਪਾੜਾ ਪੈਂਦਾ ਨਾ, ਪਾੜਾ ਉਸ ਗੱਲ ਦਾ ਉੱਥੋਂ ਪੈਂਦਾ ਆ ਜਦੋਂ ਇੱਕ ਬੰਦਾ ਉੱਪਰ ਹੋਵੇ ਤਾਂ ਦੂਜਾ ਥੱਲੇ ਹੋਵੇ ਤਾਂ ਉੱਪਰ ਵਾਲੀ ਆਵਾਜ਼ ਦੂਰ ਤੱਕ ਜਾਣੀ ਆ, ਉਹ ਦੂਰ ਤੱਕ ਉਹ ਚੀਜ਼ਾਂ ਆ ਜਿਹੜੀਆਂ ਜਿਹੜਾ ਕਿ ਉਹਨਾਂ ਦੇ ਅੰਡਰ ਆ, ਉਹ ਹੈਗੇ ਆ ਅੱਜ ਕੱਲ੍ਹ ਉੱਥੇ ਮੀਡੀਆ ਸਾਰਾ ਉਹਨਾਂ ਦੇ ਅੰਡਰ ਆ, ਉੱਥੇ ਦੂਜੀ ਗੱਲ ਹੀ ਨੀ ਕਰਦੇ ਉਹ, ਸਿਰਫ ਉੱਥੇ ਗੱਲ ਹੀ ਚੱਲਦੀ ਹਿੰਦੂ ਮੁਸਲਿਮ।
1: ਹੁਣ ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਗੱਲ ਚੱਲਦੀ ਨਾ ਇਸ ਤਰ੍ਹਾਂ ਦੀ, ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਲੋਕ ਇਹ ਕਹਿੰਦੇ ਨੇ ਕਿ ਅਸੀਂ ਨਾ ਹਿੰਦੂ ਆ, ਅਸੀਂ ਨਾ ਮੁਸਲਮਾਨ ਆ, ਨਾ ਅਸੀਂ ਸਿੱਖ ਆ, ਨਾ ਇਸਾਈ ਆ, ਅਸੀਂ ਪੰਜਾਬੀ ਆ ਪਹਿਲਾਂ ਕਹਿੰਦੇ ਆ
3: ਜੀ। ਜਿਹੜੇ ਅਗਲ ਵਾਲੇ ਉਹ ਕਹਿੰਦੇ ਆ ਜਿਹੜੇ ਹੋਰ ਆ ਉਹ ਨਹੀਂ, ਸਾਰੇ ਵੀ ਹੈ ਨੀ ਇੱਦਾਂ ਦੇ ਹੈਗੇ
1: ਜੀ।
3: ਹੁਣ ਹੁਣ ਤਾਂ ਪਾਕਿਸਤਾਨ ਚ ਵੀ ਦੇਖੋ ਹੈਗੇ ਆ, ਉਹ ਸ਼ਰਿਆ ਉਹ ਵੀ ਪਾਰਲੀਮੈਂਟ ਚ ਕਹਿੰਦੇ ਆ ਪੰਜਾਬੀ ਬੋਲੋ
1: ਜੀ,
3: ਹੈ ਨਾ। ਇੱਥੇ ਸਾਡੇ ਪੰਜਾਬ ਦੇ ਵਿੱਚ ਹੀ ਕਈ ਬੰਦੇ ਇੱਦਾਂ ਹੈਗੇ

0: बिल्कुल
1: मेरा तो इसी कहना मतलब कि जे जब से बंद होया
0: जी
1: काफी दिन उन्होंने पहले कहा सीगा कि बंद
0: जी
1: होना, एक तो यह दूजा यह कि जो वो रैलियां लैके घूमते हैं नाले नाल ना डंडे मारते अगले पुलिस वाले
0: जी
1: जी ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ, ਬੜੀ ਪੁਰਾਣੀ ਗੱਲ ਆ, ਜਦੋਂ ਲੈ ਕੇ ਨੰਗਦੇ ਨਾ ਜੀਪਾਂ ਆਪਣੀਆਂ ਢੂੰ ਢੂੰ ਕਰਦੇ, ਜੇ ਕੋਈ ਬੰਦਾ ਸੜਕ ਤੇ ਖੜਾ ਹੋਵੇ ਨਾ ਪ੍ਰਾਣੀ ਮਾਰਦੇ ਪੁਲਿਸ ਵਾਲੇ, ਬਾਹਰ ਲੰਮ ਜਿਹੇ ਲੰਮ ਕੇ ਹੁੰਦੇ ਆ।
0: ਜੀ
1: ਹੁਣ ਉਹ ਪਬਲਿਕ ਆ, ਉਹਨਾਂ ਨੇ ਵੋਟਾਂ ਪਾਈਆਂ ਨਾ, ਉਹਨਾਂ ਦੇ
0: ਜੀ
1: ਮਾਰਦੇ ਆ ਉਹ,
0: ਜੀ
1: ਇਹ ਹਾਲਾਤ ਆ ਉੱਥੇ।
0: ਬਿਲਕੁਲ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਥੈਂਕ ਯੂ, ਸਤਿ ਸ਼੍ਰੀ ਅਕਾਲ,
1: ਓਕੇ ਓਕੇ ਸਰ।
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਬਹਾਦਰ ਜੀ ਆਪਣੇ ਨਾਲ ਡੈਨਮਾਰਕ ਤੋਂ ਜੁੜੇ ਸੀ, ਅਗਲੀ ਲਾਈਨ ਦੇ ਉੱਤੇ ਮੁਕੱਦਰ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ ਬਾਈ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਈ,
0: ਸਤਿ ਸ਼੍ਰੀ ਅਕਾਲ ਜੀ। ਜੀ ਅਨੂ ਜੀ, ਕੀ ਹਾਲ ਚਾਲ ਨੇ ਜਨਾਬ?
2: ਬਹੁਤ ਬਹੁਤ ਵਧੀਆ ਬਾਬਾ, ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ। ਜੀ ਅਨੂ ਜੀ, ਕੀ ਕਹਿਣਾ ਚਾਹੋਗੇ?
2: ਕਹਿਣਾ ਤਾਂ ਕੀ ਹੈ, ਪਹਿਲਾਂ ਤਾਂ ਨਾ ਮੈਂ ਬਾਈ ਜੀ ਦੀ ਗੱਲ ਸੁਣ ਕੇ ਮੈਂ ਉਹ ਸੁਣ ਲਾਇਆ, ਮੈਂ ਵੀ
0: ਜੀ
2: ਬੇਨਤੀ ਇਹਨਾਂ ਨੂੰ ਹੈ, ਪਹਿਲਾਂ ਤਾਂ ਜੇ ਆਪਾਂ ਖਾਲਿਸਤਾਨ ਬਣਾਉਣਾ ਜਾਂ ਕੁਛ ਵੀ ਬਣਾਉਣਾ ਪਹਿਲਾਂ ਤੁਸੀਂ ਇੱਥੇ ਆਓ
0: ਜੀ,
2: ਤੇ ਇੱਥੇ ਆ ਕੇ ਬਣਾਓ
0: ਜੀ।
2: ਦੂਜਿਆਂ ਦੇ ਜਵਾਕਾਂ ਨੂੰ ਮੰਨ ਲਓ ਵੀ ਕਿਸੇ ਨੂੰ ਇੱਧਰ ਲਾਉਣਾ ਕਿਸੇ ਨੂੰ ਉੱਧਰ ਲਾਉਣਾ, ਇੱਥੇ ਸਿਮਰਨ ਜੀਤ ਮਾਨ ਕੋਰਟ ਚ ਜਿੱਤ ਕੇ ਆ ਗਿਆ, ਖਾਲਿਸਤਾਨ ਜਿੰਦਾਬਾਦ ਦਾ ਨਾਰਾ
0: 80-85 ਕੇਸ
2: ਸਾਲ
0: ਦੇ ਸੀ ਉਹਨਾਂ ਤੇ।
2: ਹਾਂ, ਇੱਥੇ ਖਾਲਿਸਤਾਨ ਦਾ ਲਿਟਰੇਚਰ ਰੱਖਣ ਤੇ ਵੀ ਅੰਦਰ ਕਈ ਕਈ ਸਾਲਾਂ ਦੀ ਸਜ਼ਾ ਭੁਗਤਦੇ ਪਏ ਨੇ
0: ਜੀ, ਬਿਲਕੁਲ।
2: ਤੇ ਜੇ ਤੁਸੀਂ ਵਾਕਈ ਬਣਾਉਣਾ ਤਾਂ ਫਿਰ ਤੁਸੀਂ ਆਓ ਇੱਥੇ ਆ ਕੇ ਤੇ ਬਣਾਓ, ਫਿਰ ਉੱਥੇ ਬਾਹਰ ਬਹਿ ਕੇ ਕਹਿੰਦੇ ਵਾਸਤੇ ਆਪਾਂ ਗੱਲਾਂ ਕਰਨੀਆਂ।
0: ਨਹੀਂ, ਮੈਂ ਉਹ ਜੱਗੀ ਚੋਲ ਉਹਨਾਂ ਦੀ ਗੱਲ ਮੈਨੂੰ ਯਾਦ ਆ ਗਈ, ਉਹਨਾਂ ਨੇ ਕੀਤੀ ਸੀ। ਮੈਂ ਦੇਖੋ ਹੁਣ ਮੈਂ ਇੰਡੀਆ ਹੁੰਦਾ ਬਾਈ ਜੀ, ਜਾਂ ਬਾਈ ਆਪਣੇ ਬਾਈ ਜੀ ਵੀ ਇੰਡੀਆ ਆਉਂਦੇ ਹੋਣਗੇ, ਔਜਲਾ ਸਾਹਿਬ ਨੇ, ਹੋਰ ਬਹੁਤ ਸਾਰੇ ਦੋਸਤ ਨੇ ਆਉਂਦੇ ਨੇ ਜੀ ਇੰਡੀਆ,
2: ਬਿਲਕੁਲ
0: ਕੁਝ ਕੁਝ ਨਾ ਕੁਝ ਤਾਂ ਕਾਰਨ ਬਣੇ ਹੀ ਹੋਣਗੇ ਨਾ ਜੀ, ਉਹਦੇ ਵਿੱਚ ਕੁਝ ਤਾਂ ਮਿਲਿਆ ਹੋਏਗਾ। ਮਤਲਬ ਕਿ ਉਹਨੂੰ ਵੀ ਨਹੀਂ ਆਪਾਂ ਕਹਿ ਸਕਦੇ ਨਾ ਭਈ ਜਿੰਨਾ ਚਿਰ ਹੁਣ ਮੇਰੇ ਉੱਤੇ ਕੋਈ ਅਸੀਂ ਕੋਈ ਲਾਅ ਨਹੀਂ ਤੋੜਦੇ ਇਹਨਾਂ ਮੁਲਕਾਂ ਦੇ ਵਿੱਚ ਵੀ, ਜਾਂ ਇੰਡੀਆ ਜਾ ਕੇ ਵੀ ਅਸੀਂ ਉਹ ਲਾਅ ਨਹੀਂ ਤੋੜਦੇ, ਜਾਂ ਉਹ ਚੀਜ਼ਾਂ ਜਿਹੜੀਆਂ ਨੇ ਫੰਡਿੰਗ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਜਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਉਹ ਹਾਲਾਤਾਂ ਦੇ ਵਿੱਚ ਉਹਨੂੰ ਕੀਤਾ ਗਿਆ, ਕੁਝ ਤਾਂ ਹੋਏਗਾ।
2: ਨਹੀਂ ਨਹੀਂ ਬਿਲਕੁਲ, ਪਰ ਚਲੋ ਜੇ ਮੈਂ ਇਹ ਗੱਲ ਕਹਿੰਦਾ ਚਲੋ ਆਪਾਂ ਅਸੀਂ ਵੀ ਇੱਥੇ ਹੀ ਰਹਿੰਦੇ ਹਾਂ, ਸਾਨੂੰ ਕੋਈ ਕੋਈ ਉਹ ਨਹੀਂ, ਅਸੀਂ ਸਰਕਾਰਾਂ ਦੇ ਜਿਹੜੀ ਗਲਤ ਗੱਲ ਉਹਦੇ ਖਿਲਾਫ਼ ਵੀ ਬੋਲਦੇ ਹਾਂ, ਸਾਨੂੰ ਕੋਈ ਨੀ ਆ ਕੇ ਪੁੱਛਦਾ, ਪਰ ਚਲੋ ਜੇ ਗੱਲ ਉਹੀ ਹੈ ਫਿਰ ਤੁਸੀਂ ਜੇ ਤੁਹਾਨੂੰ ਐਂ ਹੀ ਹੈ ਵੀ ਅਸੀਂ ਨਹੀਂ ਇਹਦੇ ਚ ਰਹਿ ਸਕਦੇ
0: ਜੀ
2: ਦੇਸ਼ ਚ, ਫਿਰ ਤੁਸੀਂ ਆਓ ਇੱਥੇ। ਤਾਂ ਹੁਣ ਉੱਥੇ ਪੰਨੂ ਹਰੀ ਆ ਜਾਂ ਦੂਜੇ ਤੀਜੇ ਰੋਜ਼ ਬਿਆਨ ਦੇ ਦਿੰਦੇ ਹੈ
0: ਜੀ
2: ਵੀ ਤੁਸੀਂ ਐਂ ਕਰੋ ਜੀ, ਉਹ ਕਰੋ ਜੀ, ਤੁਸੀਂ ਆ ਕੇ ਇੱਥੇ ਲੜੋ, ਫਿਰ ਇੱਥੇ ਆਓ ਨਾ
0: ਜੀ,
2: ਫਿਰ ਉੱਥੇ ਲੋਕਾਂ ਦੇ ਜਵਾਕਾਂ ਨੂੰ ਕਿਉਂ ਟੰਗਦੇ ਹੋ, ਉਹਨਾਂ ਨੂੰ ਕਿਉਂ ਉਹੀ ਗੱਲ ਇਮੋਸ਼ਨਲ ਬਲੈਕਮੇਲ ਕਰਦੇ ਹੋ ਕਿਸੇ ਨੂੰ
0: ਜੀ,
2: ਉਹ ਤੁਹਾਡੀ ਸੁਣ ਕੇ ਕੋਈ ਕੋਈ ਉਹੀ ਗੱਲ ਕਿਸੇ ਪਾਸੇ ਤੁਰ ਪੈਂਦਾ, ਕਿਸੇ ਪਾਸੇ ਤੁਰ ਪੈਂਦਾ।
0: ਬਿਲਕੁਲ ਜੀ, ਬਿਲਕੁਲ
2: ਹੈਗਾ ਕੋਈ ਹੈ, ਅੱਜ ਜੱਗੀ ਜੋਲ 8 ਸਾਲ ਹੋ ਗਏ ਵਿਆਹ ਕਰਾ ਕੇ ਆਇਆ ਸੀ ਉਹ
0: ਜੀ,
2: ਤੇ ਉਹ 8-10 ਸਾਲ ਹੋ ਗਏ, ਕੋਈ ਹੈਗਾ ਉਹਦੇ ਪਿੱਛੇ ਜਾਣ ਵਾਲਾ
0: ਜੀ,
2: ਤੇ ਇੱਥੇ ਸਿਮਰਨਜੀਤ ਮਾਨ ਹਰੀ ਆ ਜਿਹੜੇ ਨੇ, ਜਿਹੜੇ ਉਹ ਦਿੰਦੇ ਨੇ ਚਿੱਠੀਆਂ ਉੱਥੇ ਪੱਕੇ ਹੋਣ ਦੀਆਂ
0: ਜੀ,
2: ਉਹ ਇੱਥੇ ਭੇਸ ਬਦਲ ਕੇ ਫਿਰਦੇ ਨੇ ਹੈ ਉਹ ਖਾਲਿਸਤਾਨ ਦੇ ਮਦਈ। ਇਸ ਕਰਕੇ ਬਾਈ ਜੀ ਗੁਮਰਾਹ ਨਾ ਕਰੋ ਲੋਕਾਂ ਨੂੰ, ਬੇਨਤੀ ਹੈ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ, ਜਿਹੜੇ ਦਿਨ ਰਾਤ ਲੋਕੀ ਕੰਮ ਕਰਕੇ ਆ, 40 ਰੁਪਈਆਂ ਤੋਂ ਖੰਡ 60-65 ਰੁਪਈਏ ਹੋ ਗਈ, ਉਹਨਾਂ ਨੂੰ ਉਹਨਾਂ ਗੱਲਾਂ ਤੇ ਰਹਿਣ ਦਿਓ, ਤੁਸੀਂ ਉਹਨਾਂ ਦੇਸ਼ਾਂ ਚ ਬੈਠੇ ਹੋ, ਉੱਥੇ ਬਹਿ ਕੇ ਉਹੀ ਗੱਲ ਬਿਆਨਬਾਜ਼ੀਆਂ ਕਰੀ ਜਾਂਦੇ ਹੋ, ਕਦੀ ਕੁਛ ਕੁਛ ਦੇਤਾ ਕਦੀ ਕੁਛ ਦੇਤਾ, ਉਹੀ ਗੱਲ ਜੇ ਲੜਨਾ ਖਾਲਿਸਤਾਨ ਦੀ ਲੜਾਈ ਲੜਨੀ ਫਿਰ ਇੱਥੇ ਆ ਕੇ ਲੜੋ
0: ਜੀ,
2: ਉਹ ਸਾਡੇ ਭਾਰਤ ਨਾਲੋਂ ਵੱਧ ਖਾਲਿਸਤਾਨ ਤਾਂ ਉੱਥੇ ਪਾਕਿਸਤਾਨ ਚ ਪਿਆ
0: ਜੀ,
2: ਹੈ ਫਿਰ ਉਧਰ ਲੜੋ ਲੜਾਈ, ਫਿਰ ਇੱਥੇ ਇਹਦੇ ਇੱਥੇ ਕਦੋਂ ਵਾਸਤੇ ਉਹੀ ਗੱਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ।
0: ਨਹੀਂ ਉਹੀ ਹੈ ਬਾਈ ਜੀ, ਚਲੋ ਮੈਂ ਤਾਂ ਮੈਨੂੰ ਤਾਂ ਚੰਗਾ ਲੱਗਦਾ ਇੰਡੀਆ ਜਦੋਂ ਆਉਂਦੇ ਹਾਂ, ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮਦੇ ਫਿਰਦੇ ਹਾਂ, ਉਹ ਫਿਰ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉੱਥੇ ਹੀ ਆਇਆ ਕਰਾਂਗੇ, ਪਹਿਲਾਂ ਤਾਂ ਹਵਾਈ ਅੱਡਾ ਲੱਭਿਆ ਕਰਾਂਗੇ ਵੀ ਕਿੱਥੇ ਆ ਸਾਡਾ, ਤੇ ਜੇ ਇੰਡੀਆ ਪੰਜਾਬ ਦੇ ਹਿਸਾਬ ਦੇ ਨਾਲ ਬਜਟ ਦੀ ਗੱਲ ਕਰੀਏ ਤੇ ਉਸ ਹਿਸਾਬ ਦੇ ਨਾਲ 1 ਜੈੱਟ 2 ਜੈੱਟ ਤੱਕ ਬਣੀ ਜਿਹੜਾ ਸੁਰੱਖਿਆ ਕਿੱਦਾਂ ਕਰਨੀ ਆ ਬਾਰਡਰਾਂ ਦੀ, ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਉਹ ਬਹੁਤ ਵੱਡੇ ਸਵਾਲ ਨੇ। ਕੋਈ ਮੈਂ ਤਾਂ ਇੱਕ ਵਾਰੀ ਹਨਾ, ਚਲੋ ਮੈਂ ਗੱਲ ਚੱਲੀ ਆ ਤਾਂ ਮੈਂ ਉਦੋਂ ਰੇਡੀਓ ਨੀ ਕਰਦਾ ਸੀ, ਟਵਾਣਾ ਸਾਹਿਬ ਹਨਾ ਆਪਣੇ ਪੱਡਾ ਸਾਹਿਬ ਦੇ ਨਾਲ ਆਉਂਦੇ ਹੁੰਦੇ ਸੀ ਤਹਿਲਕਾ ਤੇ,
2: ਹਾਂਜੀ,
0: ਤੇ ਉਹ ਉਹ ਪੱਡਾ ਸਾਹਿਬ ਉਹਨਾਂ ਦੇ ਮਤਲਬ ਕਿ ਤਕਰੀਬਨ ਹਰ ਹਫ਼ਤੇ ਹੀ ਮਤਲਬ ਕਿ ਕੁਝ ਸੱਜਣ ਉਹ ਲੈ ਕੇ ਆਉਂਦੇ ਹੁੰਦੇ ਸੀ, ਹੁਣ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਆ, ਪਰ ਮਤਲਬ ਕਿ ਲੈ ਕੇ ਆਉਂਦੇ ਸੀ, ਉੱਥੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਤੇ ਨਾਲ ਮੇਰੇ ਖਿਆਲ ਨਾਲ ਪੰਨੂ ਸਾਹਿਬ ਵੀ ਸੀਗੇ ਸ਼ਾਇਦ ਉਸ ਸਮੇਂ ਦੇ ਵਿੱਚ, ਤਾਂ
2: ਮੈਂ ਸੁਣਿਆ ਪ੍ਰੋਗਰਾਮ
0: ਮੈਂ ਕਾਲ ਲਾਈ ਸੀ ਤੇ ਮੈਂ ਉਹਨਾਂ ਨੂੰ ਦੋ ਤਿੰਨ ਸਵਾਲ ਕੀਤੇ ਸੀ ਮੈਂ ਇੱਥੇ

0: ਯੂਰਪੀਅਨ ਕੰਟਰੀਆਂ ਦੇ ਨਾਲ ਮਿਲਾ ਕੇ ਦੇਖਿਆ ਸੀ ਕਿ ਮੈਂ ਕਿਹਾ ਜੇ ਤੁਸੀਂ ਇਹ ਚੀਜ਼ ਕਰਦੇ ਹੋ, ਹੁਣ ਇੱਥੇ ਕਹਿ ਲਓ ਕਿ ਆਪਣੇ ਕੁਰਦਿਸ਼ ਲੋਕ ਹੈਗੇ ਨੇ ਜਿਹੜੇ ਉਹ ਮੰਗਦੇ ਨੇ ਆਪਣਾ ਸਥਾਨ, ਤੇ ਇਸੇ ਤਰ੍ਹਾਂ ਸਪੇਨ ਦੇ ਵਿੱਚ ਕੁਝ ਹਿੱਸਾ ਹੈਗਾ ਆ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਹ ਦਿੱਤਾ ਜਾਵੇ ਸਾਨੂੰ, ਤੇ ਇਸੇ ਤਰ੍ਹਾਂ ਕਸ਼ਮੀਰ ਵਾਲੇ ਕਹਿੰਦੇ ਨੇ ਜੀ ਉਹ ਸਾਨੂੰ ਦਿੱਤਾ ਜਾਵੇ, ਤੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਉਹ ਕੀ ਆਪਣਾ ਹੈਗਾ ਏਰੀਆ ਆਪਣਾ ਫਰਾਂਸ ਦਾ ਅੰਡਰ ਹੈਗਾ ਉਹ ਕਹਿੰਦੇ ਸਾਨੂੰ ਦਿੱਤਾ ਜਾਵੇ, ਹਨਾ ਉਹਦਾ ਵੀ ਰੋਲਾ ਚੱਲਦਾ। ਕਈ ਵਾਰੀ ਉੱਥੇ ਹੋ ਚੁੱਕਿਆ, ਵੋਟਿੰਗ ਪੈ ਚੁੱਕੀ ਹੈ, ਸਾਰਾ ਕੁਝ ਹੋਇਆ, ਤੇ ਮੈਂ ਕਿਹਾ ਤੁਸੀਂ ਇਹ ਜ਼ਰੂਰ ਦੱਸੋ ਸਾਨੂੰ ਕਿ ਕਿਸ ਤਰਜ਼ ਦੇ ਉੱਤੇ ਹੋ ਸਕਦਾ ਹੈ, ਤੇ ਜੇ ਇਹ ਹੁੰਦਾ ਹੈ ਤੇ ਬਾਕੀ ਮੁਲਕ ਦੀ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਦੀ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਹੁਣ ਮਤਲਬ ਕਿ ਉਹਨਾਂ ਨੂੰ ਯੈਸ ਚਾਹੀਦੀ ਹੈ। ਹੁਣ ਇੰਡੀਆ ਜਿਹੜਾ ਹੈ, ਇੰਡੀਆ ਹੀ ਜਿਹੜਾ ਕੋਸੋਵੋ ਮੁਲਕ ਬਣਿਆ ਸੀ ਯੂਰਪ ਦੇ ਵਿੱਚ ਅਲਬਾਨੀਆ ਦੇ ਵਿੱਚ, ਤੇ ਉੱਥੇ ਅਮਰੀਕਾ ਦਾ ਬਕਾਇਦਾ ਕੈਂਪ ਹੈ, ਅਜੇ ਵੀ ਉੱਥੇ ਬਰਕਰਾਰ ਹੈ, 2010 ਦੇ ਵਿੱਚ ਬਣਿਆ ਸੀ ਤੇ ਉਦੋਂ ਕਦੀਆਂ ਗੱਲਾਂ ਨੇ, ਤਾਂ ਉੱਥੇ ਦੇਖ ਲਓ ਕਿ ਉਸ ਮੁਲਕ ਨੂੰ ਭਾਰਤ ਨੇ ਇਸ ਦੀ ਆਗਿਆ ਨਹੀਂ ਦਿੱਤੀ। ਏਦਾਂ ਹੀ ਜਿਹੜਾ ਬਹੁਤ ਸਾਰੇ ਹੋਰ ਮੁਲਕ ਨੇ, 8-10 ਮੁਲਕਾਂ ਨੇ ਉਹਨੂੰ ਆਗਿਆ ਨਹੀਂ ਦਿੱਤੀ ਸੀ, ਹਨਾ ਤੇ ਉਹ ਜਿਹੜੀਆਂ ਆਗਿਆ ਪਰਮਿਸ਼ਨਾਂ ਚਾਹੀਦੀਆਂ ਨੇ, ਪਹਿਲਾਂ ਤਾਂ ਉਹ ਮੁਲਕਾਂ ਤੋਂ ਪੁੱਛੋ ਕਿ ਹਾਂ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਜੇ ਅਸੀਂ ਇੱਥੇ ਖਾਲਿਸਤਾਨ ਬਣਾਉਂਦੇ ਹਾਂ ਤਾਂ, ਤੇ ਕੋਈ ਜਵਾਬ ਨਹੀਂ।
1: ਨਹੀਂ ਭਾਰਤ ਬਾਈ ਜੀ, ਜਿਹੜੇ ਚੰਗੇ ਭਲੇ ਵਧੀਆ ਮੁਲਕ ਵਸਦੇ, ਜਿੱਥੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਦੇਸ਼ਾਂ ਚ ਇਹ ਸਾਰੇ ਹੀ ਆਪਣੇ ਭਰਾ ਰਹਿੰਦੇ ਨੇ, ਭਾਵੇਂ ਚਲੋ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਰਹਿੰਦੇ ਹੁਣ, ਭਾਵੇਂ ਦੂਜੇ ਰਹਿੰਦੇ,
0: ਬਿਲਕੁਲ ਹੈ ਜੀ,
1: ਜਿਹੜਾ ਉਹਨਾਂ ਮੁਲਕਾਂ ਚ ਜਾ ਕੇ ਖਲਾਰਾ ਪਾਇਆ ਹੈ
0: ਜੀ,
1: ਇਹ ਕੌਣ ਲੋਕ ਨੇ
0: ਜੀ?
1: ਇਹ ਕਿਸੇ ਦੂਜੇ, ਇਹ ਸਾਡੇ ਵਾਲੇ ਨੇ ਨਾ ਜਿਹੜੇ ਜਾ ਕੇ ਉੱਥੇ ਲੱਛਣ ਕਰਦੇ ਪਏ ਨੇ ਕੈਨੇਡਾ ਅਮਰੀਕਾ ਦੇ ਵਿੱਚ।
0: ਬਾਈ ਜੀ, ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਨ ਮੁਲਕ ਨੇ ਜਿੱਥੇ ਰੈਲੀਆਂ ਵਗੈਰਾ ਹੁੰਦੀਆਂ ਨਾ ਸਾਰਾ ਕੁਝ, ਇਹ ਅਸਲ ਦੇ ਵਿੱਚ ਉਹ ਜਿਹੜੇ ਮੈਂ ਆਪ ਅੱਖੀ ਹਾਲਾਤ ਦੇਖੇ ਹੋਏ ਨੇ, ਤੇ ਅੱਖੀ ਜਿਹੜੇ ਕੁਝ ਰਿਸ਼ਤੇਦਾਰ ਜਾਂ ਕੁਝ ਸੱਜਣ ਮਿੱਤਰ ਜਿਹੜੇ ਪੱਕੇ ਨਹੀਂ ਸੀਗੇ ਪੇਪਰ ਵਰਕ ਦੇ ਵਿੱਚ, ਤਾਂ ਉਹ ਬਕਾਇਦਾ ਆਪ ਉਹਨਾਂ ਨੇ ਦੱਸਿਆ ਇਹ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਚੱਲ ਨਾਲ ਤਾਂ ਤੁਰ ਪੈਂਦੇ ਹੁੰਦੇ ਸੀ ਕਿ ਸਾਡਾ ਕਿਤੇ ਨਾ ਕਿਤੇ ਪੇਪਰ ਵਰਕ ਹੀ ਨਿਕਲਿਓ, ਹਨਾ ਤੇ ਉਹਨਾਂ ਨੇ ਕੀ ਲੈਣਾ ਇਸ ਚੀਜ਼ ਦੇ ਉੱਤੋਂ ਖਾਲਿਸਤਾਨ ਤੋਂ, ਜਾਂ ਉਹਨਾਂ ਨੂੰ ਕੀ ਮਤਲਬ ਹੈ ਇਸ ਚੀਜ਼ ਦਾ, ਹਨਾ
1: ਉਹ ਜ਼ਿਆਦਾਤਰ ਤਾਂ ਇੱਥੇ ਵੀ ਆ ਕੇ ਧਰਨਿਆਂ ਤੇ ਇਸੇ ਕਰਕੇ ਫੋਟੋਆਂ ਖਿਚਾਲੀਆਂ ਵੀ ਅਸੀਂ ਖਾਲਿਸਤਾਨ ਦੇ ਧਰਨੇ ਚ ਸ਼ਾਮਲ ਸੀ ਜੀ, ਸਾਨੂੰ ਉੱਥੇ ਉਹੀ ਗੱਲ ਵੀ ਅਸਾਈਲਮ ਮਿਲ ਜੂ ਜਾਂ ਕੁਛ,
0: ਬਿਲਕੁਲ
1: ਅਸੀਂ ਲੱਛਣ ਕੀ ਕਰਦੇ ਹਾਂ ਬਾਈ ਜੀ, ਅਸੀਂ ਜਿੰਨੇ ਮਾੜੇ ਕੰਮ ਅਸੀਂ ਕੀਤੇ, ਜਿੰਨਾ ਵੱਡਾ ਸਾਡਾ ਫਲਸਫਾ ਸੀ
0: ਜੀ,
1: ਅਸੀਂ ਉਹਨੂੰ ਸਾਰੇ ਸਾਰੇ ਕਿਸੇ ਨੂੰ ਪਿੱਛੇ ਛੱਡ ਕੇ, ਅਸੀਂ ਸਾਡੇ ਤੇ ਦੋਸ਼ ਲੱਗਦੇ ਨਾ, ਅਸੀਂ ਭੈਣਾਂ ਤੱਕ ਨਾਲ ਵਿਆਹ ਕਰਕੇ ਗਏ
0: ਜੀ,
1: ਸਾਡੇ ਲੱਛਣ ਕੀ ਨੇ ਜੀ?
0: ਬਿਲਕੁਲ
1: ਅਸੀਂ ਖਾਲਿਸਤਾਨ ਬਣਾ ਲਓ, ਫਲਾਣਾ ਬਣਾ ਲਓ, ਤੁਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲੋ, ਤੁਸੀਂ ਜਿਹੜੇ ਦੇਸ਼ਾਂ ਚ ਗਏ ਉੱਥੇ ਤੇ ਕਾਨੂੰਨ ਵਧੀਆ ਹੈ ਨਾ,
0: ਉੱਥੇ
1: ਤੇ ਕਾਨੂੰਨ ਨਿਆਂ ਦਿੰਦੇ ਨੇ ਨਾ
0: ਜੀ,
1: ਤੇ ਫਿਰ ਤੁਸੀਂ ਉੱਥੇ ਕੀ ਕਰਦੇ ਹੋ ਜਾ, ਤੁਸੀਂ ਤਾਂ ਦੂਜਿਆਂ ਦਾ ਵੀ ਉਹੀ ਗੱਲ ਹੈ ਵੀ ਜਿਹੜੇ ਜਾਣ ਵਾਲੇ ਸੀ, ਤੁਸੀਂ ਤਾਂ ਜਿਹੜੇ ਜਾਣ ਵਾਲੇ ਸੀ ਪਹੁੰਚ ਗਏ, ਫਿਰ ਉਧਰੋਂ ਵਾਪਸ ਆਈ ਜਾਂਦੇ ਹੋ
0: ਜੀ,
1: ਅਕਸਰ ਤਾਂ ਸਰਕਾਰਾਂ ਨੇ ਫਿਰ ਇਹ ਥੋੜੀ ਵੀ ਖਾਲਾ ਜੀ ਦਾ ਵਾੜਾ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ
0: ਜੀ,
1: ਅਫਗਾਨਿਸਤਾਨ
0: ਦੇ ਵਿੱਚ ਕਿੰਨਾ ਜ਼ੋਰ ਲਾ ਲਿਆ ਉਹਨਾਂ ਨੇ, ਮਤਲਬ ਕਿ ਚਾਹੇ ਰਸ਼ੀਆ ਵੀ ਸੀਗਾ ਚਾਹੇ ਅਮਰੀਕਾ ਵੀ ਸੀਗਾ, ਚਲੋ ਆਖਰ ਦੇ ਵਿੱਚ ਉੱਥੋਂ ਸਾਰਾ ਕੁਝ ਛੱਡ ਛਡਾ ਕੇ ਨਿਕਲੇ ਨੇ, ਤੇ ਤਾਲਿਬਾਨੀਆਂ ਜਾਂ ਉਹਨਾਂ ਦੇ ਹਵਾਲੇ ਮੁਲਕ ਕਰ ਦਿੱਤਾ, ਵਾਅਦੇ ਤਾਂ ਉਹਨਾਂ ਨੇ ਵੀ ਬਹੁਤ ਕੀਤੇ ਸੀ ਵੀ ਏਦਾਂ ਦਾ ਰਾਜ ਦੇਵਾਂਗੇ ਆਹ ਕਰਾਂਗੇ, ਹੁਣ ਔਰਤਾਂ ਦੇ ਹਾਲਾਤ ਕੀ ਬੱਚਿਆਂ ਦੇ ਬਣੇ ਹੋਏ ਨੇ ਉੱਥੇ ਦੇਖੋ ਤਾਂ,
1: ਉਹੀ ਤਾਂ ਗੱਲ ਨਾ ਭਾਰਤ ਬਾਈ ਜੀ, ਫਿਰ ਜੇ ਮੰਨ ਲਓ ਆਪਾਂ ਚੰਗੇ ਮੁਲਕਾਂ ਚ ਪਹੁੰਚ ਗਏ ਜਿੱਥੇ ਮੰਨ ਲਓ ਤੁਸੀਂ ਬੈਠੇ ਹੋ ਜਾਂ ਮੰਨ ਲਓ ਔਜਲਾ ਬਾਈ ਜੀ ਬੈਠੇ ਨੇ ਜਾਂ ਹੋਰ ਦੇਸ਼ਾਂ ਚ ਜਿੱਥੇ ਵਧੀਆ ਕਾਨੂੰਨ ਨੇ ਨਿਆਂ ਦਿੰਦੇ ਨੇ,
0: ਬਿਲਕੁਲ
1: ਅਸੀਂ ਉੱਥੇ ਜਾ ਕੇ ਸਾਡੇ ਲੋਕ ਆ ਕਿੰਨੇ ਕਿੰਨੇ ਡਰੱਗ ਦੇ ਕੇਸਾਂ ਚ ਸਾਡੇ ਪੰਜਾਬੀ ਫੜੇ ਜਾਂਦੇ
0: ਆ, ਬਿਲਕੁਲ ਵੱਡੀ ਤਾਦਾਦ ਚ,
1: ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ
0: ਜੀ?
1: ਸਾਰਾ ਕੁਛ ਇਹ ਹੋਊਗਾ ਵੀ ਜਿਵੇਂ ਕਹਿੰਦੇ ਨੇ ਵੀ ਸਾਨੂੰ ਉਹ ਕਿਹਾ ਸੀ ਉਹਨਾਂ ਨੇ ਨਹਿਰੂ ਨੇ ਵੀ ਸਾਨੂੰ ਉਹ ਖਿੱਤਾ ਮਿਲੂਗਾ ਜੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ, ਨਿੱਘ ਮਾਣਨ ਦਾ ਮਤਲਬ ਇਹ ਥੋੜੀ ਜੀ
0: ਡਰਾਈਵਿੰਗ ਦੇ ਵਿੱਚ ਵੀ ਮੈਨੂੰ ਰੋਕ ਲਿਆ ਹੋਵੇ ਜੀ, ਜਾਂ ਤੁਸੀਂ ਲੋ ਨੀ ਤੋੜਨਾ, ਕਾਨੂੰਨ ਦੇ ਵਿੱਚ ਰਹਿਣਾ, ਹਰ ਚੀਜ਼ ਨੂੰ ਫੋਲੋ ਕਰਨਾ, ਕੋਈ ਤੁਹਾਡਾ ਫਾਲਤੂ ਦਾ ਕੋਈ ਝਗੜਾ ਨਹੀਂ ਗਾ ਕਿਸੇ ਦੇ ਨਾਲ, ਜਾਤ ਪਾਤ ਦਾ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੀਗਾ, ਅਗਲੇ ਮੂੰਹ ਦੇ ਉੱਤੇ ਕਹਿ ਦਿੰਦੇ ਸੀ ਜਦੋਂ ਅਸੀਂ ਇਹਨਾਂ ਸਮਿਆਂ ਦੇ ਵਿੱਚ ਆਏ ਹਾਂ, ਤਾਂ ਅਗਲੇ ਤਾਂ ਝਾਲਦੇ ਹੁੰਦੇ ਨਹੀਂ ਸੀ, ਸਾਨੂੰ ਜੋਬ ਤੱਕ ਨਹੀਂ ਜਿਹੜੀ ਦਿੰਦੇ ਹੁੰਦੇ ਸੀ, ਫੋਟੋ ਦੇ ਕੇ ਨਾ ਕਰ ਦਿੰਦੇ ਹੁੰਦੇ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਤਾਂ ਸਰਵਾਈਵ ਕੀਤਾ ਹੀ ਹੈ ਕਿਸੇ ਢੰਗ ਦੇ ਨਾਲ,
1: ਸਾਡੇ ਤਾਂ ਭਾਰਤ ਭਾਈ ਜੀ ਇੱਥੇ ਕਾਨੂੰਨ ਨਾ ਦੇ ਅੱਜ ਕੱਲ ਸਾਰਾ ਸਾਰੇ ਦੇਸ਼ਾਂ ਦੇ ਵਿੱਚ ਇੱਕ ਕਾਨੂੰਨ ਹੈ।
0: ਜੀ
1: ਸਾਡੇ ਤਾਂ ਕਈ ਕਈ ਜਿਹੜੇ ਨਾ ਉਹ ਸਿੱਖ ਮੰਨ ਲਓ ਉਹ ਇਹ ਉਹ ਦਾਅਵੇ ਪਤਾ ਕੀ ਕਰਦੇ ਨੇ
0: ਜੀ
1: ਵੀ ਗੁਰੂ ਗੋਬਿੰਦ ਸਿੰਘ ਦਾ ਬਹਾਦਰ ਸ਼ਾਹ ਨਾਲ ਸਮਝੌਤਾ ਹੋਇਆ ਸੀ
0: ਜੀ
1: ਵੀ ਸਿੱਖਾਂ ਤੇ ਕੋਈ ਵੀ ਕਾਨੂੰਨ ਕਦੇ ਲਾਗੂ ਨਹੀਂ
0: ਹੋਊਗਾ।
1: ਇਹ ਤੁਹਾਡੇ ਘਰ ਦੀ ਸਰਕਾਰ ਆ, ਉਹੀ ਗੱਲ ਵੀ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰੀ ਜੋ ਹੈ
0: ਕਿਆ ਬਾਤ ਹੈ ਜੀ।
1: ਵੀ ਤੁਸੀਂ ਵੀ ਕਿਸੇ ਦਾ ਗਲ ਵੱਢ ਦੋ, ਕਿਸੇ ਦਾ ਗਾਟਾ ਵੱਢ ਦੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ।
0: ਬਿਲਕੁਲ ਹੈ ਜੀ,
1: ਘੱਟੋ ਘੱਟ ਜਿੰਮੇਵਾਰੀ ਤਾਂ ਬਾਈ ਜੀ ਹਰ ਇੱਕ ਸਿਸਟਮ ਆਪਣੇ ਘਰ ਚ ਵੀ ਆਪਣੀ ਜਿੰਮੇਵਾਰੀ ਹੁੰਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇਹ ਥੋੜੀ ਆਪਾਂ ਜੋ ਮਰਜ਼ੀ ਕਰੀ ਜਾਈ
0: ਜੀ।
1: ਇਸ ਕਰਕੇ ਖਿੱਤਾ ਬਣਾ ਲਓ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇੱਧਰ ਪਾਕਿਸਤਾਨ ਲੱਗਦਾ ਜੀ ਸਾਡੇ ਪੰਜਾਬ ਦੇ ਨਾਲ, ਇੱਧਰ ਅੱਧਾ ਘੰਟਾ ਨੀ ਲੱਗਦਾ ਹਰਿਆਣੇ ਦਾ ਬਾਰਡਰ ਆ ਜਾਂਦਾ,
0: ਆ ਜਾਂਦਾ
1: ਇਹ ਚਾਰ ਸਵੇਰੇ ਇੱਥੇ ਦੱਸੋ ਇੱਥੇ ਬਣਾ ਲਓ ਸਾਡੇ ਵਰਗਿਆਂ ਨੂੰ ਟੰਗ ਦੋ ਇੱਥੇ ਥੋੜੇ ਜੇ 100-200 ਕਿਲੋਮੀਟਰ ਦੇ ਏਰੀਏ ਚ, ਤੇ ਤੁਸੀਂ ਉੱਥੇ ਉੱਥੇ ਬੈਠੇ ਭੰਗੜੇ ਪਾਈ ਜੇ ਉਹ ਵੀ ਅਸੀਂ ਖਾਲਿਸਤਾਨ ਬਣਾ ਲਿਆ ਜੀ। ਜਾਂ ਤੇ ਆਓ ਨਾ ਫਿਰ ਇੱਥੇ ਪਹਿਲਾਂ ਆ ਕੇ ਫਿਰ ਗੱਲ ਕਰੋ
0: ਜੀ।
1: ਇਸ ਕਰਕੇ ਬੜਾ ਅਫਸੋਸ ਹੈ ਭਾਰਤ ਭਾਈ ਜੀ, ਅਸੀਂ ਆਪਣੇ ਮੁੱਦੇ ਸਾਡਾ ਕੀ ਹੈਗਾ ਕੀ ਨਹੀਂ, ਅਸੀਂ ਉਹਨਾਂ ਗੱਲਾਂ ਤੇ ਜਾਣ ਨੂੰ ਤਿਆਰ ਨਹੀਂ ਹੈਗੇ ਭਾਈ ਜੀ।
0: ਜੀ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਗੁਰੀਮਾਨ ਬਾਈ ਜੀ ਜੁੜੇ, ਅੱਗੇ ਉਹਨਾਂ ਦੀ ਗੱਲ ਸੁਣਦੇ ਆ ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। 2 ਘੰਟੇ ਪ੍ਰੋਗਰਾਮ ਲਗਾਤਾਰ ਹੋ ਚੁੱਕਿਆ ਲਾਈਵ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ। ਰਾਜਨ ਸੈਣੀ ਸਾਹਿਬ ਵੀ ਲਿਖਦੇ ਆ ਕਿ ਪੰਜਾਬ ਬੰਦ ਦਾ ਫਾਇਦਾ ਕੀ ਸੀ, ਜਿਨ੍ਹਾਂ ਦੇ ਲਈ ਕਰਦੇ ਉਹਨਾਂ ਦਾ ਹੀ ਕਹਿੰਦੇ ਸਭ ਤੋਂ ਵੱਧ ਨੁਕਸਾਨ ਕਰ ਗਏ, ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨ ਕੁਝ ਨਹੀਂ ਜਿੱਤੇ ਜੀ, ਤੇ ਕਿਹੜੀ ਮੰਗ ਪੂਰੀ ਹੋਈ ਸੀ ਜੀ, ਕਾਨੂੰਨ ਅਸਿੱਧੇ ਤਰੀਕੇ ਦੇ ਨਾਲ ਲਾਗੂ ਹੋ ਗਏ ਸੀ। ਬਿਲਕੁਲ ਹੈ ਜੀ, ਜਿੱਦਣ ਇਹਨਾਂ ਨੇ ਚੱਕਿਆ ਮੋਰਚਾ ਸਾਰਾ ਕੁਝ, ਉਦਣ ਵੀ ਅਸੀਂ ਇਹ ਗੱਲਾਂ ਕੀਤੀਆਂ, ਹਾਸਲ ਕੁਝ ਨਹੀਂ ਕੀਤਾ। ਦੇਖ ਲਓ ਪੰਜਾਬ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਉਹਨਾਂ ਸਮਿਆਂ ਦੇ ਵਿੱਚ, ਤੇ ਕਿਸਾਨ ਅੰਦੋਲਨ ਦੀ ਇਹ ਵੀ ਦੇਣ ਕਹੀ ਜਾ ਸਕਦੀ ਹੈ। ਤੇ ਜਦੋਂ ਉਦੋਂ 3 ਕਾਨੂੰਨ ਸੀਗੇ ਤੇ ਉਹ ਜੋ ਟੇਢੇ ਢੰਗ ਦੇ ਨਾਲ ਅਗਲੇ ਸਾਰਾ ਕੁਝ ਸੈਲੋ ਵਗੈਰਾ, ਹੁਣ ਕਿਹੜਾ ਨਹੀਂ ਬਣਾਏ ਜਾਂ ਕੰਟਰੋਲ ਕੀਤਾ ਕਿਸਾਨੀ ਨੂੰ, ਜਾਂ ਉਹ ਕਿਤੇ ਕਰ ਨਹੀਂ ਸਕੇ। ਅਗਲੇ ਕਹਿੰਦੇ ਸਾਡੇ ਕੋਈ ਇੱਦਾਂ ਨਹੀਂ ਤਾਂ ਫਿਰ ਉਦਾਂ, ਹੋਰ ਸਾਰੇ ਹੈਗੇ ਆ ਜੀ। ਤੇ ਉਹਨਾਂ ਨੇ ਤਾਂ ਕੇਂਦਰ ਜਿਹੜੀ ਹੈ ਜਾਂ ਜਿਹੜੀਆਂ ਸਟੇਟ ਹੈ ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ ਜੀ, ਇਹ ਚੀਜ਼ਾਂ ਸੋਚਣ ਤੇ ਵਿਚਾਰਨ ਯੋਗ ਨੇ। ਗੁਰੀਮਾਨ ਜੀ ਸਤਿ ਸ੍ਰੀ ਅਕਾਲ ਜੀ, ਅਨੁਜੀ ਬਾਈ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਮੈਂ ਸੁਣਦਾ ਪਿਆ ਸੀ ਬਹਾਦਰ ਭਾਜੀ ਨੂੰ ਵੀ ਤੁਸੀਂ ਤਾਂ ਚਲੋ ਸਿਆਣੇ ਬਿਆਣੇ ਹੈ, ਤੁਸੀਂ ਤਾਂ ਘੱਟੋ ਘੱਟ ਜੋੜਨੇ ਦੀ ਗੱਲ ਕਰੋ, ਤੋੜਨੇ ਦੀ ਗੱਲ ਤਾਂ ਨਾ ਕਰੋ
0: ਜੀ। ਨਹੀਂ ਕੋਈ ਗੱਲ ਨੀ, ਚਲੋ ਉਹਨਾਂ ਦੇ ਵਿਚਾਰ ਨੇ ਆਪਣੇ, ਕੋਈ ਗੱਲ
2: ਨੀ। ਹਾਂ ਇਸੇ ਕਰਕੇ ਆਪਾਂ ਸੁਣਦੇ ਪਏ ਸੀ, ਚਲੋ ਆਪਣੇ ਆਪਣੇ ਵਿਚਾਰ ਨੇ, ਹਰ ਕਿਸੇ ਨੂੰ ਆਪਣਾ ਮਤਲਬ ਹੈਗਾ, ਆਪਣਾ ਜੋ ਮਰਜ਼ੀ ਅਗਲਾ ਵਿਚਾਰ,
0: ਬਿਲਕੁਲ ਬਿਲਕੁਲ ਬਿਲਕੁਲ
2: ਆਪਣੀ ਆਪਣੀ ਸੋਚ ਹੈ ਜੀ ਹਰੇਕ ਦੀ
0: ਜੀ।
2: ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਖਾਲਿਸਤਾਨ ਬਣਾਉਣ ਦੇ ਰਾਹ ਚੁਣੇ ਸੀ, ਜਿਹੜਾ ਉਹਨਾਂ ਦੇ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਤਾਂ ਦੇਖੋ ਵੀ ਪਰਿਵਾਰਾਂ ਦੀ ਹਾਲਤ ਕੀ ਆਈ ਦੇ ਡੇਟ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਉਹਨਾਂ ਦੇ ਮਤਲਬ ਜਿਹੜੇ ਲੜਨ ਨਿਕਲੇ ਸੀ ਉਹ ਤਾਂ ਦੁਨੀਆਂ ਤੋਂ ਚਲੇ ਗਏ, ਤੇ ਅੱਜ ਉਹਨਾਂ ਦੇ ਬੇਬੇ ਬਾਪੂ ਬਿਰਧ ਹੋਏ ਬੈਠੇ ਨੇ, ਬਹੁਤ ਬਜ਼ੁਰਗ, ਤੇ ਦਿਹਾੜੀਆਂ ਕਰ ਰਹੇ ਨੇ, ਉਹਨਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਸਾਂਭਿਆ ਨੀ।
0: ਬਾਈ ਜੀ ਆ ਕੁੱਕੀ ਗਿੱਲ ਹੋਣੀ ਆ, ਦੇਖ ਲੋ ਉਹਨਾਂ ਦੇ ਹਾਲਾਤ, ਦੇਖ ਲੋ ਸਾਰਾ ਕੁਝ ਹੁੰਦੇ ਸੁਣਦੇ ਵੀ, ਮਤਲਬ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ।
2: ਪਤਾ ਕੀ ਕੁੱਕੀ ਗਿੱਲ ਸਾਹਿਬ ਨਾ ਤਕਰੀਬਨ ਸੱਚ ਬੋਲਦੇ ਆ, ਪਰ ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਗੱਲ ਉਹਨਾਂ ਦੀ।
0: ਬਿਲਕੁਲ ਬਿਲਕੁਲ ਹੈ ਜੀ,
2: ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਹੈਗੀ। ਹੁਣ ਤੁਸੀਂ ਆ ਪੰਨੂ ਵਰਗਾ ਬਾਹਰ ਬੈਠ ਕੇ ਮੂੰਹ ਹਿਲਾਉਂਦਾ, ਜਾ ਕੇ ਸੈਂਟਰ ਗੌਰਮੈਂਟ ਦਫ਼ਤਰ ਦੇ ਬਾਹਰ ਨਹੀਂ ਕਿ ਖਾਲਿਸਤਾਨ ਲਿਖ ਕੇ ਆਓ ਜੀ, ਮੈਂ ਤੈਨੂੰ ਪੁਰਾਣੇ ਲੱਖ ਡਾਲਰ ਦਊਂਗਾ, ਤੇ ਮੈਨੂੰ ਇਹ ਤਾਂ ਪੁੱਛੇ ਵੀ ਅੱਜ ਤੱਕ ਕਿਸੇ ਨੂੰ ਕਿੰਨੇ ਡਾਲਰ ਭੇਜ ਦਿੱਤੇ ਤਾਂ ਅੱਜ ਤੱਕ।
0: ਬਿਲਕੁਲ ਹੈ ਜੀ,
2: ਉਹ ਮੁੰਡੇ ਅੱਜ ਜੇਲਾਂ ਚ ਬੈਠੇ ਨੇ,
0: ਬੈਠੇ ਨੇ,
2: ਕਿਸੇ ਦੀ ਜਮਾਨਤ ਵੀ ਨਹੀਂ ਹੋ ਰਹੀ ਮੁੜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਆ ਕੁਛ ਮੁੰਡੇ ਮਤਲਬ ਇਹਨਾਂ ਦੇ ਮਗਰ ਲੱਗ ਕੇ ਪੁਲਿਸ ਵਾਲਿਆਂ ਨੂੰ ਮਾਰਨ ਨਿਕਲੇ ਸੀ, ਉਹ ਆਪ 19-20 ਸਾਲਾਂ ਦੀ ਉਮਰ ਚ ਮਰ ਗਏ।
0: ਬਾਈ ਜੀ 2000 ਰੁਪਈਏ ਦੇ ਪਿੱਛੇ ਲੋਕ ਇਹ ਚੀਜ਼ਾਂ ਕਰਨ ਨੂੰ ਤਿਆਰ ਹੋ ਗਏ, ਦੱਸੋ
2: ਕਰਨ ਤੁਰ ਪਏ ਨਾ ਜੀ। ਇਹ ਮਤਲਬ ਇਹ ਖਾਲਿਸਤਾਨ ਦੀ ਨੀਂਹ ਰੱਖ ਰਹੇ ਹੈ। ਪਹਿਲੀ ਤਾਂ ਸੁਣੋ, ਆਪਣਾ ਜਿਹੜਾ ਖਾਲਿਸਤਾਨ ਅਸਲ ਹੁੰਦਾ ਸੀ ਨਾ
0: ਜੀ,
2: ਆਪਣਾ ਉਹ ਥੱਲੇ ਤੋਂ ਲੈ ਕੇ ਉਹ ਕਾਬੁਲ ਕੰਧਾਰ ਤੱਕ ਪੰਜਾਬ ਹੀ ਵੱਜਦਾ ਸੀ।
0: ਨਾਲੇ ਦੇਖੋ ਗੁਰੂ ਸਾਹਿਬ ਸੀਗੇ, ਠੀਕ ਹੈ ਜੀ, ਉਹਨਾਂ ਨੇ ਦੇਖੋ ਕਦੇ ਇਹ ਕੀਤਾ ਜਿੱਦਾਂ ਹੁਣ ਉੱਥੇ ਪੰਨੂ ਬੈਠਾ ਕਹੀ ਜਾਂਦਾ ਕਿ ਭਾਈ ਜਿੱਦਣ 15 ਅਗਸਤ ਹੈ ਜਾਂ ਕੋਈ ਖਾਸ ਦਿਨ ਦਿਹਾੜਾ, ਤੁਸੀਂ ਆਹ ਚੀਜ਼ ਕਰ ਦੋ ਜੀ, ਅੜਾ ਦੋ ਜੀ, ਜੇ ਕਰ ਦੋ ਜੀ, ਵੋ ਕਰ ਦੋ ਜੀ, ਮੈਂ ਇੰਨੇ ਪੈਸੇ ਦੇਵਾਂਗਾ। ਗੁਰੂ ਸਾਹਿਬ ਨੇ ਕਦੇ ਤਾਂ ਇਹ ਚੀਜ਼ਾਂ ਕੀਤੀਆਂ ਨੇ ਹੱਥਿਆਂ ਦੇ ਉੱਤੇ ਉਹਨਾਂ ਨੇ, ਚਲੋ ਹਕੂਮਤਾਂ ਦੇ ਖਿਲਾਫ਼ ਜਾਂ ਉਹਨਾਂ, ਹਾਂਜੀ
2: ਤੁਸੀਂ ਬਹੁਤਾ ਦੂਰ ਨੀ ਆ, ਦਰਬਾਰ ਸਾਹਿਬ ਜਾਓ। ਦਰਬਾਰ ਸਾਹਿਬ ਦੇ ਮਹਾਰਾਜ ਨੇ ਚਾਰ ਦਰਬਾਰ ਛੱਡੇ ਹੋਏ ਨੇ
0: ਜੀ,
2: ਉਹ ਹਰ ਧਰਮ ਦੇ ਹਰ ਇਨਸਾਨ ਲਈ
0: ਛੱਡੇ ਹੋਏ ਨੇ। ਬਿਲਕੁਲ,
2: ਹਰ ਹਰ ਕਿਸੇ ਨੂੰ ਆਪਣੇ ਅੰਦਰ ਸ਼ਰਨ ਦਿੰਦੇ ਆ
0: ਜੀ।
2: ਜਦ ਸਾਡੇ ਗੁਰੂ ਮਹਾਰਾਜ ਨੀ ਇਹ ਜੇ ਰਾਹ ਤੇ ਚੱਲੇ ਤੇ ਸਾਡੀ ਸੋਚ ਪਤਾ ਨੀ ਕਿਵੇਂ ਤੁਰ ਪੈਂਦੀ ਜੀ ਉਧਰ।
0: ਬਿਲਕੁਲ ਹੈ ਜੀ,
2: ਕਾਬੁਲ ਕੰਧਾਰ ਤੱਕ ਜਿਹੜਾ ਸਾਡਾ ਪੰਜਾਬ ਲੱਗਦਾ ਸੀ, ਅੱਜ ਪਹਿਲਾਂ ਪਾਕਿਸਤਾਨ ਕਰਤਾ, ਫਿਰ ਇਹਦੇ ਵਿੱਚੋਂ ਥੱਲੇ ਵਾਲੇ ਬਣਾਤੇ, ਉੱਪਰੋਂ ਹਰਿਆਣਾ ਹਿਮਾਚਲ ਬਣਾਤਾ, ਪੰਜਾਬ ਹੈ ਕਿੰਨਾ ਕੁ ਖਾਲਿਸਤਾਨ।
0: 4 ਘੰਟੇ ਲੱਗਦੇ ਇਧਰੋਂ ਉਧਰ ਜਾਣ ਨੂੰ ਜੀ, ਕੰਪਲੀਟ ਹੈ ਜੀ,
2: ਆਪਣੀ ਡਿਮਾਂਡ ਹੈ ਜੀ। ਐ ਤਾਂ ਕੱਲੇ ਕੱਲੇ ਘਰ ਚ ਖਾਲਿਸਤਾਨ ਬਣ ਜੂਗਾ ਜੀ।
0: ਬਿਲਕੁਲ ਹੈ ਜੀ,
2: ਦੇ ਦੋ ਜਿਹੜਾ ਦੇ ਸਕਦਾ ਦੇ ਦੇਵੇ, ਆ ਕੇ ਕੋਈ ਚੱਕਰ ਸਾਨੂੰ ਤਰਾਜ ਥੋੜੀ ਹੈ
0: ਜੀ।
2: ਅੱਗੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਛੱਡੀਆਂ ਹੱਥ ਫੜਾ ਕੇ ਕੱਲੇ ਕੱਲੇ ਜਵਾਕ ਨੂੰ ਸੇਧ ਦਿੱਤੇ ਹੁੰਦੇ ਸੀ, ਜੇ ਕੱਲੇ ਰਹੋਗੇ ਤੁਹਾਨੂੰ ਤੋੜਨਾ ਤੋੜਨਾ ਸੌਖਾ, ਜੇ ਇਕੱਠੇ ਜੀ ਇਕੱਠ ਬਣਾ ਕੇ ਰੱਖੋਗੇ ਤੁਹਾਨੂੰ ਤੋੜਨਾ ਬੜਾ
0: ਔਖਾ ਜੀ। ਬਿਲਕੁਲ ਹੈ ਜੀ,
2: ਆਪਣਾ ਤਾਂ ਮੱਥਾ ਲੱਗਿਆ ਹੋਇਆ ਸਰਕਾਰਾਂ ਨਾਲ ਵੀ ਯਾਰ, ਕੋਈ ਚੱਜ ਦੀ ਸਰਕਾਰ ਆਵੇ
0: ਜੀ,
2: ਵੀ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਾਂ ਬਾਹਰ ਧੱਕੇ ਖਣਕਾ ਤੇ ਜਾਂਦੇ, ਆਪਾਂ ਆਪਣੇ ਘਰ ਚ ਰਹੀਏ
0: ਜੀ,
2: ਆਪਣੇ ਮੁਲਕ ਚ ਰਹੀਏ, ਆਪਣੇ ਪੰਜਾਬ ਚ ਰਹੀਏ, ਜਿਹੜਾ ਜਿੱਥੇ ਹਰ ਵੇਲੇ ਵੀ ਮਤਲਬ ਧਰਤੀ ਸੋਨਾ ਉਗਲ ਕੱਢਦੀ ਹੈ ਬਾਹਰ, ਆਪਾਂ ਤਾਂ ਕਿਹੜੇ ਪਾਸੇ ਬਾਹਰ ਧੱਕੇ ਖਾ ਰਹੇ
0: ਹਾਂ,
2: ਜਿਹੜੇ ਬਾਹਰ ਜਾ ਕੇ ਬੈਠੇ ਨੇ ਜਾਂ ਖਾਲਿਸਤਾਨ ਦੀ ਗੱਲਾਂ ਕਰਦੇ ਨੇ, ਪੁੱਛ ਕੇ ਤਾਂ ਦੇਖੋ ਵੀ ਉਹ ਦੁੱਖ ਕਿੰਨਾ ਹੰਢਾ ਲਿਆ ਉਹਨਾਂ ਨੇ।
0: ਬਿਲਕੁਲ ਹੈ ਜੀ,
2: ਅੱਜ ਤੱਕ ਤਾਪ ਨੀ ਆਉਂਦੇ, ਉਹ ਸਮਾਂ ਚੇਤਾ ਕਰਕੇ ਨਾ ਅੱਖਾਂ ਭਰ ਜਾਂਦੀਆਂ ਨੇ।
0: ਨਾਲੇ ਬਾਈ ਜੀ ਜਦੋਂ ਦੇਖੋ ਉਹ ਭੱਜੇ ਕਾਹਤੋਂ ਸੀ ਉਸ ਸਮੇਂ ਦੇ ਵਿੱਚ, ਫਿਰ ਇਹ ਵੀ ਤਾਂ ਉਹਨਾਂ ਨੂੰ ਕੁਐਸਚਨ ਬਣਦਾ ਨਾ।
2: ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ। ਇਹ ਮਤਲਬ ਇਹ ਆਪਾਂ ਇਹ ਗੱਲਾਂ ਦੇ ਵਿੱਚ ਨਾ ਜਾਈਏ ਤਾਂ ਨਾ, ਦੇਖੋ ਨਾ ਤਾਂ ਰੀਸ ਹੋਣੀ
0: ਜੀ,
2: ਉਹਨਾਂ ਦੀ ਰੀਸ ਨੀ ਹੋਣੀ ਕਿਸੇ ਕੋਲੋਂ ਜੀ, ਨਾ ਉਹਨਾਂ ਵਰਗਾ ਰਾਜ ਕਿਸੇ ਕੋਲੋਂ ਦਿੱਤਾ ਜਾਣਾ। ਜਿਹੜਾ ਬੰਦਾ ਤੁਸੀਂ ਹੁਣ ਸਿਮਰਜੀਤ ਮਾਨ ਖਾਲਿਸਤਾਨ ਦਾ ਰੌਲਾ ਪਾਉਂਦਾ ਵੀ ਮੈਂ ਇਹਨਾਂ ਦੇ ਅਗੇਂਸਟ ਚੱਲਦਾ, ਮੈਂ ਸੰਵਿਧਾਨ ਨੀ ਮੰਨਦਾ, ਜਦੋਂ MLA ਬਣਿਆ ਸਭ ਤੋਂ ਪਹਿਲਾਂ ਸੰਵਿਧਾਨ ਦੀ ਖਾਣੀ ਪੀ ਜਾ ਕੇ।
0: ਨਵੀਂ ਉਦਾਹਰਣ ਆ, ਚਲੋ ਅਮਰਿਤ ਅਮਰਿਤਪਾਲ ਉਹਨਾਂ ਦਾ ਦੇਖ ਲੋ, ਇਹ ਤਾਂ ਹਲੇ ਹੁਣ ਹੁਣ ਆ, ਮਤਲਬ ਕਿ ਸਿਮਰਜੀਤ ਮਾਨ ਤਾਂ ਫਿਰ ਵੀ ਪੁਰਾਣੇ ਹੋ ਗਏ ਜੀ।
2: ਜਿਸ ਟਾਈਮ ਅੱਜ ਨਾਲੇ ਗਏ ਆਪਣਾ ਬੰਦਾ ਛੜਨ ਵਾਸਤੇ
0: ਜੀ,
2: ਮਹਾਰਾਜ ਨੂੰ ਨਾਲ ਭੀੜ ਨਾਲ ਲੈ ਕੇ ਗਏ ਆ, ਮੰਨ ਲਓ ਜੇ ਉੱਥੇ ਪੁਲਿਸ ਵਾਲੇ ਆਪਣੀ ਦਿਮਾਗ ਦੀ ਵਰਤੋਂ ਨਾ ਕਰਦੇ ਤਾਂ ਕਿੰਨੀ ਮਾਮਾ ਦੇ ਪੁੱਤ ਮਾਰਨੇ ਦੇ ਦੇ ਮੁੜ ਕੇ ਇਹਨਾਂ ਨੇ।
0: ਬਿਲਕੁਲ ਹੈ ਜੀ,
2: ਉਹ ਤਾਂ ਪੁਲਿਸ ਦੀ ਮੈਂ ਸਲਾਹਕਾਰ ਕਰਦਾ ਵੀ ਜਿਹਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ, ਕੋਈ ਗੋਲੀ ਨੀ ਚਲਾਈ, ਕੋਈ ਇਹਨਾਂ ਨੂੰ ਝਗੜਾ ਨੀ ਲਿਆ, ਆਪਣੇ ਆਪ ਆਪਣੇ ਹਥਿਆਰ ਸਰੈਂਡਰ ਕਰਦੇ ਭਾਈ ਆਜੋ
0: ਜੀ,
2: ਜੋ ਕਰਨਾ ਕਰ ਲੋ, ਬਾਅਦ ਚ ਪਰਚੇ ਦੇ ਕੇ ਬੈਠੇ ਆ ਅੰਦਰ, ਛੜਵਾ ਵੀ ਨੀ ਹੋਈ, ਮੁੜ ਕੇ ਆਪ ਵੀ ਅੰਦਰ ਬੈਠੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ,
2: ਕੌਣ ਗਿਆ ਛੜਵਾਉਣ ਵਾਸਤੇ ਜੀ।
0: ਨਹੀਂ ਹੁਣ ਜੋ ਕੁਝ ਕੀਤਾ ਉਹਨਾਂ ਨੇ, ਹੁਣ ਅੰਮ੍ਰਿਤਪਾਲ ਹੁਣਾਂ ਨੇ ਜੋ ਕੀਤਾ ਹੈ, ਮਤਲਬ ਕਿ ਉਹ ਜੇ ਕੋਈ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਲੋਕਾਂ ਨੂੰ ਪਿੱਛੇ ਲਾਇਆ ਜਾਂ ਉਹ ਫਿਰ ਸਜਾਵਾਂ ਵੀ ਤਾਂ ਭੁਗਤਣੀਆਂ ਪੈਣੀਆਂ ਨਾ, ਜਾਂ ਤਾਂ ਨਾ ਕੁਝ ਕੀਤਾ ਹੋਵੇ ਫਿਰ ਗੱਲ ਆ।
2: ਦੇਖੋ ਜੀ ਇਹ ਆਪਣੇ ਲੋਕਾਂ ਦੀ ਕਮੀ ਹੈ, ਇੱਕ ਬੰਦਾ 2-4 ਸਾਲ ਬਾਅਦ ਉੱਠ ਕੇ ਆ ਕੇ ਤੱਤੀਆਂ ਗੱਲਾਂ ਕਰਨ ਲੱਗ ਪੈਂਦਾ
0: ਜੀ,
2: ਲੋਕ ਹੋ ਗਏ ਆਪਣੇ ਨੌਜਵਾਨ ਪੀੜ੍ਹੀ ਮਗਰ ਲੱਗ ਜਾਂਦੀ, ਇਹ ਤਾਂ ਬੇਵਕੂਫੀ ਸਾਡੀ ਹੈ
0: ਬਾਈ ਜੀ। ਜਦੋਂ ਇੰਡੀਆ ਨਹੀਂ ਸੀ ਨਾ, ਉਹਦਾ ਪਿਛਲਾ ਪਿਛੋਕੜ ਚੱਕ ਕੇ ਦੇਖ ਲੋ, ਇੱਕ ਚਾਚਾ ਕਰਕੇ ਹੈਗਾ ਕੈਨੇਡਾ ਟਰੱਕਰ ਹੈ, ਤੇ ਇੱਕ ਆਹ ਇਹ ਹੋ ਗਿਆ ਇੰਜਨ ਮਹਿਕਮਾ, ਇਦਾਂ ਦੇ ਤਾਂ ਪੇਜ ਇਹਨਾਂ ਦੇ ਚੱਲਦੇ ਰਹੇ ਨੇ ਜੀ,
2: ਹਨਾ,
0: ਤੇ ਉਹ ਕੋਈ ਲੁਕਿਆ ਲੋਕ ਭੁੱਲ ਗਏ ਨੇ, ਤੇ ਹੁਣ ਉਹਨੂੰ ਹੀ ਮਤਲਬ ਕਿ ਹੱਥਾਂ ਦੇ ਉੱਤੇ ਚੱਕੀ ਫਿਰਦੇ ਆ ਜੀ, ਇਹ ਦੇਖੋ ਜੀ ਆਹ ਕਰ ਦਿੱਤਾ ਜੀ, ਉਹ ਕਰ ਦਿੱਤਾ ਜੀ, ਉਹਦੀਆਂ ਵੀਡੀਓ ਕਿੰਨੀਆਂ ਆਡੀਓ ਵਾਇਰਲ ਹੋ ਰਹੀਆਂ ਨੇ, ਕਿੱਦਾਂ ਦੀਆਂ ਉਹ ਕੁੜੀਆਂ ਦੇ ਨਾਲ ਗੱਲਾਂ ਕਰਦਾ ਹੈ, ਕਿੱਦਾਂ ਦਾ ਉਹਦਾ ਕਰੈਕਟਰ ਹੈਗਾ ਸੀਗਾ, ਜਾਂ ਹੁਣ ਵੀ ਦੇਖ ਸਕਦੇ ਆ ਕਿ ਉਹ ਕਿਸੇ ਨੂੰ ਭੁੱਲਿਆ ਹੈ।
2: ਇਹ ਨਾ ਲੋਕ ਨਾ ਹਾਲੇ ਸਿਰਫ ਮਤਲਬ ਇੱਕ ਚਿਹਰਾ ਦੇਖ ਕੇ ਤੱਤੀਆਂ ਗੱਲਾਂ ਸੁਣ ਕੇ ਤੱਤੇ ਹੋ ਜਾਂਦੇ ਆ, ਅਸਲ ਚ ਉਹਨਾਂ ਜਿਹੜੇ ਬੰਦੇ ਇਹ ਜਿਹੀਆਂ ਗੱਲਾਂ ਕਰਦੇ ਨਾ ਖਾਲਿਸਤਾਨ ਦੀਆਂ ਗੱਲਾਂ, ਕਦੇ ਉਹਨਾਂ ਦੇ ਪਿਛੋਕੜ ਉਹਨਾਂ ਦੇ ਅੰਦਰ ਵੜ ਕੇ ਦਾ ਦੇਖੋ ਵੀ ਅੰਦਰੋਂ ਕਿੰਨੇ ਗੰਦੜੇ ਨੇ, ਜਿੱਥੇ ਚਾਲ ਚੱਲਣ ਮਿਲਦੇ ਤਾਂ ਇਹ ਤੱਤੀਆਂ ਗੱਲਾਂ ਕਰਦੇ ਆ ਸਾਨੂੰ ਪਾੜਨੇ ਦੀਆਂ, ਅਸੀਂ ਲੋਕ ਮੂਰਖ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ
0: ਜੀ।
2: ਪੰਜਾਬ ਦੀ ਖੂਬਸੂਰਤੀ ਇਹੀ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ ਜੀ, ਪਹਿਲੀ ਗੱਲ।
0: ਬਿਲਕੁਲ ਹੈ ਜੀ,
2: ਹਰੇਕ ਧਰਮ ਦਾ ਬੰਦਾ ਇੱਕ ਦੂਜੇ ਦੀ ਬਾਹ ਫੜਨ ਨੂੰ ਟਾਈਮ ਨਹੀਂ ਲਾਉਂਦਾ ਹੈਗਾ, ਸਰਕਾਰਾਂ ਦਾ ਕੰਮ ਪਾੜਨਾ, ਆਪਾਂ ਪੜ ਰਹੇ ਹਾਂ ਕਸੂਰ ਪਰ ਅਸੀਂ ਆ, ਮੁਲਕ ਤਾਂ ਭਾਵੇਂ ਤੁਸੀਂ 10 ਖਾਲਿਸਤਾਨ ਬਣਾ ਲਓ, ਉਹਦੇ ਵਿੱਚੋਂ 50 ਹੋਰ ਬਣਾ ਲਓ, ਇਹ ਤਾਂ ਬਣਦੇ ਰਹਿਣਗੇ,
0: ਬਣਦੇ ਰਹਿਣਗੇ,
2: ਸੋਚ ਆਪਣੀ ਇੱਕ ਹੋਣ ਦੀ।
0: ਹੁਣ ਬਾਈ ਜੀ ਦੇਖੋ ਘਾਟਾ ਸੀ, ਪਰਿਵਾਰ ਵੀ ਪਰਿਵਾਰ ਪੱਧਰ ਤੇ ਵੀ ਲਾ ਲਓ ਕਿੰਨਾ ਵੱਡਾ ਘਾਟਾ ਸੀ, ਝੱਲ ਰਹੇ ਆ ਹੁਣ, ਚਲੋ ਅੱਗੇ ਬੱਚੇ ਹੁਣ ਚਲੋ ਘਟਣ ਲੱਗੇ ਨੇ, ਨਹੀਂ ਤਾਂ ਪਹਿਲਾਂ 5-5, 7-7 ਬੱਚੇ ਹੁੰਦੇ ਸੀ, ਪਰਿਵਾਰ ਇਕੱਠਾ ਹੀ ਹੁੰਦੇ ਸੀ, ਜ਼ਮੀਨਾਂ ਜਾਇਦਾਦਾ ਨਹੀਂ ਬਣਦੇ ਸੀ। ਇੱਧਰ ਮਾਲਵੇ ਵੱਲ ਨੂੰ ਚੱਲ ਜਾਈਏ ਤਾਂ 100-100 ਕਿੱਲੇ ਤੋਂ ਘੱਟ ਜ਼ਮੀਨ ਨਹੀਂ ਸੀ, ਅੱਗੇ ਉਹ ਸਾਰਾ ਕੁਝ, ਹੁਣ ਦੇਖੋ ਉਹਨਾਂ ਦੇ 4-4 ਜਵਾਕ ਹੋ ਗਏ, ਮਤਲਬ ਕਿ 25-25 ਕਿੱਲਿਆਂ ਦੇ ਵਿੱਚ ਵੰਡੀਆਂ ਗਈਆਂ, ਤੇ ਮੁੜ ਕੇ 25-25 ਵਾਲਿਆਂ ਦੇ 4-4 ਅੱਗੇ 2-2 ਹੋਰ ਹੋ ਗਏ, ਉਹ ਮਤਲਬ ਕਿ 25 ਦਾ ਮਤਲਬ ਕਿ ਰਹਿ ਗਿਆ ਸਿੱਧਾ 12-13 ਲੈ ਲਓ, ਹਨਾ, ਉੱਥੇ ਕ ਰਹਿ ਗਏ, ਮੁੜ ਕੇ ਉਹਨਾਂ ਦੇ ਜਵਾਕ ਆ ਗਏ, ਹੁਣ 5-5 ਕਿੱਲਿਆਂ ਦੇ ਉੱਤੇ ਰੋਂਦੇ ਫਿਰਦੇ, ਉਹਨਾਂ ਦੇ ਉੱਤੇ ਸਬਸਿਡੀ ਮੰਗਦੇ, ਉਹਨਾਂ ਤੇ ਕਰਦੇ ਆ, ਅੱਗੇ ਅਗਲੀ ਪੀੜ੍ਹੀ ਆ ਗਈ, 4 ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ 100-100 ਕਿੱਲਾ ਖਾ ਗਏ ਅਸੀਂ।
2: ਰਹਿਣਾ ਕੱਖ ਨੀ ਜੀ,
0: ਕੱਖ ਨੀ ਬੰਦੇ ਰਹਿਣਾ
2: ਜੇ ਆਹੀ ਸੋਚ ਆਪਾਂ ਆਹੀ ਸੋਚ ਲੈ ਕੇ ਚੱਲਦੇ ਰਹੇ
0: ਜੀ,
2: ਮਤਲਬ ਸਾਨੂੰ ਕਿਸੇ ਨੂੰ ਬਰਬਾਦ ਕਰਨ ਦੀ ਲੋੜ ਨੀ, ਅਸੀਂ ਆਪ ਹੀ ਕਰਦੇ
0: ਆਪ ਹੀ ਆਪਣੇ ਆਪ ਨੂੰ ਕਰ ਰਹੇ ਹਾਂ ਬਰਬਾਦ, ਬਿਲਕੁਲ
2: ਹਾਂ, ਕਿਸੇ ਦੇ ਆਪਾਂ ਕਿਸੇ ਨੂੰ ਕਿਸੇ ਸਿਰ ਲਾਂਭਾ ਨੀ ਹੈਗਾ, ਸਾਡੇ ਆਪਣੇ ਸਿਰ ਹੀ ਲਾਂਭੇ ਨੇ,
0: ਬਿਲਕੁਲ ਹੈ ਜੀ।
2: ਪੰਜਾਬ ਨੂੰ ਆਪਾਂ ਜੋੜਨਾ ਇਹਦੇ ਵਿੱਚ ਸਰਕਾਰਾਂ ਚੰਗੀਆਂ ਲੈ ਕੇ ਜਾਣੀਆਂ, ਨੌਜਵਾਨ ਪੀੜੀ ਮੂਹਰੇ ਲੈ ਕੇ ਆਉਣੀ ਹੈ, ਜਿਹੜੀ ਦਰਦ ਰੱਖਦੀ ਜਿਹੜੀ ਕਰਦੇ ਆ, ਤੁਸੀਂ ਸਿਕੰਦਰ ਬਾਈ ਵਰਗੇ ਬੈਠੇ ਆ ਬਾਹਰ, ਮੁਕੰਦਰ ਬਾਈ ਬਾਹਰ ਬੈਠਾ, ਆਪਣੇ ਆਪਣੇ ਉਹ ਆਪਣੇ ਘਰ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਕਦੇ ਬੈਠ ਕੇ ਤਾਂ ਪੁੱਛੋ ਬਾਈ
0: ਬਿਲਕੁਲ,
2: ਮਤਲਬ ਪੰਜਾਬ ਤੋਂ ਬਾਹਰ ਰਹਿ ਕੇ ਵੀ ਕਿੱਦਾਂ ਜੀਵਨ ਬਤੀਤ ਕਰ ਰਹੇ ਆ, ਬੋਲਣ ਤੋਂ ਪਹਿਲਾਂ ਅੱਖਾਂ ਭਰ ਜਾਣਗੀਆਂ ਉਹਨਾਂ ਦੀਆਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਬੋਲਣ ਤੋਂ ਉਹ ਇਹ ਜਾਣਦੇ ਨੇ ਨਾ ਵੀ ਉਹ ਇੱਥੋਂ ਆ ਕੇ ਤੇ ਇੱਥੋਂ ਆਪਣਾ ਕਿੰਨਾ ਕੁਛ ਗਵਾ ਚੁੱਕੇ ਆ,
0: ਗਵਾ ਚੁੱਕੇ।
2: ਸਿਕੰਦਰ ਬਾਈ ਦੀ ਕੱਲ ਦੀ ਗੱਲ ਮੈਂ ਭੁੱਲਿਆ ਨੀ, ਕਹਿੰਦੇ ਸਾਡੇ ਤਾਂ ਵੋਟਾਂ ਵੀ ਕੱਟੀਆਂ ਗਈਆਂ ਤੋਂ
0: ਬਿਲਕੁਲ
2: ਵੀ ਨੀ ਰਹੇ, ਕਿੰਨਾ ਬੜਾ ਦੁੱਖ ਹੈ ਨੀ ਜ਼ਿੰਦਗੀ ਦਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਬਸ ਮੈਂ ਤਾਂ ਆਹੀ ਬੇਨਤੀ ਕਰਦਾ ਵੀ ਆਹ ਤੋੜਨ ਵਾਲੀਆਂ ਗੱਲਾਂ ਨਾ ਕਰੋ, ਜੋੜਨ ਵਾਲੀਆਂ ਗੱਲਾਂ ਕਰੋ, ਸਿਆਣੇ ਪੈਣੇ ਆ ਤੁਸੀਂ, ਉਦਾਹਰਨਾਂ ਨੀ ਤੁਸੀਂ ਉਦਾਹਰਨ ਦੇਣੀ ਨੀ, ਤੁਸੀਂ ਸੈੱਟ ਕਰਨੀ
0: ਹੈ
2: ਤੇ ਸੈੱਟ ਐਸੀ ਕਰੋ ਲੋਕ ਮਿਸਾਲ ਦੇ ਕੇ ਜਾਣ ਤੁਹਾਡੀਆਂ,
0: ਬਿਲਕੁਲ ਹੈ ਜੀ। ਨਾਲੇ ਦੇਖੋ ਹੁਣ ਇਹ ਚੀਜ਼ਾਂ, ਹੁਣ ਆਪਾਂ ਇਹਨਾਂ ਚੀਜ਼ਾਂ ਦਾ ਤਾਂ ਖਮਿਆਜਾ ਹੁਣ ਤੱਕ ਭੋਗਤ ਰਹੇ ਹਾਂ ਜੀ, ਜੇ ਉਹ ਅਗਲੀਆਂ ਅਸੀਂ ਤਾਂ ਸਾਨੂੰ ਤਾਂ ਚਾਹੀਦਾ ਕਿ ਅਗਲੀਆਂ ਪੀੜ੍ਹੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਵੀ ਆ, ਚਾਹੇ ਜਿਹੜੇ ਉੱਥੋਂ ਚਲੋ ਕੈਨੇਡਾ ਅਮਰੀਕਾ ਤੋਂ ਇਹ ਬਿਆਨ ਵੀ ਦਿੰਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਇਹ ਤਾਂ ਵਿਚਾਰੋ ਯਾਰ, ਅੱਜ ਜਿਹੜੇ ਹਾਲਾਤ ਨੇ ਅਸੀਂ ਇੱਥੇ ਤੱਕ ਪਹੁੰਚੇ ਕਿਉਂ ਆ, ਘੱਟੋ ਘੱਟ ਉਹੀ ਵਿਚਾਰ ਲਓ ਭਈ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਆਪਾਂ ਬਚਾਉਣਾ ਅੱਗੇ ਜਾ ਕੇ, ਭਈ ਭਾਈ ਆਹ ਜਿਹੜੀਆਂ ਗਲਤੀਆਂ ਪਿਛਲੇ ਕਰ ਗਏ ਨੇ ਜਾਂ ਇਤਿਹਾਸ ਦੇ ਵਿੱਚ ਜੋ ਕੁਝ ਇਤਿਹਾਸ ਹੁੰਦਾ ਉਹਦੇ ਤੋਂ ਸਿੱਖਿਆ ਜਾਵੇ, ਨਾ ਕਿ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾਵੇ ਉਸ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਹੋਈਆਂ ਨੇ।
2: ਬਹੁਤਾ ਦੂਰ ਜਾਣ ਦੀ ਭਾਰਜਵੀਰ ਜੀ ਲੋੜ ਨੀ ਹੈਗੀ, ਜਿਹੜੇ ਲੋਕ ਬਾਹਰ ਬੈਠ ਕੇ ਕਹਿੰਦੇ ਆ ਨਾ ਵੀ ਹਾਂ ਖਾਲਿਸਤਾਨ ਬਣਾਉਣਾ, ਉਹਨਾਂ ਨੂੰ ਕਹੇ ਯਾਰ ਤੁਸੀਂ ਆ ਜਾਓ, ਅੱਜ ਤੁਹਾਡੇ ਮਗਰ ਲੱਗ ਜਾਂਦੇ, ਦੇਖੋ ਵੀ ਕਿੰਨੇ ਗਾਉਂਦੇ ਨੇ
0: ਜੀ, ਬਿਲਕੁਲ ਹੈ,
2: ਕਿਸੇ ਨੇ ਪੈਰ ਵੀ ਨੀ
0: ਪਾਉਣਾ,
2: ਉਹਨਾਂ ਨੂੰ ਪੈਸੇ ਮਿਲਦੇ ਜੀ ਪਾੜਨੇ ਦੇ, ਆਪਾਂ ਆਪ ਨੂੰ ਪਾੜੀ ਜਾਂਦੇ ਹਾਂ ਲੱਗਦਾ,
0: ਬਿਲਕੁਲ ਹੈ ਜੀ,
2: ਹੈ ਰਹਿ ਕਿੰਨੇ ਕੁ ਲੋਕ ਨੇ, ਕੁਦਰਤੀ ਗੱਲ ਹੈ, ਹੁਣ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਕਹਿ ਲੋ ਬੰਦਾ ਪਹਿਲੀ ਡਿਪਰੈਸ਼ਨ ਚ ਚੱਲਦਾ ਜੀ, ਮਹਿੰਗਾਈ ਦਾ ਦੌਰ ਚੱਲਦਾ, ਵੀ ਮਤਲਬ ਆਪਣੇ ਆਪ ਨੂੰ ਆਪਾਂ ਨੇ ਇੱਕ ਦੂਜੇ ਨੂੰ ਹੱਥ ਫੜ ਕੇ ਚੱਲਣਾ ਦਾ ਕੀ ਹੈ, ਵੀ ਆਪਾਂ ਹੋਰ ਹੀ ਰਾਹ ਤੁਰ ਪੈਂਦੇ ਜੀ, ਆਪਾਂ ਨੂੰ ਤਾਂ ਇਹ ਗੱਲ ਨੀ ਚੰਗੀ ਲੱਗਦੀ ਜੀ, ਸਿੱਧੇ ਤੁਹਾਨੂੰ ਕਹੀਏ, ਇਹ ਜੇ ਆਹੀ ਸੋਚ ਲੈ ਕੇ ਚੱਲੂਗੇ ਨਾ ਫੇਰ ਤਾਂ ਛੱਡੋ ਪਰੇ, ਫੇਰ ਤਾਂ ਆਪਾਂ ਕਾਹਨੂੰ ਬੋਲਣਾ, ਕਾਹਨੂੰ ਬੈਠਣਾ,
0: ਬਿਲਕੁਲ ਬਿਲਕੁਲ
2: ਇਹੀ ਸੋਚ ਲੈ ਕੇ ਚੱਲਣਾ,
0: ਬਿਲਕੁਲ
2: ਆਪਾਂ ਤਾਂ ਬੋਲ ਸਾਡਾ ਫਰਜ਼ ਹੈ, ਸਾਡੇ ਅਸੀਂ ਮਨੁੱਖਤਾ ਪਹਿਲਾਂ ਰੱਖਣੀ ਹੈ, ਨਾ ਸਾਡੇ ਬਾਬੇ ਨੇ ਇਹ ਗੱਲਾਂ ਕੀਤੀਆਂ ਨਾ ਅਸੀਂ
0: ਕਰਦੀਆਂ, ਬਿਲਕੁਲ ਹੈ ਜੀ,
2: ਜਿਹੜਾ ਕਰਦਾ ਜੀ ਉਹਨਾਂ ਨੂੰ ਸੋਚ ਮੁਬਾਰਕ ਹੈ, ਪਰ ਕਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਦੇ ਜਿਹੜੀ ਤੁਸੀਂ ਗੱਲਾਂ ਕਰਦੇ ਆ ਨਾ ਥੋੜਾ ਜਿਹਾ ਕਦੇ ਅੰਦਰ ਬੈਠ ਕੇ ਇਕੱਲੇ ਚ ਆਪਣੇ ਆਪ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੇਖਿਓ ਵੀ ਅੱਜ ਤੱਕ ਇਹਦਾ ਸਿੱਟਾ ਨਿਕਲਿਆ ਕੀ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਪ੍ਰੋਗਰਾਮ ਦਾ ਸਮਾਂ ਵੀ ਆਪਣਾ ਕੰਪਲੀਟ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਤੇ ਜਿਸਦੇ ਵਿਚ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ ਮੈਂ ਕੋਸ਼ਿਸ਼ ਕਰਾਂਗਾ ਕੱਲ ਨੂੰ ਜਿਹੜਾ ਕਿਤਾਬ ਨਾਵਲ ਉਹਦਾ ਚੈਪਟਰ ਜ਼ਰੂਰ ਮੈਂ ਵੱਖਰਾ ਕਰਕੇ ਜਿਹੜਾ ਪੜ੍ਹ ਕੇ ਚਾਹੇ ਸਪੈਸ਼ਲੀ ਉਹਨੂੰ ਪਾ ਦਾਂਗਾ। ਤੇ ਅੱਜ ਆਪਾਂ ਇੰਨਾ ਕੁ ਪ੍ਰੋਗਰਾਮ ਦੀ ਸਮਾਪਤੀ ਕਬੂਲ ਕਰਿਓ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ, ਮੈਂ ਮਾਫ਼ੀ ਚਾਹਾਂਗਾ। ਉਹ ਵੀ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ, ਭਾਰਤ ਜੀ ਮੇਰਾ ਨੰਬਰ ਆ ਸਕਦਾ ਹੈ ਜੀ? ਬਿਲਕੁਲ ਸੈਣੀ ਸਾਹਿਬ, ਪੁੱਛਿਆ ਨਾ ਕਰੋ, ਪਤਾ ਨਹੀਂ ਕਦੋਂ ਦਾ ਸੁਨੇਹਾ ਆਇਆ ਇਹਨਾਂ ਦਾ। ਹਾਂਜੀ ਜ਼ਰੂਰ ਜੀ, ਜਾਂਦੇ ਜਾਂਦੇ ਜ਼ਰੂਰ ਚੰਡੀਗੜ੍ਹ ਚੱਲਦੇ ਹਾਂ ਆਪਾਂ, ਸਿਆਣਿਆਂ ਤੋਂ ਸਿਆਣੀਆਂ ਗੱਲਾਂ ਪੁੱਛਦੇ ਹਾਂ। ਤੇ ਚੰਡੀਗੜ੍ਹ ਰਾਜਧਾਨੀ ਆਪਣੇ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਲਵੀਰ ਸਿੰਘ ਸੈਣੀ ਜੀ, ਜੀਆਂ ਨੂੰ ਜੀ। ਸੈਣੀ ਸਾਹਿਬ ਤੁਸੀਂ ਪੁੱਛਿਆ ਨਾ ਕਰੋ, ਸਿੱਧੀ ਕਾਲ ਖੜਕਾਇਆ ਕਰੋ ਜੀ। ਚੰਡੀਗੜ੍ਹ ਪਹੁੰਚ ਗਏ, ਕੈਲਗਰੀ
3: ਹੋ ਨਹੀਂ ਕਰਨੀ ਹੈਗੀ
0: ਸੈਣੀ ਸਾਹਿਬ, ਚੰਡੀਗੜ੍ਹ ਹੋ ਕੇ ਕੈਲਗਰੀ ਹਜੇ ਆ ਜੀ,
3: ਕੈਲਗਰੀ ਹੈ ਜੀ ਹਾਲੇ,
0: ਕਿਆ ਬਾਤ, ਫਿਰ ਤਾਂ ਤੁਹਾਡੇ ਉੱਥੇ ਦੇਣੇ ਚੜਿਆ ਜੀ। ਹਾਂਜੀ
3: ਹਾਂਜੀ, ਮੇਰੇ ਤਾਂ ਤੁਹਾਡੇ
0: ਸੁਖ
3: ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਛੋਟੀਆਂ ਛੋਟੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰਾਂਗਾ।
0: ਪਰ ਉਸ ਤੋਂ ਪਹਿਲਾਂ ਸੈਣੀ ਸਾਹਿਬ, ਜਿਹੜਾ ਮੁੱਦਾ ਤੁਸੀਂ ਵੀ ਸੁਣਿਆ ਹੋਏਗਾ, ਜੋ ਡਿਸਕਸ਼ਨ ਹੋ ਰਹੀ ਸੀ ਕਿ ਪੰਜਾਬ ਦੇ ਹਾਲਾਤ ਜਾਂ ਚੰਡੀਗੜ੍ਹ ਦੇ ਵਿਚ ਬਹੁਤ ਹੀ ਕਹਿ ਸਕਦੇ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮ ਵਰਗ ਵੀ ਹੈ, ਅਫਸਰ ਸ਼ਾਹੀ ਵੀ ਹੈ ਤੇ ਮਜ਼ਦੂਰ ਵਰਗ ਵੀ ਹੈ, ਮਿਡਲ ਕਲਾਸ ਆ, ਹਰ ਤਰ੍ਹਾਂ ਦਾ ਵਿਅਕਤੀ ਉੱਥੇ ਰਹਿੰਦਾ ਹੈ, ਉੱਥੇ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੱਖਰਾ ਮੁਲਕ ਬਣਾਉਣ ਦੀ?
3: ਵੱਖਰਾ ਮੁਲਕ ਬਣਾਉਣ ਦਾ ਤਾਂ ਇੰਨਾ ਜ਼ਿਆਦਾ ਉਹ ਹੈ ਨੀ ਜੀ, ਇਹ ਤਾਂ ਇਧਰਲੇ ਬੰਦੇ ਹੀ। ਸੋਰੀ ਜੀ, ਥੋੜੀ ਜੀ ਆਵਾਜ਼ ਮੇਰੀ ਵਾਪਸ ਆ ਰਹੀ ਹੈ ਕਿਤੇ ਉਹ
0: ਜੀ। ਇੱਕ ਮਿੰਟ ਜੀ,
3: ਮੈਂ ਰੇਡੀਓ ਚੱਲਣ ਕਰਕੇ ਤਾਂ ਨੀ, ਮੈਂ ਰੇਡੀਓ ਬੰਦ ਕਰਤਾ। ਹੁਣ
0: ਰੇਡੀਓ ਬੰਦ ਕਰ ਲੋ। ਹਾਂਜੀ ਜੀ,
3: ਕਰਤਾ, ਕਰ ਦਿੱਤਾ ਜੀ,
0: ਹੁਣ ਦੇਖੋ।
3: ਹਾਂਜੀ ਠੀਕ ਹੈ ਆਵਾਜ਼ ਬਿਲਕੁਲ। ਭਾਰੀ ਜੀ, ਇਹ ਕੁਛ ਕੁ ਸਿਰ ਫਿਰੇ ਬੰਦੇ ਹੈਗੇ ਆ, ਉਹ ਵੀ ਉੱਥੇ ਘੱਟ ਹੈ ਪੰਜਾਬ ਚੰਡੀਗੜ੍ਹ ਚ, ਇੱਧਰ ਜ਼ਿਆਦਾ ਨੇ ਕੈਨੇਡਾ ਅਮਰੀਕਾ ਜਿਹੜੇ ਬਾਹਰ ਬੈਠੇ ਨੇ। ਕਿਉਂਕਿ ਮੈਂ ਸਾਰੀ ਗੱਲਬਾਤ ਤੁਹਾਡੀ ਸੁਣੀ ਨੀ ਹੈਗੀ, ਪਰ ਜਿੰਨਾ ਕੁ ਹੁਣੇ ਲਾਸਟ ਕਾਲ ਸੁਣੀ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਪਹਿਲੇ ਅੰਗਰੇਜ਼ ਗੜਬੜ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਦੋ ਟੋਟੇ ਕਰ ਗਏ
0: ਜੀ,
3: ਤੇ ਉਸ ਤੋਂ ਬਾਅਦ ਸਾਡੇ ਕਹਿੰਦੇ ਵੀ ਪੰਜਾਬੀ ਸੂਬਾ ਅਲੱਗ ਚਾਹੀਦਾ
0: ਜੀ,
3: ਉਹ ਪੰਜਾਬੀ ਸੂਬੇ ਦੀ ਬਜਾਏ ਸੂਬੀ ਬਣ ਗਈ ਹੈ।
0: ਬਿਲਕੁਲ ਜੀ,
3: ਤੇ ਹੁਣ ਹੋਰ ਕੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਤਾਂ ਪਤਾ ਨੀ ਇੱਕ ਦੋ ਜ਼ਿਲ੍ਹੇ ਆਣਗੇ ਉਹਦੇ ਚ, ਫਿਰ ਕੀ ਖੱਟਣਾ ਪਾਕਿਸਤਾਨ ਨੇ, ਕੀ ਖੱਟ ਲਿਆ
0: ਜੀ। ਬਿਲਕੁਲ ਜੀ, ਗੁਰਬਤ ਦੇ ਨਾਲ ਘੁਲ ਰਿਹਾ ਜੀ ਉਹ।
3: ਦੇਖੋ ਜਰਮਨੀਆਂ ਅਲੱਗ ਅਲੱਗ ਹੋ ਗਈਆਂ ਸੀਗੇ ਦੋਨਾਂ,
0: ਬਿਲਕੁਲ ਹਾਂਜੀ, ਬਰਲਿਨ ਦੇ
3: ਮੁੜ ਕੇ ਫੇਰ ਇਕੱਠੇ ਹੋ ਗਏ ਆ
0: ਜੀ,
3: ਤੇ ਜੇ ਕਿਤੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਤਾਂ ਬੱਲੇ ਬੱਲੇ ਬਰਮਿੰਘਮ ਹੋ ਜਾਣ।
0: ਬਿਲਕੁਲ ਜੀ,
3: ਤੇ ਆਪਣੇ ਤਾਂ ਇਹੀ ਵਿਚਾਰ ਆ, ਬਾਕੀ ਸਾਰਿਆਂ ਦੇ ਵਿਚਾਰ ਮੈਂ ਸੁਣੇ ਨੀ ਹੈਗੇ
0: ਜੀ।
3: ਤੇ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਰਚਨਾਵਾਂ ਛੋਟੀਆਂ ਛੋਟੀਆਂ ਸਾਂਝੀਆਂ ਕਰਾਂਗਾ ਤੁਹਾਡੇ ਨਾਲ।
0: ਜਰੂਰ ਸਾਂਝੀਆਂ ਕਰੋ ਜੀ।
3: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ,
0: ਵਾਹ ਜੀ,
3: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ, ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ,
0: ਵਾਹ ਜੀ ਵਾਹ ਜੀ,
3: ਲੰਘ ਜਾਂਦੇ ਹਾਕਮਾਂ ਦੇ ਰਥ ਹਵਾ ਨੂੰ ਚੀਰਦੇ, ਰਸਤਿਆਂ ਦੀ ਧੂੜ ਉੱਡ ਉੱਡ ਪੈਂਦੀ ਕੁੱਲ ਆਵਾਮ ਤੇ,
0: ਵਾਹ ਜੀ,
3: ਇਸ ਤਰ੍ਹਾਂ ਇਹ ਅਗਨ ਸਾਡੇ ਵਿਹੜਿਆਂ ਤੱਕ ਆ ਗਈ
0: ਜੀ,
3: ਦਰ ਤਾਂ ਖੋਲੇ ਸੀ ਅਸੀਂ ਇੱਕ ਮਹਿਕ ਦੇ ਪੈਗਾਮ ਤੇ,
0: ਵਾਹ ਜੀ,
3: ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ, ਆ ਗਿਆ ਹੈ ਕਾਫਲਾ ਰੁੱਖਾਂ ਦਾ ਉਸ ਮੁਕਾਮ ਤੇ,
0: ਵਾਹ ਜੀ,
3: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ
0: ਜੀ
3: ਦਰਬਦਰ
0: ਜੀ,
3: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ ਦਰਬਦਰ, ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ, ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ,
0: ਕਿਆ ਬਾਤ ਹੈ,
3: ਪਹਿਲੀ ਰਚਨਾ ਇਹ ਸੀ ਜੀ
0: ਜੀ, ਬਹੁਤ ਖੂਬਸੂਰਤ।
3: ਤੇ ਦੂਜੀ ਰਚਨਾ ਹੈ ਜੀ, ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ, ਉਹ ਤੀਰ ਹੈ ਤਾਂ ਕਿਉਂ ਨਾ ਕਿੰਨੇ ਦੇ ਪਾਰ ਹੋਵੇ
0: ਜੀ,
3: ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ, ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ, ਜੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ, ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ,
0: ਵਾਹ ਜੀ,
3: ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ,
0: ਕਿਆ ਬਾਤ ਹੈ ਜੀ,
3: ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ, ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ, ਕੋਈ ਦੂਰ ਦੂਰ ਤੀਕਰ ਵਿੱਚ ਜਾਏ ਪਿਆਸ ਬਣ ਕੇ,
0: ਵਾਹ,
3: ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
0: ਜੀ,
3: ਉੱਠਾਂ ਮੈਂ ਚਿਣਗ ਭਾਲਾ ਕੋਈ ਚਿਰਾਗ ਬਾਲਾ
0: ਜੀ,
3: ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ,
0: ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ,
3: ਆਵੇ ਉਹ ਮੇਰਾ ਪਿਆਰਾ ਮੇਰੀ ਅੱਖ ਦਾ ਸਤਾਰਾ, ਮੇਰੀ ਨਿਗਾਹ ਤੋਂ ਪਾਸੇ ਇਹ ਅਕਾਰ ਹੋਵੇ,
0: ਵਾਹ ਜੀ,
3: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ,
0: ਵਾਹ ਜੀ ਵਾਹ ਜੀ,
3: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ। ਧੰਨਵਾਦ
0: ਭੁਪਿੰਦਰ ਭਾਰੇ ਜੀ, ਥੈਂਕ ਯੂ ਜੀ ਸ਼ਮੂਲੀਅਤ ਲਈ। ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਕੈਲਗਰੀ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀ। ਤੇ ਇਸੇ ਤਰ੍ਹਾਂ ਹੀ ਆਖਰ ਦੇ ਵਿਚ ਇੱਕ ਕਾਲ ਜਰੂਰ ਸੁਣਦੇ ਆ ਆਪਣੇ ਮੁਹੰਮਦ ਜੀ ਵੀ, ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਫਿਰ ਆਪਾਂ ਸਮਾਪਤੀ ਕਰਦੇ ਆ। ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ ਅਨੁਜੀ ਬਾਈ ਜੀ।
4: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰੋਟ ਪਾਈ ਮੂਵਮੈਂਟ ਜਮਾ ਹੋਏ ਸੀ ਜਿਹੜਾ ਹੈਗਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਰੇਡੀਓ
4: ਦੁਆਬਾ ਹਮੇਸ਼ਾ ਕਰਦੇ,
0: ਸ਼ੁਕਰੀਆ ਜੀ, ਸ਼ੁਕਰੀਆ ਦੁਆ ਵਾਲੇ ਜੀ।
4: ਟਾਈਮ ਕਿਉਂਕਿ ਕਾਫੀ ਜਿਆਦਾ ਹੋ ਗਿਆ
0: ਜੀ,
4: ਮੈਂ ਜਿਹੜਾ ਹੈਗਾ ਕਹਿਣਾ ਮਤਲਬ ਜਿਆਦਾ ਲੰਬੀ ਗੱਲ ਨੀ ਕਹਿੰਦੀ, ਚਲੋ ਦੋ ਬੋਲ ਜੇ ਤੁਸੀਂ ਕਹੋ ਤੇ ਸਮਝ
0: ਜਰੂਰ ਜੀ
4: ਜੀ ਜੀ। ਬਾਕੀ ਗੱਲਬਾਤ ਜਿਹੜੀ ਚੱਲੀ ਹੈਗੀ ਆ ਮੌਜੂਦਾ ਜਿਹੜੀ ਹੈਗੀ ਆ ਸੂਰਤ-ਏ-ਹਾਲ ਨੂੰ ਲੈ ਕੇ, ਬਿਲਕੁਲ ਗੱਲ ਇਸੇ ਤਰ੍ਹਾਂ ਹੀ ਆ, ਗੱਲ ਦੇ ਨਾਲ ਹੱਲ ਨਿਕਲ ਆਉਂਦਾ ਹੈਗਾ ਜੇਕਰ
0: ਜੀ
4: ਤੇ ਕਰਦੇ ਰਹਿਣਾ ਚਾਹੀਦਾ ਗੱਲਾਂ,
0: ਪਿੱਛੋਂ
4: ਹੱਲ ਜਿਹੜੇ ਹੈਗੇ ਆ ਨਿਕਲਦੇ ਆ
0: ਜੀ।
4: ਤੇ ਲਓ ਜੀ ਫਿਰ ਮੈਂ ਦੋ ਕੁ ਬੋਲ ਸਾਂਝੇ ਕਰ ਦਿੰਦਾ ਜੋ ਤੁਹਾਡੀ
0: ਜ਼ਰੂਰ ਜੀ
4: ਜੀ। ਹੋ ਨਾ ਹੋਵੇ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ, ਹੋ ਨਾ ਹੋਵੇ ਚਾ ਤੇਰੇ ਦਾਇਆ ਕਰੇ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ, ਅੱਖੀਆਂ ਦੇ ਵਿੱਚ ਘੁੰਮਦਾ ਹੋਣਾ ਤੇਰਾ, ਹੋਰ ਕੋਈ ਚਿਹਰਾ ਇਸ ਦਿਲ ਨੂੰ ਹੁਣ ਪਾਵੇ, ਹੋ ਨਾ ਹੋਵੇ ਚਾ ਤੇਰੇ ਦਾ ਸਰੀਰ ਹੈ, ਮੈਨੂੰ ਵੀ ਰਾਤ ਨੂੰ ਆਵੇ ਨਾ। ਲਓ ਜੀ ਅਸੀਂ ਸੌਂਗ ਨੰਬਰ 1, ਸੌਂਗ ਨੰਬਰ 2 ਔਰ ਲਾਸਟ ਸੌਂਗ
0: ਜੀ।
4: ਜਾਣੇ ਵਾਲੀ ਹਰੇ ਤੋਂ, ਜਾਣੇ ਵਾਲੀ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ, ਕਿਸੇ ਅਭੀ ਪਾਣਾ ਹੋ ਜੋ ਮੇਰੀ ਮੁਝੇ ਹਾਸਿਲ ਹੈ, ਜਾਣੇ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ, ਮੁਝੇ ਹਰ ਨਈ ਰੁੱਤ ਮੇਂ ਮੁਝੇ ਭੇਜਣਾ ਖੁਸ਼ਬੂ, ਹਰ ਨਈ ਰੁੱਤ ਮੇਂ ਮੁਝੇ ਭੇਜਣਾ ਖੁਸ਼ਬੂ, ਤੇਰੀ ਖੁਸ਼ਬੂ ਲੱਗਦਾ ਹੈ ਮੁਸ਼ਕਿਲ, ਮੇਰੀ ਹਰੀ ਸੋਚ ਮਿਟਾ ਮੇਰਾ, ਜਾਣੇ ਵਾਲੇ ਮੇਰੀ ਹਰੀ ਸੋਚ ਮਿਟਾ ਮੇਰਾ, ਮੇਰੀ ਹਰੀ ਸੋਚ ਮਿਟਾ ਮੇਰਾ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਮੁਕੱਦਰ ਜੀ ਕਹਿੰਦੇ ਆ ਜੀ, ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇ ਪਿਆਰ, ਜੀਨਾ ਇਸੀ ਕਾ ਨਾਮ ਹੈ। ਕਿਆ ਬਾਤ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਮਾਮਾ ਜੀ ਬਹੁਤ ਦਿਲ ਦੇ ਨਾਲ ਗਾ ਰਹੇ ਨੇ ਜੀ, ਕਿਆ ਬਾਤ ਹੈ ਜੀ।
4: ਸ਼ੁਕਰੀਆ ਜਨਾਬ, ਜਿੰਦੇ ਵਾਸਤੇ ਰਵੀ ਭੁਪਿੰਦਰ ਜੀ,
0: ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ ਜੀ। ਦੋਸਤੋ ਇਸ ਤਰ੍ਹਾਂ ਜੀ ਮੁਹੰਮਦ ਜੀ ਤੇ ਜਾਂਦੇ ਜਾਂਦੇ ਮੈਂ ਵੀ 2-17 ਅੱਜ ਸਾਂਝੀਆਂ ਕਰਦਾ ਤੁਹਾਡੇ ਨਾਲ, ਇਹ ਮੇਰੀਆਂ ਆਪਣੀਆਂ ਨਹੀਂ। ਤਾਂ ਇਸ ਤਰ੍ਹਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹ ਆਪਣੇ ਬਾਬਾ ਨਜ਼ਮੀ ਹੋਣਾਂ ਦੀਆਂ। ਉਹ ਲਿਖਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਹੈ ਤੇਰੇ ਮੇਰੇ ਖੰਜਰ ਨੂੰ। ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ, ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ, ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ। ਕਦੇ ਕਦੇ ਤੇ ਇਹ ਵੀ ਕਦੇ ਕਦੇ ਤੇ ਇਹੋ ਜਿਹੀ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ। ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਲਓ ਦੋਸਤੋ, ਇਸੇ ਹੀ ਖੂਬਸੂਰਤ ਨਜ਼ਮ ਦੇ ਨਾਲ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੇ ਤੁਹਾਡਾ ਮੇਰਾ ਰਾਬਤਾ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਬਣੇਗਾ, 2.25 ਘੰਟੇ ਇਸੇ ਤਰ੍ਹਾਂ ਹੀ। ਤੇ ਕਹਿੰਦੇ ਨੇ ਕਿ ਬਾਬਾ ਨਜ਼ਮੀ ਜੀ ਇੱਕ ਨਜ਼ਮ ਹੋਰ ਉਹਨਾਂ ਦੀ ਸਾਂਝੀ ਕਰਦਾ। ਮੇਰੀ ਅੱਗ ਦੇ ਉੱਤੇ ਆਪਣੀ ਪਾ ਕੇ ਅੱਗ, ਕਿੱਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਰੱਖ ਤਲੀ ਤੇ ਆਪਣੇ ਦਿਲ ਨੂੰ ਲਾ ਕੇ ਅੱਗ, ਇਹਦੇ ਵਰਗੀ ਦੋਜਕ ਦੀਵੀ ਹੋਣੀ ਨਹੀਂ, ਚੱਲੇ ਜਿਹੜੀ ਇੱਥੇ ਅਸੀਂ ਹੰਢਾ ਕੇ ਅੱਗ, ਬੁੱਲੇ ਨਾਲੋਂ ਹੱਥ ਅੰਗੇਰੇ ਜਾਵਾਂਗਾ ਜਦ ਮੈਂ ਨੱਚਿਆ ਆਪਣੇ ਪੈਰੀ ਪਾ ਕੇ ਅੱਗ। ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਰੱਖੀ ਜਿਹੜੀ ਸੀਨੇ ਵਿੱਚ ਦਬਾ ਕੇ ਅੱਗ, ਖੇੜੇ ਜਿਹੜੀ ਬਾਲੀ ਮੈਨੂੰ ਸਾੜਨ ਲਈ, ਪਰਤਾਂਗਾ ਮੈਂ ਵੰਜਲੀ ਨਾਲ ਬੁਝਾ ਕੇ ਅੱਗ, ਮੈਂ ਕੀ ਬਾਬਾ ਨਜ਼ਮੀ ਤੇਰੇ ਚੁੱਲ੍ਹੇ ਦੀ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ। ਜੀ ਦੋਸਤੋ, ਕਿਆ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ ਜੀ, ਤੇ ਦਿਲ ਕਰਦਾ ਜੇ ਪੜ੍ਹਨ ਲੱਗੀਏ ਤਾਂ ਪੜ੍ਹਦੇ ਹੀ ਜਾਂਦਾ ਬੰਦਾ। ਸਮਾਜ ਦੀਆਂ ਗੱਲਾਂ ਬਾਤਾਂ, ਆਪਣੇ ਉੱਤੇ ਬੀਤੀਆਂ ਗੱਲਾਂ ਬਾਤਾਂ, ਮੁਲਕਾਂ ਦੀਆਂ ਵੰਡੀਆਂ ਦੀਆਂ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਇਹਨਾਂ ਨਜ਼ਮਾਂ ਦੇ ਵਿੱਚੋਂ ਝਲਕਦਾ ਹੈ। ਕਹਿੰਦਾ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ, ਜਿੰਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ, ਮੇਰੇ ਮੁੜਕੇ ਨਾਲ ਖਲੋਤਾ ਤਾਜ ਮਹਿਲ ਝੂਠਾ ਵਾਹ ਤੇ ਗੱਲ ਕਰਵਾ ਕੇ ਵੇਖ ਲਵੇ, ਮੇਰੇ ਦਮ ਨਾਲ ਗੁੱਟਕੇ ਵਿਹੜਾ ਮੱਕੇ ਦਾ ਮੈਨੂੰ ਵਿੱਚੋਂ ਪਰਾਂ ਹਟਾ ਕੇ ਵੇਖ ਲਵੇ, ਸਾਡੀ ਇੱਕ ਇੱਕ ਝੁੱਗੀ ਇੱਕ ਮੁਸਵਦਾ ਏ, ਸੁਖਨ ਵਰਾ ਚੋ ਕੋਈ ਵੀ ਜਾ ਕੇ ਵੇਖ ਲਵੇ, ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾਂ ਬਸਤਾ ਪਾ ਕੇ ਵੇਖ ਲਵੇ, ਮੇਰਾ ਇੱਕ ਇੱਕ ਮਿਸਰਾ ਦੁੱਖ ਜ਼ਮਾਨੇ ਦਾ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਕਹਿੰਦੇ ਨੇ ਕਿ ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਜਸ਼ਨੇ ਪਾਕਿਸਤਾਨ ਮਨਾ, ਉੱਠ ਗਰੀਬਾ ਭੰਗੜਾ ਪਾ, ਝੰਡਾ ਇਹਦਾ ਫੜ ਕੇ ਰੱਖ, ਨੀਵੀਂ ਆਪਣੀ ਕਰਕੇ ਅੱਖ, ਇਕੱਠੇ ਕਰਕੇ ਸਾਡੇ ਕੱਖ, ਆਪਣਾ ਠੰਡਾ ਚੁੱਲ੍ਹਾ ਤਾ, ਵਿੱਚ ਅਮਰੀਕਾ ਸਾਡਾ ਨਾਂ, ਜਦ ਤੱਕ ਸਿਰ ਤੇ ਉਹਦੀ ਛਾਂ, ਕੱਟਾ ਚੋਈਏ ਭਾਵੇਂ ਗਾਂ, ਆ ਲੈ ਝੰਡੀ ਨੱਠਾ ਜਾ, ਆਪਣੇ ਬਾਲਾਂ ਨੂੰ ਪਰਚਾ, ਤੈਨੂੰ ਧਰਤੀ ਸੋਹਣੀ ਲੱਗੇ, ਸ਼ਾਵਾ ਸ਼ਾਵਾ ਅੰਨੇ ਢੱਗੇ, ਤਾਈਓ ਤੈਨੂੰ ਕਰਦੇ ਅੱਗੇ, ਡਾਂਗਾ ਸੋਟੇ ਗੋਲੀ ਖਾ, ਵਿੱਚ ਸ਼ਰੀਕਾ ਨਾ ਚਮਕਾ। ਵੱਲ ਅਸਮਾਨਾ ਤੂੰ ਨਾ ਵੇਖ, ਸਾਡੇ ਹੱਥੀ ਤੇਰੇ ਲੇਖ, ਭੁੱਖਾ ਸਾਡੇ ਹੱਥਾਂ ਵੱਲੇ ਵੇਖੇ, ਜਿੰਨਾ ਦਈਏ ਓਨਾ ਖਾ, ਇਸ ਧਰਤੀ ਦੇ ਅਸੀਂ ਖੁਦਾ। ਅਸਲੀ ਪਾਕਿਸਤਾਨ ਅਸੀਂ, ਤਾਈਓ ਤੇ ਪ੍ਰਧਾਨ ਅਸੀਂ, ਧਰਤੀ ਵੀ ਅਸਮਾਨ ਅਸੀਂ, ਸਾਡੇ ਪੈਰਾਂ ਹੇਠ ਲਾ, ਸਾਡੇ ਬਹਿ ਕੇ ਪੈਰ ਦਬਾ। ਇੱਕੋ ਤੇ ਨਹੀਂ ਰਹਿਣੀ ਰੁੱਤ, ਇੱਕ ਦਿਹਾੜੇ ਟੁੱਟਣੇ ਬੁੱਤ, ਇਸ ਧਰਤੀ ਦਾ ਤੂੰ ਏ ਪੁੱਤ, ਸੁੱਤਾ ਤੇਰਾ ਅਜੇ ਖੁਦਾ, ਔਕੜ ਕੋਲੋਂ ਨਾ ਘਬਰਾ। ਢਿੱਡੋਂ ਭਾਵੇਂ ਭੁੱਖਾ ਰਹੂ, ਧੁੱਪੇ ਭਾਵੇਂ ਛਾਵੇਂ ਬਹੂ, ਜਿਵੇਂ ਜਿਵੇਂ ਧਰਤੀ ਕਹੂ, ਦੁੱਧ ਗਜ਼ਾ ਤੇ ਮਿੱਟੀ ਪਾ, ਸਦਰਾਂ ਧਰਤੀ ਲਈ ਦਫਨਾ। ਵਿੱਚ ਹਵਾਵਾਂ ਫਿਰਦੀ ਵਾਸ, ਆਵਣ ਵਾਲਾ ਤੇਰੇ ਰਾਜ, ਤੇਰੇ ਹੱਥੀ ਇਹਦੀ ਲਾਜ, ਆਪਣੇ ਸੁੱਤੇ ਲੇਖ ਜਗਾ। ਕਸ ਲੰਗੋਟਾ ਫੜ ਲੈ ਡਾਂਗ, ਕਿਉਂ ਨਹੀਂ ਦਿੰਦਾ ਆਪਣੀ ਬਾਂਗ, ਜਿਨ੍ਹਾਂ ਲਾਣਤ ਬੁਜਦਿਲ ਵਾਂਗ, ਤੂੰ ਵੀ ਆਪਣਾ ਘੁੰਡ ਹਟਾ। ਆਖਰ ਚ ਕਹਿੰਦੇ ਆ ਕਿ ਅਮਰੀਕਾ ਦੇ ਯਾਰਾਂ ਕੋਲੋਂ, ਅਮਰੀਕਾ ਦੇ ਯਾਰਾਂ ਕੋਲੋਂ, ਧਰਤੀ ਦੇ ਗਦਾਰਾਂ ਕੋਲੋਂ, ਜ਼ਾਲਮ ਤੇ ਮਕਾਰਾਂ ਕੋਲੋਂ, ਲੋਟੇ ਤੇ ਬਦਕਾਰਾਂ ਕੋਲੋਂ, ਤੇਰਾ ਪਾਕਿਸਤਾਨ ਗਿਆ। ਆਪਣਾ ਪਾਕਿਸਤਾਨ ਬਚਾ, ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਤੇ ਭੁੱਖਾ ਆਪਣਾ ਢਿੱਡ ਵਜਾ। ਲਓ ਦੋਸਤੋ, ਰੋਜ਼ੀ ਰੋਟੀ ਦੀ ਗੱਲ ਹੈ, ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਈ ਕਰਨੀ ਹੈ, ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ, ਤੇ ਉਹਨਾਂ ਲਈ ਤਾਂ ਇਹੀ ਚੀਜ਼ਾਂ ਅਜੇ ਬਹੁਤ ਵੱਡੇ ਜਿਹੜੇ ਕਹਿ ਸਕਦੇ ਹਾਂ ਬੁਲੰਦੀਆਂ ਤੇ ਪਹੁੰਚਣ ਦੇ ਜਿਹੜੇ ਸੁਪਨੇ ਹੈ, ਜਿਨ੍ਹਾਂ ਨੇ ਹਜੇ ਤੱਕ ਰੋਜ਼ੀ ਰੋਟੀ ਨਹੀਂ ਕਮਾਈ, ਜਿਨ੍ਹਾਂ ਨੇ ਸ਼ਾਮ ਤੱਕ ਆ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ ਤੇ ਆਪਣਾ ਰਾਸ਼ਨ ਪਾਣੀ ਪਕਾਉਣਾ ਹੈ, ਉਹਨਾਂ ਦੇ ਸਿਲਸਿਲਿਆਂ ਦੇ ਵਿੱਚ ਹੀ ਅਜੇ ਉਹ ਘੁਲ ਮਿਲ ਰਹੇ ਨੇ, ਇਹਦੇ ਨਾਲ ਕੁਸ਼ਤੀ ਲੜ ਰਹੇ ਹੈ, ਤੇ ਹੋਰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦਾ ਵਿਚਾਰਨ ਦਾ ਉਹਨਾਂ ਕੋਲ ਅਜੇ ਸਮਾਂ ਨਹੀਂ ਹੈ, ਕਿਉਂਕਿ ਗੁਰਬਤ ਨੇ ਹੀ ਇੰਨਾ ਉਹਨਾਂ ਨੂੰ ਘੇਰਿਆ ਹੋਇਆ ਹੈ। ਦੁੱਖਾਂ ਤਕਲੀਫਾਂ ਹੀ ਇੰਨੀਆਂ ਨੇ ਕਿ ਉਹ ਹੋਰ ਵੱਡੇ ਪੱਧਰ ਦੀਆਂ ਗੱਲਾਂ ਸੋਚ ਨਹੀਂ ਸਕਦੇ। ਲਓ ਦੋਸਤੋ, ਇਸਦੇ ਨਾਲ ਹੀ ਬਾਬਾ ਨਜ਼ਮੀ ਜੀ ਦੀਆਂ ਕਵਿਤਾਵਾਂ ਦੇ ਨਾਲ ਹੀ ਆਪਾਂ ਫਿਰ ਮਾਫ਼ੀ ਲੈਂਦੇ ਹਾਂ ਤੁਹਾਡੇ ਕੋਲੋਂ, ਤੇ ਵੱਧ ਘੱਟ ਬੋਲ ਕੇ ਹੋਵਾਂ ਤਾਂ ਮਾਫ਼ੀ ਚਾਹਵਾਂਗਾ, ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਖੁਆਇਸ਼ ਨਹੀਂ ਹੁੰਦੀ ਹੈ। ਹਰ ਦੋਸਤ ਦੇ ਆਪਣੇ ਵਿਚਾਰ ਨੇ, ਉਹਨਾਂ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਸਭ ਦੇ ਉੱਤੇ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ ਹੈ। ਵਿਚਾਰ ਚਰਚਾ ਹੁੰਦੀ ਹੈ, ਹਰ ਕੋਈ ਆਪਣੇ ਵਿਚਾਰ ਦਿੰਦਾ ਹੈ, ਉਹਨਾਂ ਨਾਲ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਉਹ ਤੁਹਾਡਾ ਆਪਣਾ ਜਿਹੜਾ ਹੱਕ ਹੈਗਾ ਹੈ। ਤੇ ਲੋ ਮੈਨੂੰ ਦਿਓ ਆਗਿਆ ਜੀ, ਇਸ ਦੇ ਨਾਲ ਹੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ। ਕੱਲ ਨੂੰ ਨਹੀਂ, ਪਰਸੋਂ ਨੂੰ ਨਹੀਂ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਕੱਲ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਤੇ ਉਹਨਾਂ ਦੇ ਨਾਲ 8 ਵਜੇ ਤੋਂ 10 ਵਜੇ ਤੱਕ ਤੁਹਾਡਾ ਤੇ ਸਾਡਾ ਸਭ ਦਾ ਰਾਬਤਾ ਬਣੇਗਾ, ਤੇ ਮਹਿਫਲ ਸਜੇਗੀ, ਤੇ ਬਹੁਤ ਸਾਰੇ ਰੰਗਦਾਰ ਚੀਜ਼ਾਂ ਮਾਨਣ ਦਾ ਜਿਹੜਾ ਸਬੱਬ ਬਣੇਗਾ, ਹਾਸਿਆਂ ਦੀ ਪਟਾਰੀ ਖੁੱਲੇਗੀ, ਤੇ ਹਰ ਤਰ੍ਹਾਂ ਦੀ ਗੱਲ ਉਹਦੇ ਵਿੱਚ ਕੀਤੀ ਜਾਵੇਗੀ ਬਗੈਰ ਸਿਆਸਤ ਤੋਂ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਤੇ ਹੈਵ ਏ ਨਾਈਸ ਵੀਕਐਂਡ ਸਭ ਦੋਸਤਾਂ ਨੂੰ, ਪਿਆਰਿਆਂ ਨੂੰ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਹੈ, ਕਾਲ ਕੀਤੀ ਹੈ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਤੇ ਮਾਫ਼ੀ ਚਾਹਵਾਂਗਾ ਦੋਸਤਾਂ ਤੋਂ, ਬਹੁਤ ਸਾਰੇ ਕਮੈਂਟ ਭੇਜੇ ਤੁਸੀਂ, ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ, ਤੇ ਇਸ ਵਕਤ ਸਮਾਂ ਵੀ ਕਾਫ਼ੀ ਹੋ ਗਿਆ, ਤੇ ਲੱਗਾ ਫਿਰ ਪੜ੍ਹਨ ਤੇ ਕਾਫ਼ੀ ਸਮਾਂ ਲੱਗ ਜਾਊ, ਤੇ ਇੱਥੇ ਲੈਣੇ ਆ ਗਿਆ, ਤੇ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਾਈ ਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ ਦੋਸਤੋ। ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ

0: ద్వాప రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ, ਐਜ ਏ ਰਿਪੋਰਟਰ ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ

0: ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ। ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ। ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ ਉਹਦੇ ਵਾਸਤੇ

0: ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ। ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ। 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ। ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਣਾ ਨਾਲ,
1: ਜੀ ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੀ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਕੋਲੇ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆਹ
1: ਜੀ ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ
1: ਜੀ
0: ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ 3 ਸਕਦੇ।
1: ਕਿਆ ਬਾਤ ਹੈ
0: ਪਿੱਛੇ ਜੇ
1: ਗੱਲ
0: ਮੈਂ
1: ਜੀ
0: ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
0: ਤੁਹਾਨੂੰ
1: ਜੀ
0: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ
1: ਜੀ ਜੀ
0: ਉਹਨਾਂ
1: ਜੀ
0: ਦਾ ਮੈਂ ਸਭਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ
1: ਜੀ
0: ਮੈਂ
1: ਜੀ
0: ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਉਸ ਦੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ,
2: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ, ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
1: ਅੱਛਾ
2: ਇਹ
1: ਜੀ,
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਹੈ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ,
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ।
1: ਠੀਕ ਹੈ।
2: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ, ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
2: ਉਸਦੀ
1: ਹਾਂ ਜੀ,
2: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
2: ਕੇ,
1: ਹੈ।
2: ਉਸਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
2: ਕੁਛ
1: ਹੈ
2: ਵੀ
1: ਜੀ,
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
1: ਬਿਲਕੁਲ ਜੀ,
2: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ,
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ, ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ?
2: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ,
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
2: ਸਭ
1: ਜੀ,
2: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
2: ਤਾਂ
1: ਹਾਂਜੀ,
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
2: ਇਨ
1: ਜੀ,
2: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ,
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ,
2: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ, ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ,
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
2: ਫਿਰ
1: ਜੀ,
2: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ,
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
2: ਦੇਖੋ, ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
1: ਅੱਛਾ ਜੀ,
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ,
1: ਅੱਛਾ
2: ਜੋ ਵੀ
1: ਜੀ,
2: ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ,
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
2: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ, ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
2: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, देन
1: जी
2: उस तो बाद उस टेस्ट दी जड़ी जड़ी प्रिपरेशन है वो किद्दा कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
1: लाई
2: लाइफ।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
1: हाँ जी
2: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्होंने जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकते हैं।
2: हाँ जी
1: कोई इन्हां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
1: हाँ
2: उहनां दे
1: जी
2: अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल है
2: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: गल
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
1: ਹਾਂ
2: ਇਸ ਨੂੰ
1: ਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਇਸ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
1: ਬਿਲਕੁਲ
2: ਬਸ ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
2: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लैण तक सीमित हो जाने।
2: हाँ बिल्कुल, ओ समझदे हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण। बट उन्हां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं होंगे
1: उहनां
2: जी।
1: दा ये हुंदा भी 10वीं 12वीं कर लीए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मज़ेदार गुजारीए।
2: बिल्कुल
1: ते उहनां
2: बिल्कुल।
1: दे ज़्यादातर मापे भी इस तरह सोचते हैं कि बच्चे साडे जिहड़े हैगे है थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नू तुसी किस नजरिए तो देखते हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ
2: ਪਲੱਸ
1: ਜੀ
2: ਟੂ ਪਾਸ ਨੇ।
1: ਅੱਛਾ
2: ਤਾਂ
1: ਜੀ
2: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂ ਜੀ
2: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂ ਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
2: ਬਿਲਕੁਲ
1: ਹੈ।
2: ਨਹੀਂ ਹੈ।
1: ਹਾਂ ਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
2: ਜਿਹੜੇ ਉਹ
1: ਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂ ਜੀ ਹਾਂ ਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: ਹਾਂ
2: ਠੀਕ ਹੈ,
1: ਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: ਹਾਂ
2: ਮੰਨ
1: ਜੀ
2: ਲਓ
1: ਹਾਂ
2: ਕੋਈ
1: ਜੀ
2: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ।
2: ਨੌਕਰੀ ਲੈਣੀ ਹੈ,
1: ਹਾਂ
2: ਤਾਂ
1: ਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂ ਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂ ਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: ਹਾਂ
2: ਠੀਕ ਹੈ,
1: ਜੀ
2: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: ਹਾਂ
2: ਸਾਰੇ
1: ਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂ ਜੀ ਹਾਂ ਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
2: ਬਟ
1: ਮੈਨੂੰ ਹਾਂ ਜੀ
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂ ਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ।
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ ਸਰ, ਥੈਂਕ ਯੂ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ
1: ਹਾਂ
2: ਉਹਨਾਂ
1: ਜੀ,
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ,
2: ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ,
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ,
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ,
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਜੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ,
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਉਹਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ, ਗਵਰਨਮੈਂਟ
1: ਹਾਂਜੀ
2: ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾ

0: ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
0: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ, ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ
1: ਹਾਂਜੀ,
0: ਰਸਤਾ।

0: ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕੇ ਆਉਂਦੇ ਨੇ ਨੌਜਵਾਨ।
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ ਇਹ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: ਅੱਛਾ ਜੀ,
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ ਮੈਂ
1: ਜੀ,
0: ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ ਸਵੈ
1: ਹਾਂਜੀ
0: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ, 2 साल ਦੇ ਦੌਰਾਨ ਜਦੋਂ ਉਹਦੇ ਉਹਦਾ ITI ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
0: ਜੀ
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ। ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਹੈ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਿਆ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ, ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ, ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਹੇ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ ਅਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀਊ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ, ਮਾਹੀ ਭਰ ਦਿਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ रोज डिगदा थोड़ा थोड़ा हंजू किरदे सार बनदे पताल दे निवासी सारी रात दीवा बलदा रोशनी प्यासी। हिजरे दा घेरा हिजरे दा घेरा कुरूप होया चेहरा तारियां दी तकदीर सुन्ना तक दे वेड़ा पूर्णमासी आई दिल ने हूक सुनाई चकोर दी चंद बिना हुंदी नहीं खलासी सारी रात दीवा बलदा रोशनी प्यासी। इश्क दियां गागरां इश्क दियां गागरां नको नक भरियां करवा चौथ ते संपूर्ण इबादतां करियां हुण फिर उही उलारा औखियां घड़ियां दिवाली तो बाद लोहड़ी चाहे विसाखी सारी रात दीवा बलदा रोशनी प्यासी। परदेसियां दे गेड़े परदेसियां दे गेड़े त्योहारां नाल जुड़दे सिकंदर जे अनेकां चिरां पिछों मुड़दे एक आधी कमाई चावां नूं अग लाई साडा की दोष सुरमे दानी ने गल आखी सारी रात दीवा बलदा रोशनी प्यासी। माई परदेस गया चेहरे ते उदासी सारी रात दीवा बलदा। ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੀ ਵਾਸਤੇ ਰਹੋ ਜੀ ਸਾਰੇ
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ ਤੂੰ ਕਿੱਥੇ ਹੈ ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ ਮੈਨੂੰ ਪਤਾ ਤੂੰ ਦੂਰ ਨਹੀਂ ਮੇਰੇ ਨਾਲ ਹੀ ਹੈ ਮੇਰੇ ਵਿੱਚ ਹੀ ਮੌਜੂਦ ਹੈ ਤੂੰ ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ ਤੇਰੇ ਨਾਲ ਹੀ ਮੇਰੀ ਹਸਤੀ ਹੈ ਬਿਨ ਤੇਰੇ ਮਿੱਟੀ ਦੀ ਢੇਰੀ ਹਾਂ ਪਤਾ ਮੈਨੂੰ ਤੇਰੇ ਬਾਰੇ ਹਰ ਕਣ ਦੇ ਵਿੱਚ ਸਮਾਇਆ ਏ ਹਰ ਜੀਵ ਦਾ ਤੂੰ ਹਮਸਾਇਆ ਏ ਕੁਝ ਵੀ ਤੇਥੋਂ ਦੂਰ ਨਹੀਂ ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ ਸਭ ਜਾਣ ਕੇ ਵੀ ਅਣਜਾਣ ਹਮੈਂ ਲੱਗਦਾ ਬੜੀ ਨਾਦਾਨ ਹਮੈਂ ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ ਨਾ ਦੇਖਿਆ ਅੰਦਰ ਵੜ ਕੇ ਮੈਂ ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ ਵਾਂਗ ਮਿਰਗ ਕਸਤੂਰੀ ਭਾਲਦੀ ਹਾਂ ਤੈਨੂੰ ਲੱਭਣਾ ਮੇਰੇ ਵੱਸ ਨਹੀਂ ਤੈਨੂੰ ਵੇਖਣ ਵਾਲੀ ਅੱਖ ਨਹੀਂ ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ ਮੈਂ ਪਾਵਾਂ ਰੱਜ ਦੀਦਾਰ ਤੇਰਾ ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ ਮੇਰੀ ਖੋਜ ਨੂੰ ਪੈ ਜੇ ਬੂਰ ਕਦੇ ਤੇ ਖੁਦ ਚੋਂ ਖੁਦਾ ਨਜ਼ਰ ਆਵੇ ਜ਼ਰੇ ਜ਼ਰੇ ਤੇਰੀ ਝਲਕ ਪਵੇ ਤੂੰ ਐਸੀ ਮਿਹਰ ਨਜ਼ਰ ਪਾਵੇਂ ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀਓ ਦੇ ਮੰਚ ਉੱਪਰ।
8: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
9: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗੁਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ ਨੂੰ
10: ਹਰਵਾਂਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗੁਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: जो दुनिया पत्थर मारे, हसी ओ भी हस हस खा बैठे। तेरी खातर सजना असी जग नाल मत्था ला बैठे। तू की दर्द न जाने, असी बहुता दर्द हंडा बैठे। इश्क दी पौड़ी पैर टका के ये जिंद पिछे मुड़दी ना, तन मेरे ते फटिया लीरां, डंग दी रोटी जुड़दी ना। प्रे लगी ता हंजू पीते, लगी भुख ता गम ही खा बैठे। तेरी खातर सजना असी जग नाल मत्था ला बैठे। तू की दर्द न जाने, असी बहुता दर्द हंडा बैठे। जेठपुरी मैनू तेरे उत्ते हुण ना कोई रोस दिसे, मेरा इश्क तां सच्चा सजना तेरे विच कोई खोट दिसे। मेरा इश्क तां सच्चा सजना तेरे विच कोई खोट दिसे। असी इश्क तेरे नाल करके तेरी थां ते रब नूं पावे ठे। तू की दर्द न जाने, असी बहुता दर्द हंडा बैठे। जेठपुरी मैनू तेरे उत्ते हुण ना कोई रोस दिसे, मेरा इश्क तां सच्चा सजना तेरे विच कोई खोट दिसे। असी इश्क तेरे नाल करके तेरी थां ते रब नूं पा बैठे। तू की दर्द न जाने, असी बहुता दर्द हंडा बैठे। तेरी खातर सजना असी जग नाल मत्था ला बैठे। तू की दर्द न जाने, असी बहुता दर्द हंडा बैठे। वाहिगुरु जी का खालसा, वाहिगुरु जी की फतेह।
1: जेठपुरी जी तो बाद हूँ मैं सदा देन जा रहा हाँ डॉक्टर इंद्रपाल कौर जी। इंद्रपाल कौर जी पंजाबी यूनिवर्सिटी पटियाला तो रजिस्ट्रार वजों रिटायर हो चुके ने, ते अज वो साडे श्रोतियां लई अपनी कविता चाहत लेके हाजिर ने। डॉक्टर इंद्रपाल कौर जी थोड़ा स्वागत है।
2: सारे श्रोतियां नूं मेरी प्यार भरी सत श्री अकाल। मैं श्री हरबंस ह्यून जी दा तहे दिलों शुक्रिया अदा करती हाँ जिन्हां ने मैनूं दुआबा रेडियो लाइव प्रोग्राम विच अपनी कविता पेश करन लई मौका प्रदान कीता है। उन्हां ख्यालां विच गुम होण दी जरूरत नहीं, उन्हां ख्यालां विच गुम होण दी जरूरत नहीं जो सुपने विच अते हकीकत विच वी तुहाडे नहीं हो सकदी। मेरी कविता है चाहत। मैं कुछ कहना चाहया पर किसे ने ना समझिया, मैं कुछ कहना चाहया पर किसे ने ना समझिया, मेरे बोल हवा विच्चों दी हो के मेरे कोल ही वापस परत आए। मेरिया अखा ने कुछ समझाना चाहया, मेरिया अखा ने कुछ समझाना चाहया पर किसे ने गौर ना कीती, मेरी नज़र दूर तक जाके मेरे कोल ही वापस परत आई। मेरे होंठ अरजोई करते रहे, मेरे होंठ अरजोई करते रहे पर किसे ने ना निहारिया, होंठ फरक के ठहर गए, मेरी खामोशी मेरे कोल ही वापस परत आई। मेरी कलम ने कुछ लिखिया, मेरी कलम ने कुछ लिखिया कुछ अन कहया छड़ दिता, किसे नू समझ ना आई, मेरी लिखत मेरे तक ही सीमित हो के रह गई। कोई अपना लग्या, कोई अपना लग्या दिल दी गल कहनी चाहिए, कोई अपना लग्या दिल दी गल कहनी चाहिए पर उस कोल वक्त नहीं सी ठहरन दा, दिल दी गल दिल विच ही रह गई। मैं खामोश हो गई, मैं खामोश हो गई ता अपनिया ने निहोरा मारिया, ਮੈਂ ਖਾਮੋਸ਼ ਹੋ ਗਈ ਤਾਂ ਆਪਣਾ ਨੇ ਨਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਅਪਾਸ਼ਿਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਅਪਾਸ਼ਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
4: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹਨ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, बस मेरी इज्जत नू तार तार कर जो तुरदा बनेगा। फिर किस कानून के दरवाजे ते जाके मेरे लिए न्याय की गुहार लगावेंगी, जिथे तेरे ते तोहमत लगाउण नू ओ पहला ही तैयार बैठे होणगे। फिर किस किस नू समझावेंगी, जिथे तैनू हुण तक कोई ना समझिया उत्थे मेरा वजूद किवें बनावेंगी, किवें मां किवें। इसलिए पहला सिरज एक नवा समाज हो अपने पैरां ते खड़ी, कर बुलंद अपनी आवाज़ अते हौसले।

0: ਕੀਤਾ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ ਧੰਨਵਾਦ ਜੀ
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਕਵਿਤਾ ਹੈ ਟੁੱਟਣਾ ਲਾਜ਼ਮੀ ਹੈ ਰਣਜੀਤ ਕੌਰ ਸਵੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ
2: ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਜੀ ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ ਸੋ ਪੇਸ਼ ਹੈ ਜੀ ਟੁੱਟਣਾ ਲਾਜ਼ਮੀ ਹੈ ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕਿ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ ਧੰਨਵਾਦ
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ ਯਾਦਵਿੰਦਰ ਬਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਅਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਤੁਹਾਡਾ ਸਵਾਗਤ ਹੈ
3: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ

0: ਆਏ ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ ਥੈਂਕ ਯੂ
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ ਬਬਲੀ ਸੋਹਤਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ
2: ਮੇਰਾ ਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ ਮੇਰੇ ਮਹਿਰਮਾ

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

E vi per agna jagna, e vi per agna jagna, ma pian, tere viran lardelagna. E vi per agna jagna, ma pian, tere viran lardelagna. Tere vi ma pian ti e jagdi, tere ami ma pian ti e jag, tiri teni bhai. ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

0: ਭੁੱਖ ਖੰਡਾਈ ਚੁੱਕ ਲੈ ਧੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓਂ ਕਾਨਾ ਸਰੀਰ ਹੈ, ਤਾਈਓਂ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜ਼ਬਾ ਪਾਈ ਲਕੀਰ ਹੈ, ਵਿੱਚ ਮਜ਼ਬਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮਹਿਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇਹ ਕਾਵਿ ਸੰਗ੍ਰਹਿ ਹੈ ਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕੇ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀ।
0: ਲੱਦੜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਦ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀ ਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦੇਵਾਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦਿਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ।

0: ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈਬਰ ਲਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ, ਕਾਲੀ ਬਦਲੀ ਛਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ, ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ 'ਚੋਂ ਭੁੱਖ ਮਿਟਾਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ, ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਕਾਈ, ਝੂਠੇ ਵਾਅਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਅਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ, ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ, ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ, ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ, ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ, ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ, ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ, ਉਲਟੀ ਕਿਸਨੇ ਰੀਤ ਹੈ ਬੰਦਿਆ ਜਗ 'ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ, ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ

0: ਫੇਸ ਭਜਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਰਨਜੀਤ ਕੌਰ ਅਤੇ ਸਾਥਣ,
1: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਕਰਨਜੀਤ ਕੌਰ ਹੁਣਾਂ ਦੀ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਇਸ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ। ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਬਸਤੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

ਸਾਗਰ ਦੇ ਵਿੱਚ ਤਾਰੇ ਹੀ ਲਾਵਾਂ, ਚਾਹੇ ਡੁਬਕੀ ਗੰਗਾ ਦੀ।

0: سکدے. تھینک یو
1: سکھوندر کور جی تو بعد ہوں میں سدا دین جا رہا ہوں جموں بستے سڈے شاعر ہرپجن سنگھ اپاشک جی نو. ہرپجن سنگھ اپاشک جی سڈی کامے پلند آدھے رہتے ہیں. اس بار وہ سارے وشیش سدے کے اتنے کسانی سنگھرش نہ جڑ کے اپنی ایک کوتا لے کے حاضر ہو رہے ہیں. ہرپجن سنگھ اپاشک جی تھا دوابا ریڈیو کے ہفتہ باری کبھی دربار نگاہ سواگت ہے جی.
2: شکریہ یاب صاحب. میری اج کی کوتا دیش کے کسانوں نو سمرپت ہے. کار تیاگ انداتا سڑکاں تے آیا ہے. بھارتی کسان بھارت مان دا جایا ہے. کار تیاگ انداتا سڑکاں تے آیا ہے. بھارتی کسان بھارت مان دا جایا ہے. ایمانداری نال اپنا فرض نبھایا ہے. منکا بہا کے مٹی چو سونا اگایا ہے. آئی کرانتی ہرا انقلاب لے آیا ہے. پر دتے ان پنڈار آتم نرپر بنایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. اج انداتا لاچار ہو گیا ہے. کالے قانوناں دا شکار ہو گیا ہے. نندنی نردئی سرکاری ویوہار ہو گیا ہے. لاٹھیاں بچھاراں کٹ مار اتیا چار ہو گیا ہے. پونیاں پتیاں لئی ڈاڈا پیار ہو گیا ہے. نراہنگ ہوند خاطر پیچا پھسایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. دیش دے کساناں نوں ادھر ادھر نہ پٹکاو. بنا کارن بے لوڑی بیٹھکاں نہ لمکاو. دیش بھگتاں تے دیش تروہی لیبن نہ لاو. ایویں کسان ایکتا نہ ازماو. کرسانی کردے کساناں دا نہ دھیان وٹاو. دور کرو سب سنسے شنکیاں تو نہ پھساو. دیش بھگتاں نوں پمبل پوسیاں چو پایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. یتن ہو رہا ہے کسان ایکتا توڑن دا. حق دی لڑائی دا رخ موڑن دا. سماجک ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ. ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ. ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ. ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ. ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ. ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ. ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ. ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਆ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ. ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ. ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ। ਤੂੰ ਵੇਖੀ, ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ। ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ। ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ। ਦਿੱਲੀਏ, ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ। ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ। ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ। ਦਿੱਲੀਏ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ। ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ। ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ। ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ। ਦਿੱਲੀਏ, ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ। ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ। ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ। ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ। ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ। ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ। ਦਿੱਲੀਏ, ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਉ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਇਸ ਵਕਤ ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ। ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਹੀ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪಾ ರೇಡಿಯೋ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ ਖਾਸ ਦਿਹਾੜਾ ਵੀ ਆ, ਉਹਦੇ ਉੱਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੀਡੀਆ ਤੇ ਸਮਾਜ ਦਾ ਜਿਹੜਾ ਸੰਸਾਰ ਹੈ ਕਿਵੇਂ ਬਦਲਦਾ ਨਜ਼ਰ ਆਉਂਦਾ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ। ਪਹਿਲੇ ਸਮਿਆਂ ਦੇ ਵਿੱਚ ਰੇਡੀਓ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਡਿਜੀਟਲ ਦਾ ਜ਼ਮਾਨਾ, ਉਹਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਕੁਝ 10-15 ਮਿੰਟਾਂ ਤਾਈਂ। ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਮਸਲਾ ਉਹ ਤੁਹਾਡੇ ਨਾਲ ਖੋਲਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ ਹੈ, ਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ ਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10-12 ਮਿੰਟ ਲਾਵਾਂਗੇ ਇਹਦੇ ਉੱਤੇ ਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ ਦਿੱਤੀਆਂ ਜਾਣਗੀਆਂ ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ ਜੋ ਵਿਚਾਰ ਮੰਗਦਾ ਹੈ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ। ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ ਜਿਹੜੇ ਅਮੀਰ ਨੇਗੇ ਸਿੱਖਿਆ ਹਾਸਲ ਨਹੀਂ ਕਰ ਸਕਦੇ ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰੋਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹਨਾਂ ਨੂੰ ਜੀ ਨਿੱਘਾ ਸਵਾਗਤ ਹੈ ਸੈਣੀ ਸਾਹਿਬ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
0: ਜੀ,
1: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
0: ਜੀ।
1: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ। ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ।
0: ਜੀ
1: ਪਰ ਇਹ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ।
0: ਜੀ
1: ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
0: ਬਿਲਕੁਲ ਹੈ ਜੀ।
1: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
0: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
1: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ। ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ, ਇਹ ਨਾ ਜੀ ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
0: ਜੀ।
1: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
0: ਜੀ
1: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ, ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ
0: ਜੀ,
1: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ ਪੰਜਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ ਬਾਰਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ ਬਾਰਵੀਂ ਤੱਕ ਹੈ ਤੇ ਬਾਰਵੀਂ ਤੱਕ, ਜੇ ਦਸਵੀਂ ਤੱਕ ਹੈ ਤੇ ਦਸਵੀਂ ਤੱਕ ਦੇ ਜਿਹੜੇ ਵਿਦਿਆਰਥੀ
0: ਜੀ,
1: ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
0: ਜੀ,
1: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
0: ਜੀ,
1: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
0: ਜੀ।
1: ਇਸ ਤੋਂ ਇਲਾਵਾ 10 ਰੁਪਏ ਮੰਥਲੀ ਟੈਸਟ ਦੇ ਹੋਣਗੇ ਜੀ
0: ਜੀ।
1: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ 50 ਰੁਪਈਏ ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ,
0: ਐਗਜ਼ਾਮੀਨੇਸ਼ਨ ਦੀ ਜੀ।
1: ਹਾਂਜੀ ਹਾਂਜੀ, ਤੇ 73 ਰੁਪਏ ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ। ਇਹ ਜਿਹੜੇ ਖਰਚਾ ਜਿਹੜਾ ਆ ਜੀ, ਹਾਂਜੀ, ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ ਕਰਕੇ, ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
0: ਜੀ,
1: ਜਿਹਦਾ ਜਿਹੜੀ ਹੈਗੀ ਆ 21,000 ਰੁਪਇਆ ਸਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
0: ਜੀ।
1: ਮਤਲਬ 42,000 ਰੁਪਇਆ ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ, ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ 150 ਰੁਪਇਆ ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆਂ ਪੇ ਕਰਨਾ ਪਏਗਾ
0: ਜੀ।
1: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ, ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨਹੀਂ ਵਧਾ ਸਕਦੇ
0: ਜੀ।
1: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ 500 ਰੁਪਏ ਤੋਂ 800 ਰੁਪਏ ਤੱਕ ਦੀ ਫੀਸ ਹੈ ਜੀ
0: ਜੀ।
1: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ 2,000 ਰੁਪਏ ਤੱਕ ਹੈਗੀਆਂ ਜੀ, 1500-2,000 ਰੁਪਏ ਤੱਕ
0: ਜੀ।
1: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
0: ਜੀ।
1: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
0: ਜੀ।
1: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ,
0: ਤੇ
1: ਜਿਹਨਾਂ ਦੀ 500 ਰੁਪਇਆ ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ 25 ਰੁਪਈਏ ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨਹੀਂ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ, ਸਕੂਲ ਵਾਲੇ ਕੋਲੋਂ ਪਾਉਣਗੇ ਜੀ, ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
0: ਜੀ।
1: ਜੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ, ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ, ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ, ਔਰ ਉਹਦੇ ਬਾਅਦ ਜਿਹੜਾ ਹੈਗਾ 150 ਰੁਪਇਆ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸ, ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ,
0: ਬਿਲਕੁਲ
1: ਕੋਈ ਵੀ ਟੀਚਰ ਵਿਲਿੰਗ ਨਹੀਂ ਹੋਊਗਾ
0: ਜੀ।
1: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਏਦਾਂ ਦਾ ਨਹੀਂ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ 63,000 ਰੁਪਇਆ ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂਹ ਜਾਏ ਜੀ
0: ਜੀ।
1: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
0: ਸੈਣੀ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ, ਕਿਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
1: ਨਹੀਂ ਸਰ, ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ, ਤਾਂ ਇਹ ਲਿਆ 5th standard ਤੋਂ ਲੈ ਕੇ 12th standard ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋਲ ਸਕੂਲ ਵਾਲਿਆਂ ਕੋਲ ਅਨਰੋਲਡ ਹੋਣਗੇ ਨਾ ਬੱਚੇ
0: ਜੀ,
1: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ ਵੀ ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ, ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂਹ ਦੇ ਦਿਓ ਜੀ
0: ਜੀ।
1: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
0: ਜੀ।
1: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ ਹੁਣ ਇਹਨਾਂ ਨੇ ਕੀ ਕੀਤਾ, ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਖੇਤੇ ਦੀ ਕੰਸਟੀਟਿਊਟ ਕਰਵਾਤੀ ਹੋਣੀ, ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ, ਮੈਨੂੰ ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ। ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਯਾ ਕਹਿੰਦੇ ਜੀ ਸਰਕਾਰੀ ਸਕੂਲਾਂ ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ ਕਿੱਦਾਂ ਕਰਨਾ
0: ਜੀ ਸੈਣੀ ਸਾਹਿਬ, ਪਹਿਲਾਂ ਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਆ ਤਾਂ ਕੈਲਕੂਲੇਟਰ ਵੀ ਨਹੀਂ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਚ ਪ੍ਰਾਇਮਰੀ ਦੇ। ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ, ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ। ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਆ, ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ ਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ, ਪਰ AI ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ। ਤੇ AI ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਇਹਦਾ ਮਕਸਦ ਕੀ ਹੈ ਪਿੱਛੇ, ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ AI ਦੀਆਂ, ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ 3 ਕੁ ਸਾਲਾਂ ਬਾਅਦ ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਆ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਜੀ। ਤੇ ਇਹਦਾ ਮਕਸਦ ਕੀ ਹੋਏਗਾ ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਬੱਚਿਆਂ ਨੂੰ AI ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ ਸਾਬਤ ਕੀ ਕਰਨਾ ਚਾਹੁੰਦੇ ਨੇ।
1: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਕਿ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਉਹ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਤੇ ਜਿਹੜੀ 7ਵੀਂ ਨੂੰ ਪੜ੍ਹਾਈ ਜਾ ਰਹੀ ਹੈਗੀ। ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਜੀ ਵੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ। ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਹ ਕਿਤਾਬ ਪੜ੍ਹੀ
0: ਜੀ,
1: ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫਿਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ
0: ਜੀ,
1: ਮੈਂ ਕਿਹਾ ਜਦੋਂ ਮੈਂ 3ਵੀਂ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ, ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਵੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ। ਹਾਂਜੀ ਮੈਂ ਦਾਵਾ ਨੀ ਕਰਦਾ ਕਿ ਮੈਂ ਹਿੰਦੀ ਵੀ ਉਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ। ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ, ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ, ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ। ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੁੰਦੇ ਸੀ, ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਪਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨੀ
0: ਜੀ। ਬਿਲਕੁਲ,
1: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨੀ ਸਕਦਾ, ਪਰ ਏ ਆਈ ਜਿਹੜੀ ਹੈਗੀ ਆ, ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ, ਹਾਂਜੀ, ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪੋ ਕੋਨਫੀਡੈਂਸ ਤਾਂ ਲੈ ਲਓ
0: ਜੀ।
1: ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ ਹੋਣੇ ਆ, ਮੈਂ ਮਤਲਬ ਇਸੇ ਕਰਕੇ।
0: ਦੂਜਾ ਜਿਹੜਾ ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਏ, ਕਿਉਂਕਿ ਦੇਖੋ ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਪੰਜਾਬੀ ਯੂਨੀਵਰਸਿਟੀ ਆ ਜਾਂ ਕਿੱਦਾਂ ਵੀ ਹੈ, ਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ, ਜਿਹੜੀ ਹੈ ਫਿਲਮ ਮੇਕਿੰਗ ਕੋਰਸ ਕਦੇ 16,000 ਹੁੰਦਾ ਹੁੰਦਾ ਸੀਗਾ ਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ। ਕਿੱਥੋਂ ਲੋਕ ਦੇਣਗੇ, ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ ਬੇਚਾਰੇ, ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨੀਗੀ।
1: ਭਾਰਤ ਸਾਹਿਬ ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ਼ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
0: 30,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾ ਦਿੱਤਾ।
1: ਹਾਂਜੀ, ਉਹ ਜਿਹੜਾ ਮਾਸਟਰ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਸ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਜ਼ ਵੀ ਨਾਲ ਕਰ ਲਈਏ। ਹਾਂਜੀ, ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਜਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ
0: ਜੀ,
1: ਬੱਚਿਆਂ ਨੂੰ ਤੁਸੀਂ ਇੰਨਾ ਕੁ ਜਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ। ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਪੰਜਾਬ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਝੁਕਾਉਣਾ, ਜਿਹਨੂੰ ਕਹਿੰਦੇ ਹੁੰਦੇ ਆ ਜੀ ਵੀ ਅੰਗੂਠਾ ਦਿਖਾਉਣਾ, ਹਾਂਜੀ, ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ, ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਈਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
0: ਕੀਮਤ ਰੁਪਈਏ ਦੀ ਡਿੱਗ ਹੈਗੀ, ਰੁਪਈਆ ਉੱਥੇ ਖੜਾ ਕਹਿੰਦੇ ਹੈ।
1: ਹਾਂਜੀ, ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੋਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਤੇ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ, ਕਿੱਥੇ ਸਰ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ, ਤੁਸੀਂ ਕਹਿੰਦੇ 5% ਤੋਂ ਜ਼ਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ

0: ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹਾਂਜੀ ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ, ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ। ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹਦੀ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ ਅੱਜ ਦੇ ਵਾਸਤੇ ਇੰਨਾ ਹੀ ਜੀ।
1: ਮਿਹਰਬਾਨੀ
0: ਸਰ, ਸਮਾਂ ਦੇਣ ਲਈ ਧੰਨਵਾਦ ਜੀ, ਥੈਂਕ ਯੂ ਜੀ,
1: ਥੈਂਕ ਯੂ
0: ਸ਼ੁਕਰੀਆ
1: ਜੀ। ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਚਲੰਤ ਮਾਮਲੇ ਦੇ ਉੱਤੇ ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਕਿਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਤੇ ਇਹ ਸੀ ਅੱਜ ਦਾ ਮਾਮਲਾ ਜਿਹੜਾ AI ਦਾ ਜੰਜਾਲ ਤੇ ਪ੍ਰਾਈਵੇਟ ਸਕੂਲ ਹੋਏ ਨੇ ਬਿਹਾਲ, ਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਤੇ ਦੋਸਤੋ ਅੱਗੇ ਵੱਧਦਿਆਂ ਨਾਲ ਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ। ਤੇ ਸਟੂਡੀਓ ਦਾ ਨੰਬਰ +358 44 976 1962 ਬਾਅਦ ਸਟੂਡੀਓ ਦਾ ਜਿਹੜਾ ਰਹੇਗਾ ਜੀ। ਤੇ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਜੀ ਆਨੂ ਜੀ, ਅੱਜ ਦਾ ਮੁੱਦਾ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆਂ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਪਾਲ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਮਾਜ ਤੋਂ ਸ਼ੁਰੂ ਕਰ ਦਿੰਦੇ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ, ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ, ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਅੱਗੇ ਵਧਿਆ ਹੈ, ਤੇ ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਉਹਨਾਂ ਸਾਰੇ ਦੋਸਤਾਂ ਨੂੰ,
1: ਥੈਂਕ ਯੂ ਜੀ, ਸ਼ੁਕਰੀਆ ਜੀ।
2: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ, ਸਮਾਜ ਮੀਡੀਆ ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
1: ਜੀ,
2: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਹੈ ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ, ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲੋ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲੋ, ਉਹ ਬਣੀ ਹੋਈ ਹੈ
1: ਬਿਲਕੁਲ।
2: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ, ਤੇ ਰੇਡੀਓ ਤੋਂ ਡਿਜੀਟਲ ਦੁਨੀਆਂ ਤੱਕ ਜਿਹੜੀ ਹੈ ਇਹ ਚਰਚਾ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ
1: ਬਿਲਕੁਲ,
2: ਪਰ ਉਹ ਐਂ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ, ਮੇਰਾ ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਆ
1: ਜੀ,
2: ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ,
1: ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ, ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿੱਚ ਕੁਝ ਨੀ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿੱਚ ਵਿਚਕਾਰ ਹੀ ਹੈ?
2: ਹਾਂਜੀ ਭਾਰਤ ਸਾਹਿਬ, ਕੱਲ ਦੇ ਬਾਰੇ ਨਾ 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਓਫੀਸ਼ੀਅਲ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
1: ਜੀ,
2: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋਂ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਆ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ
1: ਅਗੇਨ ਜੀ,
2: ਹਾਂਜੀ ਉਹ ਬਿਲਕੁਲ ਉਹ ਸਟੈਂਡ ਕਰਦਾ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
1: ਠੀਕ ਹੈ ਜੀ। ਤੇ ਸ਼ਮੀ ਜੀ, ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਆ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਏ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹਨਾ ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਜਾਂ ਮੌਤਬਾਰ ਜਿਹੜਾ ਪਿੰਡ ਦਾ ਹੁੰਦਾ ਸੀ ਪੰਚ ਸਰਪੰਚ ਜਾਂ ਜਥੇਦਾਰ

0: ਜਾਂ ਕੁਝ ਵੀ,
1: ਹਾਂਜੀ
0: ਉਹਨਾਂ ਦੇ ਘਰ ਇਹ ਚੀਜ਼ਾਂ
1: ਅਕਾਦੀ
0: ਹੁੰਦੀਆਂ ਸੀ
1: ਬਣਦੀ ਸੀ।
0: ਜੀ
1: ਜੀ
0: ਤੇ
1: ਬਿਲਕੁਲ
0: ਉਹ ਕਈ ਵਾਰੀ ਤਾਂ ਕਹਿੰਦੇ ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ, ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੁਝ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਇੱਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ
1: ਬਿਲਕੁਲ ਜੀ,
0: ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ। ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਸੀ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਹੋਣਾ ਲਾਈਨ ਦੇ ਵਿੱਚ, ਤੇ ਮੋਹਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ, ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀ, ਯੈਲੋ ਤੇ ਬਰਾਊਨ
1: ਕਲਰ,
0: ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ, ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਆ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ, ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆਂ ਦੇ ਨਾਲ ਵਾਹ ਵਾਸਤਾ ਪੈਂਦਾ 2008 ਦੇ ਵਿੱਚ, ਤੇ ਉਸ ਤੋਂ ਲੈ ਕੇ ਹੁਣ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਹੈ ਪਰਸਨੈਲਿਟੀ ਹੈ ਜਾਂ ਸੈਲਫ ਕੌਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਤੇ ਦਿਲ ਦੀ ਧੜਕਣ ਵਧਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿਣ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ। ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਏਦਾਂ ਦੇ ਹੋ ਜਾਂਦੇ ਆ, ਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਹਜੇ ਸਿੱਖੀ ਜਾਂਦੇ ਆ, ਪਰ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ ਤੁਹਾਡਾ ਸਫ਼ਰ, ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
1: ਹਾਂਜੀ ਬਾਲ ਸਾਹਿਬ, ਵਾਕਈ ਇਹ ਕਹਿ ਲੋ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
0: ਜੀ,
1: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਣੇ ਆ, ਕਿਤੇ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ ਕਿ ਉਦੋਂ ਤੇ ਅੱਜ ਦੇ ਸਮੇਂ ਦੇ ਵਿੱਚ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਏ,
0: ਡਿਫਰੈਂਟ ਹੈ।
1: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਹਾਂ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜੇ ਲਾ ਕੇ ਬੈਟਰੀ ਨੂੰ ਤੇ ਉਹ ਪੂਰੇ ਚੱਲਦੇ ਖੜਕਦੇ ਸੀ
0: ਜੀ,
1: ਤੇ ਉਹ ਕਾਫੀ ਜਿਹੜਾ ਤੇ ਜਿਹੜੀਆਂ ਗਲੀਆਂ ਮਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਆਉਂਦੀਆਂ ਸੀ ਸਾਰੀਆਂ ਤੇ ਕਾਗਜ਼ ਦੀਆਂ ਤੇ ਸਜਾ ਉਹੀ ਸਜਾਵਟ ਹੁੰਦੀ ਸੀ
0: ਕਿਉਂਕਿ
1: ਬਿਜਲੀ ਵਾਲਾ ਕੋਈ ਇੰਨਾ ਚੱਕਰ
0: ਨਹੀਂ,
1: ਝੰਡੀਆਂ ਚੱਲਦੀਆਂ ਸੀ ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
0: ਜੀ,
1: ਤੇ ਉਹ ਕਈ ਵਾਰ ਤੇ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦੋ,
0: ਸ਼ੱਕਰਪਾਰੇ
1: ਉਹ ਦੋ ਡਬਲ ਕੰਮ
0: ਕਰਦਾ ਸੀ,
1: ਉਹ ਵੀ ਚੱਲਦੇ ਸੀ ਜੀ। ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ ਇਹ ਜਿਹੜੀ ਮਠਿਆਈ ਵੀ ਦੇਖ ਲੋ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨੀ ਰੱਖਦੇ ਸੀ ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘਲਾਣੇਦਾਰ ਬਣਾ ਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
0: ਜੀ,
1: ਉਹ ਆਪ ਹੀ ਡਾਲ ਆਈ ਜਾਂਦਾ ਸੀ ਬਾਈ ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੰਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
0: ਜੀ।
1: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਗ੍ਰਾਮੋਫੋਨ ਚਲੋ ਕੰਪਨੀ ਆ
0: ਹਾਂਜੀ,
1: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
0: ਜੀ,
1: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ, ਉਹਨਾਂ ਨੇ ਤਾਂ ਨੇਰੀ ਲਿਆਤੀ
0: ਜੀ।
1: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
0: ਜੀ।
1: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀਆਂ ਆ ਗਈਆਂ। ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
0: ਜੀ,
1: ਤੇ ਗਾਇਕ ਵੀ ਜਿਹੜੇ ਆ ਉਹ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ।
0: ਬਿਲਕੁਲ ਹੈ।
1: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ, ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
0: ਜੀ।
1: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ,
0: ਸੀਡੀਆਂ
1: ਤੇ ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ। ਸੀਡੀਆਂ ਵਾਲਾ ਤੇ ਮੈਂ ਸਕਿਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ।
0: ਡੀਵੀਡੀ ਕਰ ਗਿਆ, ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ, ਫਿਰ ਡੀਵੀਡੀ ਆ ਗਈਆਂ ਜੀ।
1: ਹਾਂਜੀ ਹਾਂਜੀ ਬਿਲਕੁਲ। ਹੁਣ ਤੁਸੀਂ MP3 ਲੈਣੀ ਸੀ, ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ CD ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ, 4-5
0: ਜੀ।
1: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ,
0: ਠੀਕ ਸੀ,
1: ਵਾਰ ਵਾਰ ਭਰਾਈ ਜਾ ਸਕਦੀ ਸੀ
0: ਜੀ।
1: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਉਹਦਾ ਹੁਣ ਤਾਂ ਰੂਪ ਰੇਖਾ ਹੀ ਬਦਲ ਗਈ।
0: ਬਿਲਕੁਲ।
1: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜ਼ਿਆਦਾ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ,
0: ਬਦਲ ਰਿਹਾ।
1: ਇਹ ਟਾਈਮ ਲਾਈਨ ਬਹੁਤ ਬਹੁਤ ਫਾਸਟ ਚੱਲ ਰਹੀ ਹੈ, ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ।
0: ਬਿਲਕੁਲ।
1: ਇਹ ਸਾਰਾ ਕੁਛ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮ ਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ ਹੈ
0: ਜੀ,
1: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ।
0: ਬਿਲਕੁਲ ਹੈ ਜੀ।
1: ਜਿਹੜਾ ਚਾਹੇ ਉਹ ਪ੍ਰਿੰਟ ਹੋਏ, ਚਾਹੇ ਡਿਜੀਟਲ ਹੋਏ, ਚਾਹੇ ਉਹ ਕੋਈ ਵੀ ਹੋਏ, ਉਹ ਸਾਰਾ ਮੀਡੀਆ, ਚਾਹੇ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋਅ ਪਹਿਲਾਂ ਵੀ ਚੱਲਦੇ ਰਹੇ ਆ, ਉਹ ਸਾਰਾ ਮੀਡੀਆ।

0: Cabinets LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestfood@gmail.com or call Big Parch 604-377-1092, British Columbia. Bestfood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
3: ਜ਼ਿੰਦਗੀ ਨਾਮਾ ਹਾਲ ਏ ਦੁਨੀਆ ਯੂ ਆਰ ਲਿਸਨਿੰਗ ਨਾਓ ਯੋਰ ਓਨ ਦੁਆਬਾ ਰੇਡੀਓ ਵੈਲਕਮ ਆਲ ਲਾਈਵ ਔਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 8 PM Indian time Monday to Friday 10:30 PM repeat by Indian time next day 12:30 PM studio number +358-44-976-1962 join us by WhatsApp call message and call us live in studio please like us and follow us on Facebook and download Doaba Radio iOS and Android app. Zindagi Nama, Hal e Duniya.
4: Doaba Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਦੋਸਤੋ ਪ੍ਰੋਗਰਾਮ, ਅਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਦੇਸ਼ਭਰ ਦੀਆਂ ਖਬਰਾਂ, ਜ਼ਿੰਦਗੀ ਦੀ ਬਾਤ ਪਾਵਾਂਗੇ ਅਤੇ ਨਾਲ ਕਹਾਣੀ ਸੁਣਾਉਣ ਦੀ ਅੱਜ ਕੋਸ਼ਿਸ਼ ਬਰਕਰਾਰ ਰਹੇਗੀ, ਕੋਸ਼ਿਸ਼ ਨਹੀਂ ਸੁਣਾਵਾਂਗੇ। ਅਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦਾ ਵਿਚਾਰ ਅਤੇ ਨਾਲ ਦੇਸ਼ਭਰ ਦੀਆਂ ਖਬਰਾਂ ਦੀ ਨਾਲ ਸ਼ੁਰੂਆਤ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਕਰਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358-44-976-1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਆਲੇ ਦੁਆਲੇ ਦੇ ਵਿੱਚ ਕੁਝ ਘਟਨਾ ਵਾਪਰੀ ਹੈ ਉਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਫਿਲਮ ਸਟੂਡੀਓ ਤੋਂ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਇਸੇ ਤਰ੍ਹਾਂ 2.25 ਘੰਟੇ ਲਈ ਬਰਕਰਾਰ ਰਹਿੰਦਾ ਹੈ। ਅਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵਿਸ਼ਾ, ਨਵਾਂ ਕੁਝ ਨਾ ਕੁਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਵੀ ਤੁਹਾਡੀ ਫੀਡਬੈਕ ਮਿਲਦੀ ਰਹਿੰਦੀ ਹੈ, ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ, ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ ਜੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪੰਜਾਬ ਤੋਂ ਲੈ ਕੇ ਦੇਸ਼ ਦੀਆਂ ਖਬਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਅਤੇ ਨਾਲ ਪੋਜ਼ਿਟਿਵ ਖਬਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਅੱਜ ਨਾਲ ਦੀ ਨਾਲ। ਅਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਾਫੀ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਜੋ ਹਾਲਾਤ ਪੰਜਾਬ ਦੇ ਵਿੱਚ ਡੀਏ ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਚੱਲ ਰਹੇ ਨੇ ਅਤੇ ਉਹਨਾਂ ਦੀ ਗੱਲਬਾਤ ਕਰਾਂਗੇ ਮੁਲਾਜ਼ਮਾਂ ਦੇ ਕੀ ਹਾਲਾਤ ਨੇ। ਇਸੇ ਤਰ੍ਹਾਂ ਹੀ ਜਿਹੜਾ ਜੱਬ ਪੈ ਚੁੱਕੇ ਆ ਦੇਖਦੇ ਹਾਂ ਜਿਹੜੀ ਅੱਜ ਵੱਡੀ ਮਹਾਂ ਹੜਤਾਲ ਜਿਹੜੀ ਸੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਉਹਦੇ ਬਾਰੇ ਕੀ ਅਪਡੇਟ ਨੇ ਉਹਦੀ ਗੱਲ ਕਰਾਂਗੇ। ਅਤੇ ਇਸੇ ਤਰ੍ਹਾਂ ਹੀ 3 ਤਰੀਕ ਨੂੰ ਭੇਤ ਸੋਰੀ ਜਿਹੜੇ ਸਤੰਬਰ ਨੂੰ ਖੁੱਲ੍ਹ ਸਕਦੇ ਆ ਕੁਝ ਨਾ ਕੁਝ ਅਤੇ ਉਹਦੀ ਬਾਤ ਪਾਵਾਂਗੇ ਅਸਲ ਦੇ ਵਿੱਚ ਕੀ ਚੀਜ਼ ਹੈ ਅਤੇ ਕੀ CBI ਜਾਂਚ ਮੰਗ ਜਿਹੜੀ ਹੈ ਹੋਊਗੀ ਮਨਜ਼ੂਰ ਇਹਦੇ ਬਾਰੇ ਗੱਲ ਕਰਾਂਗੇ ਸੈਣੀ ਸਾਹਿਬ ਦੇ ਨਾਲ। ਅਤੇ ਰੂਸ ਦੇਊਗਾ ਧਰਵਾਸ ਦੇਖਦੇ ਹਾਂ ਕਿਹਨੂੰ ਕਿਹਨੂੰ ਧਰਵਾਸ ਦਿੰਦਾ ਹੈ ਕਿਉਂਕਿ ਅਮੈਰੀਕਾ ਤੋਂ ਬਹੁਤ ਸਾਰੇ ਜਿਹੜੇ ਨੇ ਨੁਮਾਇੰਦੇ ਇਸ ਵਕਤ ਰਸ਼ੀਆ ਦੇ ਵਿੱਚ ਬਾਤਚੀਤ ਕਰ ਰਹੇ ਨੇ ਕਿ ਜੰਗ ਨੂੰ ਜਿਹੜਾ ਪੁਤਿਨ ਦੇ ਵੱਲੋਂ ਵੀ ਹੁਲਾਰਾ ਦੇਣ ਦੀ ਕੋਸ਼ਿਸ਼ ਹੈ ਕਿਤੇ ਨਾ ਕਿਤੇ ਉਹਨੂੰ ਖਤਮ ਕਰ ਲਿਆ ਜਾਵੇ। ਕਾਫੀ ਬੋਝ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਉੱਥੇ ਵੀ ਚਾਹੇ ਉਹ ਯੂਕਰੇਨ ਹੈ ਚਾਹੇ ਗਾਜ਼ਾ ਹੈ ਅਤੇ ਚਾਹੇ ਇਜ਼ਰਾਈਲ ਜਾਂ ਰਸ਼ੀਆ ਹੈ ਇਸੇ ਤਰ੍ਹਾਂ ਹੋਰਮੁਜ ਜਲਮਾਰੂ ਜਿਹੜਾ ਹੈ ਉੱਥੇ ਵੀ ਵਾਦ ਵਿਵਾਦ ਇਸੇ ਤਰ੍ਹਾਂ ਬਰਕਰਾਰ ਨੇ ਅਮੈਰੀਕਾ ਦੇ ਨਾਲ ਅਤੇ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਇਸੇ ਤਰ੍ਹਾਂ ਹੀ ਮੱਕਾ ਜਿਹੜਾ ਸਮਝੌਤਾ ਹੋ ਰਿਹਾ ਹੈ ਉਹਦੇ ਵਿੱਚ ਅਰਬ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ ਪਰ ਦੂਸਰੇ ਪਾਸੇ ਜਿਹੜਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਹੀਆਂ ਨੇ ਇਹ ਚੀਜ਼ਾਂ ਅਤੇ ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਦੋਸਤੋ। ਥੋੜ੍ਹਾ ਜਿਹਾ ਮੈਂ ਇਸੇ ਕਰਕੇ ਅੱਜ ਲਿੰਕ ਵਗੈਰਾ ਮੈਂ ਸਾਂਝੇ ਨਹੀਂ ਕਰ ਪਾਇਆ ਉਹ ਤੁਹਾਡੇ ਲਈ ਜ਼ਰੂਰ ਸਾਂਝੇ ਕਰ ਦਈਏ ਅਤੇ ਫਿਰ ਆਪਾਂ ਟੌਪ ਗੇਅਰ ਦੇ ਵਿੱਚ ਗੱਡੀ ਪਾਉਂਦੇ ਹਾਂ ਅਤੇ ਭਜਾਉਂਦੇ ਹਾਂ ਅਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਅਤੇ ਸੁਣਾਉਂਦੇ ਹਾਂ। ਅਤੇ ਲਓ ਬਸ ਕੁਝ ਹੀ ਪਲਾਂ ਦੇ ਵਿੱਚ ਆਪਾਂ ਆਹ ਮਸਲਾ ਹੱਲ ਕਰ ਲਈਏ ਅਤੇ ਫਿਰ ਨਾਲ ਦੀ ਨਾਲ ਹੀ ਤੁਹਾਡੇ ਤੱਕ ਜਿਹੜਾ ਪ੍ਰੋਗਰਾਮ ਸਾਰੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅਤੇ ਇਸੇ ਤਰ੍ਹਾਂ ਸੈਟਰਡੇ ਸੰਡੇ ਨੂੰ ਦੋਸਤੋ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਗਵੀ ਜੀ ਹਾਜ਼ਰ ਹੁੰਦੇ ਆ 2 ਦਿਨ ਅਤੇ ਗੱਲਾਂ ਬਾਤਾਂ ਉਹ ਕਰਦੇ ਆ ਸੁਣਾਉਂਦੇ ਆ ਅਤੇ ਸੁਣਦੇ ਆ ਅਤੇ 8 ਵਜੇ ਤੋਂ ਲੈ ਕੇ ਭਾਰਤੀ ਸਮਾਂ 10 ਵਜੇ ਤੱਕ ਤੁਹਾਡਾ ਅਤੇ ਸ਼ੰਮੀ ਜੀ ਦਾ ਰਾਬਤਾ ਬਣਦਾ ਸੈਟਰਡੇ ਸੰਡੇ ਨੂੰ ਅਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹਾਜ਼ਰੀ ਭਰਦਾ ਹੈ ਅਤੇ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਐਪ ਵੈਬਸਾਈਟ ਅਤੇ ਫੇਸਬੁੱਕ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਅਤੇ ਓਫੀਸ਼ੀਅਲ ਸਾਰਾ ਕੁਝ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ ਹੈਗਾ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਅਤੇ ਉੱਥੇ ਵੀ ਜਿਹੜਾ ਆਡੀਓ ਅਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਕੋਈ ਫਾਲਤੂ ਦਾ ਸੁਨੇਹਾ ਦੋਸਤੋ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਜਿਹੜਾ ਸ਼ਾਮਿਲ ਹੋ ਸਕਦੇ ਹੋ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਵਾਧੂ ਦਾ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਇਸ ਤਰ੍ਹਾਂ ਦਾ ਸੁਨੇਹਾ ਉਹਦੇ ਵਿੱਚ ਨਹੀਂ ਭੇਜਿਆ ਜਾਂਦਾ ਗਰੇਜ਼ ਕਰੀਦਾ ਹੈ ਜੀ ਹਰ ਕੋਈ ਕਿਤੇ ਦੇਣਾ ਕਿਤੇ ਦੁਪਹਿਰ ਹੈ ਅਤੇ ਕੋਈ ਸੁੱਤਾ ਹੁੰਦਾ ਅਤੇ ਕੋਈ ਜਾਗਦਾ ਹੁੰਦਾ ਇਸ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਪ੍ਰੋਗਰਾਮਾਂ ਨੂੰ ਲਿੰਕ ਜਿਹੜੇ ਨੇ ਦਿਨ ਦੇ ਵਿੱਚ 1-2 ਲਿੰਕ ਹੀ ਜਿਹੜੇ ਨੇ ਉਹ ਤੁਹਾਨੂੰ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਮਿਲਣਗੇ ਵਾਧੂ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਉਹਦੇ ਵਿੱਚ ਸਾਂਝਾ ਨਹੀਂ ਕੀਤਾ ਜਾਂਦਾ ਜੀ। ਅਤੇ ਲਓ ਆ ਗਏ ਆਪਾਂ ਲਾਗੇ ਅਤੇ ਲਿੰਕ ਤੁਹਾਡੇ ਲਈ ਕਰ ਦਿੱਤੇ ਨੇ ਸਾਂਝੇ ਅਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਪ੍ਰੋਗਰਾਮ ਤੁਹਾਡੀ ਜਿਹੜੀ ਜ਼ਰੂਰਤ ਰਹਿੰਦੀ ਹੈ ਦੋਸਤੋ। ਅਤੇ ਲਓ ਫਿਰ ਹੁਣ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਨੇ ਅਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਅਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਸ਼ੁਰੂ ਅਤੇ 27 ਅਗਸਤ 2026 ਦਾ ਦਿਹਾੜਾ ਅਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਅੱਜ ਦਾ ਵਿਚਾਰ ਕਹਿੰਦਾ ਕਿ ਭੀੜ ਜਦੋਂ ਭੜਕਦੀ ਹੈ ਜਾਂ ਭਾਵਨਾਵਾਂ ਦੇ ਵਿੱਚ ਵਹਿ ਜਾਂਦੀ ਹੈ ਤਾਂ ਉਦੋਂ ਸਭ ਕੁਝ ਸੰਭਵ ਹੋ ਸਕਦਾ ਹੈ ਜੋ ਮਰਜ਼ੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 27 ਅਗਸਤ 1770 ਦੇ ਵਿੱਚ ਜਰਮਨ ਦੇ ਰਾਜਨੀਤਿਕ ਦਾਰਸ਼ਨਿਕ ਗਿਊਕ ਵਿਲਹੈਲਮ ਫ੍ਰੀਡਰਿਸ਼ ਹਿੰਗਲ ਦਾ ਜਿਹੜਾ ਸੀ ਬਰਲਿਨ ਦੇ ਵਿੱਚ ਜਨਮ ਹੁੰਦਾ ਹੈ ਅਤੇ 1976 ਦੇ ਵਿੱਚ ਬਰਤਾਨੀਆ ਨੇ ਆਈਸਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਅਤੇ 1939 ਦੇ ਵਿੱਚ ਜੈੱਟ ਹਵਾਈ ਜਹਾਜ਼ ਪਹਿਲੀ ਉਡਾਨ ਦੇ ਵਿੱਚ 7 ਮਿੰਟ ਹਵਾ ਦੇ ਵਿੱਚ ਉੱਡਦਾ ਰਿਹਾ ਸੀ। 1950 ਦੇ ਵਿੱਚ BBC TV ਤੋਂ ਜਿਹੜਾ ਸਿੱਧਾ ਪ੍ਰਸਾਰਣ ਵਿਖਾਉਣਾ ਸ਼ੁਰੂ ਕੀਤਾ ਗਿਆ। 1955 ਦੇ ਵਿੱਚ ਲੰਡਨ ਦੇ ਜੁੜਵੇ ਦੋ ਭਰਾਵਾਂ ਨੋਰਿਸ ਅਤੇ ਮੈਕਵਰਟਰ ਨੇ ਅਜੀਬੋ ਗਰੀਬ ਬਣੇ ਰਿਕਾਰਡਾਂ ਦੀ ਕਿਤਾਬ ਛਪਵਾਈ ਜਿਸ ਨੂੰ ਬਾਅਦ ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਜ਼ ਦਾ ਜਿਹੜਾ ਨਾਂ ਦਿੱਤਾ ਗਿਆ ਅਤੇ ਇਸ ਦੇ ਵਿੱਚ ਨਵੇਂ ਬਣੇ ਰਿਕਾਰਡਜ਼ ਦਰਜ ਹੁੰਦੇ ਨੇ ਅਤੇ ਇਸ ਦੀਆਂ ਸਾਲਾਨਾ 35 ਲੱਖ ਕਾਪੀਆਂ ਵਿਕਦੀਆਂ ਹੈ ਅਤੇ 1978 ਦੇ ਵਿੱਚ ਪ੍ਰਸਿੱਧ ਫਿਲਮੀ ਗਾਇਕ ਮੁਕੇਸ਼ ਚੰਦ ਮਥੁਰਾ ਉਹਨਾਂ ਦਾ ਦੇਹਾਂਤ ਹੁੰਦਾ ਮਥੁਰੂ ਉਹਨਾਂ ਦਾ ਅਤੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਗਿਨੀਜ਼ ਬੁੱਕ ਦੀ ਥੋੜ੍ਹੀ ਜਿਹੀ ਅਤੇ ਉਸ ਤੋਂ ਬਾਅਦ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ 10 ਨਵੰਬਰ 1951 ਨੂੰ ਗਿਨੀਜ਼ ਬਰੂਰੀਜ਼ ਦੇ ਜਿਹੜੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਸਰ ਹੱਗ ਬੀਵਰ ਜਿਹੜੇ ਸਨ ਆਇਰਲੈਂਡ ਦੇ ਕਾਉਂਟੀ ਵੈਕਸਫੋਰਡ ਦੇ ਵਿੱਚ ਸੈਲਾਨੀ ਨਦੀ ਦੇ ਦੁਆਰਾ ਨੌਰਥ ਸਲੋਪ ਦੇ ਵਿੱਚ ਇੱਕ ਸ਼ੂਟਿੰਗ ਪਾਰਟ ਦੇ ਉੱਤੇ ਗਏ ਅਤੇ ਸੁਨਹਿਰੀ ਪਲਾਵਰ ਦੇ ਉੱਤੇ ਇੱਕ ਸ਼ਾਟ ਗੁੰਮ ਜਾਣ ਤੋਂ ਬਾਅਦ ਉਹ ਇੱਕ ਬਹਿਸ ਦੇ ਵਿੱਚ ਸ਼ਾਮਲ ਹੋ ਗਏ ਜਿਸ ਦੇ ਉੱਤੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਖੇਡਣ ਵਾਲਾ ਜਿਹੜਾ ਸੀ ਪੰਛੀ ਸੁਨਹਿਰੀ ਪਲਾਵਰ ਜਾਂ ਲਾਲ ਗਰੂਸ ਇਹ ਜਿਹੜਾ ਪਲਾਵਰ ਹੈ ਉਹ ਉਸ ਸ਼ਾਮ ਕੈਸਲ ਬ੍ਰਿਜ ਹਾਊਸ ਵਿਖੇ ਜਿਹੜਾ ਸੀ ਉਹਨੇ ਮਹਿਸੂਸ ਕੀਤਾ ਕਿ ਹਵਾਲੇ ਦੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨਾ ਅਸੰਭਵ ਸੀਗਾ ਕਿ ਸੁਨਹਿਰੀ ਪਲਾਵਰ ਯੂਰਪ ਦਾ ਜਿਹੜਾ ਸਭ ਤੋਂ ਤੇਜ਼ ਖੇਡ ਜਿਹੜਾ ਪੰਛੀ ਸੀਗਾ ਬੀਵਰ ਜਾਣਦਾ ਸੀ ਕਿ ਆਇਰਲੈਂਡ ਅਤੇ ਵਿਦੇਸ਼ਾਂ ਦੇ ਵਿੱਚ ਪੱਬਾਂ ਦੇ ਵਿੱਚ ਰਾਤ ਨੂੰ ਕਈ ਹੋਰ ਬਹਿਸ ਜਿਹੜੇ ਹੁੰਦੇ ਹੈ ਹੋਣੇ ਜ਼ਰੂਰੀ ਨੇ ਪਰ ਵਿਸ਼ਵ ਦੇ ਵਿੱਚ ਅਜਿਹੀ ਕੋਈ ਵੀ ਕਿਤਾਬ ਨਹੀਂ ਸੀ ਜਿਸ ਦੇ ਨਾਲ ਰਿਕਾਰਡਾਂ ਦੇ ਬਾਰੇ ਦਲੀਲਾਂ ਦਾ ਨਿਪਟਾਰਾ ਕੀਤਾ ਜਾ ਸਕੇ ਤਦ ਉਹਨੂੰ ਜਿਹੜਾ ਅਹਿਸਾਸ ਹੋਇਆ ਕਿ ਇਸ ਪ੍ਰਕਾਰ ਹੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਇੱਕ ਕਿਤਾਬ ਸਫਲ ਸਾਬਤ ਹੋ ਸਕਦੀ ਹੈ ਅਤੇ ਬੀਵਰ ਦਾ ਵਿਚਾਰ ਹਕੀਕਤ ਬਣ ਗਿਆ ਜਦੋਂ ਗਿਨੀਜ਼ ਕਰਮਚਾਰੀ ਕ੍ਰਿਸਟੋਫਰ ਚਟਾਵੇ ਨੇ ਯੂਨੀਵਰਸਿਟੀ ਦੇ ਦੋਸਤਾਂ ਨੌਰਿਸ ਅਤੇ ਰੋਸ ਮੈਕ ਵਿਰਟਰ ਦੀ ਜਿਹੜੀ ਸਿਫਾਰਿਸ਼ ਕੀਤੀ ਜੋ ਲੰਡਨ ਦੇ ਵਿੱਚ ਇੱਕ ਤੱਥ ਖੋਜ ਏਜੰਸੀ ਚਲਾ ਰਹੇ ਸਨ ਜੁੜਵਾਂ ਭਰਾਵਾਂ ਨੂੰ ਅਗਸਤ 1954 ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਜ਼ ਜੋ ਇਕੱਤਰ ਕੀਤਾ ਗਿਆ ਸੀ ਉਹਨੂੰ ਕੰਪਾਇਲ ਕਰਨ ਦੇ ਲਈ ਸੌਂਪਿਆ ਗਿਆ 1000 ਕਾਪੀਆਂ ਛਾਪੀਆਂ ਗਈਆਂ ਅਤੇ ਦਿੱਤੀਆਂ ਗਈਆਂ ਲੰਡਨ ਦੇ 107 ਫਲੀਟ ਸਟਰੀਟ ਦੇ ਵਿਖੇ ਗਿਨੀਜ਼ ਬੁੱਕ ਆਫ ਰਿਕਾਰਡ ਦੇ ਦਫ਼ਤਰ ਦੀ ਸਥਾਪਨਾ ਤੋਂ ਬਾਅਦ 198 ਸਫਿਆਂ ਦਾ ਪਹਿਲਾ ਸੰਸਕਰਨ 27 ਅਗਸਤ 1955 ਨੂੰ ਜਿਹੜਾ ਬਣਦਾ ਹੈ ਅਤੇ ਕ੍ਰਿਸਮਸ ਦੇ ਦੁਆਰਾ ਬ੍ਰਿਟਿਸ਼ ਸਰਬੋਤਮ ਵਿਕਰੇਤਾ ਦੀ ਸੂਚੀ ਦੇ ਵਿੱਚ ਚੋਟੀ ਦੇ ਉੱਤੇ ਚਲਿਆ ਜਾਂਦਾ ਹੈ ਅਗਲੇ ਸਾਲ ਇਸਨੇ ਸੰਯੁਕਤ ਰਾਜ US ਦੇ ਵਿੱਚ ਲਾਂਚ ਕੀਤਾ ਇਹਨੂੰ ਅਤੇ 70,000 ਕਾਪੀਆਂ ਵੇਚੀਆਂ ਗਈਆਂ ਉਸ ਸਮੇਂ ਜਿਹੜਾ ਸੀਗਾ ਉਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡਾਂ ਨੇ 100 ਦੇਸ਼ਾਂ ਅਤੇ 37 ਭਾਸ਼ਾਵਾਂ ਦੇ ਵਿੱਚ 10 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਕਿਉਂਕਿ ਇਹ ਕਿਤਾਬ ਇੱਕ ਹੈਰਾਨੀ ਵਾਲੀ ਹਿੱਟ ਬਣ ਗਈ ਇਸ ਦੇ ਜਿਹੜਾ ਕਈ ਹੋਰ ਸੰਸਕਰਨ ਛਾਪੇ ਗਏ ਅੰਤ ਦੇ ਵਿੱਚ ਕ੍ਰਿਸਮਸ ਦੇ ਸਮੇਂ ਦੇ ਉੱਤੇ ਸਤੰਬਰ ਅਕਤੂਬਰ ਦੇ ਵਿੱਚ ਪ੍ਰਕਾਸ਼ਿਤ ਇੱਕ ਸਾਲ ਦੇ ਵਿੱਚ ਇੱਕ ਸੰਸ਼ੋਧਨ ਦੀ ਜਿਹੜੀ ਤਰਜ਼ ਦੇ ਵਿੱਚ ਬਦਲ ਗਿਆ ਮੈਕ ਵਰਟਸ ਨੇ ਇਸ ਨੂੰ ਕਈ ਸਾਲਾਂ ਤੱਕ ਕੰਪਾਇਲ ਕਰਨਾ ਜਾਰੀ ਰੱਖਿਆ ਅਤੇ ਦੋਵਾਂ ਭਰਾਵਾਂ ਦੀ ਐਨਸਾਈਕਲੋਪਿਕ ਯਾਦ ਹੈ ਟੀਵੀ ਲੜੀਵਾਰ ਰਿਕਾਰਡ ਤੋੜਨ ਵਾਲੇ ਕਿਤਾਬ ਦੇ ਆਧਾਰ ਦੇ ਉੱਤੇ ਉਹ ਬੱਚਿਆਂ ਦੇ ਦੁਆਰਾ ਵੱਖ ਵੱਖ ਵਿਸ਼ਵ ਰਿਕਾਰਡਾਂ ਦੇ ਉੱਤੇ ਦਰਸ਼ਕਾਂ ਨੂੰ ਦੁਆਰਾ ਪੁੱਛੇ ਗਏ ਪ੍ਰਸ਼ਨ ਲੈਣਗੇ ਅਤੇ ਸਹੀ ਜਵਾਬ ਦੇਣ ਦੇ ਯੋਗ ਸਨ ਰਾਸ ਮੈਕਵਰਥਰ ਨੂੰ 1975 ਦੇ ਵਿੱਚ ਪ੍ਰੋਵਿਜ਼ਨਲ ਆਇਰਿਸ਼ ਰਿਪਬਲਿਕਨ ਆਰਮੀ ਦੇ 2 ਮੈਂਬਰਾਂ ਦੇ ਦੁਆਰਾ ਉਹਨਾਂ ਦੇ ਗ੍ਰਿਫਤਾਰ ਕਰਨ ਦੇ ਲਈ 50,000 ਦਾ ਇਨਾਮ ਦੇਣ ਦੇ ਲਈ ਕਤਲ ਕਰ ਦਿੱਤਾ ਗਿਆ ਸੀ ਰੋਜ਼ ਦੀ ਜਿਹੜੀ ਸੀ ਹੱਤਿਆ ਤੋਂ ਬਾਅਦ ਸ਼ੋਅ ਵਿਚਲੀ ਵਿਸ਼ੇਸ਼ਤਾ ਜਿੱਥੇ ਬੱਚਿਆਂ ਦੇ ਦੁਆਰਾ ਪੁੱਛੇ ਗਏ ਰਿਕਾਰਡਾਂ ਦੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸਨ ਉਹਨਾਂ ਨੂੰ ਸਪਾਟ ਦੇ ਉੱਤੇ ਨੌਰਿਸ ਕਿਹਾ ਜਾਂਦਾ ਸੀ ਗਿਨੀਜ਼ ਸੁਪਰ ਲੇਟਿਵਜ਼ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਜ਼ ਲਿਮਿਟਡ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ 1954 ਦੇ ਵਿੱਚ ਬਣਾਈ ਗਈ ਸੀ ਸਟਰਲਿੰਗ ਪਬਲਿਸ਼ਿੰਗ ਦੇ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਗਿਨੀਜ਼ ਕਿਤਾਬ ਦੇ ਅਧਿਕਾਰਾਂ ਦੀ ਮਲਕੀਅਤ ਸੀਗੀ ਇਹ ਸਮੂਹ ਗਿਨੀਜ਼ PLC ਦੀ ਮਲਕੀਅਤ ਸੀ ਅਤੇ ਬਾਅਦ ਦੇ ਵਿੱਚ 2001 ਤੱਕ DAGO ਜਦੋਂ ਇਸ ਨੂੰ ਗੁਲਨੇਨ ਐਂਟਰਟੇਨਮੈਂਟ ਨੇ $65 ਮਿਲੀਅਨ ਦੇ ਵਿੱਚ ਖਰੀਦਿਆ ਕਿਹਾ ਬਾਤ ਹੈ ਜੀ ਕਿਤਾਬ ਦੀ ਕੀਮਤ ਦੇਖੋ ਗੁਲਲੇਨ ਖੁਦ HIT ਇੰਟਰਟੇਨਮੈਂਟ ਦੇ ਦੁਆਰਾ 2002 ਦੇ ਵਿੱਚ ਖਰੀਦੀ ਗਈ ਸੀ ਅਤੇ 2006 ਦੇ ਵਿੱਚ ਅਪੈਕਸ ਪਾਰਟਨਰਸ ਨੇ HIT ਨੂੰ ਖਰੀਦਿਆ ਅਤੇ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਾਂ ਨੂੰ 2008 ਦੇ ਸ਼ੁਰੂ ਦੇ ਵਿੱਚ ਰਿਪਲੇ ਇੰਟਰਟੇਨਮੈਂਟ ਦੀ ਮੁੱਖ ਕੰਪਨੀ ਜਿਮ ਪੈਟੀਸਨ ਸਮੂਹ ਨੂੰ ਜਿਹੜਾ ਵੇਚ ਦਿੱਤਾ ਗਿਆ ਜਿਸ ਨੂੰ ਗਿਨੀਜ਼ ਵਰਲਡ ਰਿਕਾਰਡਾਂ ਦੇ ਖਿੱਚ ਦਾ ਸੰਚਾਲਨ ਕਰਨ ਦਾ ਲਾਇਸੈਂਸ ਪ੍ਰਾਪਤ ਹੈ ਨਿਊਯਾਰਕ ਸਿਟੀ ਅਤੇ ਟੋਕੀਓ ਦੇ ਵਿੱਚ ਦਫ਼ਤਰਾਂ ਦੇ ਨਾਲ ਗਿਨੀਜ਼ ਵਰਲਡ ਰਿਕਾਰਡਾਂ ਦਾ ਗਲੋਬਲ ਹੈੱਡਕੁਆਟਰ ਲੰਡਨ ਦੇ ਵਿੱਚ ਬਣੇ ਹੋਏ ਨੇ, ਜਦੋਂ ਕਿ ਇਸ ਦੇ ਅਜਾਇਬ ਘਰ ਦਾ ਆਯੋਜਨ ਫਲੋਰੀਡਾ ਓਰਲੈਂਡੋ ਦੇ ਵਿੱਚ ਰਿਪਲੇ ਹੈੱਡਕੁਆਟਰ ਦੇ ਵਿੱਚ ਦੱਸਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗਿਨੀਜ਼ ਬੁੱਕ ਆਫ ਰਿਕਾਰਡ ਦਾ ਪਿਛੋਕੜ, ਗਿਨੀਜ਼ ਬੁੱਕ ਦਾ ਕਿਵੇਂ ਹੁੰਦਾ ਹੈ। ਅਗਲੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ, ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦੁਨੀਆਦਾਰੀ ਦੀ, ਅਤੇ ਗੱਲਬਾਤ ਕਰਦੇ ਹਾਂ। ਕਹਿੰਦੇ ਜਦੋਂ ਦੁਨੀਆ ਦੇ ਵਿੱਚ ਹੜ੍ਹਾਂ ਜਾਂ ਹੜ੍ਹ ਜਾਨਾਂ ਲੈ ਰਹੇ ਹੋਣ, ਕਿਸੇ ਅਜਨਬੀ ਦੇ ਲਈ ਜ਼ਿੰਦਗੀ ਬਚਾ ਰਿਹਾ ਕੋਈ ਹੋਵੇ, ਹੱਕਾਂ ਦੇ ਲਈ ਮੁਲਾਜ਼ਮ ਸੜਕਾਂ ਦੇ ਉੱਤੇ ਹੋਣ, ਸਿੱਖਿਆ ਅੱਗੇ ਜਾਇਦਾਦ ਦੀਆਂ ਸ਼ਰਤਾਂ ਖੜੀਆਂ ਕਰ ਦਿੱਤੀਆਂ ਜਾਣ। ਬੜੀ ਹਾਸੋਹੀਣੀ ਖਬਰ ਹੈ, ਵੈਸੇ ਇੰਟਰਸਟਿੰਗ ਹੈ, ਸੋਚਣ ਵਿਚਾਰਨ ਵਾਲੀ ਹੈ। ਭਾਈ ਗਰੀਬ ਬੱਚਿਆਂ ਨੂੰ ਤਾਂ ਇਹ ਤਾਂ ਸੋਚਣਾ ਵੀ ਨਹੀਂ, MBBS ਦੇ ਬਾਰੇ ਤਾਂ ਸੋਚਣਾ ਵੀ ਨਹੀਂ ਪੈਣਾ, ਕਿਉਂਕਿ ਐਡਾ ਵੱਡੀ ਸ਼ਰਤ ਰੱਖ ਦਿੱਤੀ ਹੈ, ਪ੍ਰਾਪਰਟੀ ਸ਼ੋਅ ਕਰਨੀ ਪੈਣੀ ਹੈ, ਹੋਰ ਸਾਰੀਆਂ ਚੀਜ਼ਾਂ ਦੀ, ਫਿਰ ਜਾ ਕੇ ਇਗਜ਼ਾਮ ਜਾਂ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। AI ਅਦਾਲਤ ਦੇ ਦਰਵਾਜ਼ੇ ਤੱਕ ਕੀ ਕੁਝ ਪਹੁੰਚ ਚੁੱਕਿਆ ਹੈ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਾਵਾਂਗੇ। ਅਤੇ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਕੀ ਹੋ ਰਿਹਾ, ਅਤੇ ਸਵਾਲ ਇਹ ਵੀ ਹੈ ਕਿ ਅਸੀਂ ਕਿਹੋ ਜਿਹੀ ਦੁਨੀਆ ਬਣਾ ਰਹੇ ਹਾਂ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਦੇ ਪ੍ਰੋਗਰਾਮ 'ਚ 18 ਸਾਲਾ ਸੁਰਿੰਦਰ ਕੌਰ ਨੇ ਇੱਕ ਇਤਿਹਾਸਕ ਜਿਹੜੀ ਹੈ ਰਚਨਾ ਕੀਤੀ ਹੈ। ਪਰਿਵਾਰ ਆਪਣੇ ਦੁੱਖ ਨੂੰ 4 ਹੋਰ ਜ਼ਿੰਦਗੀਆਂ ਦੀ ਉਮੀਦ ਦੇ ਵਿੱਚ ਬਦਲ ਗਿਆ, ਜਿੱਥੇ ਮਨੁੱਖਤਾ, ਹਮਦਰਦੀ ਅਤੇ ਤਿਆਗ ਸਾਨੂੰ ਪੁੱਛਦੇ ਨੇ ਮੌਤ ਤੋਂ ਬਾਅਦ ਵੀ ਕਿ ਇੱਕ ਇਨਸਾਨ ਕਿਸੇ ਹੋਰ ਦੀ ਜ਼ਿੰਦਗੀ ਬਣਾ ਸਕਦਾ ਹੈ, ਇਹ ਜਿਹੜਾ ਸਾਬਤ ਕਰ ਛੱਡਿਆ। ਇਸੇ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਸੰਘਰਸ਼, MBBS ਦਾਖਲਿਆਂ ਦੇ ਵਿੱਚ ਜਾਇਦਾਦ ਦੀ ਸ਼ਰਤ, ਪੰਜਾਬ ਦੀ ਬਦਲਦੀ ਸਿਆਸਤ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਰਾਬਰੀ, ਨਿਆਂ ਪ੍ਰਣਾਲੀ ਦੇ ਵਿੱਚ AI ਦੀ ਭੂਮਿਕਾ, ਅਤੇ ਕੈਨੇਡਾ ਦੇ ਵਿੱਚ ਅੰਧ ਵਿਸ਼ਵਾਸ ਦੀ ਆੜ ਦੇ ਵਿੱਚ ਕਥਿਤ ਜਿਨਸੀ ਅਪਰਾਧਾਂ ਦੀ ਭੂਮਿਕਾ, ਨਿਊਯਾਰਕ ਦੇ ਵਿੱਚ ਵਿਰੋਧ ਅਤੇ ਵਿਚਾਰਾਂ ਦਾ ਟਕਰਾਅ RSS ਦੇ ਨਾਲ, ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਦੋਸ਼ ਅਤੇ ਬੰਗਲਾਦੇਸ਼ ਦੀ ਬਦਲਦੀ ਰਣਨੀਤੀ, ਜੋ ਕਿ ਮੱਕਾ ਰਣਨੀਤੀ ਅਪਣਾ ਰਿਹਾ, ਉਹਦੇ ਵਿੱਚ ਸੰਧੀ ਦੇ ਵਿੱਚ ਹਿੱਸਾ ਲੈ ਰਿਹਾ, 9/11 ਕੇਸ ਦੀ ਲੰਮੀ ਕਾਨੂੰਨੀ ਯਾਤਰਾ, ਅਤੇ ਸਪੇਨ ਦੀ ਟਮਾਟਿਨੀ ਜਾਣੀ ਕਿ ਟਮਾਟਰਾਂ ਵਾਲੀ ਖੇਡ, ਸਭ ਮਿਲ ਕੇ ਇਹਦੇ ਵਿੱਚੋਂ ਆਪਾਂ ਲੰਘਾਂਗੇ ਅਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਅਤੇ ਸਭ ਤੋਂ ਪਹਿਲਾਂ ਪੋਜ਼ੀਟਿਵ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਿਸਨੇ ਇੱਕ ਜ਼ਿੰਦਗੀ ਚਲੀ ਗਈ ਦੁਨੀਆ ਤੋਂ, ਪਰ 4 ਜ਼ਿੰਦਗੀਆਂ ਨੂੰ ਉਹ ਰੁਸ਼ਨ ਆ ਗਈ। 18 ਸਾਲਾਂ ਸੁਰਿੰਦਰ ਕੌਰ ਦੇ ਅੰਗ ਦਾਨ ਦੇ ਨਾਲ 4 ਜ਼ਿੰਦਗੀਆਂ ਜਿਹੜੀਆਂ ਨੇ ਰੋਸ਼ਨ ਹੋਈਆਂ ਨੇ। ਹਮਦਰਦੀ ਦੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾਂ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ, ਜੋ ਕਿ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਜਿਹੜੀ ਵਸਨੀਕ ਹੈ, ਉਹਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ 2 ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਬਖਸ਼ੀ ਹੈ, ਜਦਕਿ 2 ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ ਗਈ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗ ਦਾਨ ਨੇ 4 ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਛੱਡਿਆ। PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਹੋਣਾ ਨੇ ਪਰਿਵਾਰ ਦੇ ਦਲੇਰਾਨਾਂ ਅਤੇ ਮਨੁੱਖੀ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗ ਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ਦੇ ਵਿੱਚੋਂ ਇੱਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਦੇ ਵਿੱਚ ਵੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਦੇ ਵਿੱਚ ਉਮੀਦ ਜਿਹੜੀ ਜਗਾਉਣ ਦੀ ਚੋਣ ਕੀਤੀ ਹੈ। ਉਹਨਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ ਵੀ ਇੱਕ ਪਰਿਵਾਰ ਜੀਵਨ ਦੀ ਇੱਕ ਵਿਰਾਸਤ ਛੱਡ ਸਕਦਾ ਹੈ, ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਜਾਂਦਾ ਹੈ। ਸੁਰਿੰਦਰ ਕੌਰ ਨੂੰ 23 ਅਗਸਤ 2026 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ PGI ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਵੀ ਉਸਨੂੰ ਗੰਭੀਰ ਅਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਤ ਮੈਡੀਕਲ ਪ੍ਰੋਟੋਕੋਲ ਦੇ ਉੱਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਵੀ ਉਸਨੂੰ 25 ਅਗਸਤ 2026 ਨੂੰ ਬ੍ਰੇਨ ਸਟੈਮ ਡੈਥ ਕਮੇਟੀ ਦੇ ਦੁਆਰਾ ਬ੍ਰੇਨ ਸਟੈਮ ਡੈੱਡ ਘੋਸ਼ਿਤ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਜੀ ਸਕਦਾ ਹੈ ਤਾਂ ਉਸਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਉਸੀ ਉਮੀਦ ਦੇ ਕਰਦੇ ਨਾਲ ਹੀ ਕਾਰਨ ਉਸਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣਗੇ। ਇਹ ਉਸਦੀ ਯਾਦ ਨੂੰ ਜਿੰਦਾ ਰੱਖਣ ਦਾ ਸਾਡਾ ਤਰੀਕਾ ਹੈ। PGI ਦੇ ਟਰਾਂਸਪਲਾਂਟ ਕੋਆਰਡੀਨੇਟਰ ਡਾਕਟਰ ਨਵਦੀਪ ਬਾਂਸਲ ਹੁਣਾ ਕਿਹਾ ਕਿ ਡੂੰਘੇ ਦੁੱਖ ਦੇ ਵਿੱਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗ ਦਾਨ ਦੇ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ਦੇ ਵਿੱਚੋਂ ਇੱਕ ਹੈ। ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਵਕ ਜਿਹੜਾ ਪ੍ਰਾਪਤ ਕੀਤੇ ਗਏ। ਇੱਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ 31 ਸਾਲਾਂ ਪੁਰਸ਼ ਮਰੀਜ਼ ਦੇ ਵਿੱਚ ਟਰਾਂਸਪਲਾਂਟ ਕੀਤੇ ਗਏ। ਇੱਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ ਕਿਡਨੀ ਟਰਾਂਸਪਲਾਂਟ ਕਿਹਾ ਜਾਂਦਾ ਹੈ। ਦੂਜਾ ਗੁਰਦਾ PGI ਦੇ ਵਿਖੇ ਇੱਕ 15 ਸਾਲਾ ਮਰੀਜ਼ ਦੇ ਵਿੱਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ 4 ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਪੂਰੀ ਹੋਈ ਹੈ, ਜਿਸ ਦੇ ਵਿੱਚ ਵੱਖ ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਦੇ ਨਾਲ ਹੀ 2 ਮਰੀਜ਼ਾਂ ਨੂੰ ਕੋਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫਾ ਵੀ ਜਿਹੜਾ ਮਿਲੇਗਾ। ਸਲੂਟ ਹੈ ਜੀ ਇਹੋ ਜਿਹੇ ਪਰਿਵਾਰ ਨੂੰ, ਸੋਚ ਨੂੰ, ਅਤੇ ਉਹ ਜਿਹੜੀ ਬੱਚੀ ਚਲੀ ਵੀ ਗਈ ਹੈ ਉਹਨੂੰ ਵੀ ਸਲੂਟ ਹੈ। 4 ਪਰਿਵਾਰਾਂ ਦੀ ਜ਼ਿੰਦਗੀ ਸੁਧਾਰ ਗਈ ਜਾਂਦੀ ਜਾਂਦੀ। ਦੂਸਰੇ ਪਾਸੇ ਹੜਤਾਲ 'ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ। ਇੱਕ ਪਾਸੇ ਦੇਖੋ ਲੋਕਾਂ ਦੇ ਐਡੇ ਵੱਡੇ ਦਿਲ ਨੇ, ਪਰ ਦੂਸਰੇ ਪਾਸੇ ਸਰਕਾਰਾਂ ਕਿੰਨੀਆਂ ਤੰਗ ਦਿਲ ਨੇ। ਗੱਲਬਾਤ ਅਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਅਤੇ ਇਸੇ ਤਰ੍ਹਾਂ ਹੜਤਾਲ ਖਤਮ ਕਰਨ ਦੇ ਉੱਤੇ ਹੀ ਹੋਵੇਗੀ ਗੱਲਬਾਤ, ਭਗਵੰਤ ਮਾਨ ਨੇ ਕਿਹਾ। ਮੀਟਿੰਗ ਰੱਦ ਕੀਤੇ ਜਾਣ ਦੇ ਕਾਰਨ ਮੁੱਖ ਮੰਤਰੀ ਅਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ ਵੱਧ ਗਏ ਨੇ, ਅਤੇ ਪੰਜਾਬ ਸਕੱਤਰਤ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਹੈ। ਪੰਜਾਬ ਦੇ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ, ਅਤੇ ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ। ਹਾਸੋਹੀਣਾ ਕੰਮ ਕੀਤਾ ਹੈ ਵੀ ਜਦੋਂ ਭਾਈ ਦਫ਼ਤਰਾਂ ਦੇ ਵਿੱਚ ਜਾਂਦੇ ਨਹੀਂ ਜਾਂ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਅਤੇ ਉਦੋਂ ਤਾਂ ਤੁਸੀਂ ਕਹਿੰਦੇ ਨਹੀਂ ਭਾਈ ਗੈਰ ਹਾਜ਼ਰੀਆਂ ਨੇ ਮੁਲਾਜ਼ਮਾਂ ਦੀਆਂ। ਬਹੁਤ ਸਾਰੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਹੈ, ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹੈ, ਪਰ ਹੁਣ ਕਾਰਵਾਈ ਕਰਨਗੇ ਭਾਈ। ਇਹ ਹੜਤਾਲ 'ਤੇ ਚਲੇ ਗਏ ਅਤੇ ਕੰਮਕਾਜ ਦੇ ਟਾਈਮ ਦੇ ਉੱਤੇ, ਘੰਟਿਆਂ ਦੇ ਉੱਤੇ ਇਹਨਾਂ ਨੇ ਇਹ ਕੰਮ ਕੀਤਾ ਹੈ, ਅਤੇ ਉਹਨਾਂ ਦੇ ਉੱਤੇ ਹੁਣ ਲਿਸਟਾਂ ਮੰਗਾ ਲਈਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ ਨੇ। ਦੂਸਰੇ ਪਾਸੇ ਨਾਲੇ ਚੋਰੀ ਅਤੇ ਨਾਲੇ ਸੀਨਾ ਜ਼ੋਰੀ। DA ਦੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਉਹਨਾਂ ਸਾਧਿਆ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਕੇਸ ਨੂੰ ਹੀ ਨਾਲੇ ਚੋਰੀ ਅਤੇ ਨਾਲੇ ਸੀਨਾ ਜ਼ੋਰੀ ਕਹਿੰਦੇ ਨੇ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ। ਉਹਨਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੰਕਾਰ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਅਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਹੱਕ ਤੁਰੰਤ ਜਿਹੜਾ ਅਦਾ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਪੰਜਾਬ ਭਰ ਦੇ ਵਿੱਚ ਹੜਤਾਲ 'ਤੇ ਗਏ ਮੁਲਾਜ਼ਮਾਂ ਦੇ ਲਈ ਸਖ਼ਤ ਰੁੱਖ ਤਿਆਰ ਕਰ ਲਿਆ। ਉਹਨਾਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਏਗੀ, ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਟਵਿੱਟ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਨੇ ਅਤੇ ਅਸੀਂ ਉਹਨਾਂ ਦੀ ਹਰ ਜਾਇਜ਼ ਗੱਲ ਸੁਣਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਅਤੇ ਹੜਤਾਲ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ। ਸਰਕਾਰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਊ। ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮਕਾਜ ਠੱਪ ਕਰਕੇ ਜ਼ਬਰਦਸਤ ਰੋਸ ਰੈਲੀ ਹੋਈ। ਦੂਜੇ ਪਾਸੇ ਪੰਜਾਬ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਦਿੱਤੇ ਸੱਦੇ ਦੇ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਦਫ਼ਤਰ ਮੁਕੰਮਲ ਬੰਦ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵੱਲੋਂ ਦਫ਼ਤਰਾਂ ਦੇ ਵਿੱਚ ਰੋਸ ਰੈਲੀਆਂ ਕਰਕੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਸਕੱਤਰਤ ਵਿਖੇ ਜਿਹੜਾ ਮੰਤਰੀਆਂ ਦਾ ਸਮੁੱਚਾ ਸਟਾਫ਼ ਵੀ ਰੈਲੀ ਦੇ ਵਿੱਚ ਸ਼ਾਮਲ ਹੈ ਅਤੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀਆਂ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਖੇ ਪੁਲ ਦੇ ਹੇਠ ਵੱਖ ਵੱਖ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਅਤੇ ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਵੀ PSIC ਸਟਾਫ ਜਿਹੜਾ ਐਸੋਸੀਏਸ਼ਨ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਹ ਵੀ ਇੱਕ ਸਟੰਟ ਹੀ ਆ, ਦੇਖ ਲਓ ਪਹਿਲਾਂ ਇੱਥੇ ਕਰਨੀ ਸੀ ਮੀਟਿੰਗ ਚੰਡੀਗੜ੍ਹ 'ਚ, ਪਰ ਉਹ ਜਲੰਧਰ ਕਹਿੰਦੇ ਕਰ ਲਓ ਜੀ, ਅਤੇ ਹਰ ਕੰਮ ਜਿਹੜਾ ਉਹ ਚੰਡੀਗੜ੍ਹ 'ਚ ਹੁੰਦਾ ਹੈ ਅਤੇ ਜਦੋਂ ਉੱਥੋਂ ਭੱਜ ਕੇ ਇੱਧਰ ਨੂੰ ਆ ਗਏ ਜੀ। ਸਕੱਤਰਤ ਵਿਖੇ ਮੁਲਾਜ਼ਮ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਜੇ ਅੱਜ ਵੀ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਤੈਅ ਮੀਟਿੰਗ ਦੇ ਵਿੱਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਮੁਲਾਜ਼ਮ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿੱਚ ਉੱਭਰੇਗਾ, ਜਿਸ ਦੀ ਸਿਆਸੀ ਕੀਮਤ ਆਪ ਸਰਕਾਰ ਨੂੰ ਚੁੱਕਣੀ ਪਊ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਜਲੰਧਰ ਵੀ ਪਹੁੰਚ ਗਏ, ਪਰ ਉੱਥੇ ਵੀ ਗੱਲਬਾਤ ਨਾ ਹੋ ਸਕੀ। ਇੱਕ ਬੜੀ ਹਾਸੋਹੀਣੀ ਖਬਰ ਦੇਖੋ ਕਿੱਦਾਂ ਦੀ ਸ਼ਰਤ ਰੱਖੀ ਹੈ। ਆਮ ਲੋਕਾਂ ਦੇ ਹੱਥਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈ ਕਿਰ ਗਈ ਹੈ। MBBS ਦਾਖਲੇ ਦੇ ਲਈ ਜਾਇਦਾਦ ਦੀ ਸ਼ਰਤ ਦੇ ਕਾਰਨ ਚਿੰਤਾ ਦੇ ਵਿੱਚ ਪਏ ਨੇ ਲੋਕ, ਤੇ 20 ਲੱਖ ਦੇ ਬਾਂਡ ਦੇ ਨਾਲ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗਣ ਦੇ ਉੱਤੇ ਇਤਰਾਜ਼ ਜਿਹੜਾ ਜਤਾ ਰਹੇ ਨੇ। ਪੰਜਾਬ ਦੇ ਵਿੱਚ 30 ਅਗਸਤ ਤੋਂ ਸ਼ੁਰੂ ਹੋ ਰਹੇ MBBS ਦਾਖਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀਆਂ ਤੇ ਉਹਨਾਂ ਦੇ ਮਾਪੇ ਚਿੰਤਤ ਨੇ। ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰ ਦੇ ਵੱਲੋਂ 20 ਲੱਖ ਰੁਪਏ ਦੇ ਸਰਵਿਸ ਬਾਂਡ ਦੇ ਨਾਲ ਨਾਲ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗੀ ਜਾ ਰਹੀ ਹੈ। ਇਸ ਸ਼ਰਤ ਦਾ ਸਿੱਧਾ ਅਸਰ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਮੁਹਾਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ 850 ਵਿਦਿਆਰਥੀਆਂ ਦੇ ਉੱਤੇ ਪਏਗਾ। ਭਾਈ ਹੁਣ ਜੇ ਨਾ ਕੋਈ ਇੰਨਾ ਪੈਸਾ ਹੈ ਨਹੀਂ ਜਾਂ ਪ੍ਰੋਪਰਟੀ ਨਹੀਂ, ਕੋਈ ਕਿਰਾਏ 'ਤੇ ਰਹਿੰਦਾ ਹੈ ਕਿ ਉਹ MBBS ਨਹੀਂ ਬਣ ਸਕਦਾ? ਇਹ ਬਹੁਤ ਵੱਡਾ ਸਵਾਲ ਹੈ ਜੀ। ਦੇਖ ਲਓ ਹਾਲਾਤ ਕੀ ਬਣ ਰਹੇ ਨੇ। ਮੌਜੂਦਾ ਨੀਤੀ ਅਨੁਸਾਰ ਸਰਕਾਰੀ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਇੰਟਰਨਸ਼ਿਪ ਪੂਰੀ ਕਰਨ ਮਗਰੋਂ ਸਟੇਟ ਕੋਟੇ ਤਹਿਤ 2 ਸਾਲ ਅਤੇ ਆਲ ਇੰਡੀਆ ਕੋਟੇ ਤਹਿਤ 1 ਸਾਲ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਸੇਵਾਵਾਂ ਦੇਣੀਆਂ ਲਾਜ਼ਮੀ ਨੇ। ਇਸ ਦੇ ਲਈ 20 ਲੱਖ ਰੁਪਏ ਦਾ ਬਾਂਡ ਭਰਵਾਇਆ ਜਾਂਦਾ ਹੈ, ਜਿਸ ਦੇ ਲਈ ਮਾਪਿਆਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਦੇਣੀ ਪੈਂਦੀ ਹੈ। ਇਹ ਜਾਇਦਾਦ 7.5 ਸਾਲ ਤੱਕ ਜਿਹੜੀ ਵੇਚੀ ਨਹੀਂ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਆਰਥਿਕ ਤੌਰ ਦੇ ਉੱਤੇ ਕਮਜ਼ੋਰ EWS ਅਤੇ ਮੱਧ ਵਰਗੀ ਪਰਿਵਾਰਾਂ ਦੇ ਨਾਲ ਧੱਕਾ ਹੈ, ਕਿਉਂਕਿ ਕਈ ਵਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਨੀਟ ਪ੍ਰੀਖਿਆ ਪਾਸ ਕਰ ਲੈਂਦੇ ਹੈ ਪਰ ਉਸਦੇ ਪਰਿਵਾਰ ਦੇ ਕੋਲ ਜਾਇਦਾਦ ਨਹੀਂ ਹੁੰਦੀ ਹੈ। ਇਸ ਦੇ ਬਾਰੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਕੀ ਹਾਲਾਤ ਨੇ ਹਾਈਕੋਰਟ ਦੇ ਵੀ ਦੱਸੋ ਹੈ। ਵਿਦਿਆਰਥੀਆਂ ਦੇ ਕੋਲ ਜਾਇਦਾਦ ਤੋਂ ਇਲਾਵਾ ਹੋਰ ਬਦਲ ਵੀ ਮੌਜੂਦ ਨੇ। ਦੂਜੇ ਪਾਸੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਦਾਖਲਾ ਜਿਹੜਾ ਪ੍ਰਾਸਪੈਕਟਸ ਦੇ ਵਿੱਚ ਅਜਿਹੇ ਕਿਸੇ ਬਦਲ ਦਾ ਜ਼ਿਕਰ ਨਹੀਂ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2025 ਅਤੇ 26 ਦੇ ਦਾਖਲਿਆਂ ਦੇ ਦੌਰਾਨ ਸਰਕਾਰ ਨੂੰ ਇਸ ਸ਼ਰਤ ਦੇ ਉੱਤੇ ਜ਼ੋਰ ਦੇਣ ਤੋਂ ਰੋਕਿਆ ਸੀ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਮਹਿਜ਼ ਜਾਇਦਾਦ ਨਾ ਹੋਣ ਦੇ ਕਾਰਨ ਸਰਕਾਰੀ ਸੀਟ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਲਈ ਚਰਚਾਵਾਂ ਤੇਜ਼ ਹੋ ਗਈਆਂ ਨੇ, ਜਿਸ ਦੇ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦੇ ਉੱਤੇ ਪੇਚ ਜਿਹੜਾ ਫਸਿਆ ਹੈ। ਭਾਜਪਾ ਦੇ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ ਕੀਤੀ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਗੱਠਜੋੜ ਦੇ ਬਾਰੇ ਚਰਚਾ ਤੇਜ਼ ਹੋਈ ਹੈ ਅਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਚੋਣ ਲੜਨ ਦਾ ਐਲਾਨ ਕੀਤਾ, ਪਰ ਅੰਦਰੂਨੀ ਤੌਰ ਦੇ ਉੱਤੇ ਪਾਰਟੀ ਨੇ ਗੱਠਜੋੜ ਹੋਣ ਦੀ ਸੂਰਤ ਅਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ਦੇ ਵਿੱਚੋਂ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ 'ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ਦੇ ਉੱਤੇ ਦੂਜੇ ਅਤੇ 16 ਸੀਟਾਂ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਰਹੀ ਸੀ, ਜਿਹਦੇ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ 'ਤੇ ਪਹਿਲੇ, 5 'ਤੇ ਦੂਜੇ ਅਤੇ 5 ਸੀਟਾਂ ਦੇ ਉੱਤੇ ਹੀ ਤੀਜੇ ਸਥਾਨ ਦੇ ਉੱਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਦੇ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਇਹ ਗੱਠਜੋੜ 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ ਹੈ। ਇਸ ਤਰ੍ਹਾਂ ਕੁੱਲ 57 ਸੀਟਾਂ 'ਤੇ ਸਥਿਤੀ ਮਜ਼ਬੂਤ ਹੁੰਦੀ ਹੈ, ਜੋ ਆਪਣੀਆਂ 59 ਦੇ ਜਿਹੜਾ ਬਹੁਮਤ ਅੰਕੜੇ ਦੇ ਨੇੜੇ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਜਿਹੜੇ ਅਹਿਮ ਮੁੱਦੇ ਨੇ। ਪੁਰਾਣੇ ਗੱਠਜੋੜ ਵੇਲੇ ਜਿਹੜਾ ਸੀ ਭਾਜਪਾ 23 ਸੀਟਾਂ ਦੇ ਉੱਤੇ ਲੜਦੀ ਸੀ ਅਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ, ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕਰਤਾ ਹੈ ਕਿ ਭਾਜਪਾ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਨਹੀਂ ਰਹੇਗੀ। ਇਸ ਦੇ ਲਈ ਮੁੱਖ ਮੰਤਰੀ ਦੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਦੇ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜਨ ਦੇ ਲਈ ਤਿਆਰੀ ਕਰ ਰਹੀ ਹੈ, ਪਰ ਅਹਿਮ ਗੱਲ ਇਹ ਵੀ ਹੈ ਕਿ ਸੰਤੋਸ਼ ਆਪ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਨੇ, ਪਰ ਹਾਲੇ ਤੱਕ ਉਹਨਾਂ ਅਕਾਲੀ ਦਲ ਦੇ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਹਰਿਆਣਾ ਜਿਹੜੀ ਹੈ ਹਰਿਆਣਾ ਹਾਈ ਕੋਰਟ ਦੀ ਗੱਲ ਕਰਦੇ ਹਾਂ, ਹਰਿਆਣੇ ਦੀ ਨਹੀਂ। ਹਾਈ ਕੋਰਟ ਦਾ ਇਤਿਹਾਸਕ ਫੈਸਲਾ ਆਇਆ, ਕਹਿੰਦੇ ਕਿ ਪਤਨੀ ਕੋਈ ਨੌਕਰ ਨਹੀਂ ਹੈ ਭਾਈ, ਸੱਸ ਸਹੁਰੇ ਦੀ ਸੇਵਾ ਅਤੇ ਘਰ ਦੇ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦਾ ਹੈ ਪਤੀ ਉਹਨੂੰ। ਕਰਨਾਟਕ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੋਈ ਵੀ ਮਰਦ ਕਿਸੇ ਵੀ ਔਰਤ ਨੂੰ ਜਿਸ ਦੇ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਹੁਕਮ ਨਹੀਂ ਦੇ ਸਕਦਾ। ਹਾਈ ਕੋਰਟ ਦਾ ਕਹਿਣਾ ਹੈ ਕਿ ਘਰ ਦੇ ਕੰਮਾਂ ਦੇ ਵਿੱਚ ਮਰਦਾਂ ਅਤੇ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਓ ਜੀ, ਕੱਲ੍ਹ ਆਪਾਂ ਪ੍ਰੋਗਰਾਮ ਕੀਤਾ ਸੀ, ਸੁਣ ਲਓ ਭਾਈ। ਜੇਕਰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਹੋਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਧੀ ਜਾਂ ਪੁੱਤ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਜਵਾਈ ਜਾਂ ਨੌਂ ਦੀ। ਜਸਟਿਸ ਚਿਲਾਕੁਰ ਸੁਮਲਤਾ ਨੇ 3 ਅਗਸਤ ਨੂੰ ਨੇਲ ਮੰਗਲਾ ਤਾਲੁਕ ਦੇ ਇੱਕ ਨਿਵਾਸੀ ਦੀ ਪਟੀਸ਼ਨ ਖਾਰਜ ਕਰਦਿਆਂ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਨੌਂ ਜਾਂ ਜਵਾਈ ਵੱਲੋਂ ਜਿਹੜਾ ਸਹੁਰੇ ਪਰਿਵਾਰ ਦੀ ਦੇਖਭਾਲ ਕਰਨਾ ਆਪਣੀ ਮਰਜ਼ੀ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੱਕੇਸ਼ਾਹੀ ਦੇ ਨਾਲ। ਪਟੀਸ਼ਨਕਰਤਾ ਨੇ ਹਾਈ ਕੋਰਟ ਦੇ ਵਿੱਚ ਤੁਮ ਕੁਰੂ ਦੀ ਫੈਮਿਲੀ ਦੇ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਅਤੇ ਫੈਮਿਲੀ ਕੋਰਟ ਨੇ ਨੌਜਵਾਨ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਵਜੋਂ ਜਿਹੜਾ 5,000 ਅਤੇ ਆਪਣੀ ਨਾਬਾਲਗ ਧੀ ਨੂੰ 4,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਇੱਕ ਮਜ਼ਦੂਰ ਹੈ ਅਤੇ ਤੈਅ ਕੀਤੀ ਗਈ ਰਕਮ ਬਹੁਤ ਜ਼ਿਆਦਾ ਹੈ ਕਿਉਂਕਿ ਉਸਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਸਦੀ ਪਤਨੀ ਦਾ ਆਪਣੇ ਸੱਸ ਸਹੁਰੇ ਪ੍ਰਤੀ ਰਵੱਈਆ ਬਦਲ ਗਿਆ ਅਤੇ ਉਸਨੇ ਘਰ ਦੇ ਕੰਮ ਕਰਨ ਜਾਂ ਉਹਨਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨਕਰਤਾ ਨੇ ਆਪਣੀ ਪਤਨੀ 'ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਸਦੀ ਜਾਂ ਉਸਦੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕਈ ਵਾਰ ਆਪਣੇ ਪੇਕੇ ਚਲੀ ਗਈ। ਜਸਟਿਸ ਚਲਾਕੁਰ ਸੁਮਲਤਾ ਹੋਣਾ ਕਿਹਾ ਕਿ ਪਟੀਸ਼ਨਕਰਤਾ ਦੀ ਦਲੀਲ ਤੋਂ ਤਾਂ ਕਿਸੇ ਵੀ ਆਮ ਸਮਝ ਵਾਲੇ ਵਿਅਕਤੀ ਨੂੰ ਇੰਝ ਲੱਗੇਗਾ ਕਿ ਜਿਵੇਂ ਪਤੀ ਨੇ ਆਪਣੀ ਪਤਨੀ ਨੂੰ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦੇ ਲਈ ਇੱਕ ਕਰਮਚਾਰੀ ਦੇ ਵਜੋਂ ਰੱਖਿਆ, ਨਾ ਕਿ ਪਤਨੀ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਇਹ ਕਹਿਣਾ ਹੈ ਕਿ ਪਤਨੀ ਉਸਦੀ ਇਜਾਜ਼ਤ ਤੋਂ ਬਿਨਾਂ ਪੇਕੇ ਗਈ ਸੀ ਅਤੇ ਪਟੀਸ਼ਨਕਰਤਾ ਦੀ ਸੋਚ ਨੂੰ ਜਿਹੜਾ ਜ਼ਾਹਰ ਕਰਦਾ ਕਿ ਪਤਨੀ ਦੇ ਵਿਹਾਰ ਦੇ ਉੱਤੇ ਪਸੰਦ ਅਤੇ ਕੰਟਰੋਲ ਰੱਖਣ ਅਤੇ ਹੁਕਮ ਚਲਾਉਣ ਦੀ ਉਸਦੀ ਇੱਛਾ ਨੂੰ ਦਿਖਾਉਂਦਾ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਭਾਰਤੀ ਔਰਤ ਨੂੰ ਜਦੋਂ ਵੀ ਮਨ ਕਰੇ ਜਾਂ ਲੋੜ ਮਹਿਸੂਸ ਹੋਵੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਆਪਣੀ ਬੁਨਿਆਦੀ ਇੱਛਾ ਪੂਰੀ ਕਰਨ ਦੇ ਲਈ ਸਹੁਰੇ ਘਰ ਦੇ ਵਿੱਚ ਹਰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ। ਹਾਈ ਕੋਰਟ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਨੂੰ ਇੱਕ ਦੇ ਦੂਜੇ ਨਾਲ ਜੋੜਦਾ ਹੈ ਅਤੇ ਭਾਵੇਂ ਰਸਮਾਂ ਉਹਨਾਂ ਨੂੰ ਪਤੀ ਪਤਨੀ ਬਣਾਉਂਦੀਆਂ ਨੇ ਪਰ ਪਿਆਰ, ਭਰੋਸਾ, ਸਤਿਕਾਰ, ਇੱਕ ਦੂਜੇ ਦਾ ਸਾਥ ਅਤੇ ਸਮਝ ਹੀ ਉਹਨਾਂ ਨੂੰ ਜੀਵਨ ਦਾ ਸਾਥੀ ਅਤੇ ਪਾਰਟਨਰ ਬਣਾਉਂਦੀ ਹੈ। ਜੱਜ ਨੇ ਆਖਰ 'ਚ ਕਿਹਾ ਹੈ ਕਿ ਇੱਕ ਔਰਤ ਨੂੰ ਆਪਣੇ ਕੈਰੀਅਰ, ਪੈਸਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਬਾਰੇ ਫੈਸਲੇ ਲੈਣ ਦਾ ਬੁਨਿਆਦੀ ਹੱਕ ਹੈ। ਇੱਕ ਪਤੀ ਆਪਣੀ ਪਤਨੀ ਨੂੰ ਆਪਣੀਆਂ ਇੱਛਾਵਾਂ ਜਾਂ ਉਮੀਦਾਂ ਦੇ ਹਿਸਾਬ ਦੇ ਨਾਲ ਜਿਉਣ ਦੇ ਲਈ ਮਜਬੂਰ ਨਹੀਂ ਕਰ ਸਕਦਾ। ਵਿਆਹ ਕਿਸੇ ਦੂਜੇ ਵਿਅਕਤੀ ਦੀ ਪਛਾਣ, ਆਜ਼ਾਦੀ ਅਤੇ ਇੱਛਾ ਨੂੰ ਕੰਟਰੋਲ ਕਰਨ, ਹਾਵੀ ਹੋਣ ਜਾਂ ਕਮਜ਼ੋਰ ਕਰਨ ਦਾ ਲਾਇਸੈਂਸ ਜਿਹੜਾ ਨਹੀਂ ਹੈ। ਦੂਸਰੇ ਪਾਸੇ AI ਜਿਹੜੀ ਹੈ ਨਿਆਇਕ ਤਰਕ ਦੇ ਵਿੱਚ ਮਦਦ ਕਰ ਸਕਦਾ ਹੈ ਪਰ ਜੱਜਾਂ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦਾ, CGI ਸੂਰੀਆ ਕਾਂਤ ਉਹਨਾਂ ਨੇ ਬਿਆਨ ਦਿੱਤਾ ਹੈ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CGI ਸੂਰੀਆ ਕਾਂਤ ਨੇ ਕੱਲ੍ਹ ਬੀਤੇ 'ਚ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਹੈ AI ਦੀ ਵਰਤੋਂ ਸਿਰਫ ਕੰਮਾਂ ਦੇ ਵਿੱਚ ਮਦਦ ਦੇ ਲਈ ਹੋ ਸਕਦੀ ਹੈ, ਯਾਨੀ ਕਿ ਕੰਮ ਨੂੰ ਛਾਂਟ ਸਕਦੇ ਹਾਂ, ਘਟਾ ਸਕਦੇ ਹਾਂ, ਜਿਹਨੂੰ ਕਿੰਨਾ ਕਿੰਨੇ ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਉਹ ਮਸਲੇ ਹੱਲ ਕਰ ਸਕਦੇ ਹਾਂ, ਮਤਲਬ ਕਿ ਉਹਨਾਂ ਨੂੰ ਸ਼ੋਰਟ ਦੇ ਵਿੱਚ ਉਹ ਨੱਥੀ ਕਰ ਦਿੰਦਾ ਹੈ। ਇਹ ਕਦੇ ਵੀ ਜਿਹੜਾ ਕਹਿੰਦੇ ਜੱਜ ਦੇ ਫੈਸਲੇ ਜਾਂ ਉਹਨਾਂ ਦੀ ਜ਼ਮੀਰ ਦੀ ਥਾਂ ਨਹੀਂ ਲੈ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ AI ਦੀ ਸਹੀ ਵਰਤੋਂ ਅਤੇ ਇਸਦੀ ਦੇਖਭਾਲ ਦੇ ਲਈ ਇੱਕ ਸਥਾਈ ਕਮੇਟੀ ਬਣਾਉਣ ਦਾ ਜਿਹੜਾ ਪ੍ਰਸਤਾਵ ਵੀ ਰੱਖਿਆ ਹੈ। ਜਰਮਨੀ ਦੇ ਵਿੱਚ ਫੈਡਰਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਜੱਜ ਉਲਰਿਕ ਹਰਮਨ ਦੇ ਨਾਲ ਮੀਟਿੰਗ ਦੇ ਦੌਰਾਨ CGI ਕਾਂਤ ਨੇ ਦੱਸਿਆ ਕਿ ਅਦਾਲਤਾਂ ਦੇ ਵਿੱਚ AI ਦੀ ਵਰਤੋਂ ਸਿਰਫ ਛੋਟੇ ਮੋਟੇ ਕੰਮਾਂ ਦੇ ਲਈ ਕੀਤੀ ਜਾ ਰਹੀ ਹੈ, ਜਿਵੇਂ ਕਿ ਕਾਨੂੰਨੀ ਜਾਣਕਾਰੀ ਲੱਭਣਾ, ਫੈਸਲਿਆਂ ਦਾ 16 ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ, ਲੋਕਾਂ ਨੂੰ ਕੇਸਾਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਦੇਣਾ। ਉਹਨਾਂ ਸਾਫ਼ ਕੀਤਾ ਕਿ ਭਾਵੇਂ ਇਹ ਤਕਨੀਕ ਤਕਨੀਕੀ ਸਾਧਨ ਕੰਮ ਨੂੰ ਆਸਾਨ ਬਣਾਉਂਦੇ ਨੇ ਪਰ ਇਹ ਅਦਾਲਤੀ ਫੈਸਲੇ ਨਹੀਂ ਕਰਦੇ ਹੈ। ਆਰਟੀਫਿਸ਼ਲ ਇੰਟੈਲੀਜੈਂਸ ਸੋਚ ਵਿਚਾਰ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਇਹ ਜੱਜ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦੀ। ਸੁਪਰੀਮ ਕੋਰਟ ਦੇ ਨਿਯਮਾਂ ਦੇ ਤਹਿਤ AI ਨੂੰ ਸਿਰਫ ਦਫ਼ਤਰੀ ਕੰਮਾਂ ਦੇ ਲਈ ਵਰਤਿਆ ਜਾਵੇਗਾ। ਇਸ ਨੂੰ ਗਵਾਹਾਂ ਦੀ ਭਰੋਸੇਯੋਗਤਾ ਜਾਂ ਜ਼ਮਾਨਤ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ। CGI ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਵੇਂ ਇਸ ਗੱਲੋਂ ਸਹਿਮਤ ਨੇ ਕਿ ਅਦਾਲਤਾਂ ਦੇ ਵਿੱਚ ਭਾਵੇਂ ਕਿੰਨੇ ਵੀ ਤਕਨਾਲੋਜੀ ਆ ਜਾਵੇ ਪਰ ਅੰਤਿਮ ਫੈਸਲੇ ਸਿਰਫ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਜੱਜ ਹੀ ਲੈਣਗੇ। ਨਾਲ ਕਿਹਾ ਕਿ ਭਾਰਤ ਦਾ ਮਕਸਦ ਅਦਾਲਤਾਂ ਨੂੰ ਸਿਰਫ ਤਕਨੀਕੀ ਬਣਾਉਣਾ ਨਹੀਂ ਸਗੋਂ ਹਰ ਆਮ ਆਦਮੀ ਦੇ ਲਈ ਉਹਨਾਂ ਨੂੰ ਵਧੇਰੇ ਆਸਾਨ, ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣਾ ਹੈ। CGI ਨੇ ਦੱਸਿਆ ਆਖਰ 'ਚ ਕਿ ਕੇਸਾਂ ਦੇ ਨਿਪਟਾਰੇ ਦੇ ਲਈ ਆਪਸੀ ਸਮਝੌਤਿਆਂ ਅਤੇ ਲੋਕ ਅਦਾਲਤਾਂ ਨੂੰ ਉਤਸ਼ਾਹਿਤ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਰਿਹਾ। ਇਸ ਦੇ ਨਾਲ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆਮ ਲੋਕਾਂ ਦੇ ਲਈ ਵੀ ਇਨਸਾਫ਼ ਤੱਕ ਪਹੁੰਚ ਬਹੁਤ ਆਸਾਨ ਹੋ ਗਈ ਹੈ। ਅਤੇ CGI ਸੂਰਿਆਕਾਂਤ ਇਸ ਸਮੇਂ 4 ਦਿਨਾਂ ਦੇ ਦੌਰੇ ਦੇ ਉੱਤੇ ਜਰਮਨੀ ਦੇ ਵਿੱਚ ਨੇ ਅਤੇ UK ਗਏ ਹੋਏ ਨੇ ਜਿੱਥੇ ਉਹ ਕਈ ਖਾਸ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਜਿਹੜੇ ਨੇ ਲੈ ਰਹੇ ਨੇ। ਅਤੇ ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਉਨਟਾਰੀਓ ਦੀ ਖਬਰ ਹੈ, ਲੋਕ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਹੁੰਚ ਗਿਆ ਪਰ ਸਾਡੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੋ ਗਿਆ। ਕੈਨੇਡਾ ਦੇ ਉਨਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਦੇ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ। ਘਰ ਦੇ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਦੇ ਨਾਲ ਘਰ ਸੱਦਿਆ ਸੀ ਉਸੇ ਤੇ ਘਰ ਦੀ ਹੀ ਇੱਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ। ਹੁਣ ਇਹਦੇ 'ਚੋਂ ਭੂਤ ਕੱਢਣਗੇ। ਪੁਲਿਸ ਨੇ ਦੱਸਿਆ ਕਿ ਉਸ ਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਦੇ ਵਿੱਚ ਕੁਝ ਸ਼ੱਕੀ ਹੋਣ ਕਰਕੇ ਜਿਹੜਾ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਵੱਧ ਰੂਹਾਂ ਦੀ ਪਕੜ ਦੇ ਵਿੱਚ ਹੈ ਜਿਸ ਤੋਂ ਨਿਜਾਤ ਪਾਉਣ ਦੇ ਲਈ ਕਿਸੇ ਵੱਲੋਂ ਜਿਹੜਾ ਪਾਈ 10 ਦੇ ਉੱਤੇ ਆਧਾਰ ਦੇ ਉੱਤੇ ਉਹਨਾਂ ਜਿਹੜਾ ਸੀ ਨਿਊਯਾਰਕ ਦੇ ਇੱਕ ਪੁਜਾਰੀ, ਕਿਆ ਬਾਤ ਹੈ ਜੀ, ਨਿਊਯਾਰਕ ਤੋਂ ਕੈਨੇਡਾ ਬੁਲਾਇਆ ਪੁਜਾਰੀ, ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲਾਂ ਦੀਆਂ ਸੇਵਾਵਾਂ ਲੈਣ ਦੇ ਲਈ ਉਸ ਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ। ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਦੇ ਮਗਰੋਂ ਘਰ ਦੀ ਇੱਕ ਔਰਤ ਦੇ ਉੱਤੇ ਵੱਧ ਰੂਹਾਂ ਦਾ ਪਹਿਰਾ ਹੋਣ ਬਾਰੇ ਕਹਿ ਦਿੱਤਾ। ਉਸਨੇ ਔਰਤ ਦਾ ਇਲਾਜ ਇਕਾਂਤ ਥਾਂ ਦੇ ਉੱਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਅਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸਦੇ ਨਾਲ ਜਿਨਸੀ ਛੇੜਛਾੜ ਕੀਤੀ, ਜਿਸ ਮਗਰੋਂ ਔਰਤ ਦੇ ਵੱਲੋਂ ਰੌਲਾ ਪਾਏ ਜਾਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਅਤੇ ਪੁਲਿਸ ਦੇ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊ ਯਾਰਕ ਦਾ ਜਿਹੜਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨ ਹੀ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ ਅਤੇ ਦੇਖਦੇ ਹਾਂ ਭੂਤ ਹੁਣ ਕਿਹਦੇ ਵਿੱਚੋਂ ਨਿਕਲਦੇ ਆ। ਅਤੇ ਲਓ ਦੋਸਤੋ, ਇਹ ਸੀ ਜੀ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ, ਅਤੇ ਅਗਲੀਆਂ ਗੱਲਾਂ ਬਾਤਾਂ ਵੀ ਕਰਾਂਗੇ RSS ਦੀਆਂ। ਕਾਫੀ ਜਿਹੜਾ ਵਿਰੋਧ ਹੋ ਰਿਹਾ ਨਿਊਯਾਰਕ ਦੇ ਵਿੱਚ, ਉਹਦਾ RSS ਇਵੈਂਟ ਜਿਹੜਾ ਹੋ ਰਿਹਾ, ਅਤੇ ਕਾਫੀ ਇੰਟਰਨੈਟ ਦੇ ਉੱਤੇ ਗੋਰੇ ਵੀ ਜਾਂ ਜਿਹੜੇ ਉੱਥੇ ਦੀ ਲੀਡਰਸ਼ਿਪ ਆ ਬਾਹਰਲੀ, ਉਹ ਜਿਹੜਾ ਇਸ ਚੀਜ਼ਾਂ ਦਾ ਵਿਰੋਧ ਕਰ ਰਿਹਾ। ਅਤੇ ਲਓ ਫਿਰ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਕੀ ਹਾਲ ਚਾਲ ਨੇ ਜੀ?
5: ਹਾਲ ਚਾਲ ਠੀਕ ਹੈ ਜੀ।
1: ਜੀ
5: ਗੱਲ ਏਦਾਂ ਹੋਈ ਜੀ ਕਿ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਸਟ ਟਰਮ ਸੀ
1: ਜੀ,
5: ਉਦੋਂ ਇਹਨਾਂ ਨੇ ਇੱਕ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿਹੜਾ ਹੈਗਾ ਆ ਕਿਤੇ, ਕਿਉਂਕਿ ਹੁਣ ਜਦੋਂ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਕੋਲ ਵਸੀਲੇ ਬਥੇਰੇ ਹੁੰਦੇ ਆ
1: ਜੀ,
5: ਉਹ ਪ੍ਰਵਾਸੀ ਸੱਦ ਲੈ
1: ਜੀ,
5: ਹਾਂਜੀ, ਉਹ ਪੀ ਕੇ ਸ਼ਰਾਮ ਨੂੰ ਜਦੋਂ ਤੁਰੇ ਆਉਂਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ
1: ਜੀ,
5: ਹਾਂਜੀ
1: ਜੀ,
5: ਤੇ ਆਹ ਦਾਰੂ ਦੂਰੂ ਕਿੱਥੋਂ ਪੀ ਆਏ ਅੱਜ
1: ਜੀ?
5: ਕਹਿੰਦੇ ਉਹ ਸਿਰ ਮੁੰਨੀ ਅਕਾਲੀ ਦਲ ਕੀ ਰੈਲੀ ਥੀ ਨਾ, ਹਾਂਜੀ
1: ਜੀ, ਅੱਛਾ ਜੀ, ਕਿਆ ਬਾਤ ਹੈ ਜੀ,
5: ਬਾਈ ਉਹ ਸਿਰ ਮੁੰਨੀ ਅਕਾਲੀ ਦਲ ਦੀ ਰੈਲੀ ਸੀ ਤੇ ਉਹ ਸਿਰ ਮੁੰਨੀ ਹੋ ਨਿਬੜੀ, ਮੁੜ ਕੇ ਅਕਾਲੀ ਦਲ ਨੀ ਮੁੜ ਕੇ ਪਾਵਰ ਚ ਆਇਆ,
1: ਹਾਂਜੀ ਜੀ।
5: ਸੋ ਹੁਣ ਗੱਲ ਏਦਾਂ ਹੈਗੀ ਆ ਜੀ ਕਿ ਜਨਾਬ ਨਾ ਇੱਕ ਖਬਰ ਅੱਜ ਮਿਸ ਕਰ ਗਏ ਆ, ਮੈਂ ਉਹ ਤੋਂ ਹੀ ਸ਼ੁਰੂਆਤ ਕਰਦਾ।
1: ਕਰ ਲਓ ਜੀ, ਕਰ ਲਓ।
5: ਅੱਜ ਨਾ ਹਾਈ ਕੋਰਟ ਦੇ ਵਿੱਚ ਜਿਹੜੇ ਮਾਨ ਸਾਹਿਬ ਨੂੰ ਇੱਥੋਂ ਡੀਜੀਪੀ ਨੂੰ ਜਿਹੜਾ ਲੈਟਰ ਆਇਆ ਸੀਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਹੈ ਭਾਈ ਇਹਨਾਂ ਦੇ OSD ਨੇ ਟ੍ਰਾਂਸਫਰਾਂ ਦੇ ਵਿੱਚ
1: ਹਾਂਜੀ
5: ਪੋਸਟਿੰਗ ਦੇ ਵਿੱਚ ਤੇ ਕਰਪਸ਼ਨ ਕੀਤੀ ਹੈਗੀ ਆ ਉਹਦੇ ਬਾਰੇ ED ਨੇ ਪਰਚਾ ਦਰਜ ਕਰਨ ਲਈ ਕਿਹਾ ਸੀਗਾ ਤੇ
1: ਲੈਟਰ ਵੀ
5: ਇਨਵੈਸਟੀਗੇਸ਼ਨ
1: ਲਿਖਿਆ
5: ਕਰਨ
1: ਸੀ।
5: ਲਈ ਕਿਹਾ ਸੀ। ਹਾਂਜੀ ਉਹ ਪਤਾ ਲੱਗਾ ਜੀ ਵੀ ਲੈਟਰ ਇੱਕ ਨਹੀਂ ਆਇਆ, ਲੈਟਰ 3 ਆਏ ਆ।
1: ਅੱਛਾ ਜੀ, ਕਿਆ ਬਾਤ ਹੈ
5: ਪਹਿਲਾਂ
1: ਜੀ
5: ਉਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਲੈਟਰ ਪਾਏ ਹੈਗੇ ਆ,
1: ਜੀ
5: ਫਿਰ ਜਿਹੜਾ ਹੈਗਾ ਅਗਸਤ ਮਹੀਨੇ ਦੇ ਵਿੱਚ ਲੈਟਰ ਪਾਇਆ।
1: ਜੀ
5: ਇਹਨਾਂ ਨੇ ਕੁਝ ਕੀਤਾ ਨਹੀਂ ਸੀ ਤੇ ਇਹਦੇ ਬਾਰੇ PIL ਪੈਂਡਿੰਗ ਸੀਗੀ।
1: ਜੀ
5: ਅੱਜ ਜਿਹੜਾ ਹੈਗਾ ਆ ਹਾਈ ਕੋਰਟ ਨੇ ਉਹਦੇ ਵਿੱਚ ਸਰਕਾਰ ਨੂੰ ਨੋਟਿਸ ਕਰ ਦਿੱਤਾ, DGP ਨੂੰ ਵੀ ਸਾਥ ਕਰ ਦਿੱਤਾ, ਚੀਫ ਸੈਕਟਰੀ ਨੂੰ ਵੀ ਕਰਤਾ, ਹੋਮ ਸੈਕਟਰੀ ਨੂੰ ਵੀ ਕਰਤਾ
1: ਜੀ
5: ਤੇ ਉਹਦੇ ਵਿੱਚ ਜਿਹੜਾ ਹੈਗਾ ਆ 3 ਸਤੰਬਰ ਤਰੀਕ ਪਾ ਦਿੱਤੀ ਜੀ।
1: ਜੀ
5: ਨਾਲ ਉਹਨਾਂ ਨੇ ਕਿਹਾ ਵੀ DGP ਇੱਥੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕਰੇ।
1: ਜੀ
5: ਔਰ ਮਜ਼ੇ ਦੀ ਗੱਲ ਇਹ ਆ ਕਿ ਉਹਨਾਂ ਨੇ CBI ਨੂੰ ਵੀ ਨੋਟਿਸ ਕਰ ਦਿੱਤਾ।
1: ਅੱਛਾ ਜੀ
5: ਆਰਗੂਮੈਂਟ ਉਹਨਾਂ ਨੇ ਇਹ ਕਹੀ ਵੀ ਇੱਕ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਆ ਤੁਹਾਨੂੰ ਲਿਖ ਰਹੀ ਹੈਗੀ ਆ
1: ਜੀ
5: ਤੇ ਤੁਹਾਡੀ ਸਟੇਟ ਦੀ ਏਜੰਸੀ ਉੱਤੇ ਜਿਹੜਾ ਹੈਗਾ ਸਾਇਲੈਂਟ ਹੋ ਕੇ ਬੈਠੀ ਆ,
1: ਜੀ
5: ਇਹ ਚੱਕਰ ਕੀ ਆ ਜੀ?
1: ਜੀ
5: ਕਿਉਂਕਿ ਉਹ ਜਿਹੜੀ ਵੀ ਪਟੀਸ਼ਨ ਆ ਉਹਦੇ ਵਿੱਚ ਪ੍ਰੇਅਰ ਹੀ ਇਹ ਆ ਕਿ ਇਨਕੁਆਇਰੀ ਜਿਹੜੀ ਹੈਗੀ CBI ਨੂੰ ਭੇਜ ਦਿੱਤੀ ਜਾਵੇ।
1: ਜੀ
5: ਇਸ ਕਰਕੇ CBI ਨੂੰ ਵੀ ਜਿਹੜਾ ਹੈਗਾ ਆ ਨੋਟਿਸ ਗਿਆ ਆ। ਹੁਣ ਦੇਖਦੇ ਹਾਂ ਜੀ ਵੀ 3 ਸਤੰਬਰ ਤੱਕ ਇਹ ਕੀ ਮਤਲਬ ਐਕਸ਼ਨ ਟੇਕਨ ਕਰਦੇ ਹੈਗੇ ਆ
1: ਜੀ
5: ਜਾਂ ਮਤਲਬ ਜਿਹੜਾ ਹੈਗਾ ਕੋਈ ਇਸੇ ਤਰੀਕੇ ਨਾਲ ਜਿਹੜੇ ਆ ਇਹ ਚਿੱਠੀਆਂ ਜਿਹੜੀਆਂ ਆ ਪੇਸ਼ ਕਰ ਦਿੰਦੇ ਆ।
1: ਜੀ
5: ਹੋ ਸਕਦਾ ਹੈਗਾ ਇਹ ਆ ਵੀ ਜੋ ਇਹਨਾਂ ਦਾ ਐਕਟ ਐਂਡ ਕੰਡਕਟ ਸ਼ੁਰੂ ਤੋਂ ਰਿਹਾ ਹੈਗਾ ਆ ਵੀ ਉਦਣ ਤਰੀਕ ਲੈ ਲੈਣ ਜੀ ਵੀ ਅੱਗੇ ਅਗਲੀ ਤਰੀਕ ਤੇ ਪੇਸ਼ ਕਰ ਦਿਆਂਗੇ ਜੀ ਕਿਤੇ
1: ਜੀ
5: ਜਾਂ ਪ੍ਰੋਪਰ ਬਣਾ ਨਹੀਂ ਹੋਇਆ ਜੀ
1: ਜੀ
5: ਤੇ। ਬਟ ਇਹ ਹੈਗਾ ਆ ਕਿ ਇਹ ਮਾਮਲਾ ਹੁਣ ਅੱਗੇ ਵੱਧ ਗਿਆ ਤੇ ਹਾਈ ਕੋਰਟ ਦੇ ਵਿੱਚ ਆ ਜੀ।
1: ਬਿਲਕੁਲ ਹੈ ਜੀ
5: ਨੋ ਡਾਊਟ ਵੀ ਜਿਹੜੇ OSD ਆ ਮਾਨ ਸਾਹਿਬ ਦੇ
1: ਜੀ
5: ਰਾਜਵੀਰ ਸਿੰਘ ਘੁੰਮਣ,
1: ਜੀ
5: ਉਹਨਾਂ ਨੇ ਕਈ ਜਗ੍ਹਾ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ, ਕਈਆਂ ਨੂੰ ਜਿਹੜਾ ਹੈਗਾ ਡਿਫੇਮੇਸ਼ਨ ਦੇ ਨੋਟਿਸ ਵੀ ਦਿੱਤੇ।
1: ਜੀ
5: ਉਹਨਾਂ ਨੇ ਆਪਣੀ ਸਫਾਈ 'ਚ ਜਿਹੜੀ ਗੱਲ ਕਹੀ ਹੈਗੀ ਜੀ ਕਿ ਇਹ ਤਾਂ ਰੂਟੀਨ ਪ੍ਰੋਸੈਸ ਹੈਗੀ ਆ ਵੀ ਮੇਰੇ ਕੋਲ ਜਿਹੜਾ ਬੀਇੰਗ OSD ਮੇਰੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਸੀ, ਮੇਰਾ ਤਾਂ ਕੰਮ ਅੱਗੇ ਵਧਾ ਦੇਣਾ ਹੁੰਦਾ ਸੀਗਾ
1: ਜੀ
5: ਤੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦੇ ਸੀ ਉਹ ਜਿਹੜੇ ਮੇਰੇ ਯਾਰ ਮਿੱਤਰ ਜਿਹਨਾਂ ਜਾਣਦੇ ਸੀ ਉਹਨਾਂ ਰਾਹੀਂ ਆ ਗਈਆਂ ਜੀ।
1: ਜੀ
5: ਇਸ ਤਰੀਕੇ ਨਾਲ ਸਫਾਈ ਦੇ ਦਿੱਤੀ ਜੇ ਮਤਲਬ ਇਹਦਾ ਮਤਲਬ ਇਹ ਹੈਗਾ ਆ ਕਿ ਰੂਟੀਨ ਪ੍ਰੋਸੈਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਆਉਣ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆ ਜ਼ਰੀਆ ਚਾਹੀਦਾ ਹੀ ਹੈਗਾ ਆ ਫਿਰ।
1: ਜੀ ਉਹ ਤਾਂ ਫਿਰ ਬਗੈਰ ਗੱਲ ਤੋਂ ਕਹਿੰਦੇ ਆ ਜੀ ED ਤੰਗ ਕਰਦੀ, ਫਿਰ ਤੁਸੀਂ ਨਹੀਂ ਕੁਝ ਕਰਦੇ ਤਾਂ ਅਗਲਿਆਂ ਨੇ ਤਾਂ ਫਿਰ ਕਰਨਾ ਹੀ ਆ ਜੀ ਜੇ ਜਵਾਬ ਵੀ ਨਹੀਂ ਦਿੰਦੇ ਤਾਂ ਜੀ।
5: ਹਾਂਜੀ
1: ਜੀ
5: ਤੇ ਉਹ ਜਿਹੜਾ ਹੈਗਾ ਆ ਹੁਣ ਮਾਮਲਾ ਜਿਹੜਾ ਆ ਉਹ ਅੱਗੇ ਵੱਧ ਗਿਆ ਆ ਤੇ ਹੋ ਸਕਦਾ ਉਹਦੇ ਤੇ ਕੋਈ ਕੰਕਰੀਟ ਡਿਸੀਜਨ ਆ ਜਾਏ ਜੀ।
1: ਜੀ
5: ਬਾਕੀ ਰਹੀ ਅੱਜ ਮੁਲਾਜ਼ਮਾਂ ਦੀ ਗੱਲ,
1: ਜੀ
5: ਮੁਲਾਜ਼ਮਾਂ ਨੂੰ ਤਾਂ ਜਿਹੜਾ ਹੈਗਾ ਆ ਨਾ ਜਿੱਦਾਂ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ,
1: ਜੀ
5: ਕਿਉਂਕਿ ਇਹਨਾਂ ਨੇ ਅੱਜ ਤੱਕ ਕਦੀ ਕੋਈ ਮੀਟਿੰਗ ਕਰਕੇ ਕਿਸੇ ਕੰਕਰੀਟ ਰਿਜ਼ਲਟ ਤੇ ਤਾਂ ਪਹੁੰਚੇ ਹੀ ਨਹੀਂ ਜੀ।
1: ਜੀ
5: ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨਾਲ ਵੀ ਵਿੱਚੇ ਛੱਡ ਕੇ ਚਲ ਗਏ ਸੀਗੇ ਜੀ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਦਾਂ ਕਰਕੇ ਪਹਿਲਾਂ ਕੱਲ ਹੜਤਾਲ ਦਾ ਦੱਸੋ, ਕਹਿੰਦੇ
1: ਜੀ
5: ਇਹ ਹੜਤਾਲ ਤਾਂ ਹੋਣੀ ਹੈਗੀ ਆ ਜੀ ਇਦਾਂ ਕਰਕੇ, ਜੋ ਪਹਿਲਾਂ ਫਿਰ ਤੁਸੀਂ ਜਿਹੜਾ ਹੈਗਾ ਧਰਨੇ ਹੀ ਲਾ ਲਓ। ਹਾਂਜੀ
1: ਨਾਲੇ
5: ਉਹ ਕਹਿੰਦੇ
1: ਦੇਖੋ
5: ਧਰਨੇ ਕਰਕੇ ਤਾਂ ਤੁਸੀਂ ਸਾਨੂੰ ਸੱਦਿਆ, ਉਦਾਂ ਤੁਸੀਂ ਸਾਨੂੰ ਮੀਟਿੰਗ ਹੀ ਨਹੀਂ ਸੀ ਦੇਣੀ।
1: ਸੈਣੀ ਸਾਹਿਬ ਸਾਰਾ ਤਾਂ ਸੈਕਟਰੀਏਟ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਤੇ ਉਹਨਾਂ ਨੇ ਤਾਂ ਮੀਟਿੰਗ ਕਰਨੀ ਹੈ, ਚੱਕ ਕੇ ਜਲੰਧਰ ਨੂੰ ਆ ਗਿਆ। ਜਲੰਧਰ ਕੀ ਹੈ ਜੀ?
5: ਜਾਣਬੁੱਝ ਕੇ ਖਜਲ ਖਰਾਬ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਅੱਧਾ ਕੋਈ ਮੈਸੇਜ ਇਦਾਂ ਦਾ ਚਲ ਜਾਏ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੈਸੇਜ ਕਰ ਦਿਓ,
1: ਜੀ
5: ਹਾਂਜੀ ਵੱਖਰੇ ਵੱਖਰੇ ਗਰੁੱਪਾਂ ਨੂੰ ਕੋਸ਼ਿਸ਼ ਕੀਤੀ ਗਈ ਇਸ ਚੀਜ਼ ਦੇ ਉੱਤੇ ਵੀ ਤੁਸੀਂ ਮੈਸੇਜ ਕਰੋ ਤੇ
1: ਜੀ
5: ਕੰਮ ਤੇ ਆ ਜਾਓ। ਜੇ ਇੱਕ ਗਰੁੱਪ ਵੀ ਜਿਹੜਾ ਆ ਇਦਾਂ ਦੀ ਕੋਈ ਗੱਲ ਕਰ ਦਿੰਦਾ, ਲੀਨੀਐਂਸੀ ਦਿਖਾ ਦਿੰਦਾ
1: ਜੀ
5: ਤੇ ਦੈਨ ਉਹ ਜਿਹੜਾ ਹੈਗਾ ਆ ਇਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਜਾਣਾ ਸੀਗਾ
1: ਜੀ
5: ਤੇ ਸਟ੍ਰਾਈਕ ਜਿਹੜੀ ਆ ਤੋੜ ਲੈਣੀ ਸੀ ਜੀ। ਮੁਲਾਜ਼ਮ ਰਹੇ ਇਕਜੁੱਟ ਜੀ।
1: ਜੀ
5: ਹੁਣ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਵੀ ਜਿਹੜੇ ਐਬਸੈਂਟੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ।
1: ਜੀ
5: ਸਵਾਲ ਇਹ ਹੈਗਾ ਕਿ ਉਹਦੀ ਇਬਾਰਤ ਦੇਖੋ ਉਹਦੇ ਵਿੱਚ ਲਿਖਿਆ ਕੀ ਆ ਕਿ ਸਾਨੂੰ ਵੱਖਰੇ ਵੱਖਰੇ ਵਰਗਾਂ ਤੋਂ ਜਿਹੜਾ ਆ ਪਤਾ ਲੱਗਿਆ ਕਿ ਮੁਲਾਜ਼ਮਾਂ ਵੀ ਤੁਹਾਨੂੰ ਨੀ ਪਤਾ ਸਾਰਾ ਤਾਂ 2 ਲੱਖ ਬੰਦਾ ਛੁੱਟੀ ਤੇ ਸਮੂਹਿਕ ਛੁੱਟੀ
1: ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਕਿੱਥੇ ਜਾਏ ਉਦੋਂ ਇਹਨਾਂ ਨੂੰ ਸੁਣਿਆ ਨੀ ਵੀ ਮੁਲਾਜ਼ਮ ਤੁਰੇ ਫਿਰਦੇ ਆ ਜੀ
5: ਬਹੁਤ ਡਰਾਮੇ ਕਰਦੇ ਜੀ ਦੱਸੋ ਭਲਾ ਤੁਹਾਨੂੰ ਪਤਾ ਨੀ ਪੂਰੇ ਪੰਜਾਬ ਨੂੰ ਪਤਾ ਵੀ ਹਾਂ ਜੀ ਅਗਲੇ ਬੰਦੇ ਜਿਹੜੇ 27 ਤਰੀਕ ਨੂੰ ਕਰ ਰਹੇ ਹੈਗੇ ਆ ਬੰਦ ਦੀ ਕਾਲ ਆ ਉਹਨਾਂ ਦੀ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਹੜਤਾਲ ਕਰਨੀ ਹੈਗੀ ਤੇ ਤੁਸੀਂ ਜਿਹੜਾ ਆ ਫਿਰ ਕਹਿੰਦੇ ਸਾਨੂੰ ਲੋਕਾਂ ਤੋਂ ਪਤਾ ਲੱਗਾ
1: ਜੀ
5: ਹਾਂਜੀ ਤੂੰ ਇਸ ਕਰਕੇ ਲੱਗਦਾ ਏਦਾਂ ਹੀ ਆ ਕਿ ਰਹਿੰਦੇ ਹੀ ਨੀ ਗੇ ਪੰਜਾਬ ਦੇ ਵਿੱਚ
1: ਜੀ
5: ਤੇ ਜਾਂ ਇਹਨਾਂ ਨੂੰ ਖਬਰ ਪਹੁੰਚਦੀ ਨੀ ਹੈਗੀ ਜੀ ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਤਾਂ 27 ਤਰੀਕ ਨੂੰ ਉਹਨਾਂ ਨੇ ਐਕਸ਼ਨ ਨੂੰ ਲੀਕ ਕਿਹਾ ਸੀ 27 ਤਰੀਕ ਦੀ ਹੀ ਮੀਟਿੰਗ ਰੱਖੀ
1: ਜੀ
5: ਫੇਰ ਮੁੜ ਕੇ ਬਹਾਨਾ ਇਹ ਬਣਾ ਲਿਆ ਜੀ
1: ਜੀ
5: ਚਾਹੀਦਾ ਤਾਂ ਇਹ ਸੀਗਾ ਜੀ ਵੀ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ 25 ਨੂੰ 24 ਨੂੰ ਮੀਟਿੰਗ ਦਿਓ ਹੈਂਜੀ ਉਹਨਾਂ ਨੂੰ ਤਾਂ ਜੇ ਤੁਸੀਂ ਸਟਰਾਈਕ ਨੂੰ ਮਤਲਬ ਜਿਹੜਾ ਹੈਗਾ ਡੈਫਰ ਕਰਾਉਣਾ ਚਾਹੁੰਦੇ ਹੈਗੇ ਆ ਵੀ ਡਿਲੇ ਕਰ ਦਿਓ ਡੈਫਰ ਕਰ ਦਿਓ ਦੈਨ ਤੁਹਾਡੇ ਕੋਲ ਤਾਂ ਆਪਸ਼ਨ ਇਹ ਸੀ ਕਿ ਤੁਸੀਂ ਪਹਿਲਾਂ ਮੀਟਿੰਗ ਦਿੰਦੇ ਉਹਦੇ ਵਿੱਚ ਉਹਨਾਂ ਨੂੰ ਕਨਵਿੰਸ ਕਰਦੇ ਸਟੇਟ ਦੀ ਜਿਹੜੀ ਹੈਗੀ ਹਾਲਾਤ ਉਹਦੇ ਬਾਰੇ ਦੱਸਦੇ ਉਹਨਾਂ ਨੂੰ ਪਾਰਸ਼ ਦੀ ਕੁਛ ਦੇਣ ਦਾ ਪ੍ਰੋਮਿਸ ਕਰਦੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦਿੰਦੇ ਹੈਗੇ ਆ ਉਹਦੇ ਨਾਲ ਤੁਸੀਂ ਕੰਮ ਚਲਾਓ ਬਾਕੀ ਹੌਲੀ ਹੌਲੀ ਅਸੀਂ ਕਮਿਟਡ ਆ ਦੇਣ ਵਾਸਤੇ ਇਹ ਤਾਂ ਉਲਟਾ ਬਲੇਮ ਗੇਮ ਦੇ ਉੱਤੇ ਉਤਾਰੂ ਹੋ ਗਿਆ ਜੀ
1: ਬਿਲਕੁਲ
5: ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਫੰਕਸ਼ਨ ਚ ਡਿਗਰੀਆਂ ਉਹ ਚੱਲ ਗਏ ਜੀ ਨੌਕਰੀਆਂ ਵੰਡਣ ਜੀ ਤੇ ਉਹ ਨਿਯੁਕਤੀਆਂ ਵੰਡਦੇ ਉੱਥੇ ਕਹਿੰਦੇ ਜੀ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ 50,000 ਤਨਖਾਹ ਲੈਂਦੇ ਹੈਗੇ ਆ
1: ਜੀ
5: ਦੂਜੀ ਜਗ੍ਹਾ ਜਿਹੜੇ ਹੈਗੇ ਆ 33,000 ਰੁਪਇਆ ਮਿਲਦਾ ਜੀ 28,000 ਰੁਪਇਆ ਮਿਲਦਾ ਤੇ ਅਸੀਂ ਤਾਂ ਜਿਹੜਾ 50,000 ਦਿੰਦੇ ਆ
1: ਜੀ
5: ਤੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਵੀ ਇਹਨਾਂ ਚਾਲਾਂ ਤੋਂ ਦੁਖੀ ਹੈਗੇ ਜੀ ਇਹਨਾਂ ਦੀਆਂ ਤੋਂ
1: ਜੀ
5: ਤੇ ਬਟ ਉਹ ਕਿਉਂਕਿ ਸਟੇਟ ਦੀ ਅਥਾਰਟੀ ਹੈਗੀ ਉਹਨੂੰ ਡਿਨਾਈ ਨੀ ਕਰ ਸਕਦੇ ਮੀਟਿੰਗ ਤੋਂ
1: ਜੀ
5: ਤੇ ਪਰ ਉਹਨਾਂ ਨੂੰ ਵੀ ਹੁਣ ਪਤਾ ਆ ਵੀ ਹਾਂ ਜੀ ਇਹਨਾਂ ਨੇ ਕਿਤੇ ਗੱਲ ਸਾਡੀ ਸਿਰੇ ਲਾਉਣੀ ਨੀ ਜੀ
1: ਜੀ ਬਿਲਕੁਲ ਹੈ ਜੀ ਤੇ ਹੁਣ ਪੇਜਸ ਐਂਡ ਸਾਫਸ ਹੋਗਾ ਕੀ ਕਰ ਸਕਦੇ ਕਿ ਬਲਾਜ਼ਮ ਕੀ ਕਰ ਸਕਦੇ ਨੇ ਜੀ ਹੁਣ
5: ਇਹਨਾਂ ਨੇ ਵੀ ਟਾਈਮ ਟਪਾਉਣਾ ਮੁਲਾਜ਼ਮਾਂ ਨੇ ਵੀ ਟਾਈਮ ਟਪਾਉਣਾ ਹੈਗਾ ਆ ਜੀ ਇਹ ਤਾਂ ਹੁਣ ਅਗਲੀ ਸਰਕਾਰ ਤੇ ਗੱਲ ਪੈ ਗਿਆ ਕੰਮ
1: ਜੀ ਜੀ
5: ਵੱਡੀ ਗੱਲ ਤਾਂ ਇਹ ਹੈਗੀ ਆ ਨਾ ਸਰ ਤੁਸੀਂ ਇਹ ਦੇਖੋ ਨਾ 15,000 ਕਰੋੜ ਰੁਪਇਆ ਗਮਾਡਾ ਤੋਂ ਚੱਕ ਲੈਣਾ 10,000 ਰੁਪਇਆ PSPCL ਤੋਂ ਚੱਕ ਲੈਣਾ ਜੀ 25,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਜਾਂਦੇ ਜਾਂਦੇ ਜਿਹੜਾ ਇਹ ਕਰਜ਼ਾ

0: ਕਰ ਆਵੇ। ਲੰਬੇ ਸਮੇਂ ਤੋਂ ਗੱਲਬਾਤ ਸੁਣਦੇ ਆਏ ਹਾਂ ਜਾਂ ਹੋਰ ਵੀ ਬਹੁਤ ਸਾਰੇ ਗੱਲਾਂ ਬਾਤਾਂ ਕਰਦੇ ਵੀ ਹੈ, ਆਪਸ ਵੀ ਕਈ ਵਾਰੀ ਗੱਲਬਾਤ ਹੁੰਦੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਪੰਜਾਬ ਦੀ ਸਥਿਤੀ ਜਿਹੜੀ ਆ ਉਹਨਾਂ ਪਿਛਲੇ 25-30 ਸਾਲਾਂ ਦੇ ਵਿੱਚ ਲਾ ਲਓ ਕਿ 84 ਤੋਂ ਲਾ ਲਓ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਕੰਮ ਸ਼ੁਰੂ ਹੁੰਦਾ ਤਾਂ ਜ਼ਿਆਦਾਤਰ ਇਲਜ਼ਾਮਬਾਜ਼ੀ ਇਹੀ ਲੱਗਦੀ ਹੈ ਕਿ ਵੱਡੇ ਬਾਦਲ ਜਿਹੜੇ ਸਨ ਉਹਨਾਂ ਦੇ ਕਰਕੇ ਹੀ ਪੰਜਾਬ ਦੇ ਉੱਤੇ ਕਰਜ਼ਾ ਚੜ੍ਹਿਆ। ਉਦੋਂ 2 ਲੱਖ ਕਰੋੜ ਜਾਂ ਕਿੱਦਾਂ ਇੰਨਾ ਦਾ ਸੀਗਾ ਜਦੋਂ ਉਹਨਾਂ ਦੀ ਸਰਕਾਰਾਂ ਰਹੀਆਂ ਨੇ, 2.5 ਕਹਿ ਲਓ 3 ਕਹਿ ਲਓ ਵੱਧ ਤੋਂ ਵੱਧ। ਤੇ ਉਹਨਾਂ ਨੇ ਤਾਂ ਉਸ ਸਮਿਆਂ ਦੇ ਵਿੱਚ ਜਿੱਦਾਂ ਕਿ 25-30 ਸਾਲ ਦੇ ਅਰਸੇ ਦੇ ਵਿੱਚ ਮਤਲਬ ਕਿ ਇੰਨਾ ਕੁ ਕਰਜ਼ਾ ਹੋਇਆ। ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਹੈ, ਉਹ ਚਾਹੇ ਬਾਹਰੋਂ ਆ ਕੇ ਫੋਰਸਾਂ ਲੱਗੀਆਂ, ਚਾਹੇ 84 ਦੀ ਘਟਨਾ ਵਾਪਰੀ, ਹੋਰ ਸਾਰੀਆਂ ਚੀਜ਼ਾਂ, ਉਹ ਖਮਿਆਜ਼ਾ ਵੀ ਭੁਗਤਿਆ। ਚਲੋ ਪੰਜਾਬ ਨੇ ਆਪ ਵੀ ਜਾਨੀ ਮਾਲੀ ਨੁਕਸਾਨ ਤੇ ਫਿਰ ਕਰਜ਼ਾ ਵੀ ਉਹਦੇ ਉੱਤੇ ਚੜ੍ਹਿਆ ਸਾਰਾ ਕੁਝ। ਪਰ ਜੋ ਹਾਲਾਤ 5 ਸਾਲਾਂ ਦੇ ਵਿੱਚ ਬਣ ਗਏ, ਏਡੇ ਵੱਡੇ ਪੱਧਰ ਦੇ ਉੱਤੇ ਕਰਜ਼ਾ, ਹੋਰ ਸਾਰੀਆਂ ਸਬਸਿਡੀਆਂ, ਹੋਰ ਸਾਰੀਆਂ ਚੀਜ਼ਾਂ, ਤੇ ਮਤਲਬ ਕਿ ਉਹ ਆਪਾਂ ਉਹ ਚੀਜ਼ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉਸ ਚੀਜ਼ ਨੂੰ।
1: ਭਰੇ ਸਾਹਿਬ ਜਿਹੜੇ ਪੰਜਾਬ ਚਿੰਤਕ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ।
0: ਜੀ
1: ਜੋ 35-40 ਸਾਲ ਦੇ ਵਿੱਚ ਜਿੰਨਾ ਕੁ ਥੱਲੇ ਗਏ ਸੀ, ਉਹਨਾਂ 5 ਸਾਲਾਂ ਦੇ ਵਿੱਚ ਜਿਹੜਾ ਜਿਹਾ ਹੋਰ ਥੱਲੇ ਚੱਲ ਗਏ ਉਹਨਾਂ।
0: ਜੀ
1: ਦੇਖੋ ਉਦੋਂ ਜਦੋਂ ਕਰਜ਼ਾ ਸੀਗਾ, ਕਰਜ਼ਾ ਤਾਂ ਹੋਇਆ, ਉਹਦੇ ਵਿੱਚ 2 ਫੈਕਟਰ ਜਿਹੜੇ ਹੋਏ। ਇੱਕ ਚੀਜ਼ ਹੋਈ ਵੀ ਉਹਦੇ ਵਿੱਚ ਡਿਵੈਲਪਮੈਂਟ ਵੀ ਹੋਈ,
0: ਜੀ
1: ਬਟ ਐਟ ਦਾ ਸੇਮ ਟਾਈਮ ਜਿਹੜਾ ਫ੍ਰੀ ਬੀਜ ਵਾਲੀ ਜਿਹੜੀ ਮਤਲਬ ਜਿਹੜੀ ਪ੍ਰਥਾ ਹੈ ਨਾ, ਉਹ ਵੀ ਉਦੋਂ ਹੀ ਚੱਲੀ।
0: ਚੱਲੀ ਬਿਲਕੁਲ।
1: ਉਹ ਪਰ ਇਹ ਹੈਗਾ ਆ ਕਿ ਉਹ ਇੱਕ ਇਦਾਂ ਦਾ ਆਈਡੀਆ ਸੀ ਜਿਹਨੇ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਾ ਦਿੱਤੀ ਸੀ।
0: ਜੀ ਬਿਲਕੁਲ,
1: ਹਾਂਜੀ,
0: ਮੈਨੂੰ ਚੇਤੇ ਆ
1: ਉਹ
0: ਸੁਖਬੀਰ
1: ਤੋਂ
0: ਬਾਦਲ
1: ਬਾਅਦ
0: ਸਾਹਿਬ
1: ਜਿਹੜਾ
0: ਕਹਿੰਦੇ
1: ਹੈਗਾ
0: ਸਨ
1: ਆ
0: ਉਸ ਸਮੇਂ
1: ਉਹ
0: ਦੇ ਵਿੱਚ ਕਿ 25 ਸਾਲ ਰਾਜ ਕਰਾਂਗੇ, ਉਹ ਮੈਨੂੰ ਚੇਤੇ ਆ ਜੀ ਗੱਲਾਂ ਬਿਲਕੁਲ ਆ ਜੀ।
1: ਹਾਂਜੀ, ਅੱਜ
0: ਜੀ
1: ਤੀਰਥ ਯਾਤਰਾ ਸਕੀਮ ਸਾਰੀਆਂ ਜਿਹੜੀਆਂ ਬੱਸਾਂ ਤੁਰੀਆਂ ਆਈਆਂ ਰੋਡਵੇਜ ਦੀਆਂ, ਹੈ ਜੀ ਰੋਡਵੇਜ ਫ੍ਰੀ, ਇਹ ਸਾਰੇ ਆਈਡੀਏ ਉਹਨਾਂ ਦੇ ਹੀ ਸੀਗੇ।
0: ਜੀ
1: ਇਹਨਾਂ ਨੇ ਜਿਹੜਾ ਹੈਗਾ ਆ ਇਹਨੂੰ ਫਿਰ ਜਿਹੜਾ ਲਾਰਜ ਸਕੇਲ ਤੇ ਇੰਪਲੀਮੈਂਟ ਕਰ ਦਿੱਤਾ ਵੀ ਲੋਕਾਂ ਨੂੰ ਜਿਹੜਾ ਹੈਗਾ ਆ ਪੂਰੀ ਰੋਟੀ ਆਪ ਖਾਓ, 2-2 ਬੁਰਕੀਆਂ ਲੋਕਾਂ ਨੂੰ ਪਾਈ ਚੱਲੋ, ਆਰਾਮ ਨਾਲ ਚੁੱਪ ਕਰਕੇ ਵੋਟਾਂ ਲਈ ਚੱਲੋ।
0: ਜੀ
1: ਲੋਕਾਂ ਨੂੰ ਦੇਖੋ ਦੇਖਿਆ ਸਰ, ਡਿਵੈਲਪਮੈਂਟ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਕੋਈ ਖਰਚਾ ਹੋਇਆ ਹੀ ਨਹੀਂ ਜੀ।
0: ਜੀ
1: ਸੜਕਾਂ ਮੁੜ ਕੇ ਜਿਹੜੀਆਂ ਉਦੋਂ ਦੀਆਂ ਬਣ ਗਈਆਂ, ਹੁਣ ਜਿਹੜੀ ਸੜਕ ਹੈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਲੋਕੀ ਹੱਥ ਨਾ ਪੱਟ ਕੇ ਦਿਖਾ ਦਿੰਦੇ ਅਗਲੇ ਦਿਨ।
0: ਜੀ
1: ਉਹਦਾ ਕਾਰਨ ਇਹ ਆ ਕਿ ਉਹ ਠੇਕੇਦਾਰ ਵੀ ਯੂਪੀ ਤੋਂ, ਹਰ ਇੱਕ ਬੰਦਾ ਜਿਹੜਾ ਆ ਕੋਈ ਦਿੱਲੀ ਤੋਂ, ਕੋਈ ਯੂਪੀ ਤੋਂ, ਕੋਈ ਹਰਿਆਣੇ ਤੋਂ, ਬਸ ਆਹ ਹੀ ਚੱਕਰ ਆ ਜੀ।
0: ਜੀ
1: ਸੋ
0: ਚਲੋ, ਉਹ ਤਾਂ ਜਿਹੜੀ
1: ਪੰਜਾਬ
0: ਪੇ
1: ਦਾ
0: ਤਾਂ
1: ਯੂਥ
0: ਸੈਣੀ ਸਾਹਿਬ,
1: ਜਿਹੜਾ
0: ਪੇ ਤਾਂ ਜਿਹੜੀ ਬਾਹਰ ਜਾਣੀ ਜਾਣੀ ਆ, ਜਿਹੜਾ ਮਤਲਬ ਕਿ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਟੈਕਸ ਪੇਅਰ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹੋਣੀਆਂ, ਕਦੇ ਉਹਦੇ ਵੱਲ ਲੋਕ ਇਹ ਪਛਾਣਨਗੇ ਜਾਂ ਜਾਣਨਗੇ ਕਿ ਭਾਈ ਹੁਣ ਦੇਖੋ ਜੇ ਆਪਾਂ ਸਰਵਿਸ ਜਿਹੜੀ ਆ ਚਾਹੇ ਉਹ ਹਰਿਆਣੇ ਤੋਂ ਲੈਂਦੇ ਹਾਂ, ਚਾਹੇ ਆਪਾਂ ਹਿਮਾਚਲ ਦੇ ਲੋਕਾਂ ਤੋਂ ਲੈਂਦੇ ਹਾਂ, ਪਰ ਉਹ ਪੈਸਾ ਜਿਹੜਾ ਸਰਵਿਸ ਟੈਕਸ ਦਾ ਜਿਹੜਾ ਸਾਰਾ ਕੁਝ ਆ ਉਹ ਕੱਟ ਵੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ, ਪੰਜਾਬ ਦੇ ਵਿੱਚ ਤਾਂ ਟੈਕਸ ਵੀ ਨਹੀਂ ਰਹਿ ਰਿਹਾ ਫਿਰ ਉਸ ਹਿਸਾਬ ਦੇ ਉੱਤੇ ਦੇਖਿਆ ਜਾਵੇ ਤਾਂ।
1: ਨਹੀਂ ਸਰ, ਇਸੇ ਚੀਜ਼ ਦੇ ਕਰਕੇ ਜਿਹੜਾ ਹੈਗਾ ਆ ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈ ਆ, ਬਾਦਲ ਸਾਹਿਬ ਨੇ ਜਦੋਂ ਚੰਡੀਗੜ੍ਹ ਤੋਂ ਦਫ਼ਤਰ ਜਿਹੜੇ ਮੋਹਾਲੀ ਲਿਆਂਦੇ ਸੀਗੇ ਉਹ ਇਸੇ ਇੰਟੈਂਸ਼ਨ ਨਾਲ ਲਿਆਂਦੇ ਸੀਗੇ ਕਿ ਭਾਈ ਮੋਹਾਲੀ ਦੇ ਵਿੱਚ ਜਦੋਂ ਦਫ਼ਤਰ ਆ ਗਏ ਤੇ ਜਦੋਂ ਉਸ ਉੱਥੇ ਟੈਕਸ ਪੇ ਹੁੰਦਾ ਸੀਗਾ
0: ਪੰਜਾਬ
1: ਤੇ
0: ਚ
1: ਉਹ
0: ਟੈਕਸ ਪੇ
1: ਟੈਕਸ
0: ਹੋਏ
1: ਜਿਹੜਾ
0: ਹੋਏ ਆ ਜੀ।
1: ਹਾਂ ਪੰਜਾਬ 'ਚ ਆ ਜਾਂਦਾ ਸੀਗਾ
0: ਜੀ
1: ਕਿ ਚੰਡੀਗੜ੍ਹ 'ਚ ਚਲ ਜਾਂਦਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਦਾ ਟੈਕਸ ਹੈਗਾ
0: ਕੇਂਦਰ
1: ਆ
0: ਦੇ
1: ਉਹ
0: ਹਿੱਸੇ
1: ਤਾਂ
0: ਚ
1: ਫੇਰ
0: ਜਾਂਦਾ।
1: ਉੱਥੇ ਜਿਹੜਾ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਜਾਂਦਾ ਸੀ ਜੀ।
0: ਜੀ
1: ਤੋਂ ਇਸ ਕਰਕੇ ਦੇਖੋ ਆਮਦਨ ਵਧੇ, ਉਹ ਜਿਹੜਾ ਆ ਕਰਜ਼ਾ ਜੇ ਲਿਆ ਜਾਂਦਾ ਹੈਗਾ ਆ ਤੇ ਜੇ ਪੋਜ਼ਿਟਿਵ ਵੇ ਨਾਲ ਉਹਨੂੰ ਖਰਚ ਕੀਤਾ ਜਾਂਦਾ ਤੇ ਹੋ ਸਕਦਾ ਵੀ ਆਪਾਂ ਡਿਵੈਲਪਮੈਂਟ ਕਰਦੇ ਹਾਂ ਜਾਂ ਕੋਈ ਇਦਾਂ ਦਾ ਪ੍ਰੋਜੈਕਟ ਲਾਉਂਦੇ ਹਾਂ ਜਿਸ ਤੋਂ
0: ਜੀ
1: ਸਾਨੂੰ ਆਉਟਪੁੱਟ ਹੁੰਦੀ ਆ,
0: ਜੀ
1: ਅਸੀਂ 4 ਸਾਲਾਂ ਦੇ ਵਿੱਚ ਉਹ ਕਰਜ਼ਾ ਲਾ ਵੀ ਸਕਦੇ ਹੋਈਏ ਤੇ ਨਾਲ ਸਾਡੀ ਇਨਕਮ ਵੀ ਜਨਰੇਟ ਹੁੰਦੀ ਹੋਵੇ, ਇੰਪਲਾਇਮੈਂਟ ਵੀ ਜਨਰੇਟ ਹੁੰਦੀ ਹੋਵੇ,
0: ਜੀ
1: ਉਹ ਚੀਜ਼ਾਂ ਤੇ ਨਾ ਤਾਂ ਇਦਾਂ ਦੀ ਸਰਕਾਰ ਦੀ ਸੋਚ ਆ ਨਾ ਉਹਨਾਂ ਨੂੰ ਪਤਾ ਆ ਜੀ। ਐਕਚੁਅਲੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਆ ਜੀ
0: ਜੀ
1: ਇਸ ਅਹੁਦੇ ਦਾ ਜਿਹੜਾ ਆ ਕੰਮ ਕੀ ਹੁੰਦਾ, ਤਾਂ
0: ਜੀ
1: ਨਿਯੁਕਤੀਆਂ ਵੰਡਣੀਆਂ ਜਿਹੜੀਆਂ ਹੈਗੀਆਂ, ਨਿਯੁਕਤੀ ਪੱਤਰ ਵੰਡਣੇ, ਇਹ ਮੁੱਖ ਮੰਤਰੀਆਂ ਦੇ ਕੰਮ ਥੋੜਾ,
0: ਜੀ
1: ਇਹ ਤਾਂ ਪ੍ਰੋਸੈਸ ਆਫ ਗਵਰਨਮੈਂਟ ਹੈਗੀ ਆ ਜੀ। ਅੱਗੇ ਹੁੰਦਾ ਸੀ ਚੁੱਪ ਕਰਕੇ ਬੰਦਾ ਇੰਟਰਵਿਊ ਦੇ ਕੇ ਆਇਆ ਤੇ ਨਿਯੁਕਤੀ ਪੱਤਰ ਘਰ ਬਾਈ ਡਾਕ ਆ ਜਾਂਦਾ ਸੀ।
0: ਜੀ
1: ਹਾਂਜੀ,
0: ਜੀ
1: ਇਹ ਕਿਹੜੇ ਕੰਮ ਆ ਜਿਹੜੇ ਕਰਦੇ ਹੈਗੇ, ਕਿੰਨੇ ਬੰਦੇ ਰਿਟਾਇਰ ਹੋ ਰਹੇ ਆ ਤੇ ਕਿੰਨਿਆਂ ਨੂੰ ਤੁਸੀਂ ਇੰਪਲਾਇਮੈਂਟ ਦੇ ਰਹੇ ਹੈਗੇ, ਕਦੀ ਉਹਦਾ ਵੀ ਹਿਸਾਬ ਲਾਇਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਜੀ
0: ਔਜਲਾ ਸਾਹਿਬ ਲਿਖਦੇ ਨੇ ਕਿ
1: ਬਾਕੀ
0: 97 ਦੇ ਵਿੱਚ 43,000 ਕਰਜ਼ਾ ਸੀਗਾ ਜੀ।

0: हाँ जी,
1: जी
0: बस इना ही जो हैगा ये 30 सालों के अंदर जो हैगा ये इतने तक पहुंचे कम
1: पहुंचे
0: जी।
1: हैं जी, बिल्कुल है जी।
0: हाँ जी, वो इस
1: जी
0: करके, पर सवाल तो ये हैगा ना, जो ये आए है 2,70,000 करोड़ की जाना, 5 लाख छड़ के हैगा या 5 लाख तो भी उत्ते जानगे
1: डबल
0: जी,
1: हो
0: है
1: गया जी पंज
0: जिदा हूँ
1: सालों
0: इन्होंने
1: से।
0: 25,000 करोड़ चक लिया जी, इन्ह
1: जी
0: ने 5 सालों के डबल कर दिता। पर नाल ये हैगा ना, दुख की गल ये है कि इंफ्रास्ट्रक्चर से खर्चा ही कोई नहीं किया, हड़ां
1: जी
0: दे विच तां जिहड़ा लोकी डुब गए, ते उदों बाद जिहड़े संभाले किहनां ने, पंजाबियां ने, पंजाबी आके संभाले,
1: जी
0: विदेशां तों आई मदद सारी जिहड़ी हैगी, NRI भरावां ने आके देखिया भाई अपना
1: जी
0: पंजाब नहीं डुबदा देख हुंदा।
1: बिल्कुल है जी।
0: तो इन्हां सरकारां ने की कीता, सरकारां ने ना तो सेंटर ने बांह फड़ी ते ना वो सेंटर ने इन्हां ते कहता जी तुहाडे कोल 12,000 करोड़ 13,000 करोड़ पिया आया है
1: जी
0: जी, इन्हां ने वो नहीं दस्सिया हिसाब किताब जी किथे गया किथे नहीं जी,
1: देखो,
0: हड़ां
1: वेंजुएला
0: दे
1: तक
0: पैसे पता
1: जहां
0: नहीं किथे
1: नेपाल
0: गए।
1: दे विच डिसास्टर होया, चलो चंगा है कि एक दूजे की मदद करते हैं काफी मुल्क ने तां, पर देखो हुण जो पंजाब च पिछले दिन समय दे विच पिछले साल दे विच हड़ आए, फसलां तबाह हुई हो सारियां, उहनां दे मुआवजे दी अजे तक जिहड़े अजे तक रिकवरी की गलबात होई जाती है, ते पर जिहड़े ओह गुआंढी मुल्क ने जां कितें डिजास्टर, जां अमेरिका देख लो कित्थे है, वेंजुएला कित्थे है, तां वेंजुएला तक जिहड़ा मोदी साहब शिप भेज सकदे आ, होर सारी समगरी भेज सकदे आ, नेपाल नूं मदद मुहैया करवा सकदे आ इक्को दिन दे 2 दिनां दे विच ही तां, पर आपणे जिहड़ा मुल्क दी खैर मतलब जां उहदी कोई पुछ पड़ताल ही नहीं हैगी है जी, की वापर रिहा मुल्क दे विच।
0: सर गल इदा हैगी ना कि जे ये बंदे आस लाते हैगे आ कि असीं रिपीट कर सकते हैगे आ, वो इस करके लाउंदे हैगे आ कि पंजाब दे लोक जिहड़े आ नेजे इन्ना ज्यादा भारू हैगा आ, उहनां नूं पता आ भई जिन्ने क
1: जी
0: लोक सानूं चाहीदे उन्ने उहनां नेजे भारी कीता आ असीं,
1: बिल्कुल है जी। ਇਹਦੇ ਵਿੱਚ ਸੈਣੀ ਸਾਹਿਬ
0: उहनां
1: ਲੋਕਾਂ
0: ਨੇ
1: ਦਾ ਵੀ
0: ਆਪਣੇ
1: ਵੱਡਾ, ਮੈਨੂੰ ਲੱਗਦਾ ਚਲੋ ਇੱਥੇ ਵੀ ਹੈਗੇ ਨੇ ਕੁਝ ਲੋਕ ਮਤਲਬ ਕਿ ਉਹ ਕਹਿ ਲਓ ਕਿ ਸਬਸਿਡੀਆਂ ਲੈਂਦੇ ਆ, ਜਾਂ ਕਹਿ ਲਓ ਵੱਧ ਤੋਂ ਵੱਧ ਸੋਸ਼ਲ ਦੇ ਉੱਤੇ ਨਿਰਭਰ ਨੇ, ਤਾਂ ਇਦਾਂ ਹੀ ਹੁਣ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਵੱਧ ਹੈਗਾ ਜੀ, ਇਕੱਲਾ ਸਰਕਾਰਾਂ ਦੀ ਨਹੀਂ ਕਹਿ ਸਕਦੇ, ਕਿ ਮਿਸਯੂਜ਼ ਵੀ ਤਾਂ ਕਰਦੇ ਆ ਨਾ, ਜੇ ਹੁਣ ਫ੍ਰੀ ਕਰ ਦਿੱਤਾ ਤਾਂ ਉਹਨੂੰ ਸਮਝਣ ਦੀ ਵੀ ਤਾਂ ਜ਼ਰੂਰਤ, ਚਲੋ ਜਿਹਨੂੰ ਜ਼ਰੂਰਤ ਹੈ, ਜਿਹਨੂੰ ਲੋੜ ਹੈ, ਨਹੀਂ ਹੁੰਦਾ ਮਤਲਬ ਕਿ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ, ਤਾਂ ਅਗਲਾ ਚਲੋ ਸਹੂਲਤ ਲੈ ਸਕਦਾ ਹੈ, ਪਰ ਜਿਹੜੇ ਕਹਿੰਦੇ ਕਿ ਹੁੰਦੇ ਚੰਗੇ ਭਲੇ ਨੇ, ਰਜਵਾੜੇ ਨੇ, ਹੋਰ ਸਾਰੀਆਂ ਮਤਲਬ ਕਿ ਸਾਰਾ ਕੁਝ ਘਰ ਬਾਰ ਹੈਗਾ, ਗੱਡੀਆਂ ਕੋਲ ਨੇ, ਸਾਰਾ ਕੁਝ ਕਰ ਸਕਦੇ ਨੇ ਮਾੜਾ ਮੋਟਾ, ਉਹ ਹੈਰਾਨਗੀ ਹੁੰਦੀ ਹੈ ਕਿ ਕਣਕ 3 ਰੁਪਏ 6 ਰੁਪਏ ਕਿਲੋ ਲੈ ਕੇ ਉਹ ਖਾ ਰਹੇ ਨੇ, ਮੰਦਲੇ ਹਾਲ ਨੇ ਜੀ, ਫਿਰ ਤਾਂ ਰੱਬ ਹੀ ਰਾਖਾ ਹੈ, ਕਸੂਰ ਤਾਂ ਲੋਕਾਂ ਦਾ ਵੀ ਇਹਦੇ ਵਿੱਚ
0: ਭਾਈ
1: ਹੈ ਕਿਤੇ
0: ਸਾਹਿਬ
1: ਨਾ
0: ਇਹ
1: ਕਿਤੇ।
0: ਚੀਜ਼ਾਂ ਤਾਂ ਫਿਰ ਲੋਕਾਂ ਦੇ ਵਿੱਚੋਂ ਲੀਡਰ ਗਏ ਹੈਗੇ, ਲੋਕਾਂ ਦੀ ਸਾਈਕੋਲੋਜੀ ਦਾ ਪਤਾ ਨਹੀਂ ਉਹਨਾਂ ਨੂੰ, ਉਹਨਾਂ ਨੂੰ
1: ਜੀ
0: ਸਾਈਕੋਲੋਜੀ ਦਾ ਪਤਾ ਆ ਲੋਕਾਂ ਦੀ, ਲੋਕਾਂ ਦੇ ਸਾਡੇ ਇਦਾਂ ਦੇ ਹੀ ਹੈਗੇ ਆ ਜੀ, ਪਕੌੜਿਆਂ ਵਾਸਤੇ ਤਾਂ ਲੜ ਪੈਂਦੇ ਇਹ ਜੀ,
1: ਬਿਲਕੁਲ ਹੈ ਜੀ,
0: ਕੱਪੜੇ ਪਾੜ
1: ਬਿਲਕੁਲ ਹੈ
0: ਜਾਂਦੇ ਇਹਨਾਂ ਦੇ ਕੱਪੜੇ
1: ਜੀ
0: ਫ੍ਰੀ ਦੇ ਪਕੌੜੇ ਚੱਕਣ ਵਾਸਤੇ,
1: ਜੀ
0: ਆ ਵਿਦੇਸ਼ਾਂ ਦੇ ਵਿੱਚ ਲੰਗਰ ਲਾਉਂਦੇ ਹੈਗੇ ਆ ਜੀ, ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਆ ਇਹ ਲੋਕ ਕਿੰਨੀ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਆ ਸਾਡੀ ਨੈਸ਼ਨੈਲਿਟੀ ਜਾਂ ਸਾਡੀ ਜਿਹੜੀ ਆ ਮਤਲਬ ਪੰਜਾਬੀਅਤ ਇਸ ਪਤਾ ਨਹੀਂ ਕੀ ਗੱਲ ਹੈਗੀ ਆ, ਇਹ ਇਸ ਤਰੀਕੇ ਦੇ ਨਾਲ ਮੇਰੇ ਮਤਲਬ ਜਿਹੜਾ ਆ ਵੋਕੈਬਲਰੀ ਮੇਰੀ ਜਵਾਬ ਦੇ ਰਹੀ ਆ ਕਿ ਮੈਂ ਇਹਨੂੰ ਕਿਸ ਚੀਜ਼ ਦੇ ਨਾਲ ਜਿਹੜਾ ਆ ਕੰਪੇਅਰ ਕਰਾਂ
1: ਜੀ
0: ਕਿ ਇੰਨੀ ਮਾੜੀ ਨੀਤ ਜਿਹੜੀ ਹੈਗੀ ਆ ਮੈਂ ਨਹੀਂ ਸੋਚਦਾ ਹੈਗਾ ਆ ਕਿ ਇਹ ਹੋਰ ਕਿਸੇ ਕੌਮ ਦੀ ਹੋਊਗੀ, ਤੇ ਜਿੱਥੇ
1: ਬਿਲਕੁਲ
0: ਜਿਹੜਾ ਆ ਇੱਕ ਵੀ ਦੇਖੋ ਦਰਿਆ ਦੇ ਲੈਣੇ ਹੈਗੇ ਆ ਵੀ ਹਾਂ ਜੀ ਜਿੱਥੇ ਇਹਨਾਂ ਨੇ ਫੂਕ ਛੱਕ ਕੇ ਕੰਮ ਕਰਨਾ ਆ ਉੱਥੇ ਜਿਹੜੇ ਪੀਜੇ ਦੇ ਲੰਗਰ ਲਾ ਦੇਣੇ, ਆਪ
1: ਬਿਲਕੁਲ
0: ਜਿਹੜਾ ਹੈਗਾ ਆ ਵੀ ਕਣਕ ਆਪ ਜਿਹੜਾ ਆ 2 ਰੁਪਈਏ ਕਿਲੋ ਕਣਕ ਜਿਹੜੀ ਆ ਸਰਕਾਰ ਵੱਲੋਂ ਮਿਲਦੀ ਉਹ ਲੈਣ ਤੁਰ ਜਾਣਾ।
1: ਜੀ ਜੀ
0: ਮੈਂ ਨਾ ਜੀ ਛੋਟੀ ਜਿਹੀ ਗੱਲ ਸਾਂਝੀ ਕਰਦਾ,
1: ਜੀ
0: ਬੰਦਾ ਕਹਿੰਦਾ ਉਹ ਬਾਰਬਰ ਸ਼ਾਪ ਹੈਗੀ ਜੀ
1: ਜੀ
0: ਕੋਈ ਇੱਥੇ ਸਾਡੇ ਇੱਥੇ ਟਾਊਨ 'ਚ, ਉਹ ਬੰਦੇ ਮਤਲਬ ਜਿਹੜੇ ਹੈਗੇ ਆ ਇਹ ਥੋੜੇ ਥੋੜੇ ਪੈਸੇ ਲੈਂਦੇ ਹੈਗੇ ਆ ਕਿਉਂਕਿ ਇਹ ਛੋਟੇ ਟਾਊਨ ਦੇ ਵਿੱਚ ਇਹਨਾਂ ਦੀ ਹੁੰਦਾ ਹੀ ਆ 100 ਰੁਪਈਆ,
1: ਹਾਂਜੀ
0: ਜੇ ਕਿਸੇ
1: ਬਿਲਕੁਲ
0: ਬੰਦੇ ਤੋਂ 50-100 ਰੁਪਈਆ ਲੈਣਾ।
1: ਜੀ
0: ਬੰਦਾ ਕਹਿੰਦਾ ਵੀ 3 ਮਹੀਨੇ ਬੰਦਾ ਮੇਰੇ ਕੋਲੋਂ ਮਤਲਬ ਕਟਾਉਂਦਾ ਰਿਹਾ, ਦਾੜੀ ਦੂੜੀ ਕਟਾਉਂਦਾ ਰਿਹਾ ਹੈਗਾ ਜੀ, ਟ੍ਰਿਮਿੰਗ
1: ਜੀ
0: ਕਰਾਉਂਦਾ ਰਿਹਾ ਹੈ ਜੀ, ਤੇ ਮੇਰਾ ਕਹਿੰਦਾ ਵੀ ਜਿਹੜਾ ਆ ਕਿ 125-200 ਰੁਪਈਆ 200 ਰੁਪਈਆ, ਕਹਿੰਦਾ 200 ਰੁਪਈਆ ਮੇਰੇ ਵਾਸਤੇ ਜ਼ਿਆਦਾ ਹੈ ਜੀ,
1: ਜੀ
0: ਤੇ 200-300 ਰੁਪਈਆ ਕਹਿੰਦਾ ਮੇਰੇ ਵਾਸਤੇ ਰਕਮ ਆ, ਤੇ ਮੈਂ ਸੋਚਿਆ ਅੱਜ ਦਿੰਦਾ ਕੱਲ ਦਿੰਦਾ, ਤੇ ਕਹਿੰਦਾ ਮੈਂ ਜਦੋਂ ਦੇਖਿਆ
1: ਜੀ
0: ਤੇ ਉਹ ਨਾ ਤੁਹਾਡੇ ਪਿੰਡੋਂ ਕਹਿੰਦਾ ਨਗਰ ਕੀਰਤਨ ਚੱਲੇ ਆਇਆ ਸੀਗਾ ਤੇ ਉਹ ਉੱਥੇ ਸੰਤਰਿਆਂ ਦਾ ਲੰਗਰ ਲਾ ਕੇ ਖੜਾ ਸੀ, ਤੇ ਮੈਨੂੰ ਕਹਿੰਦਾ ਆ ਜਾ ਆਪਾਂ ਲੰਗਰ ਲਾਇਆ ਆ, ਕਹਿੰਦਾ ਮੈਂ ਮਨ ਸੋਚਿਆ ਮੇਰਾ ਹੀ 300 ਦੇ ਦਿੰਦਾ ਲੰਗਰ ਜ਼ਰੂਰੀ ਲਾਉਣਾ ਸੀ, ਗਰੀਬ ਦੇ ਪੈਸੇ ਨਹੀਂ ਦੇਣੇ ਤੇ ਤੂੰ ਲੰਗਰ ਲਾਉਣ ਆ ਗਿਆ
1: ਕਿਆ
0: ਹੈ
1: ਬਾਤ ਹੈ ਜੀ, ਕਿਆ
0: ਜੀ,
1: ਬਾਤ ਹੈ ਜੀ।
0: ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ, ਸਾਡੇ ਲੋਕਾਂ ਦਾ ਪਤਾ ਹੀ ਨਹੀਂ ਹੈਗਾ ਆ ਜੀ, ਮਿਹਨਤ ਕਸ਼ ਨੂੰ ਮਿਹਨਤ ਨਹੀਂ ਦਿੰਦੇ ਹੈਗੇ, ਤੇ
1: ਜੀ
0: ਆਪ ਵੀ ਜਿਹੜੀ ਹੈ ਸ਼ਹਿਨਸ਼ਾਹ ਬਣਦੇ ਆ ਜੀ।
1: ਜੀ
0: ਸੋ ਇਸ ਕਰਕੇ
1: ਸੈਣੀ ਸਾਹਿਬ,
0: ਦੂਜੀ
1: ਪੰਜਾਬ
0: ਇੱਕ
1: ਦੇ ਵਿੱਚ ਵੀ
0: ਮਹਾਰਾਜ
1: ਸੌ
0: ਸਾਹਿਬ ਜਿਹੜੀ,
1: ਹਾਂ ਜੀ ਹਾਂ ਜੀ
0: ਨਹੀਂ ਤੁਸੀਂ ਜਿਹੜੀ ਖਬਰ ਕੀਤੀ ਹੈਗੀ ਨਾ ਜੀ, ਜਿਹੜੀ MBBS
1: ਹਾਂ
0: ਵਾਲੀ,
1: ਜੀ ਬਿਲਕੁਲ ਹੈ ਜੀ
0: ਇਸ ਉਹ ਸਰ ਹਾਈ ਕੋਰਟ ਦੀ ਇੰਟੈਂਸ਼ਨ ਕੋਈ ਉਸ ਫੈਸਲੇ ਚ ਇਦਾਂ ਦੀ ਨਹੀਂ ਸੀ।
1: ਜੀ
0: ਹਾਈ ਕੋਰਟ ਦੇ ਵਿੱਚ ਸਰਕਾਰਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਸਹੂਲਤਾਂ ਦੇ ਕੇ ਜਿਹੜਾ ਆ ਫ੍ਰੀ ਦੇ ਵਿੱਚ ਜਿਹੜੀ ਆ ਵੀ ਸਰਕਾਰੀ ਕਾਲਜਸ ਦੇ ਵਿੱਚ ਜਿਹੜੀ ਆ ਸਟੱਡੀ ਜਿਹੜੀ ਹੈਗੀ ਆ ਕੰਮ ਉੱਥੇ ਕੰਪਨਸੇਟ ਕਰਦੇ ਆ ਸਟੂਡੈਂਟਸ ਨੂੰ,
1: ਜੀ
0: ਤੇ ਅਸੀਂ ਉਹ ਤੋਂ ਉਮੀਦ ਕਰਦੇ ਹੈਗੇ ਆ ਕਿ ਉਹ ਬਾਅਦ ਦੇ ਵਿੱਚ ਸਰਕਾਰੀ ਮਤਲਬ
1: ਜੌਬ ਕਰੇ,
0: ਆਪਣੇ ਹੌਸਪੀਟਲ ਦੇ ਵਿੱਚ ਦੋ ਦੋ ਸਾਲ ਵਾਸਤੇ ਜੌਬ ਕਰ ਲੈ।
1: ਸਰਵਿਸ ਕਰੇ ਦੇਵੇ। ਹਾਂਜੀ
0: ਉਹਦਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਅਗਲੇ ਕੋਲੋਂ ਬਾਉਂਡ ਭਰਾ ਲਓ, ਪਰ ਇਹ ਆ ਵੀ ਇਹ ਨ਀ ਹੈਗਾ ਵੀ ਜੇ ਕੋਈ ਜ਼ਰੂਰਤਮੰਦ ਆ ਤੇ ਤੁਸੀਂ ਉਹਨੂੰ ਕਿਸੇ ਗੱਲੋਂ ਜਵਾਬ ਦਿਓ ਇਸ ਗੱਲ ਤੇ
1: ਜੀ
0: ਵੀ ਉਹ ਬੰਦਾ ਜਿਹੜਾ ਹੈਗਾ ਆ ਵੀ ਸਾਨੂੰ ਉਮੀਦ ਨੀ ਹੈਗੀ ਕਿ ਕੱਲ ਨੂੰ ਮੁੜ ਕੇ ਜਿਹੜਾ ਇਹ ਸਰਕਾਰੀ ਹੌਸਪੀਟਲ 'ਚ ਨੌਕਰੀ ਕਰੇਗਾ ਜਾਂ ਨਹੀਂ
1: ਜੀ
0: ਕਰੇਗਾ, ਤੁਸੀਂ ਉਹਦੇ ਕੋਲੋਂ ਦੌਰਾਨੇ ਜਿਹੜਾ ਹੈਗਾ ਆ ਪੜ੍ਹਾਈ ਉਹਦੇ ਕੋਲੋਂ ਬੌਂਡ ਭਰਾਇਆ ਜਾ ਸਕਦਾ ਹੈ। ਉਹਨੂੰ ਗਾ ਇੰਪਲੀਮੈਂਟ ਇਹਨਾਂ ਨੇ ਜਿਹੜਾ ਹੈਗਾ ਆ ਗੱਲ ਨੂੰ ਗਲਤ ਤਰੀਕੇ ਨਾਲ ਕੀਤਾ
1: ਕਰ
0: ਹੈਗਾ,
1: ਲਿਆ ਜੀ
0: ਉਹ
1: ਬਿਲਕੁਲ
0: ਤੋਂ
1: ਹੈ।
0: ਬਾਅਦ ਹੁਣ ਦੁਬਾਰਾ ਹੈਗਾ ਕਲੈਰੀਫਿਕੇਸ਼ਨ ਹੋ ਜਾਊਗੀ, ਜਿਹੜੇ ਪੇਰੈਂਟਸ ਹੈਗੇ ਆ ਜਾਣਗੇ ਜੀ ਹਾਈ ਕੋਰਟ ਦੁਬਾਰਾ ਵੀ ਭਾਈ ਆਹ ਜਿਹੜੀ ਸ਼ਰਤ ਹੈਗੀ ਇਹਨੂੰ ਇਸ ਤਰੀਕੇ ਨਾਲ ਕਾਲਜਿਸ ਵਾਲੇ ਜਿਹੜੇ ਆ ਜਾਂ ਸਰਕਾਰ ਇੰਪਲੀਮੈਂਟ ਕਰ ਰਹੀ ਆ
1: ਜੀ
0: ਹੈ ਜੀ ਵੀ ਜਾਇਦਾਦ ਕਿੱਥੋਂ ਦੀ ਆਈ ਹੈ ਜੀ, ਕਿੱਥੋਂ ਦੇ ਦਈਏ ਕਿਹਦੀ ਦੇ ਦਈਏ, ਜੇ
1: ਜੀ
0: ਬੱਚਾ ਪੜ੍ਹਨ ਵਾਲਾ ਹੈਗਾ ਸੀਗਾ ਸਾਡਾ ਤੇ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਉਹ ਪੈਸਿਆਂ ਵਾਸਤੇ ਅਸੀਂ ਕੀ ਕਰੀਏ, ਕਿੱਥੋਂ ਕਿਹਦੀ ਜਾਇਦਾਦ ਰੱਖ ਦਈਏ ਜੀ।
1: ਨਾਲੇ MBBS ਕਰਨ ਨੂੰ ਸੈਣੀ ਦਾ ਕਰੋੜ 1.5 ਕਰੋੜ ਰੁਪਇਆ ਤਾਂ ਉਦਾਂ ਲੱਗ ਜਾਂਦਾ ਜੀ, ਤੇ ਲੋਕ ਉਹ ਨਹੀਂ ਇਕੱਠੇ
0: ਸਰ
1: ਕਰ ਪਾਉਂਦੇ।
0: ਪ੍ਰਾਈਵੇਟ ਨਹੀਂ ਲੱਗਦਾ, ਪ੍ਰਾਈਵੇਟ ਨਹੀਂ ਲੱਗਦਾ ਹੈਗਾ
1: ਜੀ
0: ਆ, ਸਰਕਾਰੀ ਦੇ ਵਿੱਚ ਵੀ ਹੁਣ ਇਹਨਾਂ ਨੇ ਫੀਸਾਂ ਬਹੁਤ
1: ਬਹੁਤ
0: ਵਧਾ
1: ਕਰ
0: ਦਿੱਤੀਆਂ
1: ਦੀਆਂ
0: ਵੈਸੇ
1: ਨੇ,
0: ਤਾਂ ਜੀ।
1: ਬਿਲਕੁਲ ਹੈ ਜੀ।
0: ਹਾਂਜੀ ਹਾਂਜੀ, ਆ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਸੀਗੀ ਜੀ ਵੀ 3-3 ਗੁਣਾ ਫੀਸਾਂ ਵਧਾ ਦਿੱਤੀਆਂ
1: ਬਿਲਕੁਲ।
0: ਹੈਗੀਆਂ ਬਾਬਾ ਫਰੀਦ
1: ਪਰ ਸੈਣੀ
0: ਯੂਨੀਵਰਸਿਟੀ ਦੇ।
1: ਸਾਹਿਬ ਚਾਹੀਦਾ ਤਾਂ ਇਹ ਹੈ, ਚਲੋ ਅਗਲੇ ਡਿਗਰੀਆਂ ਲੈ ਲਈਆਂ ਜਾਂ ਪ੍ਰੈਕਟਿਸ ਕਰਨ ਲੱਗ ਗਏ, ਹੈ ਨਾ ਜੀ, ਜੇ ਤਾਂ ਉਹ ਸਰਵਿਸ ਨਹੀਂ ਦਿੰਦੇ ਤਾਂ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਸਕਦੇ ਹੋ ਜੀ, ਭਾਈ ਆਹ ਤੁਹਾਡੇ ਨਾਲ ਐਗਰੀਮੈਂਟ ਹੋਇਆ ਜਾਂ ਤੁਹਾਡੇ ਨਾਲ ਜੋ ਸ਼ਰਤਾਂ ਸੀਗੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋੜ ਰਹੇ ਹੋ, ਤਾਂ ਇਦਾਂ ਦੀਆਂ ਮਤਲਬ ਕਿ ਗਲਤ ਹੈ ਕਿ ਨਿਗਰਾਨੀ ਜਾਂ ਇੱਕ ਭਰੋਸਾ ਬਰਕਰਾਰ ਕਰਨ ਦੀ, ਇਹ ਤਾਂ ਮਤਲਬ ਕਿ ਇੱਕ ਤਾਨਾਸ਼ਾਹੀ ਕੰਮ ਹੋ ਗਿਆ। ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਨੇ ਉਹ ਕਿੱਥੋਂ ਲਿਆਉਣਗੇ ਇੰਨਾ ਪੈਸਾ।
0: ਸਰ ਗੱਲ ਏਦਾਂ ਹੈਗੀ ਹੈ, ਸਿਸਟਮ ਹੈ ਨਾ ਆਪਣੇ ਆਪ ਹੋਊਗਾ ਜੀ, ਉੱਥੇ ਹਾਈ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਹੋਊਗੀ,
1: ਜੀ
0: ਇਦਾਂ ਦੀ ਸ਼ਰਤ ਜਿਹੜੀ ਆਰਬਿਟਰੇਰੀ ਆ ਉਹ ਕਾਲਜਸ ਵਾਲੇ ਨਹੀਂ ਲਗਾ ਸਕਦੇ ਜੀ,
1: ਜੀ ਬਿਲਕੁਲ ਹੈ ਜੀ। ਜੀ
0: ਜੇ ਪਰ ਐਸਾ ਹੋ
1: ਤੇ
0: ਸਰ ਹੋਰ ਕੋਈ ਖਬਰ?
1: ਸੈਣੀ ਸਾਹਿਬ ਮੈਂ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹੁੰਦਾ ਸੀ। ਚਲੋ ਅਕਾਲੀ ਦਲ ਦੀ ਗੱਲ ਚੁੱਲੀ ਸੀਗੀ ਤੇ ਉਹਦੇ ਵਿੱਚ ਹੁਣ 55 ਤੇ 45 ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਹਿੱਸੇ ਦੀ, ਤੇ ਪੇਚ ਜਿਹੜਾ ਇਹ ਵੀ ਫਸਿਆ ਹੋਇਆ ਜੇ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਲੱਗੇਗਾ, ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਬਣਦੀ ਹੈ?
0: ਪਰ ਸਾਹਿਬ ਇਟ ਇਜ਼ ਆਲ ਰਿਊਮਰਸ, ਅਫਵਾਹਾਂ ਆ ਸਾਰੀਆਂ,
1: ਜੀ
0: ਜਦ ਤੱਕ ਕੋਈ ਕੰਕਰੀਟ ਸੋਰਸ ਤੋਂ ਗੱਲ ਨਹੀਂ ਆਉਂਦੀ ਜੀ ਤਦ
1: ਜੀ
0: ਤੱਕ ਆਪਾਂ ਕੁਛ ਨਹੀਂ ਕਹਿ ਸਕਦੇ ਜੀ।
1: ਬਿਲਕੁਲ
0: ਉਹਦਾ ਕਾਰਨ ਇਹ ਨਾ ਜੀ ਕਿ ਬੀਜੇਪੀ ਨੇ ਵੀ ਅਮਿਤ ਸ਼ਾਹ ਨੇ ਪਿਛਲੀ ਵਾਰੀ ਜਿਹੜਾ ਆ ਕਹਿ ਤਾ ਸੀ ਵੀ ਅਕਾਲੀ ਦਲ ਨਾਲ ਸਾਡੀ ਗੱਲ ਮੁੱਕ ਚੱਲੀ ਆ, ਉਹ 1-2 ਦਿਨਾਂ ਚ ਐਲਾਨ ਹੋ ਜਾਊਗਾ।
1: ਜੀ
0: ਬਾਅਦ ਦੇ ਵਿੱਚ ਸੁਖਬੀਰ ਬਾਦਲ ਹੁਣੀ ਇੱਕ ਸੀਟ ਕਰਕੇ ਫਸ ਗਏ ਤੇ ਨਾ ਕਰਿਆ ਹੈ ਜੀ।
1: ਜੀ
0: ਹਾਂਜੀ, ਬਾਅਦ ਚ ਕਹਿਣ ਦੇ ਜੀ ਮੈਨੂੰ ਉਹਦੇ ਨਾਲ ਜਿਹੜੀ ਆ ਇੱਕ ਮੀਟਿੰਗ ਦਵਾ ਦਿਓ ਜੀ,
1: ਜੀ
0: ਅਗਲੇ ਕਹਿੰਦੇ ਰਹਿਣ ਦਿਓ ਜੀ ਤੁਸੀਂ ਹੁਣ, ਹਾਂਜੀ ਇਟ ਇਜ਼ ਟੂ ਲੇਟ।
1: ਜੀ
0: ਉਹਨਾਂ ਨੇ ਇਹ ਆ ਕਿ ਇਦਾਂ ਦੀ ਸਥਿਤੀ ਹੈ ਇਸ ਵਾਰੀ ਨਾ ਆਵੇ, ਤੇ
1: ਜੀ
0: ਨਾ ਹੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਚਾਹੁੰਦੇ ਹੈਗੇ ਆ, ਉਹਨਾਂ ਦੇ ਆਪ ਤਾਂ ਬੀਜੇਪੀ ਵਾਲੇ ਕਹਿੰਦੇ ਹੀ ਨੀ ਜੀ,
1: ਜੀ
0: ਉਹ ਤਾਂ ਉਤਸ਼ਾਹਿਤ ਹੋਏ ਜਿਹੜੇ ਹੈਗੇ ਆ ਵੀ ਅਕਾਲੀ ਦਲ ਵਾਲੇ ਕਹਿ ਗਏ ਜੀ
1: ਜੀ
0: ਵੀ ਸਾਡਾ ਗਠਬੰਧਨ ਆ ਜੀ, ਇੱਦਾਂ ਕਰਕੇ ਵਾਹਿਗੁਰੂ ਦੀ ਕਿਰਪਾ ਹੋ ਗਈ।
1: ਜੀ
0: ਹਾਂਜੀ ਵਾਹਿਗੁਰੂ ਦੀ ਕਿਰਪਾ ਤਾਂ ਹੋਈ ਹੈਗੀ ਆ, ਪਰ ਵਾਹਿਗੁਰੂ ਦੀ ਕਿਰਪਾ ਉਧਰੋਂ ਨੀ ਨਾ ਬੋਲਦੀ, ਤੇ
1: ਜੀ
0: ਜਦ ਤੱਕ ਬੀਜੇਪੀ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨਹੀਂ ਬੋਲਦੀ ਤਦ ਤੱਕ ਜਿਹੜਾ ਹੈਗਾ ਆ ਇਹ ਤੇ ਡਿਸਕਸ਼ਨ ਕਰਨੀ ਹੀ ਫਜ਼ੂਲ ਆ। ਪਤਾ ਨੀ ਉੱਥੇ ਕੀ ਟਰਮ ਐਂਡ ਕੰਡੀਸ਼ਨ ਰੱਖ ਹੁੰਦੀਆਂ ਆ ਜੀ,
1: ਜੀ
0: ਤੇ ਬਟ ਦੇਖੋ ਇਹਨਾਂ ਦੀ ਕਿਸਮਤ ਉਹ ਚੰਗੀ ਆ ਇਸ ਵੇਲੇ ਅਕਾਲੀ ਦਲ ਦੀ
1: ਜੀ,
0: ਕਿਸਮਤ ਇਹ ਚੰਗੀ ਜੀ ਜਿਹੜੀ ਖਬਰ ਤੁਸੀਂ ਕਰਨੀ ਹੈਗੀ ਆ ਜੀ, ਅਮਰੀਕਾ ਦੇ ਵਿੱਚ ਜਿਹੜਾ RSS ਦਾ ਕਿੰਨਾ ਵਿਰੋਧ ਹੋ ਰਿਹਾ
1: ਵਿਰੋਧ
0: ਜੀ,
1: ਹੋ ਰਿਹਾ ਬਿਲਕੁਲ
0: ਜੀ ਹਾਂਜੀ, ਉਹ ਮਨਿਓਰਟੀਜ਼ ਨੂੰ ਨਾ ਕਹਿ ਲੈ ਕੇ ਹੋ ਰਿਹਾ ਵੀ ਤੁਸੀਂ ਮਨਿਓਰਟੀਜ਼ ਦੇ ਤਸ਼ੱਦਦ ਕਰਦੇ ਆ ਜੀ,
1: ਜੀ
0: ਉਹ ਐਟ ਲੀਸਟ ਉਹਨਾਂ ਦਾ ਉਹਨਾਂ ਨੇ ਹੁਣ ਆਉਂਦਿਆਂ ਨਾਲ ਹੀ ਪਹਿਲਾਂ ਤਾਂ ਅਕਾਲੀ ਦਲ ਨਾਲ ਤਾਂ ਅਲਾਇੰਸ ਹੋ ਜਾਊਗਾ ਜੀ, ਬਹੁਤ ਛੇਤੀ ਹੋਊਗਾ ਕਿਉਂਕਿ ਉਹ ਚਾਹੁਣਗੇ ਕਿ ਹਾਂ ਜੀ ਵੀ ਬੀਜੇਪੀ ਵਾਲੇ ਵੀ ਸਾਡੇ ਨਾਲ ਸਿੱਖ ਚਿਹਰਾ ਵੀ ਹੋ ਸਕਦਾ ਹੈਗਾ, ਕੋਈ 4 ਮੁਸਲਿਮ ਮਤਲਬ ਜਿਹੜੇ ਹੈਗੇ ਫੇਸਿਸ ਵੀ ਨਾਲ ਜਿਹੜੇ ਆ ਉਹ
1: ਜੀ
0: ਰੱਖਣ ਜੀ,
1: ਜੀ
0: ਕਿਉਂਕਿ ਜੋ ਜਿੱਦਾਂ ਦਾ ਹਸ਼ਰ ਹੋਇਆ ਨਾ ਜੀ,
1: ਜੀ
0: ਇਦਾਂ ਦਾ ਕਦੀ ਇਹਨਾਂ ਨੇ ਐਕਸਪੈਕਟ ਕੀਤਾ ਹੀ ਨਹੀਂ ਸੀਗਾ।
1: ਨਾਲੇ ਵੱਡੀ ਗੱਲ ਇਹ ਵੀ ਹੈ ਸੈਣੀ ਸਾਹਿਬ ਉਹਦੇ ਵਿੱਚ ਕਿ ਐਤਕੀ ਹੈ ਨਾ, ਜਾਂ ਵੱਖਵਾਦੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਣੇ ਖਾਲਿਸਤਾਨੀ ਜਥੇਬੰਦੀਆਂ ਨੇ, ਉਹਨਾਂ ਦਾ ਨਾਮ ਨਹੀਂ ਆ ਰਿਹਾ ਐਤਕੀ ਉੱਥੇ। ਲੋਕਲ ਜਿਹੜੇ ਨੇ ਜਾਂ ਮਮਦਾਨੀ ਉੱਥੇ ਦੇ ਮੇਅਰ ਨੇ ਨਿਊਯਾਰਕ ਦੇ ਜਾਂ ਹੋਰ ਜਿਹੜੇ ਉੱਥੇ ਦੇ, ਉਹ ਆਪਣੀਆਂ ਭਾਸ਼ਾਵਾਂ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਮਤਲਬ ਕਿ ਉਹ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਲੋਕਾਂ ਦੇ ਸਾਹਮਣੇ। ਉਹ ਸਮਾਂ ਉਹ ਯਾਦ ਕਰਾ ਰਹੇ ਨੇ ਕਿ ਮੋਦੀ ਸਾਹਿਬ ਜਦੋਂ ਸੀਗੇ ਕਿ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਦੂਸਰਾ ਉਹਦੇ ਵਿੱਚ ਇਹ ਵੀ ਕਹਿ ਰਹੇ ਹਨ ਕਿ RSS ਦਾ ਪਿਛੋਕੜ ਜਾਂ ਇਹ ਆਪਣੀ ਇੱਕ ਆਰਮੀ ਤਿਆਰ ਕਰ ਕੀਤੀ ਹੋਈ ਹੈ, ਇਹਨਾਂ ਨੇ ਕਿੱਦਾਂ ਕਰਦੇ ਆ, ਉਹ ਸਾਰਾ ਉਹ ਚੀਜ਼ਾਂ ਐਕਸਪਲੇਨ ਕਰ ਰਹੇ ਨੇ ਜੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਡੈਂਟ ਜਿਹੜਾ RSS ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਜਿਹੜਾ ਈਵੈਂਟਸ ਹੋਣਾ ਹੈ, ਚਾਹੇ ਮੋਦੀ ਸਾਹਿਬ ਨੇ ਜਾਂ ਹੋਰ ਸਾਰਾ ਕੁਝ ਰਲਿਆ ਗਲਿਆ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ, ਪਰ ਇਹਦਾ ਡੈਂਟ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਟਰੰਪ ਨੂੰ ਵੀ ਪੈ ਸਕਦਾ ਹੈ ਜੀ।
0: ਨਹੀਂ ਸਰ, ਟਰੰਪ ਨੂੰ ਤਾਂ ਕੀ ਪੈਣਾ ਹੈਗਾ ਆ, ਉੱਥੇ ਤਾਂ ਇੰਡੀਆ ਝੁਕਿਆ ਪਿਆ ਸੀਗਾ ਪੂਰੀ ਤਰ੍ਹਾਂ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਆ ਕਿ ਕਾਂਗਰਸ ਨੇ ਉਹਨਾਂ ਦਾ ਥਿੰਕ ਟੈਂਕ ਜਿਹੜਾ ਹੈਗਾ ਨਾ ਜੀ, ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹ ਉਹਦੇ ਫੀਲਡ ਦੇ ਵਿੱਚ ਹੀ ਉਹ ਜਾ ਕੇ ਖੇਡਣ ਲੱਗ ਪਏ ਸੀਗੇ ਜੀ, ਜਿੱਦਾਂ ਰਾਹੁਲ ਗਾਂਧੀ ਜਨੇਊ ਪਾ ਕੇ ਬਹਿ ਗਿਆ ਸੀਗਾ ਜੀ, ਹਾਂਜੀ, ਵੀ ਹਿੰਦੂਆਂ ਨੂੰ ਦੱਸਿਆ ਜਾਏ ਵੀ ਇੱਦਾਂ ਕਰਕੇ ਆ ਜੀ, ਵੀ ਅਸੀਂ ਵੀ ਹਿੰਦੂ ਹੀ ਹਾਂ ਜੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਭਾਈ ਤੁਸੀਂ ਤਾਂ ਆਪ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਦੇ ਆ, ਜੇ
1: ਜੀ
0: ਅਗਲਿਆਂ ਨੇ ਹਿੰਦੂਆਂ ਨੇ ਵੋਟ ਪਾਉਣੀ ਹੋਊਗੀ ਤੇ ਉਹ ਕਾਂਗਰਸ ਨੂੰ ਕਿਉਂ ਪਾਉਣਗੇ, ਉਹ ਤਾਂ ਫਿਰ ਬੀਜੇਪੀ ਨੂੰ ਹੀ ਪਾਉਣਗੇ ਜੀ, ਜੇ ਬੰਦੇ ਨੇ ਜਿਸ ਬੰਦੇ ਨੇ ਇਹ ਫੈਕਟਰ ਸੋਚ ਕੇ ਪਾਉਣੀ ਆ। ਤੇ ਬਾਅਦ ਦੇ ਵਿੱਚ ਕਾਂਗਰਸ ਦੇ ਥਿੰਕ ਟੈਂਕ ਨੇ ਜਿਹੜਾ ਆ, ਤੁਸੀਂ ਦੇਖੋ ਨਾ ਵੀ ਰਾਹੁਲ ਗਾਂਧੀ ਨੇ ਬਸ RSS ਨੂੰ ਹਰ ਜਗ੍ਹਾ ਟਾਰਗੇਟ ਕੀਤਾ, ਹਰ ਜਗ੍ਹਾ ਟਾਰਗੇਟ
1: ਬਿਲਕੁਲ ਕਰ
0: ਕੀਤਾ,
1: ਰਹੇ ਨੇ
0: ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕੀਤਾ।
1: ਜੀ
0: ਅਲਟੀਮੇਟਲੀ ਕੀ ਹੋਇਆ, ਇੱਕ ਵੇਵ ਬਣ ਗਈ, ਇੱਕ ਵੇਵ ਬਣ ਗਈ ਹੈਗੀ ਆ, ਉਸ ਤਰ੍ਹਾਂ ਦੇ ਬੰਦੇ ਲੋਕ, ਉਦਾਂ ਦਾ ਪ੍ਰਚਾਰ, ਉਦਾਂ ਦਾ ਲਿਟਰੇਚਰ,
1: ਜੀ
0: ਠੀਕ ਹੈ ਨਾ ਜੀ।
1: ਨਾਲੇ ਉਹਦੇ ਵਿੱਚ ਇੱਕ ਇੱਕ
0: ਇਦਾਂ
1: ਫੈਕਟਰ
0: ਹੈਗਾ ਤੇ ਕਈ
1: ਹੋਰ ਹੈ
0: ਵਾਰੀ
1: ਸੈਣੀ ਸਾਹਿਬ, ਜੋ ਚਾਹੇ ਕੈਨੇਡਾ ਦੇ ਵਿੱਚ, ਚਾਹੇ ਆਪਣੇ ਇੰਡੀਅਨ ਕਮਿਊਨਿਟੀ ਹੈ, ਚਾਹੇ ਪੰਜਾਬੀ ਕਮਿਊਨਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਚੀਜ਼ਾਂ ਉੱਥੇ ਮਤਲਬ ਕਿ ਬੂਸਟ ਹੋ ਰਹੀਆਂ ਨੇ ਕਿਸੇ ਪਾਸੇ, ਲੋਕ ਉਹ ਸੋਚਦੇ ਨੇ।
0: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੀ ਚੀਜ਼ ਤੁਹਾਡੀ ਸਟਰੈਂਥ ਹੁੰਦੀ ਆ ਨਾ,
1: ਜੀ
0: ਉਹੀ ਚੀਜ਼ ਤੁਹਾਡੀ ਕਮਜ਼ੋਰੀ ਵੀ ਹੁੰਦੀ ਆ ਜੀ,
1: ਬਣ ਜਾਂਦੀ ਆ ਜੀ।
0: ਹਾਂਜੀ, ਉਹ ਸਮਾਂ ਹੁੰਦਾ ਆ ਕਿਸੇ ਟਾਈਮ ਤੇ ਉਹ ਸਟਰੈਂਥ ਲੱਗਦੀ ਹੁੰਦੀ ਆ, ਕਿਸੇ ਟਾਈਮ ਤੇ ਫਿਰ ਉਹ ਕਮਜ਼ੋਰੀ ਬਣ ਜਾਂਦੀ ਆ, ਜੋ
1: ਬਣ
0: ਅੱਜ ਇਹਨਾਂ
1: ਜਾਂਦੀ
0: ਦੇ ਹਾਲਾਤ ਹੋਏ ਆ ਜੀ।
1: ਬਿਲਕੁਲ ਆ ਜੀ,
0: ਸੋ ਇਸ ਕਰਕੇ ਉਧਰੋਂ ਜੰਗੀ ਦਾ ਜਿਹੜਾ ਹੈਗਾ ਆ ਵੀ ਯੂਥ ਜਿਹੜਾ ਆ, ਦੂਜਾ ਜਿਹੜਾ ਆ ਇੱਥੇ, ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੰਨੀ ਅਨਰੈਸਟ ਸਾਡੇ ਮਤਲਬ ਰਾਜ ਦੇ ਵਿੱਚ ਹੋ ਜਾਊਗੀ, ਜਾਂ ਯੂਥ ਜਿਹੜਾ ਹੈਗਾ, ਜਿਹੜਾ ਜਿਸ ਚੀਜ਼ ਨੂੰ ਇਹ ਕੈਜੂਅਲੀ ਲੈਂਦੇ ਸੀ ਨਾ ਵੀ ਵਾਰ ਵਾਰ ਪੇਪਰ ਹੋ ਗਏ ਜੀ ਲੀਕ ਜੀ, ਹਾਂਜੀ, 6-6 ਮਹੀਨੇ 8-8 ਮਹੀਨੇ ਰਿਜ਼ਲਟ ਨਹੀਂ ਆਉਣਾ ਜੀ, ਤੇ ਫਿਰ ਜਿਹੜਾ ਆ ਕਿਸੇ ਬੱਚਿਆਂ ਦੀ ਲਾਈਫ ਨਾਲ ਤਾਂ ਖੇਡੀ ਜਾ ਰਹੇ ਸੀ।
1: ਬਿਲਕੁਲ, ਉਹ
0: ਸਰ
1: ਵੀ ਇੰਟਰਨੈਸ਼ਨਲ
0: ਗੱਲ ਤਾਂ
1: ਮੁੱਦਾ
0: ਇਹ
1: ਬਣ
0: ਹੈਗਾ ਨਾ
1: ਗਿਆ ਜੀ।
0: ਰੁਜ਼ਗਾਰ, ਹਾਂਜੀ, ਵੱਡਾ ਦੇਸ਼ ਆ, ਰੁਜ਼ਗਾਰ ਤੇ ਫੋਕਸ ਕਰਨਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦੀ ਪ੍ਰਾਇਓਰਿਟੀ ਹੋਣੀ ਚਾਹੀਦੀ ਸੀ,
1: ਜੀ
0: ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਜੀ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਜਿਸ ਮਤਲਬ ਇਹ ਫਸੇ ਆ ਨਾ ਜਿਸ ਟ੍ਰੈਪ ਦੇ ਵਿੱਚ, ਉਹਦੇ ਕਰਕੇ ਜਿਹੜਾ ਹੈਗਾ ਆ, ਹੋ ਸਕਦਾ ਇਹਦਾ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ, ਛੇਤੀ ਤੋਂ ਛੇਤੀ ਅਲਾਇੰਸ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਤਾਂ ਕਿ ਸਾਡੀ ਦਿੱਖ ਜਿਹੜੀ ਆ ਉਹ ਸੈਕੂਲਰ ਦਿਖੇ ਜੀ। ਜੀ
1: ਬਿਲਕੁਲ,
0: ਭਾਰਤ ਸਾਹਿਬ,
1: ਕਿਉਂਕਿ ਉਹਦੇ ਅਮਰੀਕਾ ਦੇ ਵਿੱਚ ਪਹਿਲਾਂ ਵੀ ਚੇਤਾਵਨੀ ਦਿੱਤੀ ਹੋਈ ਹੈ ਕਿ ਰੈੱਡ ਲਕੀਰ ਦੇ ਉੱਤੇ ਰੱਖੇ ਹੋਏ ਨੇ, ਚਾਹੇ ਉਹ ਇੰਡੀਆ ਆ, ਚਾਈਨਾ ਆ, ਕੁਝ ਘੱਟ ਗਿਣਤੀਆਂ ਦੇ ਨਾਲ ਜੋ ਬਿਹੇਵ ਆ ਜਾਂ ਹੋਰ 1-2 ਮੁਲਕ ਹੈਗੇ ਆ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੈਗੇ ਆ, ਜਦੋਂ ਵਰਤਣਾ ਚਾਹਣਗੇ ਉਸ ਚੀਜ਼ ਨੂੰ ਜ਼ਰੂਰ ਵਰਤਣਗੇ, ਇਹ ਤਾਂ ਕਿਤੇ ਗਿਆ ਹੀ ਨਹੀਂ ਹੈ ਜੀ। ਬਿਲਕੁਲ ਹੈ,
0: ਪਰ ਇਹ ਸਭ ਵੈਸੇ ਵੀ ਜਿਹੜਾ ਹੈਗਾ ਨਾ ਜੀ, ਉਹ ਕਹਿੰਦੇ ਹੁੰਦੇ ਆ ਵੀ ਉਹ ਕਬੀਰ ਦਾ ਇੱਕ ਦੋਹਾ ਆ
1: ਜੀ,
0: ਤੇ ਉਹ ਕਹਿੰਦੇ ਵੀ ਦੋ ਬੇੜੀਆਂ ਚ ਜਿਹੜਾ ਪੈਰ ਰੱਖਦਾ ਹੁੰਦਾ ਉਹ ਡੁੱਬਦਾ ਹੀ ਡੁੱਬਦਾ
1: ਡੁੱਬਦਾ ਹੀ
0: ਹੁੰਦਾ,
1: ਹੁੰਦਾ ਹੈ
0: ਇਹ ਰੱਖਦੇ ਸੀ ਦੋ ਬੇੜੀਆਂ ਚ ਪੈਰ।
1: ਜੀ
0: ਹੁਣ ਸਮਾਂ ਨਹੀਂ ਹੈ,
1: ਬਿਲਕੁਲ
0: ਸਮਾਂ ਇਹ ਹੈਗਾ ਆ ਵੀ ਜਿਹਨਾਂ ਨਿਰਦਿਵਦੀ ਆ ਨਾ ਉਹਨਾਂ ਨਿਭਾਓ,
1: ਨਿਭਾਓ ਜੀ,
0: ਜਿਹੜਾ ਤੁਹਾਡੇ ਲਈ ਜਾਨ ਦਿੰਦਾ ਉਹਦੇ ਲਈ ਜਾਨ ਦਿਓ, ਜਿਹੜਾ ਉਹਦਾ ਦੁਸ਼ਮਣ ਫਿਰ ਤੁਹਾਡਾ ਵੀ ਦੁਸ਼ਮਣ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ
0: ਜੀ, ਹਾਂਜੀ, ਇਸ ਕਰਕੇ ਦੋ ਬੇੜੀਆਂ ਚ ਪੈਰ ਰੱਖਣੇ ਇਹਨਾਂ ਨੂੰ ਮਹਿੰਗੇ ਪੈ ਰਹੇ ਹੈਗੇ, ਇਹਨਾਂ ਦੀ ਵਜ੍ਹਾ ਨਾਲ ਬ੍ਰਿਕਸ ਜਿਹੜਾ ਹੈਗਾ ਆ, ਕਿਉਂਕਿ ਸਾਡੀ ਵਿਦੇਸ਼ ਨੀਤੀ ਜਿਹੜੀ ਹੈਗੀ ਆ ਇੱਕ ਨੌਕਰਸ਼ਾਹ ਤੈਅ ਕਰ ਰਿਹਾ,
1: ਜੀ
0: ਹੀ ਇਜ਼ ਨਾਟ ਪੋਲੀਟੀਕਲ ਪਰਸਨ,
1: ਬਿਲਕੁਲ,
0: ਹੈ ਜੀ, ਕਿਉਂਕਿ ਵਿਦੇਸ਼ ਮੰਤਰੀ ਜਿਹੜਾ IAS ਸੀਗਾ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਫੇਰ ਮੁੜ ਕੇ ਜਿਹੜਾ ਹੈਗਾ ਵਿਦੇਸ਼ ਮੰਤਰੀ ਬਣਾ ਦਿੱਤਾ।
1: ਜੀ ਨਾਲੇ ਉਹ
0: ਸੋ
1: ਵੀ
0: ਇਸ
1: ਇੱਕ ਕਿਤੇ
0: ਕਰਕੇ
1: ਨਾ
0: ਇੱਕ
1: ਕਿਤੇ
0: ਨੌਕਰਸ਼ਾਹ
1: ਖਤਰਾ ਬਣ ਰਿਹਾ ਨਾ, ਜਿੱਦਾਂ ਹੁਣ ਅਰਬ ਮੁਲਕ ਹੋ ਗਿਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇੱਕ ਹੋ ਰਹੇ ਨੇ ਜੀ, ਮੱਕਾ ਸਮਝੌਤਾ ਕਰ ਰਹੇ ਨੇ, ਤਾਂ ਉਹਦੇ ਵਿੱਚ ਵੀ ਚੇਤਾਵਨੀਆਂ ਜ਼ਰੂਰ ਆ ਰਹੀਆਂ ਨੇ ਬੰਗਲਾਦੇਸ਼ ਨੂੰ, ਮਤਲਬ ਕਿ ਇਹ ਫਾਇਦੇ ਵਾਲੀ ਆ ਜਾਂ ਉਹਦੇ ਨੁਕਸਾਨ ਵਾਲੀ, ਇਹ ਤਾਂ ਸਮਾਂ ਦੱਸੇਗਾ ਆਉਣ ਵਾਲੇ ਸਮੇਂ 'ਚ। ਉਹ ਜਿੱਦਾਂ ਕਿ ਹੁਣ ਇਹਨਾਂ ਮੁਲਕਾਂ ਦੇ ਵਿੱਚ ਨੈਟੋ ਹੈਗੀ ਆ ਜੀ, ਉਹ ਆਪਣੀ ਅਰਬ ਮੁਲਕਾਂ ਦੀ ਨੈਟੋ ਬਣਾ ਰਹੇ ਨੇ, ਅਤੇ ਉਹਦੇ ਵਿੱਚ ਤੁਰਕੀ ਵੀ ਹੋ ਸਕਦਾ ਕਿ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕੁਝ ਜਿਹੜਾ ਮੁੱਦੇ ਲੈ ਕੇ ਚੱਲ ਰਿਹਾ ਹੈ, ਹੋ ਸਕਦਾ ਹੈ ਕਿ ਇੰਡੀਆ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦਾ ਵੀ ਮਕਸਦ ਇਹਦੇ ਵਿੱਚ ਹੋ ਸਕਦਾ ਹੈ ਜੀ।
0: ਨਹੀਂ ਭਾਈ ਸਾਹਿਬ, ਇਸ ਚੀਜ਼ ਤੋਂ ਤਾਂ ਮੈਂ ਪੂਰੇ ਫੇਸ 'ਚ ਇੰਡੀਆ ਨੂੰ ਨਹੀਂ ਘੇਰਿਆ ਜਾ ਸਕਦਾ ਹੈਗਾ।
1: ਜੀ
0: ਇੰਡੀਆ 'ਚ ਬਹੁਤ ਸਟਰੈਂਥ ਆ, ਇੱਦਾਂ ਦੀ ਕੋਈ ਗੱਲ ਨਹੀਂ।
1: ਜੀ
0: ਸਾਨੂੰ ਜਿਹੜਾ ਹੈਗਾ ਹੈ ਮਾਰਦੇ ਆ, ਸਾਡੇ ਲੀਡਰ ਮਾਰਦੇ ਆ,
1: ਜੀ
0: ਤੋ ਇਸ ਕਰਕੇ ਜਿਹੜਾ ਆ, ਜਿਹੜਾ ਨਾ ਜਨਤਾ ਦਾ ਤੇ ਲੀਡਰਾਂ ਦਾ ਆਪਸ 'ਚ ਜਦੋਂ ਗੈਪ ਪੈ ਜਾਂਦਾ ਨਾ ਜੀ,
1: ਜੀ
0: ਉਸ ਵੇਲੇ ਜਿਹੜਾ ਹੈਗਾ ਆ ਫੇਥ ਟੁੱਟ ਜਾਂਦਾ ਆ, ਤੇ ਫਿਰ ਜਿਹੜਾ ਆ ਦੇਸ਼ ਕਮਜ਼ੋਰ ਲੱਗਣ ਲੱਗ ਪੈਂਦਾ।
1: ਬਿਲਕੁਲ
0: ਅਦਰਵਾਈਜ਼ ਲੋਕਾਂ ਦੇ ਵਿੱਚ ਸਟਰੈਂਥ ਹੈ ਇੰਨੀ ਹੈਗੀ ਆ, ਪਰ ਅੱਜ ਜਿਹੜਾ ਹੈਗਾ ਆ ਕੋਈ ਮਤਲਬ ਇਦਾਂ ਦੀ ਗੱਲ ਹੁੰਦੀ ਆ ਵੀ ਸਾਡੇ ਦੇਸ਼ ਦੇ ਉੱਤੇ ਮਤਲਬ ਕੋਈ ਭੀੜ ਪੈਂਦੀ ਹੈਗੀ ਆ,
1: ਜੀ
0: ਤੇ ਇਹ ਲੋਕਾਂ ਨੇ ਸਾਰਾ ਕੁਛ ਭੁੱਲ ਕੇ ਤੇ ਉਧਰ ਨੂੰ ਜਾਣਾ ਜੀ ਬਸ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਹਾਂਜੀ, ਤੁਸੀਂ ਦੇਖੋ ਨਾ ਗੱਲ
1: ਜੀ
0: ਤਾਂ ਇਹ ਆ ਵੀ ਹੜ੍ਹ ਆਏ ਹੈਗੇ ਸੀਗੇ, ਕਿਸੇ ਨੇ
1: ਜੀ
0: ਦੇਖਿਆ ਵੀ ਸਰਕਾਰ ਕਿਹਦੀ ਹੈਗੀ ਕਿਹਦੀ ਨਹੀਂ,
1: ਨਾ
0: ਸਰਕਾਰ
1: ਜੀ
0: ਦੀ
1: ਨਾ,
0: ਡਿਊਟੀ ਹੈ ਜਿੱਦਾਂ ਮਰਜ਼ੀ ਲੋਕ ਦੌੜ ਪਏ।
1: ਦੌੜ ਪਏ
0: ਹਾਂਜੀ,
1: ਜੀ, ਆਪ ਮੁਹਾਰੇ ਹੋ ਗਏ।
0: ਹਾਂਜੀ ਜੀ ਬਿਲਕੁਲ,
1: ਤੇ
0: ਇਸ
1: ਸੈਣੀ
0: ਕਰਕੇ
1: ਸਾਹਿਬ
0: ਇਦਾਂ ਦੀ ਕੋਈ ਗੱਲ ਨਹੀਂ।
1: ਏਆਈ ਜਿਹੜੀ ਹੈ ਆਪਣੇ ਗੱਲਬਾਤ ਥੋੜੀ ਜਿਹੀ ਉਹਦੇ ਤੇ ਕਰਦਾ, ਤੁਹਾਡੇ ਕੋਰਟ
0: ਹਾਂਜੀ
1: ਸਿਸਟਮ ਦੇ ਵਿੱਚ
0: ਜੁਡੀਸ਼ਰੀ ਦੇ
1: ਲਾਗੂ
0: ਵਿੱਚ
1: ਹੋਈ,
0: ਜਿਹੜਾ ਆ ਜੀ,
1: ਕਿੱਦਾਂ ਦੇਖਦੇ ਹੋ ਇਹਨੂੰ, ਚੰਗਾ
0: ਭਾਈ ਸਾਹਿਬ,
1: ਸਟੈਪ ਹੈ ਜੀ ਉਹਦਾ?
0: ਭਾਈ ਸਾਹਿਬ ਪਤਾ ਕੀ ਆ, ਏਆਈ ਦੇ ਵਿੱਚ ਜਿਹੜਾ ਆ ਕਈ ਚੀਜ਼ਾਂ ਫੇਕ ਵੀ ਹੈਗੀਆਂ।
1: ਜੀ
0: ਉੱਥੇ ਜੱਜਿਸ ਜਿਹੜੇ ਹੈਗੇ ਨਾ ਜੀ, ਉਦੋਂ 5 ਜੱਜਾਂ ਦੀ ਬੈਂਚ ਬੈਠੀ ਸੀ, ਤੇ ਉੱਥੇ ਇੱਕ ਲੇਡੀ ਜੱਜ ਨੇ ਇਹ ਗੱਲ ਕਹੀ,
1: ਜੀ
0: ਕਹਿੰਦੀ ਵੀ ਵਕੀਲ ਜਿਹੜੇ ਹੈਗੇ ਆ ਏਆਈ ਤੋਂ ਪਟੀਸ਼ਨ ਡਰਾ ਕਰਕੇ ਲੈ ਆਉਂਦੇ ਆ, ਵਿੱਚ ਕੇਸ ਰੈਫਰੈਂਸ ਦੇ ਦਿੰਦੇ ਹੈਗੇ ਆ,
1: ਜੀ
0: ਜਿਹੜਾ ਕਿ ਕੇਸ ਕਦੀ ਚੱਲਿਆ ਹੀ ਨਹੀਂ ਹੁੰਦਾ।
1: ਜੀ
0: ਹਾਂਜੀ, ਉਹ ਇਮੈਜਿਨਰੀ ਜਿਹੜੇ ਹੈਗੇ ਕੇਸਾਂ ਦੇ ਨਾਂ ਲਿਖ ਕੇ, ਤੇ ਉੱਦਾਂ ਹੀ ਜਿਹੜਾ ਹੈਗਾ ਆ ਟਾਈਟਲ ਪਾ ਦਿੰਦੇ ਹੈਗੇ ਜਿੱਦਾਂ ਮਰਜ਼ੀ।
1: ਜੀ
0: ਇਹ ਵਟ ਇਜ਼ ਏਆਈ, ਆਖਰ ਤਾਂ ਏਆਈ ਜਿਹੜੀ ਹੈਗੀ ਆ ਕਿਸੇ ਨਾ ਕਿਸੇ ਤੋਂ ਡਾਟਾ ਚੱਕਿਆ ਨਾ ਉਹਨੇ, ਡਾਟਾ
1: ਬਿਲਕੁਲ
0: ਫੇਕ ਵੀ ਹੋ ਸਕਦਾ ਜੀ।
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਏਆਈ ਜਿਹੜੀ ਹੈਗੀ ਆ ਇਟ ਇਜ਼ ਹੈਲਪਫੁਲ, ਪਰ
1: ਜੀ
0: ਇਹਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਆ।
1: ਲੋੜ ਹੈ ਜੀ।
0: ਸਮ ਟਾਈਮਸ ਕੀ ਹੁੰਦਾ ਹੈਗਾ ਆ ਕਿ ਜਿਹੜੀ ਕਿਤਾਬੀ ਨੌਲੇਜ ਹੁੰਦੀ ਆ ਨਾ, ਜਿੱਦਾਂ ਜੋਤਿਸ਼ ਦੀ ਗੱਲ ਕਰਦੇ ਹੈਗੇ,
1: ਹਾਂਜੀ
0: ਸਰ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੈਲੇਟਿਵਲੀ ਐਗਜ਼ਾਮਿਨ ਕਰੀਆਂ ਹੁੰਦੀਆਂ, ਸਾਹਮਣੇ ਬੈਠਾ ਬੰਦਾ ਦਿਸਦਾ ਜਿਹੜਾ ਤੁਹਾਨੂੰ,
1: ਜੀ
0: ਜਾਂ ਤੁਹਾਡੇ ਕੋਲ ਕਰੰਟ ਪ੍ਰੋਬਲਮ ਹੈਗੀ ਆ ਜਿਹੜੀ,
1: ਜੀ
0: ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ, ਜੋ ਇੱਕ ਹਿਊਮਨ ਜਿਹੜਾ ਆ ਉਹ ਆਪਣੇ ਐਂਗਲ ਨਾਲ ਸੋਚ ਸਕਦਾ ਆ, ਉਹ ਏਆਈ ਨਹੀਂ ਸੋਚ ਸਕਦੀ,
1: ਬਿਲਕੁਲ
0: ਉਹਦੇ ਵਿੱਚ ਸੈਂਟੀਮੈਂਟਸ ਨਹੀਂ ਹੋਣਗੇ, ਉਹਦੇ
1: ਜੀ
0: ਵਿੱਚ ਜਿਹੜਾ ਹੈ ਉਹਨੂੰ ਤਾਂ ਕਰੰਟ ਸਿਚੁਏਸ਼ਨ ਦਿਓਗੇ ਤੁਸੀਂ, ਉਹਦੇ ਮੁਤਾਬਕ ਉਹ ਤੁਹਾਨੂੰ ਜਿਹੜਾ ਹੈਗਾ ਆ
1: ਬਿਲਕੁਲ
0: ਸਲੂਸ਼ਨ ਦੇ ਦਊਗੀ,
1: ਦੇ ਦਊਗੀ,
0: ਜਦਕਿ ਜਦੋਂ ਸਾਹਮਣੇ ਬੰਦੇ ਦੇ ਹੁੰਦਾ ਹੈ ਬੰਦਾ,
1: ਜਜ਼ਬਾਤੀ ਵੀ
0: ਉਸ
1: ਹੋਣਾ
0: ਵੇਲੇ
1: ਜੀ।
0: ਬੰਦੇ ਨੂੰ ਜਿਹੜਾ ਹੈਗਾ ਬੰਦੇ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ, ਬੰਦਾ ਉਹਨੂੰ ਅਬਜ਼ਰਵ ਕਰਦਾ ਜੀ,
1: ਜੀ
0: ਸੋ
1: ਬਿਲਕੁਲ
0: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਏਆਈ ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਰੂਰ ਕਰ ਲਓ, ਪਰ ਜਿਹੜਾ ਹੈਗਾ ਕੌਸ਼ੀਅਸਲੀ ਕਰੋ,
1: ਜੀ
0: ਪਰ ਹਾਂ ਏਆਈ ਕਦੀ ਵੀ ਜਿਹੜਾ ਹੈਗਾ ਆ ਵੀ ਨਾ ਤਾਂ ਜੱਜ ਦੀ ਜਗ੍ਹਾ ਲੈ ਸਕਦੀ ਨਾ ਵਕੀਲ ਦੀ ਜਗ੍ਹਾ ਲੈ
1: ਬਿਲਕੁਲ
0: ਸਕਦੀ ਹੈਗੀ, ਜੱਜਮੈਂਟਸ ਜਿਹੜੀਆਂ ਆ ਜੱਜ ਜੋ ਆਪਣੇ ਮਨ ਨਾਲ ਸੋਚ ਕੇ ਆਪਣੇ ਵਿਵੇਕ ਨਾਲ ਸੋਚ ਕੇ
1: ਜੀ
0: ਲਿਖ ਸਕਦਾ, ਉਹ ਏਆਈ ਨਹੀਂ ਕਰ ਸਕਦੀ,
1: ਮਟੀਰੀਅਲ
0: ਇਹ ਗੱਲ
1: ਛਾਟਿਆ
0: ਸੀ
1: ਜਾ
0: ਉਹਨਾਂ ਦੇ
1: ਸਕਦਾ,
0: ਕਹਿਣ
1: ਜੇ
0: ਦਾ।
1: ਵੱਡੀਆਂ ਫਾਈਲਾਂ ਨੇ ਉਹਨਾਂ ਨੂੰ
0: ਹਾਂ
1: ਛੋਟਾ
0: ਬਿਲ
1: ਕੀਤਾ ਜਾ ਸਕਦਾ ਜੀ,
0: ਇਹਦੀ
1: ਬਿਲਕੁਲ ਹੈ ਜੀ,
0: ਇਹਦੀ ਹੈਲਪ ਲਈ ਜਾ ਸਕਦੀ ਹੈਗੀ,
1: ਜੀ
0: ਬਟ ਇਹਨੂੰ ਐਬਸੋਲਿਊਟ ਜਾਂ ਅੰਨਾ ਜਿਹੜਾ ਹੈਗਾ ਹੈ ਨਾ ਦੇਖ ਕੇ ਮਤਲਬ
1: ਜੀ
0: ਉਹ ਉਦਾਂ ਦੀ ਵਰਤੋਂ ਕੀਤੀ ਜਾ
1: ਜਾ
0: ਸਕਦੀ ਜੀ,
1: ਸਕਦੀ ਹੈ,
0: ਇਹੀ ਉਹਨਾਂ ਦੀ ਇੰਟੈਂਸ਼ਨ ਸੀ ਜੀ,
1: ਬਿਲਕੁਲ
0: ਇਹੀ ਉਹਦਾ ਕਰਕਸ ਹੈ
1: ਜੀ।
0: ਜੀ
1: ਸੈਣੀ ਸਾਹਿਬ, ਆਖਰ
0: ਥੈਂਕ
1: ਦੇ ਵਿੱਚ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਜੀ, ਪਟੀਸ਼ਨ ਵੈਸੇ ਹਾਸੋ ਹੀ ਨਹੀਂ ਲੱਗੀ ਸੀ, ਪਤਨੀ ਕੋਈ ਨੌਕਰ ਨਹੀਂ ਹੈ, ਸੱਸ ਸਹੁਰੇ ਦੀ ਸੇਵਾ ਦੇ ਘਰ ਦੇ ਕੰਮਾਂ ਲਈ ਮਜਬੂਰ ਨਹੀਂ ਕਰ ਸਕਦਾ ਪਤੀ, ਇੱਦਾਂ ਦਾ ਇੱਕ ਫੈਸਲਾ ਆਇਆ, ਕਹਿੰਦੇ ਬਰਾਬਰ ਦੇ ਦੋਵੇਂ ਹੀ ਹੋਣੇ ਚਾਹੀਦੇ ਨੇ ਕੰਮ ਕਾਰ ਕਰਨ ਨੂੰ ਘਰ ਦੇ ਵਿੱਚ, ਉਹਨੇ ਕਿਹੜਾ ਮਤਲਬ ਕਿ ਨੌਕਰਿਆਂ ਨਹੀਂ ਲਿਆਂਦੀ ਆ, ਪਤਨੀ ਆ ਉਹਦੀ।
0: ਭਾਈ ਸਾਹਿਬ ਦੇਖੋ, ਬਿਲਕੁਲ ਤੁਸੀਂ ਦੇਖੋ, ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਤੁਸੀਂ ਹੱਸੀ ਕਿਉਂ ਜਾਂਦੇ ਹੈਗੇ ਇਹ ਪੜ੍ਹ ਕੇ, ਹਾਂਜੀ ਕਿਉਂ ਖੁਸ਼ ਹੋ ਰਹੇ ਹੈਗੇ
1: ਨਹੀਂ,
0: ਇਹਨਾਂ
1: ਕਿਉਂਕਿ
0: ਪੜ੍ਹ
1: ਮੈਂ
0: ਕੇ ਜਿਹੜਾ
1: ਹੱਸਦਾ
0: ਹੈਗਾ
1: ਤਾਂ
0: ਠੀਕ
1: ਆ। ਔਜਲਾ ਸਾਹਿਬ ਨੇ ਲਿਖਿਆ, ਵੈਸੇ
0: ਹਾਂ
1: ਆਪਾਂ ਗੱਲ ਕਰਦੇ ਸੀਗੇ ਅਕਾਲੀ ਦਲ ਤੇ ਬੀਜੇਪੀ ਦੀ, ਤੇ ਉਹਨਾਂ ਨੇ ਕਿਹਾ ਰਾਜਨ ਜੀ ਜਿਵੇਂ ਤੁਹਾਡੇ ਮੁਤਾਬਕ ਪਤੀ ਪਤੀ ਪਤਨੀ ਵਾਂਗੂ, ਉਸ ਤੋਂ ਮੈਨੂੰ ਗੱਲ ਚੇਤੇ ਆ ਗਈ, ਮੈਂ ਕਿਹਾ ਚਲੋ ਆਹ ਵੀ ਇੱਕ ਖਬਰ ਆਈ ਆ, ਹਾਈ ਕੋਰਟ ਦਾ ਫੈਸਲਾ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ ਜੀ।
0: ਨਹੀਂ ਉਹ ਗੱਲ ਠੀਕ ਠਾਕ ਹੈਗੀ ਹੈ ਜੀ, ਜੋ ਕਹਿੰਦੇ ਠੀਕ ਕਹਿੰਦੇ ਹੈਗੇ ਆ,
1: ਜੀ
0: ਗੱਲ ਏਦਾਂ ਹੈਗੀ ਹੈ ਜੀ ਵੀ ਇਹ ਜੋ ਬੋਲ ਰਹੇ ਹੈਗੇ ਆ ਜੱਜ ਸਾਹਿਬ, ਉਹਨਾਂ ਦਾ ਵੀ ਘਰ ਦਾ ਵਿੱਚ ਇਹਨਾਂ ਦੇ ਬੋਲਣ ਤੋਂ ਹੀ ਮੈਨੂੰ ਇਹਨਾਂ ਦੇ ਘਰ ਦੇ ਹਾਲਾਤ ਪਤਾ ਲੱਗ ਗਏ ਆ ਜੀ।
1: ਸੋਚਦਾ ਸੀ ਕਹਿਣਾ ਇਹ ਜਨਾਨੀ ਦਾ ਫੈਸਲਾ ਹੋਣਾ।
0: ਇਹ ਜਨਾਨੀ ਦਾ ਫੈਸਲਾ ਨਹੀਂ ਹੈਗਾ, ਇਹ ਜੱਜ ਦਾ ਹੀ ਫੈਸਲਾ ਹੈਗਾ ਆ, ਪਰ ਜਨਾਨੀ ਇਹ ਵੀ ਪਤੀ ਪਤਨੀ ਪੀੜਤ ਹੀ ਹੈਗਾ ਆ,
1: ਜੱਜ ਜੱਜ
0: ਜੋ ਇਸ
1: ਮਤਲਬ
0: ਕਰਕੇ
1: ਕਿ ਫੀਮੇਲ ਆ ਨਾ ਜੀ।
0: ਬਸ ਠੀਕ ਹੈ, ਉਹਨੇ ਆਪਣੇ ਘਰ ਦੇ ਹਾਲਾਤ ਦੱਸ ਦਿੱਤੇ ਹੈਗੇ, ਤਾਂ ਕਿਹੜੀ ਗੱਲ ਹੈਗੀ ਆ ਜੀ,
1: ਬਿਲਕੁਲ
0: ਜਿੱਦਾਂ ਮਰਜ਼ੀ ਹੈ। ਸਾਡੇ ਨਾ, ਮੈਂ ਦੱਸ ਦਿੰਦਾ ਤੁਹਾਨੂੰ ਜੀ, ਇਹ
1: ਜੀ
0: ਵੇਰੀ ਕਰਦਾ ਹੁੰਦਾ ਬੰਦੇ ਦੀ ਇੰਟੈਂਸ਼ਨ ਤੇ।
1: ਜੀ
0: ਸਾਡੇ ਨਾ ਇੱਕ ਜੱਜ ਸਾਹਿਬ ਹੈਗੇ ਸੀਗੇ ਫੈਮਿਲੀ ਕੋਰਟ ਦੇ ਵਿੱਚ, ਉਹਨਾਂ ਦੀ ਵਾਈਫ ਵੀ ਹੈਗੀ ਸੀ ਫੈਮਿਲੀ ਕੋਰਟ ਚ।
1: ਜੀ
0: ਹਾਂਜੀ, ਉਹ ਜੱਜ ਜਿਹੜਾ ਹੈਗਾ ਆ, ਜਦੋਂ ਉਹਦੇ ਕੋਲ ਕੋਈ ਕੇਸ ਜਾਣਾ ਆ ਤੇ ਉਹਨੇ ਪਤਾ ਕੀ ਕਹਿਣਾ,
1: ਜੀ
0: ਕਿਉਂਕਿ ਉਹ ਦੋਨੇ ਵੱਖਰੇ ਵੱਖਰੇ ਸਟੇਸ਼ਨ ਤੇ ਹੈਗੇ ਸੀ, ਉਹ
1: ਜੀ
0: ਦੋਨੇ ਸਟੇਸ਼ਨਾਂ ਦੇ ਜਿਹੜੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਜਨਾਨੀ ਵੀ ਏਦਾਂ ਦੀ ਆ, ਕਹਿੰਦੇ ਨਾ ਭਰਾਵਾ ਜਿਹੜਾ ਬੰਦਾ ਆ ਬੰਦੇ ਕੋਲ ਕੇਸ ਲੈ ਕੇ ਜਾਊਗਾ ਤੇ ਉਹ ਜਨਾਨੀ ਨੂੰ ਕਹੂਗਾ ਵੀ ਜੇ ਤੈਨੂੰ ਇਹ ਏਦਾਂ ਹੀ ਮਾੜਾ ਆ ਤੈਨੂੰ ਛੱਡ ਪਰੇ ਛੱਡ, ਹੋਰ ਵਿਆਹ ਕਰਾ ਕੇ ਤੇ ਤਲਾਕ ਲੈ ਹੈ। ਤੇ ਉਹ ਕਹਿੰਦੇ ਜੇ ਉਧਰੋਂ ਜਿਹੜਾ ਹੈਗਾ ਜੇ ਜਨਾਨੀ ਕੋਲ ਕੇਸ ਚੱਲ ਜਾਂਦਾ ਤੇ ਉਹ ਜਨਾਨੀ ਨੂੰ ਦੱਬ ਕੇ ਮਾਰਨ ਲੱਗ ਪੈਂਦੀ, ਤਾਂ ਜੇ ਮੈਂ ਵੱਸ ਗਈ ਤਾਂ ਤੂੰ ਨੀ ਵੱਸ ਸਕਦੀ ਹੈਗੀ, ਮੈਂ ਇਹੋ ਜਿਹੇ ਪੋਸਟ ਮੈਂ ਐਡੀ ਵੱਡੀ ਪੋਸਟ ਤੇ ਬਹਿ ਕੇ ਜਿਹੜਾ ਹੈਗਾ ਆ ਹੈ ਤੇ ਬੱਸੀ ਤੁਹਾਡੇ ਕੋਲ ਘਰ ਆ, ਮੈਂ ਸਾਰਾ ਕੁਛ ਚੱਲਦੀ ਹੈਗੀ, ਤੁਹਾਨੂੰ ਘਰ ਹੀ ਨੀ ਵਸਾਉਣੇ ਆਉਂਦੇ। ਤੂੰ ਇਸ ਕਰਕੇ ਭਾਈ ਹਰ ਇੱਕ ਬੰਦਾ ਆਪਣੀ ਆਪਣੀ ਫੀਲਿੰਗ ਦੱਸਦਾ ਹੈਗਾ ਆ, ਤੇ ਜੱਜ ਸਾਹਿਬ ਦੀ ਆਪਣੀ ਫੀਲਿੰਗ ਹੈਗੀ ਆ ਜੀ, ਇਹਨਾਂ ਲੋਕਾਂ ਨੇ ਕੀ ਮਾਰਗਦਰਸ਼ਨ ਕਰਨੇ ਹੈਗੇ, ਪਰ ਸਭ ਘਰ ਬਣਦੇ ਸੰਸਕਾਰ ਤੇ,
1: ਬਿਲਕੁਲ
0: ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਘਰਾਂ ਦੇ ਸੰਸਕਾਰ ਜਿਹੜੇ ਹੈਗੇ ਆ ਉਹ ਕਿਸੇ ਜੱਜਮੈਂਟ ਦੇ ਮੁਹਤਾਜ ਨਹੀਂ ਗੇ, ਇਹ ਸਾਨੂੰ ਪਤਾ ਆ ਵੀ ਸਾਡੀਆਂ ਕੀ ਡਿਊਟੀਜ਼ ਹੈਗੀਆਂ, ਸਾਨੂੰ ਕਿਸੇ ਨੂੰ ਮਤਲਬ ਕੋਈ ਕਿੱਦਾਂ ਸਮਝਾ ਜਾਏ ਜੀ ਸਾਨੂੰ, ਤੋ ਇਸ ਕਰਕੇ ਇਦਾਂ ਦਾ ਮਾਹੌਲ ਬਣਾਉਣਾ ਚਾਹੀਦਾ। ਇਹਦੀ ਸਰ ਇਹਦੀ ਨਾ ਹਸਬੈਂਡ ਵਾਈਫ ਦੋਨਾਂ ਦੀ ਡਿਊਟੀ ਹੈਗੀ ਆ ਕਿ ਇਸ ਚੀਜ਼ ਦੇ ਉੱਤੇ ਮਤਲਬ ਜ਼ਰੂਰ ਸੋਚਿਆ ਜਾਵੇ ਕਿ ਕੋਈ ਬੰਦਾ ਜਾਂ ਕੋਈ ਜੱਜਮੈਂਟ ਸਾਨੂੰ ਕਿਉਂ ਗਾਈਡ ਕਰੇ, ਅਸੀਂ ਆਪਣਾ ਜਿਹੜਾ ਹੈਗਾ ਆ ਘਰ ਆਪਣੇ ਸਹੂਲਤ ਮੁਤਾਬਕ ਚਲਾਉਣਾ, ਚਾਹੇ ਬੰਦਾ ਭਾਂਡੇ ਮਾਂਜੇ ਤੇ ਚਾਹੇ ਮਾਂਜੇ ਜਨਾਨੀ, ਤੇ ਹੁਣ ਠੀਕ ਹੈ ਜੀ, ਇਹਦੇ ਵਿੱਚ ਕੋਈ ਬੁਰਾਈ ਨੀ।
1: ਬਿਲਕੁਲ
0: ਠੀਕ ਹੈ ਸਰ,
1: ਥੈਂਕ ਯੂ,
0: ਮਿਹਰਬਾਨੀ ਭਾਈ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ, ਗ੍ਰੇਟਫੁਲ
1: ਜੀ। ਦੋਸਤੋ ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਅਸੀਂ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ ਦੋਸਤੋ, +358449 44 9962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਅਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਅਤੇ ਔਜਲਾ ਸਾਹਿਬ ਕਹਿੰਦੇ ਨੇ, ਲਿਖਦੇ ਨੇ ਔਜਲਾ ਸਾਹਿਬ ਕਿ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਜੀ, ਆ ਜਾਂਦਾ ਜੀ, ਬਿਲਕੁਲ ਹੈ ਜੀ, ਕਦੇ ਕਦੇ ਹੱਸਦੇ ਹਾਂ, ਚਲੋ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਜਾਂਦਾ ਜੀ। ਅਤੇ ਲਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ, ਅਤੇ ਜਿਸ ਦੇ ਵਿੱਚ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ, ਜੋ RSS ਦਾ ਮੁਖੀ ਗਿਆ ਹੋਇਆ ਅਮੈਰੀਕਾ ਦੇ ਵਿੱਚ, ਅਤੇ ਉਹਦਾ ਬੈਨੀਫਿਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਮਿਲ ਸਕਦਾ ਹੈ, ਕਿਉਂਕਿ ਉੱਥੇ ਵਿਰੋਧ ਹੋ ਰਿਹਾ। RSS ਮੁਖੀ ਜਿਹੜਾ ਨਿਊਯਾਰਕ ਸਮਾਗਮ ਤੋਂ ਪਹਿਲਾਂ ਕਮਿਊਨਿਟੀ ਅਲਰਟ ਕੀਤੀ ਹੈ ਅਤੇ ਸੁਚੇਤ ਰਹੋ ਦਾ ਜਿਹੜਾ ਗੱਲ ਕੀਤੀ ਹੈ, ਟਕਰਾਅ ਤੋਂ ਬਚੋ ਦਾ ਕਿਹਾ ਜਾ ਰਿਹਾ। RSS ਈਵੈਂਟ ਜਿਹੜਾ ਹੈ, ਹਿੰਦੂ ਅਮੈਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ। ਹਿੰਦੂ ਅਮੈਰੀਕਾ ਅਮੈਰੀਕੀਆਂ ਦੇ ਇੱਕ ਅਮੈਰੀਕਾ ਸਥਿਤ ਵਕਾਲਤ ਸਮੂਹ ਨੇ ਜਿਹੜਾ ਨਿਊਯਾਰਕ ਦੇ ਵਿੱਚ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਕਮਿਊਨਿਟੀ ਅਲਰਟ ਜਾਰੀ ਕਰ ਦਿੱਤਾ ਹੈ। ਇਹ ਖਬਰਾਂ 2-3 ਦਿਨ ਦੀਆਂ ਹੋ ਗਈਆਂ ਚੱਲ ਰਹੀਆਂ ਨੇ ਅਤੇ ਸਾਵਧਾਨੀ ਵਰਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੂੰ ਸ਼ਨਿਚਰਵਾਰ ਨੂੰ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਾਰਕੁਨਾਂ ਨਾਲ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਹਿੰਦੂ ਅਮੈਰੀਕਨ ਫਾਊਂਡੇਸ਼ਨ HAF ਇੱਕ ਜਿਹੜਾ ਅਮੈਰੀਕਾ ਸਥਿਤ ਗੈਰ ਲਾਭਕਾਰੀ ਸੰਸਥਾ ਨੇ ਯੂਨੀਵਰਸਲ ਔਨਨੇਸ ਸੈਲੀਬ੍ਰੇਸ਼ਨਸ ਨੂੰ ਜਿਹੜਾ ਵਿਘਨ ਪਾਉਣ ਅਤੇ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਚੇਤਾਵਨੀ ਦਿੱਤੀ ਹੈ। ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਹੋਰ ਸਮਾਜ ਜਿਹੜੇ ਸਮਾਨ ਸੋਚ ਇੱਕੋ ਜਿਹੀ ਸੋਚ ਰੱਖਦੇ ਹੈ, ਉਹਨਾਂ ਸੋਚ ਵਾਲੀਆਂ ਸੰਸਥਾਵਾਂ ਨੇ RSS ਮੁਖੀ ਵਾਲੇ ਸਮਾਗਮ ਦੇ ਨਾਲ ਹੀ ਸ਼ਨਿਚਰਵਾਰ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਯੋਜਨਾਬੰਦ ਕੀਤੇ ਨੇ। ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਡਿਪਟੀ ਕਾਰਜਕਾਰੀ ਨਿਰਦੇਸ਼ਕ ਜਿਹੜੀ ਹੈ ਸ਼ਰਾਵੀਆ ਤੜੇਪੱਲੀ, ਉਹਨਾਂ ਕਿਹਾ ਕਿ ਮੋਹਨ ਭਾਗਵਤ ਹਿੰਦੂਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਅੰਦੋਲਨ ਦੀ ਜਿਹੜੀ ਅਗਵਾਈ ਕਰਦੇ ਹੈ, ਜਿਸ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਲਈ ਹਿੰਸਾ, ਬੇਦਖਲੀ ਅਤੇ ਡਰ ਨੂੰ ਜਿਹੜਾ ਹਵਾ ਦਿੱਤੀ ਹੈ। ਹਿੰਦੂ ਅਮੈਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦੀ ਰੱਖਿਆ ਕਰਨ ਦੀ ਜਿਹੜੀ ਆ ਆਪਣੀ ਸਹੁੰ ਚੁੱਕੀ ਡਿਊਟੀ ਨੂੰ ਨਿਭਾਉਣ, ਜਿਸ ਦੇ ਵਿੱਚ ਮੈਡੀਸਨ ਸਕੁਆਇਰ ਗਾਰਡਨ ਵਿਖੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਵੀ ਸ਼ਾਮਲ ਜਿਹੜੇ ਹਨ ਅਤੇ ਹਰ ਕਿਸੇ ਦੀ ਸੁਰੱਖਿਆ ਅਤੇ ਨਾਗਰਿਕ ਅਧਿਕਾਰਾਂ ਦੀ ਗਰੰਟੀ ਦੇਣ। HAF ਨੇ ਕਿਹਾ ਕਿ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਅਤੇ ਜਿਹੜਾ ਸ਼ਿਸ਼ਟ ਬਣੋ, ਇਕੱਠੇ ਹੋਣ, ਵਿਰੋਧ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹਰ ਕਿਸੇ ਅਧਿਕਾਰ ਦਾ ਜਿਹੜਾ ਸਤਿਕਾਰ ਕਰੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਸੀ ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਕਿਹਾ। HAF ਨੇ ਕਿਹਾ ਕਿ ਜੇ ਤੁਸੀਂ ਧਮਕੀ ਮਹਿਸੂਸ ਕਰਦੇ ਹੋ ਤਾਂ ਖੇਤਰ ਛੱਡ ਦਿਓ ਅਤੇ ਇਵੈਂਟ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਸੰਪਰਕ ਕਰੋ। ਐਮਰਜੈਂਸੀ ਦੇ ਵਿੱਚ 911 ਅਤੇ ਜਿਹੜਾ ਕਾਲ ਕਰੋ। ਕਿਸੇ ਵੀ ਭੜਕਾਊ ਜਾਂ ਧਮਕੀ ਭਰੇ ਬਿਆਨ ਦੇਣ ਵਾਲੇ ਵਿਅਕਤੀ ਦੇ ਨਾਲ ਟਕਰਾਅ ਜਾਂ ਝਗੜੇ ਵਿੱਚੋਂ ਬਚੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਨਫ਼ਰਤੀ ਘਟਨਾਵਾਂ, ਧਮਕੀਆਂ, ਭੰਨ ਤੋੜ, ਸ਼ੱਕੀ ਗਤੀਵਿਧੀਆਂ ਜਾਂ ਹੋਰ ਅਪਰਾਧਾਂ ਦੀ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਹੈ। ਇਹ ਦੋਸਤੋ ਮੈਂ ਜਿੱਦਾਂ ਸੈਣੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਹੈ ਅਤੇ ਅੱਜ ਚਲੋ ਮੇਰੇ ਮਨ ਦੇ ਵਿੱਚ ਉਹ ਵੀ ਗੱਲ ਨਾਲ ਆਈ ਹੈ, ਖਬਰ ਕਰਦੇ ਕਰਦੇ ਵੀ ਹੋਰ ਸਾਰੀਆਂ ਸੰਸਥਾਵਾਂ ਜਾਂ ਉੱਥੇ ਦੇ ਲੋਕ ਜਿਹੜੇ ਨੇ ਬਛਿੰਦੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ, ਪਰ ਜਿਹੜਾ ਸਭ ਤੋਂ ਵੱਧ ਹਰ ਵਾਰੀ ਬਿਆਨ ਦਿੰਦੇ ਆ ਖਾਲਿਸਤਾਨ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਅੱਜ ਕਿਉਂ ਚੁੱਪ ਨਜ਼ਰ ਆ ਰਹੇ ਹੈ? ਅੱਜ ਕਿਉਂ RSS ਦੇ ਖਿਲਾਫ਼ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ? ਇਹ ਬਹੁਤ ਵੱਡਾ ਸਵਾਲ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਅਤੇ ਲੋ ਆਪਣੇ ਨਾਲ ਦੁਬਈ ਤੋਂ ਜੁੜ ਗਏ ਨੇ ਬਖਸ਼ੀ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਨਾਲ ਨਾਲ ਖਬਰਾਂ ਵਧਾਉਂਦੇ ਹਾਂ ਅਤੇ ਏਅਰ ਇੰਡੀਆ ਨਹੀਂ ਏਅਰ ਕੈਨੇਡਾ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆ। ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਇਹ ਏਅਰ ਕੈਨੇਡਾ ਦੇ ਵਿੱਚੋਂ ਜਿਹੜੇ ਆ ਫੜੇ ਗਏ ਆ ਮੌਂਟਰੀਅਲ ਹਵਾਈ ਅੱਡੇ 'ਤੇ, ਅਤੇ ਉਹਦੀ ਗੱਲ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਜੀ ਬਖਸ਼ੀ ਜੀ ਦੀ, ਮੁਹੰਮਦ ਜੀ ਦੀ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਜੀ ਦੇ ਵਾਸਤੇ ਰਵੋ ਤੇ ਭਾਈ ਮਾਨ ਮਤੇ ਸਰੋਤੇ ਵੀ ਜਿਹੜੇ ਇਸ ਵੇਲੇ ਰੇਡੀਓ ਦੁਆਬਾ ਤੇ ਮੌਜੂਦ ਹੈਗੇ ਆ, ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ।
1: ਥੈਂਕ ਯੂ ਜੀ, ਥੈਂਕ ਯੂ।
2: ਆਵਾਜ਼ ਬਰਾਬਰ ਆ ਰਹੀ ਆ?
1: ਹਾਂਜੀ ਹਾਂਜੀ, ਬਹੁਤ ਬਹੁਤ ਬਹੁਤ ਵਧੀਆ ਆ ਰਹੀ ਆ ਜੀ। ਹਾਂਜੀ
2: ਜੀ ਜੀ ਜੀ, ਹਾਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਆਪਣੇ ਹਾਲੀਆ ਭਰਾ ਜਿਹੜੇ ਹੈਗੇ ਆ ਰਾਜਨ ਸੈਣੀ ਸਾਹਿਬ ਵੀ ਬਹੁਤ ਰੋਸ਼ਨ ਖਿਆਲ ਹੁੰਦੇ ਆ
1: ਜੀ,
2: ਤੇ ਬੜੇ ਰੋਸ਼ਨ ਖਿਆਲਾਂ ਦਾ ਜਿਹੜਾ ਹੈਗਾ ਇਜ਼ਹਾਰ ਕਰਕੇ ਗਏ ਆ। ਬੜਾ ਕਿਆ ਬਾਤਾਂ ਜੀ,
1: ਤੇ
2: ਆਪਣਾ ਸਿਕੰਦਰ ਸਾਹਿਬ ਵੀ ਆ, ਇਹਨਾਂ ਦੇ ਖਿਆਲ ਵੀ ਬੜੇ ਰੋਸ਼ਨ ਹੁੰਦੇ ਆ
1: ਜੀ।
2: ਮੁੜ ਕੇ ਗੱਲ ਇਸ ਤਰ੍ਹਾਂ ਹੀ ਆ ਵੀ ਜਦੋਂ ਗੱਲ ਤੁਰਦੀ ਹੈਗੀ ਆ, ਕਹਿੰਦੇ ਨਾ ਗੱਲਾਂ ਦੇ ਹਰ ਬਾਤ ਦੀ ਬਾਤ ਮੇ ਇੱਕ ਬਾਤ ਹੋਤੀ ਹੈ ਤੇ ਉਸਕੇ ਅੰਦਰ ਜੋ ਬਾਤ ਹੈ ਕਹਤੇ ਵਹੀ ਸਾਰੀ ਬਾਤ ਹੋਤੀ ਹੈ। ਮਤਲਬ ਗੱਲ ਤਾਂ ਇਹ ਹੈਗਾ ਵੀ ਗੱਲ ਸਮਝਣ ਦੀ ਹੈਗੀ ਆ, ਤੇ ਚਲੋ ਸੂਰਤ ਹਾਲ ਜਿਹੜੀ ਹੈਗੀ ਆ ਉਹਦੇ ਬਾਰੇ ਤੇ ਗੱਲਾਂ ਬਾਤਾਂ ਚੱਲਦੀਆਂ। ਵਾਕਈ ਜਿਹੜਾ ਹੈਗਾ ਵੀਰ ਭੁਪਿੰਦਰ ਜੀ, ਸੂਰਤ ਹਾਲ ਜਿਹੜੀ ਆ
1: ਜੀ
2: ਦਿਨੋਂ ਦਿਨ ਨਾਜ਼ੁਕ ਹੀ ਹੁੰਦੀ ਜਾ ਰਹੀ।
1: ਬਿਲਕੁਲ।
2: ਅੱਛਾ ਇੱਕ ਹੋਰ ਦੇਖੋ ਗੱਲ ਕਿੰਨੀ ਜਿਹੜੀ ਹੈਗੀ ਆ ਸੋਚਣ ਵਾਲੀ ਹੈਗੀ ਆ, ਜਿਹਦੇ ਕੋਲ ਹੈ ਨਹੀਂ ਕੁਛ, ਆਪਾਂ ਕਹਿੰਦੇ ਚਲੋ ਜੀ ਉਹ ਬੇਮਾਲ ਹੈਗਾ।
1: ਬਿਲਕੁਲ।
2: ਅੱਛਾ ਚਲੋ ਜਿਹੜਾ ਬੇਮਾਲ ਹੈਗਾ ਆ ਉਹਨੇ ਤਾਂ ਰੋਣਾ ਹੀ ਰੋਣਾ ਵੀ ਚਲੋ ਯਾਰ ਮੇਰੇ ਕੋਲ ਮਾਲ ਹੈ ਨੀ, ਕੋਈ ਮੈਨੂੰ ਮਾਲ ਦੇਵੇ,
1: ਤੇ
2: ਮਾਲਦਾਰ ਵੱਲ ਨੂੰ ਦੌੜਨਾ ਉਹਨੇ, ਹੋਰ ਕਿੱਧਰ ਨੂੰ ਦੌੜਨਾ, ਕਿਉਂਕਿ ਬੇਮਾਲ ਜਿਹੜਾ ਹੈਗਾ ਉਹਨੇ ਮਾਲਦਾਰ ਹੀ ਲੱਭਣਾ। ਪਹਿਲਾਂ ਵੀ ਮੈਨੂੰ ਕਿਤੇ ਮਾਲਦਾਰ ਲੱਭੇ ਤੇ ਚਲੋ ਯਾਰ ਮੈਂ ਵੀ ਉਹਦੇ ਕੋਲੋਂ ਕੁਛ ਲਵਾਂ, ਹਨਾ ਪਲੱਸ ਮਾਈਨਸ
1: ਜੀ।
2: ਤੇ ਉੱਥੋਂ ਹੁਣ ਗੱਲ ਇਹ ਆ ਵੀ ਜਿਹੜੇ ਕੋਲ ਹੈ ਨੀ ਉਹ ਤਾਂ ਰੋਂਦੇ, ਜਿਹੜੇ ਹੈਗੇ ਇਸ ਤਰ੍ਹਾਂ ਰੋਈ ਜਾਂਦੇ, ਤੇ ਜਿਹਨਾਂ ਦੇ ਕੋਲ ਇੰਨਾ ਮਾਲ ਆ ਜਿਹੜੇ ਰੂਲਿੰਗ ਕਰਦੇ ਪਏ ਹੈਗੇ, ਕਹਿੰਦੇ ਦੁਨੀਆਂ ਦੇ ਉੱਤੇ ਵਹੀ ਅਸੀਂ ਹੁਣ ਰੂਲਿੰਗ ਕਰਨੀ, ਤੇ ਉਹ ਮੈਂ ਕਹਿੰਦਾ ਉਹ ਜਿਹੜਾ ਹੈਗਾ ਬੇਮਾਲ ਦੇ ਨਾਲ ਵੀ ਜ਼ਿਆਦਾ ਰੁਲ ਜਾਂਦਾ।
1: ਬਿਲਕੁਲ।
2: ਵੀ ਦੱਸੋ ਕਿਹੜਾ ਹੈਗਾ ਕਿ ਇੰਨਾ ਮਾਲ ਤੁਸੀਂ ਕਿੱਥੇ ਲੈ ਜਾਣਾ ਹੈਗਾ, ਫਿਰ ਕਬਜ਼ੇ ਜਿਹੜੇ ਹੈਗੇ ਕਰਨੇ ਬਲਾ ਵੀ ਫਲਾਣੇ ਮੁਲਕ ਤੇ ਵੀ ਕਬਜ਼ਾ ਕਰ ਲਓ, ਟਮਕਾਣੇ ਦੇ
1: ਮਾਮੇ
2: ਜਿਹੜਾ ਹੈਗਾ ਵੀ ਤੁਸੀਂ ਜਿਹੜਾ ਹੈਗਾ ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ, ਇਹ ਚੰਗੀ ਗੱਲ ਹੈਗੀ ਆ, ਹਰੇਕ ਨੂੰ ਜੀਣ ਦਾ ਹੱਕ
1: ਹੱਕ ਹੈ ਜੀ। ਬਿਲਕੁਲ।
2: ਤੇ ਆਪਣਾ ਜਿਹੜਾ ਹੈਗਾ ਹਰੇਕ ਨੂੰ ਜਿਹੜਾ ਹੈਗਾ ਹੱਕ ਹੈਗਾ, ਉਹਦੇ ਹੱਕ ਜਿਹੜੇ ਹੈਗੇ ਉਹਨੂੰ ਲੈਣੇ ਚਾਹੀਦੇ ਆ
1: ਜੀ।
2: ਇਨਸਾਨੀ ਹੱਕ, ਹਕੂਕ ਉਲ ਇਨਸਾਨੀਆ ਅਲ ਅਵਲ
1: ਜੀ,
2: ਅਰਬੀ ਚ ਕਹਿੰਦੇ ਹੈਗੇ ਹਕੂਕ ਉਲ ਇਨਸਾਨੀਆ ਅਲ ਅਵਲ। ਅਲ ਅਵਲ ਕਿਉਂ ਹੈਗਾ? ਕਿੰਨੇ ਜਿਹੜੇ ਇਨਸਾਨੀ ਹਕੂਕ ਹੈ ਨੰਬਰ 1 ਤੇ
1: ਜੀ,
2: ਇਹਨਾਂ ਦਾ ਖਿਆਲ ਰੱਖਣਾ ਚਾਹੀਦਾ, ਹਿਊਮਨ ਰਾਈਟਸ ਵੀ ਤੁਸੀਂ ਕਹਿ ਦਿੰਦੇ ਹੈਗੇ।
1: ਨਾਲੇ ਦੇਖੋ ਪਹਿਲਾਂ ਹੁੰਦਾ ਸੀ ਡਿਕਟੇਟਰਸ਼ਿਪ ਹੁੰਦੀ ਸੀ ਜਾਂ ਰਾਜਾ ਸ਼ਾਹੀ ਹੁੰਦੀ ਸੀ, ਜਿੰਨਾ ਰਕਬਾ ਹੁੰਦਾ ਸੀ ਉਹ ਦੱਬਣ ਦਾ, ਜਿੰਨਾ ਸਾਂਭ ਲਿਆ ਸਾਂਭ ਲਿਆ, ਜਿਹਨੇ ਸਾਂਭ ਲਿਆ ਉਹ ਤੋਂ ਬਾਅਦ ਹੱਦਾਂ ਸਰਹੱਦਾਂ ਬਣ ਗਈਆਂ, ਉਹਨਾਂ ਦੇ ਆਪਣੇ ਆਪਣੇ ਰਾਈਟ ਬਣ ਗਏ ਮੁਲਕਾਂ ਦੇ, ਉਹ ਆਪਣੇ ਮੁਲਕਾਂ ਦੇ ਵਿੱਚ ਬੈਠੇ ਜੋ ਮਰਜ਼ੀ ਕਰੀ ਜਾਣ ਅਗਲੇ, ਹਨਾ। ਤੇ ਉਹ ਵੀ ਚੀਜ਼ਾਂ
2: ਹਾਂ ਹਾਂ
1: ਹੈਗੀਆਂ ਨੇ।
2: ਉਹ
1: ਪਰ ਹੁਣ ਜਾਂ ਤਾਂ ਉਹ ਲੋਕ ਕਹਿਣ ਜਿਹਨਾਂ ਕੋਲ ਇਹ ਚੀਜ਼ਾਂ ਪਰਮਾਣੂ ਮਤਲਬ ਕਿ ਚੀਜ਼ਾਂ ਹੈ ਨਹੀਂ ਗਏ ਨੇ, ਉਹ ਤਾਂ ਕਹਿਣ ਵੀ ਭਾਈ ਤੁਸੀਂ ਕਾਹਤੋਂ ਕਰਦੇ ਹੋ। ਹੁਣ ਜਿਹਨਾਂ ਤੋਂ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨੇ ਬਾਕੀ ਦੁਨੀਆ ਦੇ ਨਾਲੋਂ, ਤੇ ਉਹ ਕਹਿ ਰਹੇ ਨੇ ਭਾਈ ਮੈਂ ਇਹਨੂੰ ਬਣਾਉਣ ਨਹੀਂ ਦੇਣਾ,
2: ਹਾਂ ਦੱਸੋ
1: ਤੇ
2: ਉਹੀ ਮੈਂ
1: ਆਪਣੇ ਆਪ ਨੂੰ
2: ਕਹਿਣ
1: ਵੱਡੀ
2: ਲੱਗਾ ਸੀ ਤੈਨੂੰ
1: ਡੈਮੋਕ੍ਰੇਸੀ ਦੇ ਵਿੱਚ ਲਿਆਉਂਦੇ ਨੇ ਕਿ ਨੰਬਰ ਮਤਲਬ ਕਿ ਸਾਰੇ ਵਰਲਡ ਦੇ।
2: ਹਾਂ ਹਾਂ
1: ਜੀ
2: ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ। ਉਹੀ ਗੱਲ ਹੈ ਨਾ ਵੀ ਜਿਹਨਾਂ ਨੂੰ ਕੋਈ ਜ਼ਿਆਦਾ ਮਾਲ ਆ ਗਿਆ ਉਹ ਹੋਰ ਉਹ ਤਾਂ ਹੋਰ ਜ਼ਿਆਦਾ ਰੋਈ ਜਾਂਦਾ ਹੈ,
1: ਜੀ
2: ਖੁਸ਼ ਤਾਂ ਉਹ ਵੀ ਨਾ ਹੋ ਸਕੇ
1: ਬਿਲਕੁਲ ਜੀ।
2: ਵੀ ਉਹਨਾਂ ਦੇ ਅੰਦਰ ਵੀ ਉਹ ਜਿਹੜੀ ਤਮਾਂ ਜਿਹੜੀ ਹੈਗੀ ਲਾਲਸਾ ਇੰਨੀ ਵਧੀ ਪਈ ਅੱਲਾ ਦੀ ਕਿਸਮ ਜਿਹੜਾ ਹੈਗਾ ਵੀ ਉਹ ਕਹਿੰਦੇ ਵੀ ਬਸ ਸਾਰਾ ਕੁਛ ਸਾਡੇ ਕੋਲ ਹੀ ਹੈਗਾ,
1: ਬਿਲਕੁਲ
2: ਇਹ ਮਾਲ ਜਿਹੜਾ ਹੈਗਾ ਮਾਲ ਜਿਹੜਾ ਹੈਗਾ ਕਹਿੰਦੇ ਹੁੰਦੇ ਨਾ ਇਹ ਮੱਤ ਦੇ ਨਾਲ ਮਾਲ ਬਣਦਾ
1: ਜੀ,
2: ਕਹਿੰਦੇ ਉਹਨੂੰ ਮੱਤ ਸੀ ਤੇ ਉਹਨੇ ਮਾਲ ਬਣਦਾ, ਕਹਿੰਦੇ
1: ਜੀ
2: ਉਹਨੂੰ ਮੱਤ ਨਹੀਂ ਸੀ ਤੇ ਉਹਨੇ ਰਹਿੰਦਾ ਵੀ ਗਵਾ ਲਿਆ,
1: ਨਾਲੇ ਮੁਹੰਮਦ ਜੀ ਇਹ ਵੀ ਲੱਗਦਾ ਤੁਹਾਡੀ ਗੱਲ ਤੋਂ ਮੈਨੂੰ ਚੇਤਿਆ ਇਹ ਆ ਨਾ ਉਹ ਗ੍ਰੇਟ ਸਿਕੰਦਰ ਜਿਹੜਾ ਸੀਗਾ ਨਾ ਉਹਦੀ ਗੱਲ ਭੁੱਲ ਗਏ ਨੇ, ਦੇਖ ਲਓ ਉਹਨੇ ਦੁਨੀਆ ਜਿੱਤ ਲਈ ਸੀ ਕਿੱਥੇ ਤੱਕ ਪਹੁੰਚ ਗਿਆ, ਇੰਡੀਆ ਤਾਂ ਚਲੇ ਗਿਆ ਸੀ ਠੀਕ ਆ ਨਾ ਜੀ, ਤੇ ਆਖਰ ਦੇ ਵਿੱਚ ਉਹ ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕ ਦੇਖ ਸਕਣ ਭਾਈ ਮੈਂ ਚਾਹੇ ਦੁਨੀਆ ਜੇਤੂ ਹਾਂ ਪਰ ਮੇਰੇ ਪੱਲੇ ਕੁਛ ਨਹੀਂ ਗਾ, ਮੈਂ ਇਕੱਲਾ ਹੀ ਚੱਲਾਂ ਤੇ ਇਕੱਲਾ ਹੀ ਆਇਆ ਸੀ ਕੋਈ ਨਾਲ ਨਹੀਂ ਲੈ ਕੇ
2: ਬਿਲਕੁਲ
1: ਚੱਲਦਾ।
2: ਮੈਂ ਤੁਹਾਡੀ ਗੱਲ ਨਾਲ 100% ਜਿਹੜਾ ਹੈਗਾ ਸਮਝਿਆ
1: ਜੀ,
2: ਉਹਦਾ ਸਿਕੰਦਰ ਜੁਲਕਰਨੈਨ ਵੀ ਉਹਨੂੰ ਕਹਿੰਦੇ ਆ,
1: ਬਿਲਕੁਲ
2: ਸਿਕੰਦਰ ਜੁਲਕਰਨੈਨ
1: ਗ੍ਰੇਟ ਸਿਕੰਦਰ
2: ਦੁਨੀਆ ਜਿਹੜਾ ਹੈਗਾ ਦੁਨੀਆ ਫਤਿਹ ਕਰਨ ਚਲੇ ਆਇਆ ਸੀ ਤੇ ਪਰ ਅਨਫੋਰਚੂਨੇਟਲੀ ਜਿਹੜਾ ਹੈਗਾ ਬਦਕਿਸਮਤੀ ਕਹਿ ਲਓ
1: ਜੀ
2: ਉਹ ਫਤਿਹ ਨਹੀਂ ਸੀ ਕਰ ਸਕਿਆ, ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ
1: ਬਿਲਕੁਲ।
2: ਅੱਛਾ ਜਦੋਂ ਮੌਤ ਹੋ ਰਹੀ ਸੀ ਉਹ ਮੰਦਿਰ ਵੀ ਦੇਖੋ
1: ਜੀ,
2: ਫਿਰ ਉਸ ਵੇਲੇ ਜਦੋਂ ਜਿਹੜਾ ਹੈਗਾ ਜਾਨ ਗਲੇ ਤੇ ਪਹੁੰਚੀ ਕਹਿੰਦੇ ਨਾ ਬੰਦਾ ਡੁੱਬਦਾ ਜਿਹੜਾ ਪਾਣੀ ਦੇ ਵਿੱਚ ਹੁਣ ਡੁੱਬੀ ਚੱਲਾ ਜਿਹੜਾ ਹੈਗਾ ਪਾਣੀ ਦੇ ਸਿਰ ਤੱਕ ਆ ਗਿਆ ਦਾ
1: ਜੀ,
2: ਤੇ ਫਿਰ ਉਹਨੇ ਦੁਆ ਅਰਜ਼ੀ ਕੀਤੀ ਹੈਗੀ ਵੀ ਖੁਦਾ ਕਹਿ ਲਓ ਜਾਂ ਯਾ ਅੱਲਾ ਜਾਂ ਖੁਦਾ ਜਿਹੜਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਮੈਂ ਆਪਣੇ ਫੈਮਿਲੀ ਦੇ ਵਿੱਚ ਵਾਪਸ ਜਾਵਾਂ
1: ਜੀ,
2: ਤੇ ਉਦੋਂ ਜਵਾਬ ਐਸ ਪੀ ਹਰ ਗਏ ਨੇ
1: ਬਿਲਕੁਲ ਹੈ ਜੀ।
2: ਇੱਕ ਇਨਸਾਨ ਜਿਹੜਾ ਹੈਗਾ ਜਿਹੜਾ ਦੁਨੀਆ ਫਤਿਹ ਕਰਨ ਦੇਖੋ ਤੁਰਿਆ ਹੋਇਆ ਜਿਹੜਾ ਹੈਗਾ
1: ਜੀ
2: ਤੇ ਉਹਦੀ ਮੌਤ ਰਸਤੇ ਦੇ ਵਿੱਚ ਹੋ ਗਈ ਤੇ ਉਹਨੂੰ ਫੈਮਿਲੀ ਵੀ ਨਸੀਬ ਨਾ ਹੋ ਸਕਿਆ,
1: ਬਿਲਕੁਲ ਹੈ ਜੀ।
2: ਇਹ ਚੀਜ਼ਾਂ ਹੈਗੀਆਂ ਦੇਖੋ ਇਹ ਲਾਲਸਾ ਜਿਹੜੀ ਮਾਲ ਦੇ ਉੱਤੇ ਜਿਹੜਾ ਦੂਸਰਿਆਂ ਨੂੰ ਜਿਹੜਾ ਹੈਗਾ ਪਹਿਲਾਂ ਮਤਲਬ ਜਿਹੜਾ ਹੈਗਾ ਪਰੇਸ਼ਾਨੀਆਂ ਖੜੀਆਂ ਕਰ ਦੇਵੇ ਤੇ ਜਾਂ ਜਿਹੜਾ ਹੈਗਾ ਮਾਲ ਤੁਹਾਡੇ ਕੋਲ ਇੰਨਾ ਆ ਰਿਹਾ ਤੁਹਾਡੀ ਮਾਸੀ ਮਰ ਜਾਵੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਹਨੇਰੀਆਂ ਚਲਾ ਦਿਓ, ਫਲਾਨਾ ਸੁਸਾਈਡ ਕਰ ਲਿਆ ਸੁਸਾਈਡ ਜਿਹੜਾ ਹੈਗਾ ਮੈਂ ਆਪਣੇ ਜਿਹੜਾ ਹੈਗਾ ਭੈਣ ਭਰਾ ਜਿੱਥੋਂ ਤੱਕਰ ਵੀ ਮੇਰੀ ਆਵਾਜ਼ ਜਾਂਦੀ ਹੈ ਸੁਸਾਈਡ ਕਿਉਂ ਕਰਨਾ ਵੀ ਤੁਹਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਮਾਲਕ ਸੱਚੇ ਨੇ ਜ਼ਿੰਦਗੀ ਦਿੱਤੀ ਆ
1: ਬਿਲਕੁਲ ਹੈ ਜੀ
2: ਬਈ ਇਹਨੂੰ ਰੱਜ ਕੇ ਜੀਓ ਇਹਨੇ। ਅੱਛਾ ਇਹ ਤਾਂ ਹੈਗਾ ਇਹ ਕਮਜ਼ੋਰੀ ਹੈਗੀ ਆ ਅੰਦਰ ਦੀ ਵੀਰ ਭੁਪਿੰਦਰ ਸਿੰਘ ਹੈਗਾ ਇਹ ਨਾ ਢਲ ਸਕਣਾ
1: ਜੀ,
2: ਕਦੀ ਵੀ ਇਹ ਗਲਤ ਡਿਸੀਜਨ ਨਾ ਲਵੋ ਸੁਸਾਈਡ ਕਰਨਾ ਹੀ ਨੀ ਗਾ, ਇਹ ਬਹੁਤ ਵੱਡਾ ਗੁਨਾਹ ਅੱਲਾ ਦੀ ਕਸਮ ਦੇ ਬਹੁਤ ਵੱਡਾ ਗੁਨਾਹ, ਕਦੀ
1: ਮਨ ਚ ਵੀ ਨਹੀਂ ਹੋਣਾ
2: ਤੁਸੀਂ ਹਿੰਮਤ
1: ਚਾਹੀਦਾ
2: ਕਰੋ
1: ਵਿਚਾਰ ਜੀ ਬਿਲਕੁਲ ਹੈ।
2: ਹਾਂ ਕਦੀ ਨਾ ਇੱਕ ਪਾਸੇ ਨੂੰ ਜਾਵੋ ਤੁਸੀਂ ਹਿੰਮਤ ਕਰੋ ਕੋਈ ਚੀਜ਼ ਨੀ ਮਿਲਦੀ ਬਈ
1: ਜੀ,
2: ਹਿੰਮਤ ਕਰੇ ਮਨੁੱਖ ਜੀ ਜਾ ਚੂਹੇ ਅਸਮਾਨ
1: ਕਿਉਂਕਿ ਹਿਊਮਨ ਦੀ ਜਿਹੜੀ ਮਨੁੱਖ ਦੀ ਜਿਹੜੀ ਜਿਉਣਾ ਹੈ ਜਾਂ ਜ਼ਿੰਦਗੀ ਹੈ ਨਾ ਉਹ ਤਾਂ ਹੈ ਹੀ ਫਾਈਟ ਹੈ ਜੀ, ਆਪਣੇ ਆਪ ਨੂੰ ਮਤਲਬ ਕਿ ਸੇਵ ਰੱਖਣ ਦੀ ਹੈਗੀ ਆ, ਕਿੱਦਾਂ ਮਤਲਬ ਕਿ ਸਰਵਾਈਵਲ ਗੇਮ ਹੈ ਇਹ ਤਾਂ ਉਹਦੇ ਵਿੱਚ ਪਏ ਹੋਏ ਆ, ਜਿੰਨਾ ਚਿਰ ਸਰਵਾਈਵ ਨਹੀਂ ਉਹਨਾਂ ਮਰਿਆ ਨਹੀਂ ਜੀ।
2: ਹਾਂ ਕਿੰਨੀਆਂ ਗੱਲਾਂ ਸੁਣਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਜੈਂਟਸ ਨੂੰ ਮੇਲ ਦੀ ਮੇਲ ਅੱਲਾ ਉਹ ਜੀ ਇਹਨੇ ਅਸੀਂ ਸੁਸਾਈਡ ਉਹਨੇ ਦਵਾਈ ਖਾ ਲਈ ਉਹਨੇ ਫਲਾਣੇ ਨੇ ਆਹ ਕਰ ਲਿਆ ਧਮਕਾਣੇ ਨੇ ਆਹ ਕਰ ਲਿਆ
1: ਬਈ
2: ਕਾਹਤੋਂ ਕਰ ਲਿਆ ਤੁਸੀਂ ਆਪਣੀ ਜ਼ਿੰਦਗੀ ਤੁਹਾਨੂੰ ਰਾਈਟ ਕਿਹਨੇ ਦਿੱਤਾ
1: ਜੀ,
2: ਤੁਹਾਨੂੰ ਕਿਹਨੇ ਰਾਈਟ ਦਿੱਤਾ ਜਿਹੜਾ ਹੈਗਾ ਤੁਸੀਂ ਆਪਣੀ ਜ਼ਿੰਦਗੀ ਫਿਨਿਸ਼ ਕਰੋ,
1: ਬਿਲਕੁਲ ਹੈ ਜੀ
2: ਤੁਹਾਨੂੰ ਤਾਂ ਤੁਸੀਂ ਤਾਂ ਜ਼ਿੰਦਗੀ ਮੰਗੋ ਜਿਹੜਾ ਹੈਗਾ ਉੱਪਰ ਵਾਲੇ ਕੋਲੋਂ ਵੀ ਉਹ ਜ਼ਿੰਦਗੀ ਤਾਂ ਤੁਹਾਨੂੰ ਦੇਤੀ ਹੋਈ ਆ ਤੁਸੀਂ ਇਹਨੂੰ ਹੁਣ ਰੱਜ ਕੇ ਦਿਓ
1: ਬਿਲਕੁਲ ਹੈ ਜੀ।
2: ਇਸ ਪਾਸੇ ਨੂੰ ਨਾ ਮੈਂ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਭੈਣ ਮੇਰੇ ਭੈਣੋ ਤੇ ਭਰਾਵੋ
1: ਜੀ
2: ਮੈਂ ਤੁਹਾਡਾ ਜੇ ਹੱਥ ਜੋੜਾਂ ਕਦੀ ਇਸ ਪਾਸੇ ਨੂੰ ਗਲਤ ਡਿਸੀਜਨ ਨਹੀਂ ਲੈਣਾ, ਹਾਂ ਜੇ ਕੋਈ ਕਮੀ ਹੋ ਗਈ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਗੱਲ ਪਹਿਲਾਂ ਵੀ ਟੱਪ ਚੱਲੇ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਆਪਣੇ ਆਪ ਨੂੰ ਫਿਨਿਸ਼ ਕਰ ਲੈਣਾ, ਫਿਨਿਸ਼ ਨਹੀਂ ਕਰਨਾ ਬਈ ਹਿੰਮਤ ਹੌਸਲਾ ਜਿਹੜਾ ਹੈਗਾ ਆਪਣਾ ਪੈਦਾ ਕਰੋ ਜਿਹੜੀ ਚੀਜ਼ ਦੀ ਕਮੀ ਰਹਿ ਗਈ ਆ ਜਾਂ ਜੋ ਵੀ ਹੈਗਾ ਉਹਨੂੰ ਹਿੰਮਤ ਕਰਕੇ ਉਹਨੂੰ ਪੂਰਾ ਕਰ ਲਓ।
1: ਬਿਲਕੁਲ,
2: ਹੈ ਨਾ,
1: ਪਹਿਲੀ ਮੈਂ
2: ਜਾਣਾ
1: ਖਬਰ
2: ਗਿਆ
1: ਕੀਤੀ ਸੀ
2: ਤੇ
1: ਇਸ ਤਰ੍ਹਾਂ ਦੀ, ਚਲੋ ਪੋਜ਼ਿਟਿਵ ਸੀਗੀ ਉਹ, ਚਲੋ ਪਰਿਵਾਰ ਲਈ ਤਾਂ ਚਾਹੇ ਨੈਗੇਟਿਵ ਹੈ, ਪਰ 18 ਸਾਲ ਦੀ ਸੁਰਿੰਦਰ ਕੌਰ ਸੀਗੀ ਜਿਹੜੀ ਚਾਰ ਬੰਦਿਆਂ ਦੇ ਲਈ ਇੱਕ ਤਾਂ ਅੱਖਾਂ ਦੀ ਰੋਸ਼ਨੀ ਦੇ ਗਈ ਦੋਵਾਂ ਨੂੰ, ਤੇ ਦੋ ਬੰਦਿਆਂ ਦੇ ਮਤਲਬ ਕਿ ਗੁਰਦੇ ਬਦਲੇ ਗਏ ਉਹਦੇ ਤੋਂ ਲੈ ਕੇ। 18 ਸਾਲ ਦੀ ਸੀ, ਇੰਸੀਡੈਂਟ ਹੋਇਆ ਸੀ ਤੇ ਉਹਦਾ ਬ੍ਰੇਨ ਡੈਡ ਹੋ ਗਿਆ, ਉਹ ਘੋਸ਼ਿਤ ਕਰ ਦਿੱਤਾ। PGI ਨੇ ਫਿਰ ਉਹਨਾਂ ਨੂੰ ਪਰਿਵਾਰ ਨੂੰ ਮਤਲਬ ਕਿ ਥੋੜ੍ਹਾ ਜਿਹਾ ਮੋਟੀਵੇਟ ਕੀਤਾ ਕਿ ਉਹਦੇ ਜਿਹੜੇ ਔਰਗਨਸ ਨੇ ਉਹ ਯੂਜ਼ ਕਰ ਲਈਏ ਜਾਂ ਕਰ ਦਿੱਤੇ ਜਾ ਸਕਦੇ ਹੈ, ਕਿਸੇ ਨੂੰ ਜਿੰਦੀ ਜ਼ਿੰਦਗੀ ਬਖਸ਼ੀ ਜਾ ਸਕਦੀ ਹੈ। ਤਾਂ ਇਹ ਆਪਣੇ ਆਪ ਨੂੰ ਖਤਮ ਕਰਕੇ ਤੇ ਚਾਰ ਚਾਰ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਹੈ ਬਹਾਲ ਕਰ ਗਈ ਹੈ।
2: ਇਹ ਵੀ ਇੱਕ ਮਿਸਾਲ ਹੈ,
1: ਮਿਸਾਲ ਹੈ
2: ਭੁਪਿੰਦਰ ਜੀ, ਦੇਖ ਲਓ ਮਿਸਾਲ ਤਾਂ ਕਹਿੰਦੇ ਸੀ। ਦੇਖੋ ਜਨਾਬ, ਇਸ ਤਰ੍ਹਾਂ ਦੇ ਇਹ ਕੰਮ ਹੋਣੇ ਚਾਹੀਦੇ ਆ। ਦੇਖੋ ਇੱਕ ਜਿੰਦੇ ਜੀ ਜਿਹੜਾ ਹੈਗਾ ਹੌਸਲਾ ਨੀ ਹਰ ਵਾਰ, ਲੇਕਿਨ ਮਰ ਕੇ ਵੀ ਦੂਸਰਿਆਂ ਦੇ ਕੰਮ ਆ ਗਿਆ, ਮਰ ਕੇ ਵੀ ਆਪਣੇ ਆਪ ਨੂੰ ਦੂਸਰਿਆਂ ਦੇ ਜਿਹੜਾ ਹੈਗਾ ਕੰਮ।
1: ਜੀ,
2: ਤੇ ਦੋ ਕੁ ਲਫ਼ਜ਼ ਜੇ ਤੁਸੀਂ ਦੋਵੋ ਤੇ
1: ਜਰੂਰ ਜਰੂਰ ਕਰ ਲਓ ਸਾਂਝੇ। ਹਾਂਜੀ
2: ਜੀ, ਮਿਕਸ ਸੌਂਗ ਹੀ ਹੈ ਜੀ, ਸੌਂਗ ਨੰਬਰ 1। ਗਲੀ ਲੱਗ ਜਾ ਜਿਗਰੀਆਂ, ਗਲੀ ਲੱਗ ਜਾ ਜਿਗਰੀਆਂ ਯਾਰ, ਤੇਰੀ ਸਾਂਝੀ ਤੇਰੀ ਪਿਆਰੀ ਨੂੰ, ਤੇਰੀ ਬਿਨਾ ਵੀ ਜਹਾਨ ਸੁਣਾ ਸਾਰਾ, ਮੈਂ ਤੇਰੀ ਸਾਂਝੀ ਤੇਰੀ ਪਿਆਰੀ ਨੂੰ, ਤੇਰੀ ਬਿਨਾ ਵੀ ਜਹਾਨ ਸੁਣਾ ਸਾਰਾ, ਮੈਂ ਤੇਰੀ ਸਾਂਝੀ ਤੇਰੀ ਪਿਆਰੀ ਨੂੰ, ਉੱਠੋਂ ਵੀ ਵਿੱਚ ਨਾ ਬਿਛੋਣਾ ਰੱਬ ਪਾਵੇ, ਜੂੜੀ ਵਿੱਚਣਾ ਜੂੜੀ ਵਿੱਚਣਾ ਜੂੜੀ ਵਿੱਚਣਾ ਬਿਛੋੜਾ ਰੱਬ ਪਾਵੇ, ਤੇਰੀ ਮੇਰੀ ਇੱਕ ਜ਼ਿੰਦਗੀ, ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਇੱਕ ਜ਼ਿੰਦਗੀ, ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਇੱਕ ਜ਼ਿੰਦਗੀ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਤੇ ਲਾਸਟ। ਜਾਣੇ ਵਾਲੀ ਮੇਰੀ ਹਰੀ ਸੋਚਾ ਮਿਲ ਰਹਾ, ਕਿਸੇ ਅਬ ਪਾਸ ਹੋਈ

0: हरे तू शाम नई रुत में मुझे भेजना खुशबू हरे नई रुत में मुझे भेजना खुशबू तेरी खुशबू बिना लगता है मुश्किल है जाने वाले मेरी हरे सोच में शामिल जाने वाले मेरी हरे सोच में शामिल रहना मेरी हरे सोच में शामिल रहना।
1: वाह जी, क्या बात है जी। थैंक यू मामा जी, बहुत बहुत शुक्रिया।
0: शुक्रिया
1: थैंक यू, सत श्री अकाल जी। जी दोस्तों, इस जी अपने ना दुबई तो जुड़े सी बख्शी जी मोहम्मद जी, ते गलबात करके गए ने, नाल गीत दा भी रूंगा दे के गए ने। इसे तरह दोस्तों कनेडा दी गल कर रहे हैं, एयर कनेडा दी, ते नाल लाइना तुहाडे लई भी खुलियां ने। कुछ पल आपां एक दो खबरां ने होर इंटरनेशनल, ते उन्हां दी बात पा के फिर तुहानू जिहड़ी है कहानी सुणाउने आ। वड्डा तपस्वी मोन्ट्रियल हवाई अड्डे तो केंद्रीय पुलिस ने एयर इंडिया जड़ी है, एयर इंडिया मुँह ते चढ़ी हुई है दसो है, पुलिस ने एयर कनेडा दे ग्राउंड ड्यूटी करते दो मुलाजमान नू जिहड़ा नशा तस्कर ग्रोहां दे नाल भाईवाली दे दोषां दे तहत गिरफ्तार किया है। दोवें ग्राउंड जिहड़ा ड्यूटी दे उत्ते लगे हुए सन वह मैक्सीको तो कनेडा ते कनेडा तो मैक्सीको दे यात्रियों दे बैग अपने सहयोगियों दे नशे वाले बैग दे टैग बदल के बाहर लंघन तो बाद उसका जिहड़ा सी टैग असल टैग दे नाल बदल लेंदे सी। पुलिस दे वल्लों हवाई जहाज़ ते हवाई अड्डे की वरतों करके नशा तस्करी करन दे दोष लाए गए ने। अधिकारियां ग्रेटर मोन्ट्रियल स्थित दोहां दे घरां वाहनां ते काम वाले जिहड़े कुछ स्थानां दी भी तलाशी ली गई है, जिथों कुछ इतराजयोग वस्तुआं मिलन दे बारे दस्सिया गया है। पुलिस दा कहना है कि एयरलाइन वल्लों मामले दी जांच जिहड़ी है फिर विच जिहड़ा पूरा सहयोग कीता जा रहा है, ते मुलाजमां दी पुछगिछ दे दौरान मैक्सीको स्थित उन्हां दे साथियों का पता लाया जा रहा है, जो उत्थे चैक इन होण तों बाद नशे जिहड़ा नशा पदार्थ जिहड़ा है वाले बैगां दे टैग किसे होर दे नाल बदलदे सी, ते दोवें मुलाजम मैक्सीको तों कनेडा भेजी जांदी कोकीन अते कनेडा तों मैक्सीको नूं भेजी जांदी अव्वल दर्जे दी भंग भेजण वाले ग्रोहां दे नाल जुड़े हुए सन। रायल कनेडा माउंटेड पुलिस दा कहना सीगा कि लंघे समय दे लई कई जिहड़े लोकां नूं बैगां दे उत्ते लगे उन्हां दे नां वाले टैगां दे आधार दे उत्ते ड्रग तस्करी दोषां हेठ फड़िया गया, पर उह लोक वार वार बैग उन्हां दे नां होण दा दावा करदे सी, ते उस इस तों जिहड़ा पुलिस नूं शक होया कि मामले दे उत्ते अख रखी जा रही सी। आखिर अज दोहां नूं रंगे हत्थीं फड़िया गया, काबू कीता गया, ते इस दी अग्गे दी जांच जिहड़ी हुण शुरू कर दित्ती गई है। दूसरे पासे मक्का समझौते दे विच शामिल होण दे मुद्दे ते बंगलादेश नूं फूक फूक के रखने चाहीदे ने कदम विश्लेषकां दा इह मन्नणा है। बंगलादेश दे विच अजकल एक नवें फौजी गठजोड़ दे विच शामिल होण दीआं संभावनावां नूं लै के काफ़ी चर्चा चल रही है। पिछले 55 सालां तों बंगलादेश ने एक सख्त गुट निरपक्ष विदेश नीति दा पालण कीता है, जिस दे तहत उह वड्डियां शक्तियां दी राजनीति ते फौजी गठजोड़ां दे जाल तों दूर रिहा है। पर सेगुन बागीचा जो बंगलादेशी विदेश मंत्रालय तो मिल रहे संकेतों मुताबक ये जड़ा स्थिति बदल सकती है। दरअसल अरब जड़ा है सऊदी अरब के क्राउन प्रिंस मुहम्मद बिन सलमान ने प्रधानमंत्री तारिक रहमान नू अरब देश का दौरा करन दा जड़ा सी सद्दा दिता है। सऊदी अरब दे वल्लों इस दौरे दे दौरान जां तां इस तों पहलां बंगलादेश नू मक्का संयुक्त रक्षा समझौता जिसनू MJDA विच शामिल हुंदा सद्दा दित्ते जाण दी पूरी संभावना है। इह समझौता हाल ही दे विच 7 अगस्त नू सऊदी अरब तुर्की अते पाकिस्तान ने हस्ताक्षर कीता है, जो कि खेतर दे विच दहाकियां पुराने अमेरिका केंद्रित रक्षा गठजोड़ तों इक वड्डा बदलाव दा संकेत है। इस समझौते दी मुख शर्त जिहड़ी इह है कि किसी भी एक मैंबर देश दे उत्ते कोई हमला हुंदा है तां सारे मैंबरां दे उत्ते हमला मन्निया जाएगा, जिस दे नाल इक वड्डे युद्ध दा खतरा जिहड़ा बण सकदा है। बंगलादेश दे लई अजिहा वादा ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਇਸ ਦੇ ਨਾਲ ਉਹ ਅਜਿਹੇ ਸੰਘਰਸ਼ਾਂ ਜਿਵੇਂ ਕਿ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਵੀ ਫਸ ਸਕਦਾ ਹੈ, ਜਿਸ ਦੇ ਨਾਲ ਬੰਗਲਾਦੇਸ਼ ਦਾ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ। ਬੰਗਲਾਦੇਸ਼ ਦੇ ਲਈ ਸਾਊਦੀ ਅਰਬ ਦੇ ਸੱਦੇ ਨੂੰ ਨਕਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਕਿਉਂਕਿ ਉੱਥੇ ਸਭ ਤੋਂ ਵੱਧ ਪ੍ਰਵਾਸੀ ਬੰਗਲਾਦੇਸ਼ੀ ਰਹਿੰਦੇ ਨੇ, ਜੋ ਦੇਸ਼ ਦੇ ਲਈ ਵਿਦੇਸ਼ੀ ਮੁਦਰਾ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਰੋਤ ਨੇ। ਪੱਛਮੀ ਏਸ਼ੀਆ ਦੇ ਵਿੱਚ ਗੁੰਝਲਦਾਰ ਰਾਜਨੀਤੀ ਜਿਵੇਂ ਕਿ ਸਾਊਦੀ ਇਰਾਨ ਤਣਾਅ, ਤੁਰਕੀ ਇਜ਼ਰਾਈਲ ਟਕਰਾਅ ਜਾਂ ਕੁਰਦ ਅਤੇ ਹੂਥੀ ਬਾਗੀਆਂ ਦਾ ਮੁੱਦਾ ਜਿਹੜਾ ਹੈ ਵਿੱਚ ਫਸਣਾ ਢਾਕਾ ਦੇ ਆਪਣੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾੜੀ ਦੇ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ। ਬੰਗਲਾਦੇਸ਼ ਦੇ ਵਿੱਚ ਪਾਸ ਕਰਕੇ ਸੱਜੇ ਪੱਖੀ ਅਤੇ ਇਸਲਾਮੀ ਖੇਮੇ ਦੇ ਵਿਸ਼ਲੇਸ਼ਕ ਇਸ ਗੱਠਜੋੜ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਨੇ। ਉਹਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਤੇ ਤੁਰਕੀ ਵਰਗੀਆਂ ਮਜ਼ਬੂਤ ਫੌਜੀ ਸ਼ਕਤੀਆਂ ਜਿਹੜੀਆਂ ਨੇ ਨਾਲ ਹੱਥ ਮਿਲਾ ਕੇ ਉਹ ਭਾਰਤ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਸਕਦੇ ਹੈ। ਭਾਰਤ ਦੇ ਲਈ ਜਿਹੜਾ ਸਾਊਦੀ ਪਾਕਿਸਤਾਨ ਗੱਠਜੋੜ ਕੋਈ ਵੀ ਨਵੀਂ ਗੱਲ ਨਹੀਂ ਹੈ, ਪਰ ਬੰਗਲਾਦੇਸ਼ ਦਾ ਇਸ ਦੇ ਵਿੱਚ ਸ਼ਾਮਲ ਹੋਣਾ ਦਿੱਲੀ ਦੇ ਲਈ ਜਿਹੜਾ ਉਹ ਇੱਕ ਜ਼ਰੂਰ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਉਸਨੂੰ ਦੋ ਪੱਖੀ ਜਾਂ ਤਾਂ ਚੀਨ ਨੂੰ ਮਿਲਾ ਕੇ ਤਿੰਨ ਪੱਖੀ ਘੇਰਾਬੰਦੀ ਵਰਗੇ ਹਾਲਾਤ ਦੇ ਬਾਰੇ ਸੋਚਣਾ ਪਵੇਗਾ। ਬੰਗਲਾਦੇਸ਼ ਦੇ ਰਾਜ ਮੰਤਰੀ ਹਿਮਾਂਜੂ ਕਬੀਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਹ ਇਸ ਸੰਭਾਵਨਾ ਨੂੰ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਤੌਰ ਦੇ ਉੱਤੇ ਦੇਖ ਰਹੇ ਨੇ ਅਤੇ ਪਰ ਰਵਾਇਤੀ ਗੁੱਟ ਨਿਰਪੱਖ ਨੀਤੀ ਨੂੰ ਤਿਆਗ ਕੇ ਅਜਿਹੇ ਗੱਠਜੋੜ ਦੇ ਵਿੱਚ ਸ਼ਾਮਲ ਹੋਣਾ ਬੰਗਲਾਦੇਸ਼ ਨੂੰ ਅਜਿਹੇ ਸੰਕਟਾਂ ਦੇ ਵਿੱਚ ਧੱਕ ਜਿਹੜਾ ਸਕਦਾ ਹੈ ਜਿਸ ਨੂੰ ਕੰਟਰੋਲ ਕਰਨਾ ਢਾਕਾ ਦੇ ਵੱਸ ਦੇ ਵਿੱਚ ਫਿਰ ਨਹੀਂ ਹੋਵੇਗਾ। ਇਤਿਹਾਸਕ ਪਿਛੋਕੜ ਅਤੇ ਅਤੀਤ ਦੇ ਸਬਕ ਬੰਗਲਾਦੇਸ਼ ਦੇ ਲਈ ਅਜਿਹੇ ਫੌਜੀ ਫੈਸਲੇ ਲੈਣ ਦਾ ਇਤਿਹਾਸ ਜਿਹੜਾ ਹੈ ਵੀ ਰਿਹਾ ਹੈ। 1990 ਦੇ ਵਿੱਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਹਮਲਾ ਕੀਤਾ ਸੀ ਤਾਂ ਸਾਊਦੀ ਅਰਬ ਦੀ ਮੰਗ ਦੇ ਉੱਤੇ ਤਤਕਾਲੀ ਬੰਗਲਾਦੇਸ਼ੀ ਰਾਸ਼ਟਰਪਤੀ ਹੁਸੈਨ ਮੁਹੰਮਦ ਇਰਸ਼ਾਦ ਨੇ ਘਰੇਲੂ ਜਨਤਕ ਵਿਰੋਧ ਦੇ ਬਾਵਜੂਦ ਖਾੜੀ ਦੇਸ਼ ਦੇ ਵਿੱਚ ਆਪਣੀ ਫੌਜ ਭੇਜੀ ਸੀ। ਉਸ ਫੌਜ ਨੇ ਕਿਸੇ ਸਿੱਧੀ ਜੰਗ ਦੇ ਵਿੱਚ ਹਿੱਸਾ ਨਹੀਂ ਲਿਆ ਸੀ, ਪਰ ਫਿਰ ਵੀ ਇਸ ਫੈਸਲੇ ਨੇ ਭਵਿੱਖ ਦੇ ਵਿੱਚ ਸੰਯੁਕਤ ਰਾਸ਼ਟਰ UN ਦੇ ਸ਼ਾਂਤੀ ਸੈਨਾ ਮਿਸ਼ਨਾਂ ਦੇ ਵਿੱਚ ਬੰਗਲਾਦੇਸ਼ੀ ਫੌਜ ਦੇ ਲਈ ਰਾਹ ਖੋਲ੍ਹ ਦਿੱਤੇ ਸਨ। ਪਰ ਅੱਜ ਦੇ ਬਦਲੇ ਹੋਏ ਹਾਲਾਤ ਅਤੇ ਵੱਖ ਵੱਖ ਹਿੱਤਾਂ ਦੇ ਮੱਦੇਨਜ਼ਰ ਕਿ ਮੱਕਾ ਸਮਝੌਤਾ ਵਿੱਚ ਜਿਹੜਾ ਸ਼ਾਮਲ ਹੋਣ ਦਾ ਫੈਸਲਾ ਵੀ 1990 ਵਰਗਾ ਦੂਰ ਅੰਦੇਸ਼ੀ ਵਾਲਾ ਸਾਬਤ ਹੋਵੇਗਾ ਜਾਂ ਫਿਰ ਇਹ ਦੇਸ਼ ਨੂੰ ਪੱਛਮੀ ਏਸ਼ੀਆਈ ਸੱਤਾ ਦੀ ਜੰਗ ਦੇ ਵਿੱਚ ਫਸਾ ਕੇ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਏਗਾ, ਇੱਕ ਵੱਡੀ ਬਹਿਸ ਦਾ ਜਿਹੜਾ ਵਿਸ਼ਾ ਬਣ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ 9/11 ਦੇ ਮਾਸਟਰ ਮਾਇੰਡ ਖਾਲਿਦ ਸ਼ੇਖ ਮੁਹੰਮਦ 2028 ਦੇ ਵਿੱਚ ਚੱਲੇਗਾ ਹੁਣ ਮੁਕੱਦਮਾ। ਅਮਰੀਕੀ ਫੌਜੀ ਅਦਾਲਤ ਨੇ ਇੱਕ ਜੱਜ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਅਤੇ 3 ਹੋਰਾਂ ਦੇ ਲਈ 2028 ਦੀ ਸੁਣਵਾਈ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਹੈ। ਮੁਕੱਦਮਾ 5 ਜੂਨ 2028 ਨੂੰ ਸ਼ੁਰੂ ਹੋਣਾ ਹੈ ਅਤੇ ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਕਰਨਲ ਮਾਈਕਲ ਏ ਸ਼ਰਾਮਾ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਕਿ ਮੁਕੱਦਮੇ ਤੋਂ ਪਹਿਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਧੂ ਸਮੇਂ ਦੀ ਲੋੜ ਹੈ, ਜਿਸ ਦੇ ਵਿੱਚ ਮੁਕੱਦਮੇ ਦੇ ਦੌਰਾਨ ਕਿਹੜੇ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਇਸ ਦੇ ਬਾਰੇ ਮਤਭੇਦ ਵੀ ਸ਼ਾਮਲ ਨੇ। ਅਮਰੀਕੀ ਫੌਜ ਅਤੇ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ 'ਤੇ ਸਭ ਤੋਂ ਘਾਤਕ ਹਮਲਿਆਂ ਦੇ ਵਿੱਚੋਂ ਇੱਕ ਦੀ ਸਾਜ਼ਿਸ਼ ਰਚਨ ਦੇ ਦੋਸ਼ੀ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਉਣ ਦੇ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕੀਤਾ ਹੈ। 2028 ਦੇ ਵਿੱਚ ਸ਼ੁਰੂ ਹੋਣ ਵਾਲਾ ਮੁਕੱਦਮਾ ਕਈ ਸਮਾਂ ਸੀਮਾਵਾਂ ਦੇ ਅਤੇ ਨਿਰਧਾਰਿਤ ਕਦਮਾਂ ਦੇ ਪੂਰਾ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇਸ ਦੇ ਲਈ ਇਸ ਦੇ ਵਿੱਚ ਇੱਕ ਜਿਹੜਾ ਵਾਰ ਫਿਰ ਦੇਰੀ ਹੋ ਸਕਦੀ ਹੈ ਅਤੇ ਮੁਕੱਦਮਾ ਅਸਲ ਦੇ ਵਿੱਚ 2021 ਦੇ ਵਿੱਚ ਸ਼ੁਰੂ ਹੋਣਾ ਸੀ ਪਰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ। ਮੁਹੰਮਦ 'ਤੇ ਹਾਈਜੈਕ ਕੀਤੇ ਗਏ ਯਾਤਰੀ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਟਾਗਨ ਦੇ ਵਿੱਚ ਟੱਕਰ ਮਾਰਨ ਦੀ ਸਾਜ਼ਿਸ਼ ਰਚਨ ਅਤੇ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਉਸਨੇ 3 ਕਥਿਤ ਸਾਥੀਆਂ ਵਾਲਿਦ ਬਿਨ ਅਤਾਸ਼, ਅਲੀ ਅਬਦੁਲ ਅਜ਼ੀਜ਼ ਅਲੀ ਅਤੇ ਮੁਸਤਫਾ ਅਲ ਹਵਾਸਾਵੀ 'ਤੇ ਵੀ ਜਿਹੜਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਹ ਕਿਊਬਾ ਦੇ ਗੁਆਟਾਨਾਮੋ ਬੇ ਦੇ ਵਿੱਚ ਅਮਰੀਕੀ ਫੌਜੀ ਅੱਡੇ ਦੇ ਉੱਤੇ ਨਜ਼ਰਬੰਦ ਜਿਹੜੇ ਨੇ ਕੀਤੇ ਗਏ ਨੇ ਅਤੇ ਆਖਰੀ ਕੈਦੀਆਂ ਦੇ ਵਿੱਚੋਂ ਇੱਕ ਸਨ। ਦੂਸਰੇ ਪਾਸੇ ਸਪੇਨ ਦੇ ਵਿੱਚ ਲਾ ਟੋਮਾਟੀਨਾ ਯਾਨੀ ਕਿ ਟਮਾਟਰਾਂ ਦਾ ਖੇਡ, 1 ਘੰਟੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਮਾਰੇ ਲੱਖਾਂ ਟਮਾਟਰ ਨੇ ਇੱਕ ਪਾਸੇ ਖਾਣ ਨੂੰ ਨਹੀਂ ਮਿਲਦਾ ਅਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹੈ। ਆ ਹੁਣ ਜਿਹੜਾ ਹੈਲੋਵੀਨ ਆ ਜਾਣਾ, ਦੇਖੋ ਕੱਦੂ ਦੀ ਕਿੱਦਾਂ ਕਿਸਮਤ ਰੋਲਣੀ ਹੈ ਉਹਦੇ ਵਿੱਚ ਵੀ। ਸਪੇਨ ਦੇ ਵੈਲੇਸੀਆ ਸੂਬੇ ਦੇ ਬੁਨਿਓਲ ਸ਼ਹਿਰ ਦੇ ਬੁੱਧਵਾਰ ਨੂੰ ਕੱਲ੍ਹ ਬੀਤੇ 'ਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ, ਜਿਸ ਨੂੰ ਲਾ ਟੋਮਾਟੀਨਾ ਆਯੋਜਿਤ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਨਾਮ ਦੇ ਨਾਲ। ਬੁਨਿਓਲ ਦੇ ਜਿਹੜੇ ਨੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਦੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਦੇ ਵਿੱਚ ਭਾਰਤ ਦੇ ਸਮੇਤ ਦੁਨੀਆ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਹੈ। ਲੋਕਾਂ ਨੇ ਇੱਕ ਦੂਜੇ ਦੇ ਉੱਤੇ ਟਮਾਟਰ ਸੁੱਟੇ ਅਤੇ ਗਲੀਆਂ ਦੇ ਵਿੱਚ ਮਸਤੀ ਕਰਦਿਆਂ ਡਾਂਸ ਕੀਤਾ ਅਤੇ ਇਸ ਸਮਾਗਮ ਦੇ ਲਈ 7 ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ ਸਨ। ਸੈਲਾਨੀਆਂ ਨੇ ਸਿਰਫ 1 ਘੰਟੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਸਾਰੇ ਟਮਾਟਰ ਸੁੱਟ ਮਾਰੇ ਅਤੇ ਜਿਸ ਦੇ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਲੋਕ ਟਮਾਟਰਾਂ ਦੇ ਨਾਲ ਢਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਦੇ ਵਿੱਚ ਸ਼ੁਰੂ ਹੋਇਆ ਸੀ, ਜਦੋਂ ਕੁਝ ਨੌਜਵਾਨਾਂ ਨੇ ਇੱਕ ਝਗੜੇ ਦੇ ਦੌਰਾਨ ਇੱਕ ਦੂਜੇ ਦੇ ਉੱਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ ਅਤੇ ਇਹ ਘਟਨਾ ਬੁਨਿਓਲ ਦੇ ਵਿੱਚ ਇੱਕ ਸਾਲਾਨਾ ਪਰੰਪਰਾ ਜਿਹੜੀ ਬਣ ਗਈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪਲੇ ਦੀਆਂ ਖਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਅਤੇ ਅੱਗੇ ਜਾ ਕੇ ਹੁਣ ਕਹਾਣੀ ਦੀ ਗੱਲ ਕਰਦੇ ਹਾਂ ਅਤੇ ਇਸੇ ਤਰ੍ਹਾਂ ਹੀ ਤੁਹਾਡੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਅੱਜ, ਬੜੇ ਦਿਨਾਂ ਤੋਂ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖ ਰਹੇ ਹਾਂ ਅਤੇ ਅੱਜ ਤੁਹਾਡੇ ਹਵਾਲੇ ਆਪਾਂ ਕਰ ਦੇਣੀ ਹੈ ਕਹਾਣੀ। ਇਹ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਕਹਾਣੀ, ਜਿੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਸਾਂਝ ਪਾਉਂਦੇ ਹਾਂ ਕਹਾਣੀ ਦੀ, ਉਸੇ ਤਰਜ਼ ਦੇ ਉੱਤੇ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ। ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਲਿਖੀ ਗਈ ਹੈ। ਵੱਡਾ ਤਪੱਸਵੀ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇੜੂ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

ਭਜਨੋ ਨਹੀਂ ਭਜਨੋ, ਕੁੜੇ ਭਜਨੋ, ਆ ਜਾ ਆਪਾਂ ਵੀ ਜਾ ਆਈਏ। ਬਚਨੋ ਨੇ ਗਲੀ ਦੇ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਜਿਹੜਾ ਕੰਮ ਕਰਦੀ ਪਈ ਸੀ ਛੇਤੀ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਖੜੀ ਹੋਈ। ਇੰਨੇ ਟੀਟ ਦੁਪਹਿਰ ਦੇ ਵਿੱਚ ਕਹਿੰਦੀ ਹੈ, ਕਿੱਥੇ ਜਾਣਾ ਕੁੜੇ, ਉਸਨੇ ਪੁੱਛਿਆ। ਆਪਣੇ ਬਾਹਰਲੇ ਡੇਰੇ ਦੇ ਉੱਤੇ ਨਾ ਇੱਕ ਤਪੱਸਵੀ ਆਇਆ ਹੋਇਆ ਹੈ, ਕਹਿੰਦੇ ਨੇ ਕਿ ਉਹ ਬਹੁਤ ਪਹੁੰਚਿਆ ਹੋਇਆ ਹੈ। ਇੰਨੀ ਗਰਮੀ ਦੇ ਵਿੱਚ ਚਾਰੇ ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੇ ਹੈ। ਬਚਨੋ ਨੇ ਚੁੰਨੀ ਦੇ ਲੜ ਦੇ ਨਾਲ ਬੰਨੇ ਰੁਪਏ ਠੀਕ ਕਰਦਿਆਂ ਕਿਹਾ, ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨੂੰਹਾਂ ਦੇ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਹੈ। ਤੇ ਬਚਨੋ ਨੇ ਫਿਰ ਕਿਹਾ, ਕੰਮ ਤਾਂ ਭੈਣੇ ਸਾਰੀ ਉਮਰ ਹੀ ਨਹੀਂ ਮੁੱਕਣੇ, ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਦੇ ਨਾਲ ਬੰਦਾ ਤਰ ਜਾਂਦਾ। ਬਚਨੋ ਕਹਿੰਦੀ ਹੈ, ਬਚਨੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭਜਨੋ ਬੋਲੀ। ਬਚਨੋ ਨੂੰ, ਕਿਹੜੀ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ, ਆਪਾਂ ਤਰ ਕੇ ਜਾਣਾ ਕਿੱਥੇ ਹੈ, ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ, ਜਾਂ ਕਿਤੇ ਖੁਸ਼ੀ ਗਮੀ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ, ਨਾਲੇ ਜੇ ਸਾਰੀ ਦੁਨੀਆ ਤਰਨ ਲੱਗ ਪਈ ਆ ਤਰਨ ਵਾਲੀਆਂ ਦੀਆਂ ਰੋਟੀਆਂ ਕੌਣ ਪਕਾਊ ਫਿਰ। ਬਚਨੋ ਦਾ ਮਨ ਸੰਤਾਂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦਾ ਸੀਗਾ। ਭਜਨੋ ਦੀ ਗੱਲ ਦੇ ਵੱਲ ਉਸਨੇ ਧਿਆਨ ਤਾਂ ਨਾ ਦਿੱਤਾ। ਉਹਨੇ ਫਿਰ ਕਿਹਾ, ਦੇਖ ਲੈ ਭੈਣੇ, ਦੇਖ ਲੈ, ਇੰਨੀ ਗਰਮੀ ਦੇ ਵਿੱਚ ਆਲੇ ਦੁਆਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਪੂਰਾ ਪਹੁੰਚਿਆ ਹੋਇਆ ਹੈ, ਪਹੁੰਚਿਆ ਹੋਇਆ ਸੰਤ ਹੋਊ ਉਹ, ਇਹ ਜੇ ਸੰਤਾਂ ਦੇ ਦਰਸ਼ਨ ਕਰਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ, ਚੱਲ ਮੈਂ ਤਾਂ ਕਹਿੰਦੀ ਹਾਂ ਛੱਡ ਘਰ ਦੇ ਫਕੀਰਾਂ ਨੂੰ, ਥੋੜ੍ਹਾ ਅੱਗਾਂ ਵੀ ਸਵਾਰ ਲਈਏ ਆਪਾਂ, ਜਾਣੀ ਕਿ ਆਪਣਾ ਫਿਊਚਰ, ਬਸ ਆਪਾਂ ਦੋਵੇਂ ਹੀ ਜਾਣੀਆਂ ਜਾਵਾਂਗੀਆਂ। ਭਜਨੋ ਨੇ ਪੁੱਛਿਆ, ਹੋਰ ਕਿਸੇ ਨੇ ਨਹੀਂ ਜਾਣਾ? ਨਾ ਨਾ, ਗਾਹਾਂ ਤੋਂ ਹੋਰ ਰਲਣਗੀਆਂ ਆਪਣੇ ਨਾਲ, ਬਹੂ ਤੋਂ ਫੋਨ ਕਰਵਾ ਤਾ ਸੀ ਸਭ ਨੂੰ, ਮਸਾਂ ਕਰਿਆ ਬੁੜਬੁੜ ਕਰਦੀ ਨੇ, ਕਰਦੀ ਨਾ ਸਾ। ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨੋ ਬੋਲੀ, ਚੱਲ ਕੋਈ ਨਾ। ਕੁਝ ਸੋਚਦਿਆਂ ਫਿਰ ਪੁੱਛਿਆ, ਸੱਚ ਕਣਕ ਵੱਢ ਲਈ ਤੁਸੀਂ? ਅੱਜ ਵੱਢ ਰਹੇ ਨੇ ਉਹ, ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ਕੱਲੀ ਨੂੰ ਕੰਮ ਕਰਨਾ ਪਊ। ਲੈ, ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ। ਭਜਨੋ ਨੇ ਬਚਨੋ ਦੇ ਕੋਲ ਹੋ ਕੇ ਜਿਹੜਾ ਕਿਹਾ, ਚੁੱਪ ਕਰ, ਹੌਲੀ ਬੋਲ, ਤਪੱਸਵੀ ਤਾਂ ਸਾਡੇ ਘਰੇ ਹੈ, ਅਸੀਂ ਲੈ ਆਏ ਸੀ ਉਹਨੂੰ। ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ, ਵੀ ਹੈ, ਪਹਿਲਾਂ ਨਹੀਂ ਦੱਸ ਸਕਦੀ ਸੀ ਤੂੰ? ਬਚਨੋ ਨੇ ਥੋੜ੍ਹਾ ਗੁੱਸੇ ਹੁੰਦਿਆਂ ਕਿਹਾ, ਕੁਝ ਸੋਚਦਿਆਂ ਫਿਰ ਬੋਲੀ, ਆਹੋ ਤੇਰੇ ਘਰੇ ਤਾਂ ਜ਼ਰੂਰ ਆਊ ਵੱਡਾ ਧਰਮਾਂ ਦੇ, ਘਰੋਂ ਤਾਂ ਤੂੰ ਨਿਕਲਦੀ ਨਹੀਂ, ਨਾ ਕਿਤੇ ਸੇਵਾ ਕਰਨ ਜਾਵੇ, ਨਾ ਮੱਥਾ ਟੇਕਣ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨ ਕੌਰ ਫਿਰ ਬੋਲ ਪਈ, ਨਾ ਸੱਚੀ ਕਹਿੰਦੀ ਹਾਂ, ਪਿਛਲੇ ਵਿਹੜੇ ਦੇ ਵਿੱਚ ਬੈਠੇ ਨੇ। ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ, ਵੀ ਹੈ ਇਹ ਕੀ ਹੋ ਗਿਆ, ਕਿਹੜਾ ਭਾਣਾ ਵਾਪਰਿਆ। ਉਹ ਸੋਚ ਰਹੀ ਸੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਾ, ਨਾਲੇ ਇਹਦੇ ਘਰੇ ਕਿਵੇਂ ਆਜੂ, ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ। ਉਸਦੀ ਸੋਚ ਨੂੰ ਜਿਹੜਾ ਸੀ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆ ਫਿਰ ਬੋਲ ਪਈ, ਆ ਦਿਖਾਵਾਂ ਤੈਨੂੰ, ਚੱਲ ਮੇਰੇ ਨਾਲ। ਬਚਨੋ ਨੂੰ ਹੁਣ ਸੱਚ ਆ ਗਿਆ ਸੀ, ਭਜਨੋ ਦਾ ਜਾਣੀ ਕਿ ਉਹ ਮੰਨ ਗਈ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ ਦੇ ਨਾਲ ਬੋਲੀ, ਹਾਏ ਹਾਏ ਕੁੜੇ, ਕਿੱਡਾ ਜਿਗਰਾ ਹੈ ਤੇਰਾ, ਤੂੰ ਤਾਂ ਕਿਸੇ ਕੋਲ ਭਾਫ ਵੀ ਨਹੀਂ ਕੱਢੀ, ਮੇਰੇ ਵਰਗੀ ਤਾਂ ਉਈ ਸਾਰੇ ਪਿੰਡ ਦੇ ਵਿੱਚ ਰੋਲਾ ਪਾ ਦੇਵੇ ਵੀ ਸਾਡੇ ਘਰ ਭਾਈ ਤਪੱਸਵੀ ਆਇਆ। ਬਚਨੋ ਦੇ ਮਨ ਵਿਚਲਾ ਰੋਸ ਸਾਫ ਝਲਕ ਰਿਹਾ ਸੀ। ਹੌਲੀ ਬੋਲ, ਸਮਾਧੀ ਦੇ ਵਿੱਚ ਨੇ ਸੰਤ ਜੀ, ਭਜਨ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਆਖਿਆ। ਬਚਨੋ ਕੁਝ ਸੋਚਦਿਆਂ ਬੋਲੀ, ਚੱਲ
तू भैने आपदे घरे सद्या, कोई तां गल होऊगी, मैं घरे जानी आ, तुसी पुछ लो जो कुछ पुछना है। वह वापस परतन ही लगी, भजनों ने उसनू रोकद्या आख्या, ना ना कुछ नहीं पुछना, सोचिया घर दे विच संतां दे चरण पवा लईए, चल आ जा, तू भी चल, तू भी कर लै सेवा, पिछले वेड़े दे विच बैठे ने ओह, चल मेरे नाल। बचनों उत्थे ही रुक गई, चुन्नी दी बुकल ठीक कीती, लड़ दे नाल बन्ने पैसे टोके वेखे, पैसों की की लोड़ है भैने, साधा संतां नूं तां रुपये पैसों दे नाल की मतलब, इन्हां दी तां अपने वर्गियां नूं लोड़ हुंदी है। भजनों बोली।

ਕਿਹੜਾ ਕੋਈ ਝੂਠ ਬੋਲਿਆ। ਇਹਨਾਂ ਦਾ ਜਾਣਾ ਆਉਣਾ, ਖਾਣਾ ਪੀਣਾ, ਪਹਿਨਣਾ ਸਵਰਨਾ ਸਭ ਭਗਤਾਂ ਦੇ ਖਰਚੇ ਦੇ ਉੱਤੇ ਤਾਂ ਹੁੰਦਾ। ਭਜਨੋ ਦੀ ਆਵਾਜ਼ ਧੀਮੀ ਸੀ, ਬਚਨੋ ਨੂੰ ਭਜਨੋ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗ ਰਹੀਆਂ। ਉਸਨੇ ਗੱਲ ਦਾ ਜਿਹੜਾ ਰੁੱਖ ਬਦਲਦਿਆਂ ਪੁੱਛਿਆ, ਕਹਿੰਦੇ ਆ ਕਿ ਤੂੰ ਸੰਤਾਂ ਨੂੰ ਘਰੇ ਕਿਉਂ ਬੁਲਾਇਆ? ਬੁਲਾਇਆ ਹੀ ਨਹੀਂ, ਅਸੀਂ ਆਪ ਜਾ ਕੇ ਪੂਰੇ ਮਾਣ ਸਤਿਕਾਰ ਦੇ ਨਾਲ ਲੈ ਕੇ ਆਏ ਹਾਂ, ਬੁਲਾਇਆ ਨਹੀਂ ਹੈ। ਉਹ ਹੌਲੀ ਜਿਹੀ ਬੋਲੀ, ਪਰ ਤੇਰੇ ਮਨ ਦੇ ਵਿੱਚ ਤਾਂ ਖੋਟ ਹੈ। ਖੋਟ? ਬਚਨੋ ਨੇ ਤਿੱਖੀ ਨਜ਼ਰੇ ਦੇਖਦਿਆਂ ਆਖਿਆ, ਲੈ ਖੋਟ ਵਾਲੀ ਕੀ ਗੱਲ ਹੋਈ? ਜੋ ਸੱਚ ਹੈ ਉਹੀ ਕਿਹਾ। ਸਾਰੇ ਸੰਤ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ। ਭਜਨੋ ਸਹਿਜ ਦੇ ਨਾਲ ਬੋਲੀ, ਚੱਲ ਛੱਡ, ਹੁਣ ਐਂ ਦੱਸ ਬਈ ਸੰਤ ਕਰ ਕੀ ਰਹੇ ਨੇ ਤੁਹਾਡੇ ਘਰੇ? ਬਚਨੋ ਨੇ ਪੁੱਛਿਆ। ਧੂਣੀਆਂ ਤਪਾ ਕੇ ਭਗਤੀ ਕਰ ਰਹੇ ਨੇ, ਕਹਿੰਦੇ ਐ ਕਿ ਇਸ ਤਰ੍ਹਾਂ ਘਰ ਦੇ ਦੁੱਖ ਕੱਟੇ ਜਾਂਦੇ ਨੇ। ਭਜਨੋ ਨੇ ਦੱਸਿਆ, ਪਿਛਲੇ ਵਿਹੜੇ ਦੇ ਵਿੱਚੋਂ ਉੱਠਦੇ ਧੂਏ ਨੇ ਭਜਨੋ ਦੀ ਗੱਲ ਦੀ ਗਵਾਹੀ ਭਰਤੀ ਵੀ ਸੱਚੀ ਅੱਗ ਤਾਂ ਲੱਗੀ ਹੋਈ ਹੈ। ਬਚਨੋ ਦੇ ਅੰਦਰ ਬਹੁਤ ਸਾਰੇ ਸਵਾਲ ਖੜੇ ਸਨ। ਉਸੇ ਹਿਸਾਬ ਦੇ ਨਾਲ ਉਸਦੇ ਚਿਹਰੇ ਦਾ ਹਾਵ ਭਾਵ ਬਦਲ ਰਿਹਾ। ਭਜਨੋ ਨੇ ਉਸਦੇ ਵੱਲ ਵੇਖਦਿਆਂ ਪੁੱਛਿਆ, ਕੀ ਹੋ ਗਿਆ? ਐਂ ਕਿਉਂ ਦੇਖਦੀ ਹੈ? ਸੰਤ ਤਾਂ ਕਿਸੇ ਦੇ ਘਰੇ ਜਾਣ ਨੂੰ ਮੰਨਦੇ ਨਹੀਂ, ਤੁਸੀਂ ਕਿਵੇਂ ਮਨਾ ਲਏ ਫਿਰ? ਇੰਨੇ ਸੌਖੇ ਨਹੀਂ ਮੰਨੇ, ਇੱਕ ਬੰਦਾ ਭੇਜਿਆ ਸੀ, ਫਿਰ ਉਹਨਾਂ ਸਾਡੇ ਸਾਰੇ ਜੀਆਂ ਦੇ ਬਾਰੇ ਪਤਾ ਕਰਵਾਇਆ, ਬੰਦੇ ਕਿਹੇ ਜਿਹੇ ਨੇ, ਫਿਰ ਕਿਤੇ ਜਾ ਕੇ ਸਾਡੇ ਘਰੇ ਚਰਨ ਪਾਉਣ ਨੂੰ ਹਾਂ ਕੀਤੀ ਭੈਣੇ? ਭਜਨੋ ਨੇ ਬੜੇ ਮਾਣ ਦੇ ਨਾਲ ਦੱਸਿਆ। ਫਿਰ ਤੁਸੀਂ ਲੈ ਕੇ ਕਿਵੇਂ ਆਏ ਇਹਨਾਂ ਨੂੰ? ਬਚਨੋ ਸੰਤਾਂ ਨੂੰ ਘਰ ਬੁਲਾਉਣ ਦੀ ਹਰ ਵਿਧੀ ਦੇ ਬਾਰੇ ਜਾਣਨਾ ਚਾਹੁੰਦੀ ਸੀ। ਅਸੀਂ ਨਾ 11 ਜਣੇ ਜਾ ਕੇ ਲੈ ਕੇ ਆਏ ਸੀ ਇਹਨਾਂ ਨੂੰ, ਟਰੈਕਟਰ 'ਤੇ ਹੀ ਲਿਆਏ। ਕਿੱਦਾਂ? ਬਚਨੋ ਹੈਰਾਨੀ ਨਾਲ ਬੋਲੀ, ਨਾ ਨਾ, ਰਿਸ਼ਤੇਦਾਰਾਂ ਦੀਆਂ ਕਾਰਾਂ ਮੰਗਵਾ ਲਈਆਂ ਸੀ ਨਾ। ਦੇਖ ਲੈ ਭਜਨੋ, ਇੱਥੇ ਤੂੰ ਦਰੈਂਤ ਕਰ ਗਈ ਫਿਰ ਨਾ। ਬਚਨੋ ਨਮੋਸ਼ੀ ਦੇ ਨਾਲ ਬੋਲੀ, ਕਾਹਦੀ ਦਰੈਂਤ ਭੈਣੇ? ਸਾਡੇ ਘਰੋਂ ਕਿਸੇ ਨੂੰ ਨਹੀਂ ਨਾਲ ਲੈ ਕੇ ਗਏ ਨਾ? ਬਚਨੋ ਨੇ ਉਦਾਸ ਜਿਹਾ ਉਲਾਂਭਾ ਦੇ ਦਿੱਤਾ। ਨਾ ਕੁੜੇ ਨਾ, ਐ ਨਾ ਆਖ, ਤੇਰੇ ਘਰ ਵਾਲੇ ਨੂੰ ਤਾਂ ਲੈ ਕੇ ਗਏ ਸੀਗੇ, ਉਹਨੇ ਦੱਸਿਆ ਨਹੀਂ ਘਰੇ ਤੈਨੂੰ? ਨਾ ਭੈਣੇ, ਉਹਨੇ ਤਾਂ ਕੋਈ ਨਹੀਂ ਦੱਸ ਪਾਈ। ਨਾਲੇ ਅੱਜ ਤਾਂ ਉਹ ਤੜਕੇ ਦਾ ਖੇਤ ਗਿਆ, ਬਾਹਰ ਦੀ ਬਾਹਰ ਭਾਵੇਂ ਵਗ ਗਿਆ ਹੋਵੇ। ਉਹ ਥੋੜਾ ਰੁਕ ਕੇ ਫਿਰ ਬੋਲੀ, ਕੁੜੇ ਮੈਨੂੰ ਦੱਸ ਦਿੰਦੀ, ਰੋਟੀ ਪਾਣੀ ਦਾ ਆਹਰ ਕਰਾ ਦਿੰਦੀ ਤੇਰੇ ਨਾਲ। ਸੰਤਾਂ ਦੇ ਨਾਲ ਹੋਰ ਬੰਦੇ ਵੀ ਹੋਣਗੇ। ਬਚਨੋ ਨੂੰ ਆਪਣੇ ਹੱਥੋਂ ਜਿਹੜਾ ਖੁਸ਼ੀ ਸੇਵਾ ਦਾ ਮਲਾਲ ਜਿਹੜਾ ਹੋ ਗਿਆ। ਕੋਈ ਬਹੁਤ ਖੇਚਲ ਦਾ ਕੰਮ ਨਹੀਂ ਸੀ, ਬੰਦੇ ਮੁੜ ਗਏ ਸੀ ਛੱਡ ਕੇ ਨਾ, ਤੇ ਸੰਤ ਕਹਿੰਦੇ ਅਸੀਂ ਆਪ ਦਾ ਭੋਜਨ ਆਪੇ ਤਿਆਰ ਕਰਾਂਗੇ। ਜੇ ਬਹੁਤੀ ਖੇਚਲ ਦਾ ਕੰਮ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਤੈਨੂੰ ਹੀ ਬੁਲਾਉਂਦੀ ਮੈਂ। ਭਜਨੋ ਨੇ ਉਸਦੇ ਮਨ ਦੀ ਹਾਲਤ ਸਮਝਦਿਆਂ ਹੋਇਆਂ ਕਹਿ ਦਿੱਤਾ, ਚੱਲ ਭੈਣੇ ਛੱਡ, ਸੇਵਾ ਵੀ ਕਰਮਾਂ ਆਲਿਆਂ ਦੇ ਹਿੱਸੇ ਹੀ ਆਉਂਦੀ ਹੈ। ਬਚਨੋ ਨੇ ਲੰਮਾ ਜਿਹਾ ਸਾਹ ਭਰ ਕੇ ਛੱਡਿਆ। ਉਸਦੀ ਸੋਚ ਦੌੜਨ ਲੱਗ ਪਈ, ਇਹ ਮੀਸਨੀ ਜਿਹੀ ਹੈ ਤਾਂ ਚਲਾਕ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਦਿੰਦੀ। ਇੱਕ ਦੋ ਦਿਨ ਦੇ ਵਿੱਚ ਤਾਂ ਸਲਾਹ ਬਣੀ ਨਹੀਂ ਹੋਣੀ, ਕੀ ਪਤਾ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ ਇਹ। ਉਸਨੂੰ ਆਪ ਦੇ ਪਤੀ ਦੇ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਕਿਹੜਾ ਡੁੰਨ ਬੱਟਾ ਜਾ ਘਰੇ ਕੋਈ ਗੱਲ ਦੱਸਦਾ ਹੈ ਘਰੇ ਆ ਕੇ ਕਿ ਕੀ ਵਾਪਰ ਰਿਹਾ? ਜੋ ਮਰਜ਼ੀ ਹੋਈ ਜਾਵੇ, ਲੋਕਾਂ ਦੇ ਬੰਦੇ ਕੱਲੀ ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਹੈ? ਘਰੇ ਵੀ ਕਦੇ ਕੋਈ ਕਲੇਸ਼ ਨਹੀਂ ਸੁਣਿਆ, ਕੰਮ ਕਾਰ ਖੇਤੀਬਾੜੀ ਸਭ ਵਧੀਆ, ਨੂੰਹ ਵੀ ਠੀਕ ਹੈ। ਇਹਨੇ ਵੀ ਕਦੇ ਕੋਈ ਗੱਲ ਨਹੀਂ ਦੱਸੀ, ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਹੈ। ਬਹੁਤ ਸਾਰੇ ਸਵਾਲ ਉਸਦੇ ਅੰਦਰ ਜਿਹੜਾ ਸਿਰ ਚੁੱਕੀ ਖੜੇ ਸਨ। ਆ ਜਾ ਭੈਣੇ ਆ ਜਾ, ਤੂੰ ਵੀ ਲਾਹਾ ਖੱਟ ਲੈ ਸੇਵਾ ਦਾ, ਆ ਜਾ। ਭਜਨੋ ਨੇ ਉਸਦੀ ਬਾਂਹ ਫੜੀ ਤੇ ਪਿਛਲੇ ਵਿਹੜੇ ਦੇ ਵੱਲ ਨੂੰ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀਗਾ। ਡੰਗਰ ਪਸ਼ੂ ਕੱਖ ਕੰਡਾ ਗੁਹਾ ਪਾਥੀਆਂ ਲੱਕੜ ਤਿੰਬੜ ਸਭ ਪਿੱਛੇ ਖੁੱਲ੍ਹੇ ਵਿਹੜੇ ਦੇ ਵਿੱਚ ਰੱਖਦੇ ਸੀ। ਜਦੋਂ ਖੇਤ ਦੇ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਾਣਿਆਂ ਦੀ ਰੋਟੀ ਪਕਾਉਣੀ ਹੁੰਦੀ ਸੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ, ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੱਥ ਖੜੇ ਕਰ ਦਿੰਦਾ।
ਪਿੱਛੇ

0: ਇੱਕ ਬੈਠਕ ਨੁਮਾ ਕਮਰਾ ਬਣਿਆ ਹੋਇਆ, ਉਸ ਪਾਸੇ ਜਾਣ ਦੇ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਹੈ ਤੇ ਬਚਨੋ ਵਾਰ ਵਾਰ ਆਪਣੇ ਸਿਰ ਤੋਂ ਚੁੰਨੀ ਦਾ ਭੱਲਾ ਠੀਕ ਕਰਦੀ ਹੈ। ਉਹ ਉਸਨੂੰ ਵਿਹੜੇ ਦੇ ਵਿੱਚ ਲੈ ਗਈ। ਓ ਦੇਖ ਮੇਰਾ ਵੱਡਾ ਤਪੱਸਵੀ, ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸੀ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਦੇ ਨਾਲ ਭਿੱਜੀ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ, ਕੋਲ ਹੀ ਦੂਜੇ ਚੁੱਲ੍ਹੇ ਤੇ ਚਾਹ ਦਾ ਜਿਹੜਾ ਪਤੀਲਾ ਰੱਖਿਆ ਹੋਇਆ। ਖੇਤ 10 ਕੁ ਜਣਿਆਂ ਦੀ ਚਾਹ ਰੋਟੀ ਇਕੱਠੀ ਹੀ ਜਾਣੀ ਸੀ ਤੇ ਉਹ ਕਦੇ ਪੇੜੇ ਕਰਦੀ, ਕਦੇ ਰੋਟੀ ਵੇਲਦੀ, ਰਾੜ ਦੀ ਤੇ ਚੋਪੜ ਦੀ, ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ। ਤੇ ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, ਮੈਨੂੰ ਐਂ ਦੱਸ ਬਚਨੋ, ਉਹ ਤਪੱਸਵੀ ਵੀ ਧੂਣੀਆਂ ਤਾਪਣ ਦੇ ਨਾਲ ਨਾਲ ਇੰਨੇ ਕੰਮ ਕਰਦਾ ਜਿੰਨੇ ਕੰਮ ਮੇਰਾ ਇਹ ਤਪੱਸਵੀ ਕਰ ਰਿਹਾ? ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ ਤੇ ਭਜਨੋ ਨੇ ਫਿਰ ਕਿਹਾ, ਆਪਣੇ ਤਾਂ ਇਹੀ ਤਪੱਸਵੀ ਨੇ, ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਬਚਨੋ ਬਿਨਾਂ ਕੁਝ ਬੋਲਦਿਆਂ ਵਾਪਸ ਮੁੜੀ ਤੇ ਹੁਣ ਉਹ ਡੇਰੇ ਵੱਲ ਨਹੀਂ ਆਪਣੇ ਘਰ ਦੇ ਵੱਲ ਪਰਤ ਰਹੀ ਸੀ ਜੀ ਦੋਸਤੋ, ਇਹ ਹੈ ਕਹਾਣੀ। ਉਹ ਸੁਨੇਹਾ ਦਿੰਦੀ ਹੈ, ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਇਹਨਾਂ ਸਾਧਾ ਸੰਤਾਂ ਦੇ ਵਿੱਚ ਕੁਝ ਨਹੀਂ ਹੈ। ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੈ, ਹੱਕ ਸੱਚ ਦੀ ਰੋਟੀ ਕਮਾਈ ਕਰਨੀ, ਉਹੀ ਸਾਡਾ ਪਰਿਵਾਰ ਦੇ ਲਈ ਆਪਣੇ ਲਈ ਫਰਜ਼ ਹੈ। ਜਿੰਨੀ ਮਿਹਨਤ ਕਰੋਗੇ, ਮੁਸ਼ਕਤ ਕਰੋਗੇ, ਓਨਾ ਹੀ ਫਲ ਪਾਓਗੇ। ਤੇ ਜੇ ਇਹਨਾਂ ਦੇ ਵੱਲ ਜਾਓਗੇ ਤਾਂ ਇਸ ਤੋਂ ਵੱਡੀ ਤਪੱਸਵੀ ਜਾਂ ਇਸ ਤੋਂ ਵੱਡਾ ਤਪੱਸਵੀ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਟੱਬਰ ਦੀ ਸੇਵਾ, ਆਪਣੇ ਟੱਬਰ ਨੂੰ ਦੇਖਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਸਮਝਦਾ ਹੈ, ਉਹ ਮਸਲਿਆਂ ਨੂੰ ਹੱਲ ਕਰਦਾ ਹੈ, ਦੌੜਦਾ ਫਿਰਦਾ ਹੈ, ਪਸੀਨਾ ਆਪਣਾ ਵਹਾਉਂਦਾ ਹੈ, ਲਹੂ ਵਹਾਉਂਦਾ ਹੈ ਖੇਤਾਂ ਦੇ ਵਿੱਚ, ਤੇ ਉਹਨਾਂ ਤੋਂ ਵੱਡਾ ਤਪੱਸਵੀ ਕੌਣ ਹੋ ਸਕਦਾ ਹੈ? ਇਹ ਸੀ ਜੀ ਕਹਾਣੀ ਦੋਸਤੋ, ਵੱਡਾ ਤਪੱਸਵੀ, ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ। ਉਮੀਦ ਕਰਦੇ ਹਾਂ ਪਸੰਦ ਆਈ ਹੋਏਗੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਜੀ ਦੋਸਤੋ, ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਕਹਾਣੀ ਦੇ ਉੱਤੇ ਵਿੱਚ, ਕੋਈ ਕਹਿਣਾ ਚਾਹੁੰਦੇ ਹੋ ਤਾਂ। ਤੇ ਨਾਲ ਦੀ ਨਾਲ ਆਖਰ ਦੇ ਵਿੱਚ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰ ਸਕਦੇ ਹੋ। ਅਤੇ ਜਾਂਦੇ ਜਾਂਦੇ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹਨਾਂ ਦੀ ਸਾਰ ਲੈਂਦੇ ਹਾਂ ਅਤੇ ਗੱਲਬਾਤ ਅੱਗੇ ਵਧਾਉਂਦੇ ਹਾਂ। +358 44 976 19 ਸਟੂਡੀਓ ਦਾ ਨੰਬਰ ਹੈ। ਅਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਿਆਂ ਦੀ ਦੋਸਤੋ, ਉਹਨਾਂ ਨੂੰ ਮੈਂ ਕੱਢ ਲਵਾਂ ਪਹਿਲਾਂ ਜੀ, ਅਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਅਤੇ ਸਭ ਤੋਂ ਪਹਿਲਾਂ ਸੁਨੇਹਾ ਪੁੱਜਿਆ ਜੀ ਮੇਰੇ ਕੋਲ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ, ਅਤੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਭੇਜੇ ਨੇ ਜੀ, ਅਤੇ ਕਹਿੰਦੇ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ ਇੰਡੀਆ ਤੋਂ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਅਤੇ ਇਸੇ ਤਰ੍ਹਾਂ ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਆਪਾਂ ਤੁਹਾਡੇ ਸੁਨੇਹੇ ਲੈ ਕੇ ਸਮਾਪਤੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਕਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਭਾਰਵੀ ਸਰੋਤਿਆਂ ਨੂੰ। ਇਹ ਕਹਾਣੀ ਟੋਰਾਂਟੋ ਦੀ ਕਾਂਡ ਪਹਿਲਾਂ ਵਾਪਰਿਆ ਕਿ ਕਹਾਣੀ ਪਹਿਲਾਂ ਲਿਖੀ ਗਈ ਸੀ ਜੀ?
0: ਇਹ ਕਹਾਣੀ ਤਾਂ ਪਹਿਲਾਂ ਦੀ ਲਿਖੀ ਆ, ਪਰ ਟੋਰਾਂਟੋ ਦਾ ਕਾਂਡ ਅੱਜ ਕੱਲ ਦੇ ਵਿੱਚ ਵਾਪਰਿਆ ਜੀ।
1: ਜਿਹੜੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਕੰਮ ਕਰਿਆ ਹੁਣ ਉਹਨਾਂ ਨੇ,
0: ਪਤਾ ਨੀ ਜੀ, ਪਰ ਇਹ ਤਾਂ ਮੇਰੇ ਖਿਆਲ ਨਾਲ ਇੰਡੀਆ ਰਹਿੰਦੇ ਆ, ਅੰਮ੍ਰਿਤ ਕੌਰ
1: ਬਟਰੁੱਖਾ ਬੇਬਚਨ ਬੇਦਲ ਸਿੰਘ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਮੈਂ ਤਾਂ ਹੱਸਦਾ ਵੀ ਉਹ, ਚਲੋ ਵੈਸੇ ਤਾਂ ਜਿਹੜੇ ਜਿਨ੍ਹਾਂ ਦੇ ਘਰੇ ਇਹ ਪਾਂਡਾ ਆਇਆ ਸੀ ਨਾ, ਉਹ ਘਰ ਵਾਲੀ ਵੀ ਅੰਦਰ ਕਰ ਦੇਣੀ ਚਾਹੀਦੀ ਹੈ, ਰੂਹਾਂ ਅੰਦਰ ਰੱਖਣੀ ਚਾਹੀਦੀ ਹੈ।
0: ਕਸੂਰ ਉਹਨਾਂ ਦਾ ਵੀ ਹੈ,
1: ਉਹਨਾਂ ਦਾ ਵੀ ਕਸੂਰ ਹੈ ਜੀ। ਚਲੋ ਉਹਨਾਂ ਦਾ ਜਿਹੜਾ ਕੋਈ ਕਰਨਾ ਸੀ ਕਰਨਾ ਸੀ, ਤੇ ਉਹਨਾਂ ਦਾ ਵੀ ਖਬਰਾਂ ਕਦਕ ਤੋਂ ਲੱਗੇ ਹੋਏ ਆ ਪੂਜਾ ਪਾਠ ਕਰਾਉਣ
0: ਜੀ। ਬਿਲਕੁਲ ਹੈ ਜੀ, ਨਾਲੇ ਉਹਨੂੰ ਵੀ 10 ਪਾਈ ਸੀ ਭਜਨੋ ਵਾਂਗੂ ਹਨਾ।
1: ਹਾਂ, ਨਿਊਯਾਰਕ ਦਾ ਬਹੁਤ ਨੇ ਇਹ ਬਾਹਲੇ ਨੇ, ਉੱਥੇ ਦਾ ਵਾਧੂ ਕੰਮ ਹੈ ਜੀ, ਆਇਆ ਲਾਉਂਦੀ ਹੈ ਉਹ ਸਪੈਸ਼ਲ।
0: ਆ ਜੋਸ਼ੀ ਵਗੈਰਾ ਬਹੁਤ ਘੁੰਮਦੇ ਆ ਜੀ ਉੱਥੇ, ਮਤਲਬ ਕਿ ਟਰੈਵਲਿੰਗ ਦੇ ਉੱਤੇ ਚੱਲ ਜਾਂਦੇ ਆ ਤੇ ਉੱਥੇ ਆਪਣਾ ਕਾਰੋਬਾਰ ਕਰੀ ਜਾਂਦੇ ਆ।
1: ਟੋਰਾਂਟੋ ਇੱਕ ਜੀ ਐਡਾ ਬੜਾ, ਉੱਥੇ ਮਤਲਬ ਸਹਿਚੜੇ ਸੀ ਇੱਕ ਵਾਰੀ ਮੈਂ ਲੰਘਿਆ, ਤੇ ਮਤਲਬ ਮੈਂ ਕਿਹਾ ਕਿਤੇ ਕੋਈ ਹਾਲ ਹੂਲ ਹੋਣਾ, ਉਹ ਕਹਿੰਦੇ ਨਹੀਂ ਇੱਥੇ ਬਾਬਾ ਪੁੱਛਿਆ ਦਿੰਦਾ ਵੀ,
0: ਅੱਛਾ ਜੀ
1: ਗੱਡੀ ਕਢਾਉਣ ਨੂੰ ਜਗ੍ਹਾ ਨਹੀਂ ਸੀ ਉੱਥੇ,
0: ਜੀ
1: ਨਾਲੇ ਲਾਇਆ ਸਾਰਾ ਕੋਈ ਪੰਜਾਬੀ ਕੋਈ ਛੱਡ ਕੇ ਨਹੀਂ ਆਏ ਉੱਥੇ।
0: ਕਿਆ ਬਾਤ ਹੈ ਜੀ।
1: ਸਭ ਕੁਛ ਚੱਲਦਾ ਟੂਣੇ ਆ ਪਿੱਛੇ ਟੋਰਾਂਟੋ ਦੀ, ਖਨੀ ਵੈਨਕੂਵਰ ਦੀ, ਉਹ ਪੁਲਿਸ
0: ਜੀ
1: ਵਾਲੀ ਲੜ ਰਹੀ ਸੀ ਉਹਦੇ ਨਾਲ, ਟੂਣਾ ਕਰਨ ਲੱਗੀ ਸੀ ਚੌਂਕ ਦੇ ਵਿੱਚ।
0: ਅੱਛਾ ਜੀ। ਹਾਂਜੀ, ਉਹ ਜਦੋਂ ਪਤਾ ਨਹੀਂ ਕਿਹੜਾ ਦਰਖਤ ਦੀ ਪੂਜਾ ਕਰਦੇ, ਪਤਾ ਨਹੀਂ ਕੀ, ਨਹੀਂ
1: ਨਹੀਂ
0: ਸੜਕ
1: ਉਹ ਤਾਂ
0: ਦੀ ਸੀ
1: ਹੋਰ
0: ਕੁਝ
1: ਸੀ, ਤਾਂ
0: ਕਰਕੇ।
1: ਇਹ ਉਹ ਤਾਂ ਉਹ ਸੀਗਾ, ਮੈਂ ਭੁੱਲ ਗਿਆ, ਮਤਲਬ ਇੱਕ ਹੈਗਾ
0: ਜੀ
1: ਖੇਤਾਂ 'ਚ ਪੂਜਦੇ ਆਉਂਦੇ ਨੇ ਉਹਨੂੰ,
0: ਖੇਤਰਫਲ,
1: ਤੇ
0: ਖੇਤਰਫਲ,
1: ਖੇਤਰਫਲ,
0: ਖੇਤਰਫਲ
1: ਨਹੀਂ, ਉਹ ਖੇਤਰਫਲ ਨਹੀਂ ਸੀਗਾ ਜੀ, ਇਹ ਤਾਂ ਚੁਰਾਹੇ ਸੀਗਾ ਸੜਕ ਦੇ
0: ਜੀ
1: ਕਰਨ
0: ਜੀ
1: ਲੱਗੇ।
0: ਜੀ ਪਰ ਇਹਨਾਂ
1: ਬਾਕੀ
0: ਮੁਲਕਾਂ
1: ਤੁਸੀਂ
0: ਦੇ ਵਿੱਚ ਵੀ ਆ ਕੇ, ਔਜਲਾ ਸਾਹਿਬ, ਸਾਡੀ ਸੋਚ ਕਦੋਂ ਤਬਦੀਲ ਹੋਏਗੀ ਜੇ ਇੰਨਾ ਚਿਰ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਵੱਸਦਿਆਂ ਨੂੰ ਵੀ?
1: ਉਹ ਬਥੇਰੇ ਆ ਜੀ, ਇੱਕ ਨੂੰ ਆ ਪਿੱਛੇ ਚੰਗੇ ਭਲੇ ਉਹ ਟਰੱਕ ਚਲਾਉਂਦੇ ਨੇ, ਦੋਏ ਭਾਈ ਵਧੀਆ ਕੰਮ ਕਾਰ ਠੀਕ ਆ, ਪੈਸਾ ਨਹੀਂ ਖੜਦਾ, ਉਹ ਪੈਸਾ ਕਦੇ ਘਰ ਲੈ ਲਿਆ ਉਥੋਂ ਘਾਟਾ ਪੈ ਗਿਆ, ਫਲਾਨਾ ਕਰ ਲਿਆ ਉਥੋਂ ਘਾਟਾ ਪੈ ਗਿਆ, ਖੰਨੇ ਦੇ ਬਾਬੇ ਨੇ ਚੱਕਦਾ ਕੰਮ,
0: ਨਹੀਂ ਤੁਸੀਂ ਕਹਿਣਾ
1: ਨਾ
0: ਲਿਆ
1: ਹੱਟ ਗਿਆ
0: ਮੈਨੂੰ ਦਿਓ
1: ਕੰਮ,
0: ਮੈਂ ਖੜੋਨਾ ਦੇਖਦਾ
1: ਕਢਾਏ ਕਢਵਾਏ ਹੀ ਉਹਨਾਂ ਦੇ ਪੈਸੇ,
0: ਜੀ
1: ਮਤਲਬ ਪਹਿਲਾਂ ਤਾਂ ਗੁੱਸਾ ਆਵੇ, ਚਲੋ ਕਹਾਂ ਜਾਣ ਪਛਾਣੇ ਇਹੋ ਜਿਹੀ ਸੀਗੀ,
0: ਜੀ
1: ਉਹ ਲੈ ਗਿਆ ਉਹਨਾਂ ਨੂੰ, ਮੈਂ ਜਦ ਪਤਾ ਲੱਗਿਆ ਕਾਹਦੇ ਪੈਸੇ, ਕਹਿੰਦੇ ਪੈਸਾ ਖੜਦਾ ਨਹੀਂ ਸੀ
0: ਜੀ,
1: ਵੀ ਪੈਸਾ ਤੁਹਾਡਾ ਖੜਨਾ ਕਿੱਥੇ ਆ,
0: ਜੀ
1: ਤੁਸੀਂ ਟਰੱਕ ਤੇ ਰਹਿੰਦੇ ਹੋ ਤੇ ਘਰ ਦੇ ਵੀ, ਘਰੇ ਵੀ ਮਾੜਾ ਮੋਟਾ ਹਿਸਾਬ ਰੱਖ ਲਓ ਵੀ ਕਿੱਧਰ ਨੂੰ ਜਾਂਦਾ ਪੈਸਾ,
0: ਜੀ
1: ਮਤਲਬ ਤੁਹਾਨੂੰ ਥੋੜੀ ਮਿਹਨਤ ਦੀ ਵਿਸ਼ਵਾਸ ਹੈ ਨਹੀਂ
0: ਜੀ, ਬਿਲਕੁਲ ਹੈ ਜੀ।
1: ਕਾਰਨ ਸੀਗਾ ਇਹ ਵੀ ਅੱਜ ਪੈਸੇ 5,000 ਕਮਾਉਣਾ ਹੈ ਤੇ ਗਾਹਾਂ ਲਾ 20,000 ਦੇਣਾ,
0: ਨਹੀਂ ਆਪਣੀਆਂ ਫਜ਼ੂਲ ਖਰਚਿਆਂ ਦੇ ਉੱਤੇ ਫਿਰ ਕੰਟਰੋਲ ਕਰੋ, ਪੈਸਾ ਖੜਦਾ ਨਹੀਂ ਕਰਦਾ ਜੀ।
1: ਉਹੀ ਗੱਲ
0: ਜੀ।
1: ਉਹ ਮੁੜ ਕੇ ਫਿਰ ਉਹ ਮੁੜਾ ਜਿਹਾ ਦੱਸਿਆ ਦੁਸਿਆ ਆਲਾ ਦਾ ਵੀ ਭਾਈ ਇੱਥੇ ਕਿ ਇੰਨੀ ਬਾਹਲੀ ਦੂਰ ਨਹੀਂ ਹੈਗੇ ਇੱਥੋਂ
0: ਜੀ,
1: ਆਈ ਆਈ ਫਿਰ ਇੱਥੇ ਫਿਰ
0: ਦੱਸੋ ਪੈਸਾ ਖੜਦਾ ਨਹੀਂ ਕਹਿੰਦੇ
1: ਪੈਸਾ ਖੜਨਾ ਹੀ ਨਹੀਂ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਇਨਵੈਸਟਮੈਂਟ ਨਹੀਂ ਕਰਨੀ, ਕੋਈ ਘਰੇ ਹਿਸਾਬ ਕਿਤਾਬ ਨਹੀਂ ਦੇਖਣਾ ਵੀ ਅੱਜ ਡਾਇਨਿੰਗ ਟੇਬਲ ਦੀ
0: ਕਿੰਨੇ ਕਮਾਈ ਨੇ,
1: ਠਹਿਰ
0: ਕਿੰਨੇ ਬਿੱਲ
1: ਕੇ
0: ਦਿੱਤੇ ਨੇ,
1: ਆ ਸੋਫੇ
0: ਕਿੱਥੇ ਗਏ ਨੇ,
1: ਤੋਹਫੇ ਆ ਬਾਅਦ ਚ ਲੈ ਆਵਾਂਗੇ, ਪਹਿਲਾਂ ਆਪਦਾ ਪੈਰਾਂ ਤੇ ਹੋ ਲਈਏ,
0: ਬਿਲਕੁਲ ਹੈ ਜੀ।
1: ਉਧਰ ਤਾਂ ਅਸੀਂ ਜਾਂਦੇ ਹੀ ਨਹੀਂ
0: ਜੀ ਜੀ ਜੀ ਜੀ
1: ਤੇ ਫਿਰ ਇਹ ਬਾਬਿਆਂ ਦੇ ਕੋਲ ਜਾਂਦੇ ਆ, ਫਿਰ ਬਾਬੇ ਸਹੀ ਸੈੱਟ ਕਰ ਦਿੰਦੇ ਨੇ,
0: ਬਿਲਕੁਲ ਹੈ ਜੀ।
1: ਮੈਂ ਤਾਂ ਆਹੀ ਤਾਂ ਕਹਿਣਾ ਵੀ ਇਹ ਅੰਦਰ ਦਾ ਟੱਬਰ ਹੋਣਾ ਚਾਹੀਦਾ ਸੀ ਨਾਲ,
0: ਬਿਲਕੁਲ।
1: ਬਾਕੀ ਤੁਸੀਂ ਪਹਿਲਾਂ ਜਿਹੜੀ ਕਹਾਣੀ ਸੁਣਾਈ ਆ, ਦੇਖੋ ਇਹ ਮੁਲਕ ਜੀ ਛਾ ਰਹੀ ਹੈ ਅੱਜ ਕੱਲ, ਜੇ ਦੋ ਪਤੀ ਪਤਨੀ ਕਮਾਉਂਦੇ ਆ ਤੇ ਪਤੀ ਨਾਲ ਹੱਥ ਵਟਾਉਂਦਾ ਘਰ ਦੇ ਕੰਮ ਦੇ ਵਿੱਚ ਵੀ, ਤਾਂ ਹੀ ਪਤਨੀ ਵੀ ਤਾਂ ਹੀ ਕੰਮ ਤੇ ਕਮਾ ਕੇ, ਚਾਹੇ ਆਪਾਂ ਕਮਾ ਕੇ ਲਿਆਉਂਦੇ ਹੋ ਜੀ ਉਹ ਕਮਾ ਕੇ ਲਿਆਉਂਦੇ ਨੇ
0: ਜੀ,
1: ਇਹ ਘਰ ਬੰਨੇ ਤਾਂ ਇਸੇ ਤਰੀਕੇ ਨਾਲ ਜਾਂਦੇ ਹੁੰਦੇ ਨੇ,
0: ਬਿਲਕੁਲ।
1: ਚਲੋ ਬਾਕੀ ਹਾਸਾ ਮਜ਼ਾਕ ਦਾ ਵੱਖਰਾ, ਹੁਣ ਅੱਜ ਕੱਲ੍ਹ ਦਾ ਬਰਾਬਰ ਆ ਸਾਰਾ ਕੁਝ, ਪੜ੍ਹੇ ਲਿਖੇ ਨੇ
0: ਬਰਾਬਰ ਆ ਜੀ।
1: ਤੇ ਸਾਨੂੰ ਇਹ ਸਮਝਣਾ ਚਾਹੀਦਾ
0: ਨਾਲੇ, ਦੇਖੋ
1: ਜਿਵੇਂ
0: ਆਪਾਂ
1: ਮਾਂ
0: ਬੀਬੀਆਂ
1: ਭੈਣ
0: ਬਾਰੇ,
1: ਜਿਵੇਂ
0: ਹੁਣ ਤਾਂ
1: ਕੱਲ
0: ਚਲੋ ਗੈਸ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਟੈਕਨੀਕ ਆ ਗਈ,
1: ਬਿਲਕੁਲ।
0: ਨਹੀਂ
1: ਪਹਿਲਾਂ
0: ਤਾਂ
1: ਦੇਖੋ
0: ਅੱਗੇ ਚੁੱਲ੍ਹੇ ਮੂਹਰੇ ਦੇਖ ਲਓ, 40 ਡਿਗਰੀ 'ਚ 45 ਡਿਗਰੀ 'ਚ ਬਹਿ ਕੇ ਰੋਜ਼ 3 ਟਾਈਮ ਰੋਟੀਆਂ ਲਾਉਣੀਆਂ, ਸਬਜ਼ੀ ਬਣਾਉਣੀ, ਸਾਰਾ
1: ਸੋਚ ਕੇ
0: ਕੁਝ
1: ਦੇਖੋ ਜੀ,
0: ਕਰਨਾ।
1: ਮਾਲ ਭੈਣ ਜੀ ਉਦੋਂ ਪੜ੍ਹਾਉਂਦੇ ਸੀ, ਪੜ੍ਹੇ ਹੋਏ ਸੀ ਤੇ ਇਹਨਾਂ ਦੇ ਘਰ ਦੇ ਪੜ੍ਹੇ ਹੋਣੇ ਆ, ਪੜ੍ਹੇ ਸੀ ਤੇ ਇਹਨਾਂ ਨੇ ਆਖਰੀ ਟਾਈਮ ਤੱਕ ਕੰਮ ਕਰਿਆ, ਕਿਵੇਂ ਦੱਸਦੇ ਵੀ ਹਸਬੈਂਡ ਜੀ ਹੈਲਪ ਕਰਾਈ ਤਾਂ ਹੀ ਇਹ ਪੜ੍ਹਾਉਂਦੇ ਰਹੇ,
0: ਬਿਲਕੁਲ ਹੈ ਜੀ।
1: ਆਪ ਦੀ ਪੜ੍ਹਾਈ ਛੱਡ ਕੇ ਬਹਿ ਜਾਂਦੇ ਇਹ ਜਾਂ ਪੜ੍ਹਾਉਣਾ ਛੱਡ ਦਿੰਦੇ ਜੀ,
0: ਜੀ
1: ਉਹ ਇਸ ਕਰਕੇ ਬਰਾਬਰ ਕਰਾਂਗੇ ਤਾਂ ਹੀ ਤਰੱਕੀ ਹੁੰਦੀ ਹੈ, ਤੇ ਅਸੀਂ ਜੇ ਐਂ ਸਮਝਾਂਗੇ ਬਸ, ਤਾਂ ਹੀ ਤਾਂ ਬਿਮਾਰੀਆਂ ਲੱਗੀਆਂ ਸਾਡੀਆਂ ਬੁੜੀਆਂ ਨੂੰ, ਮਾਵਾਂ ਨੂੰ ਸਾਡੀਆਂ ਨੂੰ ਬਿਮਾਰੀਆਂ ਇਸੇ ਕਰਕੇ ਲੱਗੀਆਂ ਵੀ ਨੂੰਹ ਆ ਗਈ ਕੰਮ ਛੱਡਤਾ, ਬਸ ਭਾਈ
0: ਜੀ
1: ਹੈਂ ਛੱਡਤਾ ਤੇ ਗੋਡੇ
0: ਉੱਤੇ।
1: ਖੜ ਗਏ
0: ਦੇਖੋ,
1: ਭਾਰ ਵੱਧ
0: ਚਾਹੇ
1: ਗਿਆ
0: ਇੱਕ ਪਾਸੇ
1: ਤੁਹਾਨੂੰ, ਦੱਸ
0: ਕੇ ਇਨਕਮ ਹੈ ਨਹੀਂ ਗੀ ਜਾਂ ਗੁਜ਼ਾਰਾ ਨਹੀਂ ਹੁੰਦਾ, ਦੂਜੇ ਪਾਸੇ ਕੰਮਾਂ ਬਾਰੀਆਂ, ਪੋਚਾ ਲਾਉਣ ਵਾਲੀ ਵੱਖਰੀ ਹੈ, ਰੋਟੀ ਪਕਾਉਣ ਵਾਲੀ
1: ਭਾਂਡੇ ਧੋਣ
0: ਵੱਖਰੀ
1: ਵਾਲੀ ਵੱਖਰੀ, ਬਸ ਜੀ ਬਸ,
0: ਹਨਾ ਜੀ, ਤੇ ਉਹ ਕਿੱਥੋਂ ਹੋਈ ਜਾਂਦਾ ਸਾਰਾ ਕੁਝ, ਹਨਾ ਜੀ।
1: ਲਓ ਮਾਲ ਭੈਣ ਜੀ ਨੂੰ ਲਓ ਜੀ, ਇਹਨਾਂ ਨੂੰ, ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਦੋ ਵਿਚਾਰ ਆ ਕੇ,
0: ਜ਼ਰੂਰ ਜੀ,
1: ਠੀਕ ਹੈ ਜੀ,
0: ਓਕੇ,
1: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ, ਵਿਚਾਰਾਂ ਲਈ ਜੀ। ਤੇ ਦੋਸਤੋ, ਹਾਂਜੀ, ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਸ਼ਾਇਦ ਬਿਜੀ ਹੋ ਸਕਦੇ ਆ ਮਾਲ ਜੀ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਹਾਂ, ਜੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਜਾਂਦੇ ਜਾਂਦੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਅਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸੁਨੇਹੇ ਆ ਉਹ ਆਪਣੇ ਐਪਰੀਸ਼ੀਏਟ ਕਰਦੇ ਨੇ, ਰਾਜਨ ਸੈਣੀ ਸਾਹਿਬ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਆ, ਸ਼ਾਇਦ ਹੋ ਸਕਦਾ ਬੀਜੀ ਨੇ ਜੀ, ਅਤੇ ਨਹੀਂ ਤਾਂ ਉਹਨਾਂ ਦੀ ਕਾਲ ਆ ਜਾਣੀ ਸੀ, ਚਲੋ ਕੱਲ੍ਹ ਨੂੰ ਕਰ ਲੈਣਗੇ ਗੱਲ, ਅਤੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਜੀ ਵੀ, ਕਹਾਣੀ ਕਹਿੰਦੇ ਬਹੁਤ ਸੋਹਣੀ ਹੈ ਅਤੇ ਬਹੁਤ ਖੂਬਸੂਰਤ ਹੈ, ਅਤੇ ਕੁਝ ਸੰਦੇਸ਼ ਦੇ ਕੇ ਗਈ ਹੈ। ਹਾਂਜੀ, ਖੇਤਰਪਾਲ, ਖੇਤਰਫਲ ਕਹਿ ਦਿੱਤਾ ਮੈਂ, ਖੇਤਰਪਾਲ, ਰਾਜਨ ਸੈਣੀ ਸਾਹਿਬ ਨੇ ਕਿਹਾ ਖੇਤਰਪਾਲ ਜੀ। ਤੇ ਸੁਨੇਹਾ ਦੀ ਸਾਂਝ ਪਾ ਰਿਹਾ ਸੀ ਦੋਸਤੋ ਸੁਰਿੰਦਰ ਕੌਰ ਮਾਲ ਜੀ ਤੇ ਰਾਜਾ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਉਹ ਉਹ ਹੋ ਕਹਿੰਦੇ ਨੇ ਉਹ ਹੋ ਰਿਹਾ ਅਕਲਾਂ ਬਿਨਾਂ ਖੂਹ ਖਾਲੇ ਜੀ, ਤੇ ਔਜਲਾ ਸਾਹਿਬ ਕਹਿੰਦੇ ਬਾਦਲ ਦਲ ਕਹੋ ਜੀ, ਤੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਇਸ ਵੇਲੇ ਪੰਜਾਬ ਕਹਿੰਦੇ ਜੀ, ਸਭ ਦੀਆਂ ਆਪਣੀਆਂ ਹੱਟੀਆਂ ਨੇ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਆ, ਤੇ ਰਾਜਨ ਜੀ ਕਹਿੰਦੇ ਆ ਸਿਰ ਮੁੰਨੀ ਅਕਾਲੀ ਦਲ ਤਾਂ ਹੈ ਜੀ ਕਹਿੰਦੇ ਜੀ, ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ, ਔਜਲਾ ਸਾਹਿਬ ਲਿਖਦੇ ਨੇ ਤੁਸੀਂ ਭਾਰਤ ਵੀਰ ਦੇ ਵੀਰ ਹਮੇਸ਼ਾ ਹੀ ਕਹਿੰਦੇ ਹੋ ਕਿ ਪਤਨੀ ਨੌਕਰ ਨਹੀਂ ਹੁੰਦੀ ਜੀ, ਔਜਲਾ ਸਾਹਿਬ ਦੇਖ ਲਓ ਸਮਝ ਜਾਓ ਜੀ, ਸਮਝਣ ਵਾਲੇ ਹੁਣ ਕਿੱਥੇ ਗੱਲ ਮਾਰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਪਤੀ ਜੀ, ਪਤੀ ਵੀ ਤਾਂ ਨੌਕਰ ਨਹੀਂ ਆ ਜੀ, ਤੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਜੀ, ਪਤੀ ਪਤਨੀ ਹੈ, ਉਹਨੂੰ ਉਹ ਸਮਝੋ, ਨੌਕਰ ਚ ਨੌਕਰ ਕਾ ਤੋਂ ਸਮਝਣਾ ਆਪਾਂ ਇੱਕ ਦੂਜੇ ਨੂੰ। ਔਜਲਾ ਸਾਹਿਬ ਕਹਿੰਦੇ ਪਤੀ ਅੰਡਰਸਟੈਂਡ ਬਣ ਗਿਆ ਸੀ, ਕਹਿੰਦੇ ਸੀ ਅੰਡਰਸਟੈਂਡ ਹੀ ਗਿਆ ਜੀ, ਇਹ ਅੰਡਰਸਟੈਂਡ ਗਿਆ। ਔਜਲਾ ਸਾਹਿਬ ਕਹਿੰਦੇ ਵੀਰ ਜੀ ਨੂੰ ਧਿਆਨ ਦੇ ਨਾਲ ਸੁਣੋ। ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਕਹਿੰਦੇ ਆ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਫਿਨਲੈਂਡ ਤੋਂ। ਔਜਲਾ ਸਾਹਿਬ ਕਹਿੰਦੇ ਦਿੱਲੀ ਦੀਆਂ ਗੱਲਾਂ ਤੇ ਸੋਰੀ ਦਿਲ ਦੀਆਂ ਗੱਲਾਂ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵਧੀਆ ਕਰਿਆ, ਇਹ ਸਾਰੇ ਹੀ ਅੰਦਰ ਕਰਨੇ ਚਾਹੀਦੇ ਨੇ, ਰੂਹਾਂ ਠੀਕ ਰਹਿਣਗੀਆਂ ਇਹਨਾਂ ਦੀਆਂ ਜੀ, ਭਟਕਣਗੀਆਂ ਨਹੀਂ। ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ, ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਵੀਰਾਂ ਭੈਣਾਂ ਨੂੰ ਕਹਿੰਦੇ ਆ, ਤੇ ਲਾਈਕ ਨੰਬਰ 7 ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਕੈਲੀਫੋਰਨੀਆ ਤੋਂ, US ਤੋਂ, ਤੇ ਰਾਜਵੀਰ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਬੇਅੰਤ ਸੰਧੂ ਜੀ ਕਹਿੰਦੇ ਨੇ ਰਾਜੀਵ ਕੁਮਾਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ 97 ਵਿੱਚ ਜਿਹੜਾ ਸੀ 43,000 ਕਰੋੜ ਲਿਖਣਾ ਸੀ, ਸ਼ਾਇਦ ਕਰੋੜ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ, ਕਰਜ਼ਾ ਸੀਗਾ ਜੀ ਉਸ ਸਮੇਂ ਦੇ ਵਿੱਚ। ਅਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਕਹਿੰਦੇ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਬਲਵੀਰ ਸਿੰਘ ਸੈਣੀ ਸਾਹਿਬ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਅਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਆ। ਅਤੇ ਲਾਈਕ ਨੰਬਰ 9 ਕਹਿੰਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਆ। ਅਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ, ਅਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗ ਜੀ, ਅਤੇ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਅਤੇ ਖਾਣਾ ਬਣਾਉਣਾ ਵੀ ਕਹਿੰਦੇ ਸਿੱਖੋ ਜੀ ਨਾਲ, ਚਾਹ 'ਤੇ ਨਹੀਂ ਰਹਿਣਾ ਜੀ। ਅਤੇ ਵਧੀਆ ਸਲਾਹ ਰਾਜਨ ਸੈਣੀ ਜੀ ਕਹਿੰਦੇ ਨੇ, ਆਪਣੇ ਸੁਰਿੰਦਰ ਮਾਲ ਜੀ ਨੇ ਲਿਖਿਆ ਕਿ ਵਧੀਆ ਸਲਾਹ ਰਾਜਨ ਸੈਣੀ ਜੀ ਨੇ ਦਿੱਤੀ ਹੈ। ਅਤੇ ਔਜਲਾ ਸਾਹਿਬ ਕਹਿੰਦੇ ਆ ਇਕੱਲੇ ਭਾਂਡੇ ਧੋਣੇ ਸਭ ਕੁਝ ਨਹੀਂ, ਅਤੇ ਰਾਜਨ ਸੈਣੀ ਸਾਹਿਬ ਬੇਅੰਤ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸ਼ੁਕਰੀਆ ਮਾਲ ਭੈਣ ਜੀ ਆਪਣੇ ਰਾਜਨ ਸੈਣੀ ਸਾਹਿਬ ਕਰਦੇ ਨੇ ਉਹਨਾਂ ਦਾ, ਅਤੇ ਮਾਲ ਜੀ ਆਪਣੇ ਜੋੜੇ ਗਏ ਨੇ ਨਾਲ, ਤੋਂ ਉਹਨਾਂ ਦੀ ਜ਼ੁਬਾਨੀ ਹੀ ਆਪਾਂ ਗੱਲਬਾਤ ਸੁਣਦੇ ਅੱਗੇ। ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਨੂ ਜੀ ਸਵਾਗਤ ਹੈ ਜੀ।
2: ਹਾਂਜੀ ਰਵਿੰਦਰ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਹੱਸੀ ਜਾਂਦੇ ਹੋ ਜੀ।
2: ਉਹ ਪਤਾ ਕੀ ਆ, ਮੈਂ ਤਾਂ ਹੱਸਦੀ ਤਾਂ ਹੁਣ ਮੈਂ ਹੈਗੀ ਆ, ਤਾਂ ਪਹਿਲਾਂ ਹੱਸਦੀ ਸੀ ਤੁਹਾਨੂੰ ਦੇਖ ਕੇ
0: ਜੀ,
2: ਟੀਵੀ ਤੇ ਤੁਹਾਨੂੰ ਲਾਇਆ ਸੀ, ਤੇ ਹੁਣ ਪਤਾ ਕੀ, ਅੱਜ ਮੈਂ ਬਾਹਰ ਗਈ ਸੀ, ਮੀਂਹ ਬਹੁਤ ਵਰਦਾ ਸੀ, ਜਦੋਂ ਮੀਂਹ ਸਿਰ ਤੇ ਪੈ ਗਿਆ ਮੇਰਾ ਸਿਰ ਜਿਹਾ ਦੁਖਦਾ ਸੀ, ਉਦੋਂ ਮੈਂ ਇਕਬਾਲ ਨੂੰ ਮੈਸੇਜ ਲਿਖ ਕੇ ਹਟੀ ਸੀ ਕਿ ਮੈਂ ਲੱਗੀ ਆ ਸੌਣ, ਨੈਪ ਲੈਣਾ ਜੇ ਤੂੰ ਮੈਨੂੰ ਕਾਲ ਕਰਨੀ ਹੋਏ ਇੱਕ ਘੰਟੇ ਬਾਅਦ ਕਰੀ, ਪਰ ਸਾਡੀ ਮੈਨੂੰ ਉਹ ਬੰਦ ਤਾਂ ਕੀਤਾ ਸੀ ਮੈਂ ਫੋਨ, ਪਰ ਫਿਰ ਵੀ ਸੁਣ ਗਿਆ,
0: ਨਹੀਂ ਮੈਂ ਡਿਸਟਰਬ ਕਰ ਦਿੱਤਾ ਜੀ।
2: ਹਾਂਜੀ ਨਹੀਂ ਫਿਰ ਮੈਂ ਉੱਠ ਖੜੀ, ਮੈਂ ਕਿਹਾ ਚੱਲ ਠੀਕ ਆ। ਅੱਛਾ ਰਾਜਨ ਜੀ ਨੇ ਵੈਸੇ ਸੋਹਣੀ ਸਲਾਹ ਦਿੱਤੀ ਸੀ ਦੂਜਿਆਂ ਬਾਰੇ, ਜਿਹੜਾ ਹੁਣ ਚੱਲ ਰਿਹਾ ਸੀਗਾ ਤੁਸੀਂ ਜੱਜ ਦੇ ਫੈਸਲੇ ਬਾਰੇ ਕਹਿੰਦੇ ਆ, ਗੱਲ ਤਾਂ ਇਹ ਆਪਸੀ ਸਹਿਯੋਗ ਜਿੱਦਾਂ ਵੀ ਤੁਹਾਨੂੰ ਮੈਂ ਦੱਸ ਦਿੰਦੀ, ਜਿੱਦਾਂ ਸੰਸਕਾਰ ਜਿੱਦਾਂ ਉਹਨੇ ਕਿਹਾ ਨੇ, ਜਿੱਦਾਂ ਦੇ ਸੰਸਕਾਰ ਪੇਰੈਂਟਸ ਨੇ ਦਿੱਤੇ ਉੱਦਾਂ ਦੇ ਬੱਚੇ ਕਰਦੇ ਆ, ਤੇ ਹੁਣ ਅੱਗੇ ਅੱਗੇ ਸੰਸਕਾਰ ਵੀ ਬਦਲਣ ਲੱਗ ਪਏ ਪੇਰੈਂਟਸ ਵੱਲੋਂ
0: ਜੀ,
2: ਹੈ ਠੀਕ ਹੈ ਨਾ,
0: ਬਿਲਕੁਲ।
2: ਤੇ ਅੱਗੇ ਹੋਰ ਤਰ੍ਹਾਂ ਹੁੰਦਾ ਸੀ ਕਿ ਕੁੜੀਆਂ ਨੂੰ ਇੱਦਾਂ ਕਹਿੰਦੇ ਸੀ ਕਿ ਤੂੰ ਜਿਹੜਾ ਕੱਲ ਇਕਬਾਲ ਵੀ ਦੱਸਦੀ ਸੀ ਕਿ ਬਸ ਤੂੰ ਉਸ ਘਰ ਗਈ ਆ ਤਾਂ ਇੱਦਾਂ ਕਰਨਾ ਇੱਦਾਂ ਕਰਨਾ, ਅੱਗੇ ਸ਼ਿਕਸ਼ਾ ਹੀ ਇਹ ਦਿੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਮਿਲ ਕੇ ਚੱਲਣਾ
0: ਜੀ,
2: ਪਰ ਮੇਰੇ ਖਿਆਲ ਹੁਣ ਕੋਈ ਕੋਈ ਪੇਰੈਂਟਸ ਦਿੰਦਾ ਸੀ ਇਹ ਸ਼ਿਕਸ਼ਾ ਇੱਦਾਂ ਦੀ, ਤੇ ਮਤਲਬ ਸਾਰੇ ਨਹੀਂ ਦਿੰਦੇ, ਕੋਈ ਕੋਈ ਦਿੰਦਾ ਸ਼ਿਕਸ਼ਾ,
0: ਜੀ
2: ਤੇ ਤੁਸੀਂ ਮਿਲ ਕੇ ਚੱਲਣਾ, ਉਹ ਤੇਰੇ ਮਾਂ ਬਾਪ ਆ, ਸੱਸ ਸਹੁਰਾ ਤੇਰੇ ਮਾਂ ਬਾਪ ਆ, ਸਾਰੇ ਤੁਸੀਂ ਆਪਸ ਵਿੱਚ ਮਿਲ ਕੇ ਚੱਲਣਾ,
0: ਜੀ
2: ਇਹਦੇ ਨਾਲ ਸਾਡੀ ਇੱਜ਼ਤ ਵੀ ਬਹੁਤ ਆ,
0: ਬਿਲਕੁਲ
2: ਤੇ ਸਾਨੂੰ ਜੇ ਤੇਰੇ ਘਰੋਂ ਸੋਹਣਾ ਸੁਨੇਹਾ ਆਊਗਾ ਤਾਂ ਸਾਨੂੰ ਵਧੀਆ ਵੀ ਲੱਗੂਗਾ।
0: ਜੀ
2: ਪਰ ਹੁਣ ਮਾਂ ਬਾਪ ਇੱਦਾਂ ਦੀ ਸ਼ਿਕਸ਼ਾ ਨਹੀਂ ਦਿੰਦੇ ਹੈ,
0: ਜੀ
2: ਕੋਈ ਕੋਈ ਇੱਦਾਂ ਨੀ ਆਪਾਂ ਕਹਿੰਦੇ ਵੀ ਖਤਮ ਹੋ ਗਏ,
0: ਜੀ
2: ਹੈਗੇ ਆ ਬਹੁਤ ਜਿਹੜੇ ਦਿੰਦੇ ਵੀ ਹੈਗੇ ਆ, ਪਰ ਮਤਲਬ ਇੱਦਾਂ ਦੀ ਮਤਲਬ ਹੋ ਗਈ ਆ ਵੀ ਨਹੀਂ ਦੇ ਰਹੇ, ਉਹ ਤਾਂ ਇੱਦਾਂ ਹੈ ਵੀ ਕੁੜੀਆਂ ਦਾ ਸਾਥ ਬਹੁਤ ਦਿੰਦੇ ਆ, ਜੇ ਪੜ੍ਹੀਆਂ ਲਿਖੀਆਂ ਕੁੜੀਆਂ
0: ਬਿਲਕੁਲ ਹੈ ਜੀ,
2: ਤਾਂ ਉਹ ਪਹਿਲਾਂ ਤਾਂ ਆਪੇ ਨੀ ਉਹਨੇ ਘਰ ਕੰਮ ਕਰਨ, ਭੁਪਿੰਦਰ ਜੀ ਲਾਉਣਾ ਹੀ
0: ਜੀ
2: ਨਹੀਂ ਹੈਗਾ, ਕਦੀ ਲਾਉਂਦੇ ਨੀ ਹੈਗੇ,
0: ਜੀ
2: ਹਨਾ,
0: ਬਿਲਕੁਲ
2: ਪਰ ਰੋਟੀ ਖਾਣੀ ਤਾਂ ਬਹੁਤ ਜ਼ਰੂਰੀ ਹੁੰਦੀ ਜ਼ਿੰਦਗੀ
0: ਜੀ,
2: ਵਿੱਚ। ਤੁਸੀਂ
0: ਬਿਲਕੁਲ ਹੈ
2: ਦੇਖੋ ਹਸਬੈਂਡ ਤਾਂ ਜਦੋਂ ਆਪਣੇ ਵਾਈਫ ਦੇ ਹੱਥਾਂ ਦੀ ਰੋਟੀ ਲੈਂਦਾ ਤਾਂ ਵਾਕਈ ਬਹੁਤ ਖੁਸ਼ੀ ਹੁੰਦੀ,
0: ਜੀ
2: ਰੋਟੀ ਦਾ ਮਤਲਬ ਰੋਟੀ ਨਹੀਂ ਹੈ ਵੀ ਜਿਹੜਾ ਖਾਣਾ ਹੁਣ ਤੁਹਾਨੂੰ ਜਿਸ ਤਰੀਕੇ ਦਾ
0: ਜੀ
2: ਵੀ ਬਣਾ ਕੇ ਤੁਹਾਡੀ ਵਾਈਫ ਦਿੰਦੀ ਤੁਹਾਨੂੰ ਉਹ ਪਸੰਦ ਆ, ਠੀਕ ਹੈ, ਜੇ
0: ਬਿਲਕੁਲ ਹੈ
2: ਕਿਸੇ ਵੇਲੇ ਤੁਸੀਂ ਉਹਨੂੰ ਕਹਿੰਦੇ ਹੋਣੇ ਚੱਲ ਮੈਂ ਤੈਨੂੰ ਸਿਖਾਉਂਦਾ, ਤੈਨੂੰ
0: ਭੈਣ ਜੀ
2: ਇੰਡੀਅਨ
0: ਜਦੋਂ ਮੈਂ
2: ਫੂਡ
0: ਇੰਡੀਅਨ ਫੂਡ
2: ਤੂੰ ਏਦਾਂ
0: ਬਣਾਉਂਦਾ
2: ਬਣਾ,
0: ਨਾ ਜਦੋਂ ਮੈਂ ਰੋਟੀ ਲਾਉਂਦਾ ਉਹਨੂੰ ਬਹੁਤ ਖੁਸ਼ੀ
2: ਹਾਂਜੀ
0: ਹੁੰਦੀ ਹੈ ਕਿ ਮੈਨੂੰ ਅੱਜ ਰੋਟੀ ਮਿਲ ਜਾਣਾ
2: ਹਾਂਜੀ ਨਹੀਂ ਤੇ ਏਸੀ ਦਾ ਔਰ ਇੱਕ ਤੀਵੀਂ ਨੂੰ ਨਾ ਮਤਲਬ ਖੁਸ਼ੀ
0: ਜੀ
2: ਬਹੁਤ ਹੁੰਦੀ ਜਦੋਂ ਆਪਣੇ ਹਸਬੈਂਡ ਦਾ ਢਿੱਡ ਭਰਦੀ, ਅੱਛਾ
0: ਬਿਲਕੁਲ
2: ਹਸਬੈਂਡ ਦਾ ਢਿੱਡ ਭਰਨਾ ਫਿਰ ਉਹਦੇ ਬੱਚੇ ਹੋਣੇ,
0: ਜੀ
2: ਜਿਹੜੀ ਚੀਜ਼ ਬੱਚਿਆਂ ਨੂੰ ਉਹ ਆਪ ਬਣਾ ਕੇ ਖਿਲਾਉਣੀ ਆ
0: ਜੀ
2: ਉਹਦਾ ਕੋਈ ਸਵਾਦ ਅਲੱਗ ਹੀ ਹੋਣਾ, ਜੇ ਤੁਸੀਂ ਨੌਕਰ ਨੂੰ
0: ਬਿਲਕੁਲ
2: ਕਹਿੰਦੇ ਹੋ ਮੇਰੇ ਬੱਚੇ ਲਈ ਬਣਾ ਦੇ ਆਹ ਕਰ ਦੋ ਤਾਂ
0: ਜੀ
2: ਫਿਰ ਉਹ ਗੱਲ ਨਹੀਂ ਹੁੰਦੀ। ਤੁਹਾਨੂੰ ਮੈਂ
0: ਬਿਲਕੁਲ
2: ਦੱਸਦੀ ਹਾਂ, ਮੈਂ ਹਾਂ ਟਰੰਪ ਦੀ ਵਾਈਫ ਬਾਰੇ ਪੜ੍ਹਦੀ ਆ ਜਿਹੜੀ ਮਗਰਲੀ ਆ,
0: ਹਾਂਜੀ
2: ਤੇ ਉਹਨੇ ਆਪਣੇ ਬੱਚੇ ਨੂੰ ਆਪ ਰੇਜ਼ ਕੀਤਾ, ਆਪ
0: ਜੀ
2: ਖਾਣਾ ਖਿਲਾਇਆ, ਆਪ ਕਾਲਜ ਤੱਕ ਸਕੂਲ ਤੱਕ, ਪਹਿਲਾਂ ਤੇ ਕਾਲਜ
0: ਬਿਲਕੁਲ
2: ਤੱਕ
0: ਹੈ ਜੀ,
2: ਉਹ ਆਪ
0: ਬਿਲਕੁਲ ਹੈ
2: ਛੱਡਣ ਜਾਂਦੀ ਰਹੀ, ਉਹਨੇ ਨੌਕਰਾਂ ਰਾਹੀਂ ਨਹੀਂ ਕੀਤਾ, ਨਹੀਂ
0: ਜੀ
2: ਤਾਂ ਤੁਸੀਂ ਦੇਖੋ ਵੀ ਕਿੰਨੀ ਕੁ ਅਮੀਰ ਆ, ਦੁਨੀਆਂ ਦੀ ਅਮੀਰ ਔਰਤ ਹੋਣੀ ਆ ਉਹ, ਤੇ ਉਹਨੇ ਨਹੀਂ ਤਾਂ ਕੀਤਾ, ਉਹ ਆਪ ਕਰ ਰਹੀ ਹੈ।
0: ਭੈਣ ਜੀ ਜਦੋਂ ਮੈਂ ਇੱਥੇ ਨਾ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਗੱਲ ਤੋਂ ਚੇਤਾ ਆਇਆ, ਜਦੋਂ ਮੈਂ ਇੱਥੇ ਡੇ ਕੇਅਰ ਦਾ ਕੰਮ ਕਰਦਾ ਸੀ ਉਸ ਸਮੇਂ ਦੇ ਵਿੱਚ ਮੈਂ ਇੱਕ ਪਰਿਵਾਰ ਜਾਂ ਉਹਦੇ ਵਿੱਚ ਬੱਚੇ ਦੀ ਕੇਅਰ ਕਰਦਾ ਸੀ, ਉਹ 2-3 ਸਾਲ ਦਾ ਸੀ ਉਸ ਸਮੇਂ ਦੇ ਵਿੱਚ,
2: ਹਾਂਜੀ,
0: ਤੇ ਉਹ ਘਰ ਮੇਰੇ ਨਾਲ ਇਕੱਲਾ ਹੀ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ, ਤੇ ਉਹ ਮੈਨੂੰ ਫਾਦਰ ਕਹਿਣ ਲੱਗ ਗਿਆ ਸੀ ਜੀ ਇੱਥੇ ਦੀ ਭਾਸ਼ਾ ਦੇ ਵਿੱਚ। ਮੈਂ ਕਿਹਾ ਮੈਂ ਤੇਰਾ ਫਾਦਰ ਨਹੀਂ ਗਾ, ਮਤਲਬ ਕਿ
2: ਹਾਂ ਪਰ ਉਹਨੇ ਕਹਿਣਾ ਠੀਕ ਹੈ,
0: ਕਿਉਂ ਹਾਂ, ਕਿਉਂਕਿ ਉਹ ਜਿਹੜੇ ਉਹਦੇ ਲਾਗਲੇ ਰਿਸ਼ਤੇ ਆ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਉਹ ਤੋਂ ਦੂਰ ਨੇ ਨਾ, ਉਹ ਫਿਰ
2: ਹਾਂਜੀ
0: ਬੱਚੇ ਨੂੰ ਕੀ ਪਤਾ ਜੀ
2: ਪਰ
0: ਉਹਦੇ
2: ਤੁਸੀਂ
0: ਬਾਰੇ ਨਾ
2: ਉਹੀ ਕੇਅਰ ਕਰ ਰਹੇ ਆ ਨਾ, ਗੱਲ
0: ਜੀ
2: ਤਾਂ ਇਦਾਂ ਕਿ ਉਹਨੂੰ ਤੁਹਾਡੇ ਨਾਲ ਅਟੈਚਮੈਂਟ ਹੋ ਗਈ ਆ,
0: ਅਟੈਚਮੈਂਟ ਹੋ ਗਈ ਬਿਲਕੁਲ ਜੀ।
2: ਹਾਂਜੀ ਤੁਹਾਨੂੰ ਮੈਂ ਦੱਸਦੀ ਹਾਂ, ਜਿੱਦਾਂ ਦੂਜਾ ਆਉਂਦਾ ਹੁੰਦਾ ਟੀਚਰ ਡੇ ਤੇ ਵੀ ਕੋਈ ਆਉਂਦਾ ਤੇ ਜਿਸਲੇ ਆਪਾਂ ਐਪਰੀਸੀਏਸ਼ਨ ਕਰੀਦੀ ਤਾਂ ਆਪਾਂ ਇਹੀ ਕਹੀਦਾ ਕਿ ਹਰ ਇੱਕ ਬੰਦਾ ਜਿਹੜਾ ਵੀ ਕੇਅਰ ਕਰਦਾ, ਜਾਂ ਫਾਦਰ ਡੇ ਤੇ ਮੈਂ ਮੇਰੇ ਗੱਲ
0: ਜੀ
2: ਕਿਤੇ ਤੁਸੀਂ ਮੇਰਾ ਮੈਸੇਜ ਕਿਤੇ ਪੜਿਆ ਹੋਣਾ ਫਾਦਰ ਡੇ ਤੇ, ਮੈਂ ਇਹੀ ਕਹਿੰਦੀ ਹੁੰਦੀ ਹਾਂ ਤੇ ਜਿੱਦਾਂ ਫਾਦਰ ਆ, ਅੰਕਲ ਆ, ਕੋਈ ਵੀ ਤੁਹਾਡਾ ਟੀਚਰ ਆ, ਉਹ ਸਾਰੇ ਜਾਂ ਮਦਰ ਆ, ਜ਼ਰੂਰ ਨਹੀਂ ਵੀ ਫਾਦਰ ਡੇ ਤੇ ਫਾਦਰ ਹੀ ਹੋਵੇ, ਜਿਹੜਾ ਵੀ ਤੁਹਾਡੇ ਟੇਕ ਕੇਅਰ ਕਰਦਾ, ਤੁਹਾਨੂੰ ਚੰਗਾ ਇਨਸਾਨ ਬਣਾਉਣ ਦੀ ਲਈ ਪੂਰੀ ਕੋਸ਼ਿਸ਼ ਕਰਦਾ, ਬਾਹਰ ਲਾਉਂਦਾ ਹੈਗਾ ਆ, ਉਹੀ ਉਹੀ ਫਾਦਰ ਡੇ ਹੈਗਾ। ਇਹ ਨੀ ਭੀ ਫਾਦਰ ਤੁਸੀਂ ਉਦਾਂ ਤਾਂ ਹੋ ਗਿਆ, ਤੁਹਾਡਾ ਇਹ ਫਾਦਰ ਆ, ਉਹ ਫਾਦਰ ਨੇ ਕਦੀ ਉਹ ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਦੇਖਿਆ ਹੀ ਨਹੀਂ, ਬੱਚਿਆਂ ਨੂੰ ਨਾ ਖਾਣ ਨੂੰ ਦਿੱਤਾ ਨਾ ਪੀਣ ਨੂੰ ਦਿੱਤਾ, ਬਸ ਜੰਮ ਕੇ ਸਿੱਟ ਦਿੱਤੇ, ਤਾਂ ਫੇ ਉਹ ਕੋਈ ਫਾਦਰ ਡੇ ਥੋੜਾ ਹੁੰਦਾ ਉਹਨਾਂ ਦਾ ਲਈ, ਉਹ ਕਿੱਥੋਂ ਫਾਦਰ ਉਹਨਾਂ ਨੂੰ ਚੇਤੇ ਆਊਗਾ, ਹਰਿੰਦਰ ਜੀ ਨਹੀਂ ਕਦੇ ਵੀ ਆਊਗਾ ਹਨਾ। ਹੁਣ ਜੇ ਤੁਸੀਂ ਬੱਚੇ ਦੀ ਉਹ ਛੋਟੇ ਜਿਹੇ ਟੇਕ ਕੇਅਰ ਕਰਦੇ ਸੀ ਤਾਂ ਆਪੇ ਉਹਦੇ ਵਿੱਚ ਉਹਨੂੰ ਤੁਹਾਡੇ ਵਿੱਚ ਸਾਰਾ ਕੁਛ ਵਧੀਆ ਲੱਗਦਾ ਸੀ, ਤੁਹਾਤੋਂ ਦੂਰ ਹੁੰਦਾ, ਜਦੋਂ ਦੂਰ ਹੋਣ ਲੱਗਿਆ ਹੋਣਾ ਤਾਂ ਉਹ ਕਿੱਦਾਂ ਤੜਫਦਾ ਹੋਣਾ, ਤੇ ਘਰ ਵੀ ਰਹਿੰਦਾ ਹੋਣਾ, ਉਹਨੂੰ ਬੜੀ ਸੈਪਰੇਸ਼ਨ ਬੜੀ ਔਖੀ ਲੱਗੀ ਹੋਣੀ,
0: ਬਿਲਕੁਲ ਹੈ ਜੀ।
2: ਹਾਂਜੀ ਤਾਂ ਬਾਕੀ ਰਾਜਨ ਜੀ ਦੀ ਗੱਲ ਠੀਕ ਸੀ, ਗੱਲ ਇਹ ਹੈ ਵੀ ਆਪਸ ਵਿੱਚ ਮਿਲ ਜੁਲ ਕੇ ਪਰਿਵਾਰ ਚੱਲਦੇ, ਹੁਣ ਤਾਂ ਜਾਣੀ ਕਿ ਇਹੀ ਆ, ਕੁੜੀਆਂ ਪੜ੍ਹ ਲਿਖ ਗਈਆਂ, ਉਹ ਨਹੀਂ ਕੰਮ ਕਰਦੀਆਂ, ਨਹੀਂ ਚਾਹੁੰਦੀਆਂ, ਜਿੱਦਾਂ ਸਾਡੇ ਸਾਡੇ ਸਾਡਾ ਟਾਈਮ ਸੀ, ਸਾਡੇ ਟਾਈਮ ਹੋਰ ਸੀ, ਭੁਪਿੰਦਰ ਜੀ ਤੁਹਾਡੇ ਮੰਮੀ ਹੋਣੀ ਆ ਜਾਂ ਅਸੀਂ ਸੀਗੇ, ਅਸੀਂ ਆ, ਸਾਡੇ ਟਾਈਮ ਹੋਰ ਸੀ, ਅਸੀਂ ਜੇ ਕੰਮ ਸਮਝੋ, ਅਸੀਂ ਜੋਬ ਵੀ ਸਮਝੋ ਮੈਂ ਕਰਕੇ ਆਈ ਆ, ਜੋਬ ਮੈਂ ਕਰਦੀ ਹਾਂ, ਜਾਂ ਇਕਬਾਲ ਦੀ ਮਦਰ ਇਨ ਲਾਅ ਉਹ ਜੋਬ ਕਰਦੇ, ਜੋਬ ਕਰਕੇ ਆ ਕੇ ਅਸੀਂ ਘਰ ਆ ਕੇ ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਕਰਦੇ ਸੀ ਸਾਰੇ ਕੰਮ, ਕੱਪੜੇ ਧੋਣੇ, ਪ੍ਰੈਸ ਕਰਨੇ, ਹਰ ਚੀਜ਼, ਹਰ ਸਭ ਕੁਛ ਆਪ ਕਰੀਦਾ ਸੀ ਹਨਾ। ਹੁਣ ਪਤਾ ਨੀ ਨਾ ਜਿਹੜੇ ਅੱਗੇ ਅੱਗੇ ਬੱਚੇ ਇੱਥੇ ਆ ਗਏ ਨਾ ਬਾਹਰਲੇ ਮੁਲਕਾਂ ਚ, ਜਾਂ ਉੱਥੇ ਵੀ ਹੈਗੇ ਆ, ਇੱਕ ਤਾਂ ਫੂਡ ਬਾਹਰਲਾ ਖਾਂਦੇ ਆ, ਫਾਸਟ ਫੂਡ ਖਾਂਦੇ ਆ, ਤਾਂ ਉਹਦਾ ਵੀ ਮੇਰੇ ਖਿਆਲ ਅਸਰ ਹੋਊਗਾ, ਬਾਕੀ ਦੂਜੀ
0: ਹਾਂ ਉਹ ਐਡਿਕਸ਼ਨ ਵੀ ਹੈਗੀ ਆ ਜੀ, ਫਲੇਵਰ ਵਗੈਰਾ ਪਾਉਂਦੇ ਆ ਉਹ, ਸਾਰੀਆਂ ਚੀਜ਼ਾਂ ਪਾਉਂਦੇ ਆ ਜੀ ਵਿੱਚ, ਹਾਂ ਜੀ,
2: ਤੇ ਉਹ ਥਕਾਵਟ ਵੀ ਇੰਨੀ ਮਹਿਸੂਸ ਕਰਦੇ, ਤੁਸੀਂ ਦੇਖੋ ਉਹਨੇ ਆਉਂਦਿਆਂ ਨੇ ਬਾਹਰੋਂ ਜੇ ਥੱਕੇ ਹਾਰੇ ਆ, ਉਹਨੇ ਉਹਨੇ ਘਰ ਫੂਡ ਹੀ ਨਹੀਂ ਬਣਾਉਣਾ, ਪੀਜ਼ਾ ਬਣਾ ਲੈਣਾ, ਪੀਜ਼ਾ
0: ਬਿਲਕੁਲ
2: ਲੈ ਕੇ ਆ ਜਾਣਾ ਜਾਂ ਫੂਡ ਬਾਹਰੋਂ ਚੁੱਕ ਕੇ ਲੈ ਕੇ ਆ ਜਾਣਾ, ਬਣਾਉਣ ਦੀ ਲੋੜ ਹੀ ਨਹੀਂ ਪੈਂਦੀ।
0: ਜੀ
2: ਤਾਂ ਤੁਸੀਂ ਦੇਖੋ ਤਾਂ ਫਿਰ ਉਹ ਜਿਹੜਾ ਬਾਹਰੋਂ ਫੂਡ ਆਉਣਾ, ਤਾਂ ਜਿਹੜਾ ਘਰ ਮਾਂ ਨੇ ਮਿਹਨਤ ਕਰਕੇ ਬਣਾਇਆ ਹੈ, ਚਾਹੇ ਔਖੀ
0: ਜੀ
2: ਸੌਖੀ ਹੋ ਕੇ ਉਹਨੇ ਜੀ ਘੰਟਾ ਲਾ ਕੇ ਬਣਾਇਆ, ਤਾਂ ਉਹਦੇ ਨਾਲ
0: ਬਿਲਕੁਲ
2: ਫਰਕ ਤਾਂ ਪੈਂਦਾ ਭੁਪਿੰਦਰ ਜੀ, ਉਹ ਸਾਰਾ ਸਾਰਾ ਫੈਮਿਲੀ ਜਦੋਂ
0: ਜੀ
2: ਇਕੱਠੇ ਹੋ ਕੇ
0: ਬਿਲਕੁਲ
2: ਖਾਂਦੀ ਤਾਂ
0: ਜੀ
2: ਵੱਖਰੀ ਗੱਲ ਆ।
0: ਬਿਲਕੁਲ
2: ਤੇ
0: ਜੀ
2: ਬਾਕੀ ਰਹੀ ਗੱਲ ਟੇਕ ਕੇਅਰ ਕਰਨ ਦੀ ਵੱਡਿਆਂ ਦੀ,
0: ਜੀ
2: ਮੰਨ ਲੈਂਦੇ ਆ ਪੇ ਠੀਕ ਆ ਪੇ, ਉਹ ਜਾਂ ਮੁੰਡੇ ਦੇ ਜੇ ਮਾਂ ਬਾਪ ਆ ਤਾਂ ਮੁੰਡਾ ਕਰੀ ਜਾਵੇ, ਜੇ
0: ਜੀ
2: ਕੁੜੀ ਦੇ ਤਾਂ ਕੁੜੀ ਆਪਣੇ ਦਾ ਕਰੀ ਜਾਵੇ। ਇਹਦਾ ਮਤਲਬ ਤੁਸੀਂ ਇਸ ਨਤੀਜੇ ਤੋਂ ਉਦਾਂ ਸੋਚ ਕੇ ਦੇਖਦੇ ਆਪਾਂ, ਬੜੀ
0: ਜੀ
2: ਗੁੰਝਲਦਾਰ ਗੱਲ ਆ। ਜੇ ਹੁਣ ਤੁਸੀਂ
0: ਜੀ
2: ਦੇਖੋ
0: ਕੋਰੇ ਹੋ
2: ਜਿਹੜੀ
0: ਗਿਆ ਜੀ।
2: ਕੁੜੀ ਆ, ਸਮਝ ਲਾ ਮੇਰੇ ਹੀ ਘਰ ਆ, ਮੇਰਾ ਮੁੰਡਾ ਮੇਰੀ ਟੇਕ ਕੇਅਰ ਕਰੇ, ਮੇਰੀ ਨੂੰਹ ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰੇ,
0: ਜੀ
2: ਤੁਸੀਂ ਦੇਖੋ ਫਿਰ ਰਿਸ਼ਤੇ ਤੇ ਫਿਰ ਕਿੰਨੇ ਕੁ ਵਧੀਆ ਹੋ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਹੈ
0: ਕੜਕਣ ਆ ਰਹੀ ਹੈ।
2: ਕਿਸੇ ਵੀ ਕਰਦੇ ਆ, ਕਿਸੇ ਵੀ ਕਰਦੇ, ਜੇ ਇਹ ਜੱਜ ਦਾ ਇਹ ਫੈਸਲਾ ਹੈ ਠੀਕ ਆ,
0: ਜੀ
2: ਚੱਲ ਠੀਕ ਆ, ਇਹ ਤਾਂ ਉਦਾਂ ਆਪਣੀ ਮਰਜ਼ੀ ਹੁੰਦੀ, ਕੁੜੀਆਂ ਤੇ ਡਿਪੈਂਡ ਕਰਦਾ ਜਿੱਦਾਂ ਦਾ ਪੇਰੈਂਟਸ
0: ਜੀ
2: ਨੇ ਸਿਖਾਲਣਾ ਨਾ, ਤੇ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਚੰਗੀ ਤਰ੍ਹਾਂ ਰਹਿਣਾ
0: ਜੀ
2: ਆ ਜਾਂ ਕਿੱਦਾਂ ਵੀ ਆ, ਸੱਸ ਸਹੁਰਾ ਆ ਠੀਕ ਆ, ਜਦੋਂ ਵੀ ਠੀਕ ਆ,
0: ਜੀ
2: ਜਿਵੇਂ ਕੁੜੀਆਂ ਨੌਕਰੀ ਕਰਦੀਆਂ ਉਹਨਾਂ ਦੇ ਬਸ ਦੀ ਗੱਲ ਨੀ, ਉਸ ਵੇਲੇ ਤਾਂ ਉਹਨੇ ਨਹੀਂ ਕਰਨਾ, ਪਰ ਜਿੱਦਣ
0: ਬਿਲਕੁਲ
2: ਸਮਝੋ ਸੈਟਰਡੇ ਸੰਡੇ ਆ, ਜੇ ਉਹ ਇੱਕ ਦੋ ਦਿਨ ਵੀ ਉਹਨਾਂ ਨੂੰ ਰੋਟੀ ਬਣਾ ਕੇ ਨਾ ਖਿਲਾ ਦੇਣ
0: ਜੀ
2: ਜਾਂ ਇਕੱਠੇ ਬਹਿ ਕੇ ਖਾ ਲੈਣ, ਤਾਂ ਉਹ ਭੁਪਿੰਦਰ ਜੀ ਬਹੁਤ ਜਾਣੀ ਕਿ ਦੁਆਵਾਂ ਲੈਂਦੇ ਆ, ਇਹੋ ਜਿਹੀ ਗੱਲ
0: ਬਿਲਕੁਲ
2: ਨਹੀਂ ਹੈ।
0: ਬਿਲਕੁਲ ਹੈ ਜੀ,
2: ਬੱਚੇ ਜਿਹੜੇ ਜਿਹੜੇ ਪੇਰੈਂਟਸ ਆ ਉਹ ਇਸ ਗੱਲ ਨੂੰ ਸਮਝਦੇ ਆ,
0: ਜੀ
2: ਉਹਨਾਂ ਨੂੰ ਵੀ ਪਤਾ ਵੀ ਜੇ ਵੋਟੀ ਗਈ ਕੰਮ ਤੇ,
0: ਜੀ
2: ਮੁੰਡਾ ਗਿਆ ਸਾਡਾ ਕੰਮ ਤੇ, ਤਾਂ
0: ਬਿਲਕੁਲ
2: ਉਹਨੇ ਪੈਸੇ ਕਿਹਦੇ ਲਈ ਲਿਆਣੇ, ਸਾਡੇ ਪਰਿਵਾਰ ਲਈ ਲਿਆਣੇ, ਸਾਡੇ ਘਰ
0: ਜੀ
2: ਦੀ ਇੱਜ਼ਤ ਆ, ਪੈਸੇ ਬਣਨੇ, ਉਹਨੇ ਘਰ ਇਕੱਠੇ ਹੋ ਕੇ ਬਣਾਉਣਾ, ਬੱਚਿਆਂ ਨੂੰ
0: ਜੀ
2: ਪਾਲਣਾ, ਉਹ ਇਸ ਗੱਲ ਚ ਖੁਸ਼ ਹੁੰਦੇ ਆ।
0: ਜੀ
2: ਪਰ ਜੇ ਸੱਸ ਮਾਂ ਨੂੰ ਚੰਗੀ ਤਰ੍ਹਾਂ ਬੁਲਾ ਲੈਣ ਨਾ ਨੋਹਾਂ,
0: ਜੀ
2: ਭੁਪਿੰਦਰ ਜੀ ਉਹ ਤਾਂ ਆਉਂਦਿਆਂ ਨੂੰ ਕਿੰਨੇ ਕੰਮ ਉਹਨਾਂ ਦੇ ਕਰਦੇ ਨੇ,
0: ਬਿਲਕੁਲ ਹੈ ਜੀ, ਬਿਲਕੁਲ।
2: ਜੇ ਉਹਨੇ ਮਾੜੇ ਜੇ ਫੋਨ ਕਰਕੇ ਕਹਿਤਾ, ਅੱਛਾ ਮੰਮੀ ਕਿੱਦਾਂ ਤੂੰ ਠੀਕ ਆ, ਅੱਜ ਆ ਬੱਚੇ ਨੇ ਤੰਗ ਤਾਂ ਨਹੀਂ ਕੀਤਾ, ਏਦਾਂ ਤਾਂ ਨਹੀਂ, ਤੁਹਾਡੀ ਸਿਹਤ ਕਿੱਦਾਂ ਠੀਕ ਆ, ਉਹਨੇ ਇੱਕ ਦੋ ਵਾਰ ਫੋਨ ਕਰਕੇ ਪੁੱਛ ਲਿਆ, ਉਹ ਤਾਂ ਬਸ ਉਦਾਂ ਹੀ ਤੰਦਰੁਸਤ ਹੋ ਜਾਂਦੇ ਆ, ਬਿਮਾਰ
0: ਜੀ
2: ਬਿਮਾਰ ਵੀ,
0: ਬਿਲਕੁਲ ਹੈ ਜੀ।
2: ਤੇ ਬਾਕੀ ਇਹ ਫਿਰ ਡਿਪੈਂਡ ਕਰਦਾ ਹੁਣ ਕੁੜੀਆਂ ਤੇ ਵੀ ਉਹਨੇ ਕਿੱਦਾਂ ਰਹਿਣਾ, ਵੀ ਜਾਣੀ ਕਿ ਚਾਹੁੰਦੇ ਹੁੰਦੇ ਤਾਂ ਅੱਜ ਕੱਲ੍ਹ ਏਦਾਂ ਵੀ ਨਹੀਂ ਉਹ ਰਹਿਣਾ ਚਾਹੁੰਦੀਆਂ ਵਿੱਚ, ਨਾ ਇਕੱਠੇ ਰਹਿਣਾ ਚਾਹੁੰਦੇ, ਪਰ ਇਹ ਚ ਇਕੱਲੇ ਵੱਡਿਆਂ ਦਾ ਨੁਕਸਾਨ ਨਹੀਂ ਹੈ, ਵੱਡੇ ਵੀ ਹੌਲੀ ਹੌਲੀ ਥੋੜੀ ਕੁ ਦੇਰ ਬੱਚੇ ਵੱਲ ਦੇਖ ਕੇ ਉਹ ਸੰਭਲ ਜਾਂਦੇ, ਉਹਨਾਂ ਨੂੰ ਹੋ ਜਾਂਦਾ ਵੀ ਅਸੀਂ ਮਤਲਬ ਡਿਪੈਂਡ ਨਹੀਂ ਹੋਣਾ, ਹੁਣ ਤਾਂ ਗਾਹਾਂ ਗਾਹਾਂ ਜਿੱਦਾਂ ਸਮਝੋ ਜਿੱਦਾਂ ਆਪਾਂ ਹੀ ਨੌਕਰੀ ਕੀਤੀ ਤਾਂ ਆਪਾਂ ਵੀ ਆਪਣੇ ਪੈਸੇ ਸੰਭਾਲ ਕੇ ਰੱਖੇ, ਕੋਈ ਸ਼ੱਕ ਨਹੀਂ ਹੈ ਨਾ। ਹੁਣ ਜਿਹੜੇ ਗਾਹਾਂ ਆ ਸਮਝੋ ਇਕਬਾਲ ਆ ਜਾਂ ਮੇਰੀ ਨੂੰਹ ਆ ਜਾਂ ਹੋਰ ਗਾਹਾਂ ਬੱਚੇ ਹੈਗੇ, ਤੁਸੀਂ ਵੀ ਆ, ਤੁਸੀਂ ਵੀ ਤਾਂ ਇਹੀ ਦੇਖਣਾ ਪਈ ਨੀ ਬੱਚਿਆਂ ਨੇ ਵੱਡੇ ਹੋਣਾ ਕਰਨਾ, ਸਾਨੂੰ
0: ਜਾਣੀ ਕਿ
2: ਆਪਣੇ ਜਾਣੀ ਕਿ ਓਲਡ ਏਜ ਲਈ ਥੋੜਾ ਸੰਭਾਲ ਕੇ ਰੱਖਣਾ ਪਊਗਾ, ਤੁਹਾਨੂੰ ਥੋੜਾ ਥੋੜਾ ਸੰਭਾਲਣਾ ਚਾਹੀਦਾ ਹੈ, ਜ਼ਰੂਰੀ ਹੈ ਹਨਾ। ਤੇ ਇੱਦਾਂ ਪੇਰੈਂਟਸ ਨੇ ਵੀ ਸਮਝ ਜਾਣਾ, ਪਰ ਇਹਦੇ ਵਿੱਚ ਜੇ ਪੇਰੈਂਟਸ ਅਲੱਗ ਵੀ ਰਹਿਣ, ਬੱਚੇ ਅਲੱਗ ਰਹਿਣਾ ਚਾਹੁੰਦੇ ਆ, ਨਹੀਂ ਉਹ ਕਰਨਾ ਚਾਹੁੰਦੇ ਇੱਕ ਦੂਜੇ ਨਾਲ, ਹੈਲਪ ਨਹੀਂ ਕਰਨਾ ਚਾਹੁੰਦੇ ਪੇਰੈਂਟਸ ਦੀ, ਪਰ ਸਿਆਣੇ ਹੋ ਕੇ ਜੇ ਉਹਦਾ ਸਿਆਣੇ ਦੀ ਮਦਦ ਕਰ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਤੋਂ ਬਹੁਤ ਖਰੀ ਗੱਲ ਆ, ਬੱਚਾ ਉਹ ਜਾਣੀ ਕਿ ਜਿਹੜੇ ਆ ਦੂਜੇ ਹੈਗੇ ਆ ਘਰ ਜਿਹੇ ਕਿੱਥੇ ਸੀਨੀਅਰ ਸੈਂਟਰ ਆ, ਉੱਥੇ ਭੇਜਣ ਨਾਲ ਜੇ ਪੇਰੈਂਟਸ ਘਰੇ ਰਹੋਗੇ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ, ਆਪਣੇ ਬੱਚਿਆਂ ਨੂੰ ਦੇਖਦੇ, ਚਾਹੇ ਉਹ ਬੈਠੇ ਆ ਉਹਨਾਂ ਨੂੰ ਆਵਾਜ਼ ਸੁਣਦੀ ਆ, ਤੁਰੇ ਫਿਰਦਿਆਂ ਦੀ ਆਵਾਜ਼ ਸੁਣਦੀ ਆ, ਕਿਸੇ ਨੂੰ ਹਾਕ ਮਾਰਦੇ ਹੋ ਦੌੜਦੇ ਕੋਲ, ਤਾਂ ਉਹ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਆਖਰੀ ਉਮਰ ਆ ਨਾ ਉਹ ਕੁਛ ਜ਼ਿਆਦਾ ਵਧੀਆ ਢੰਗ ਨਾਲ ਭੁਪਿੰਦਰ ਜੀ ਫਿਰ ਬੀਤਦੀ ਆ।
0: ਬਿਲਕੁਲ,
2: ਬਾਕੀ ਜੇ ਨਹੀਂ ਕਰਦੇ ਨੁਕਸਾਨ ਤਾਂ
0: ਜੀ
2: ਇਕੱਲੇ ਵੱਡਿਆਂ ਦਾ ਨਹੀਂ ਹੁੰਦਾ, ਮੇਰੇ ਖਿਆਲ ਜਿਹੜੇ ਜੰਗ ਬੱਚੇ ਆ ਉਹਨਾਂ ਦਾ ਵੀ ਬਹੁਤ ਹੁੰਦਾ, ਪਤਾ ਕਿੱਦਾਂ ਉਹਨੇ ਕਪਲ ਨੇ ਜਦੋਂ ਆਪਣੇ ਬੱਚੇ ਪਾਲਣੇ ਆ ਨਾ, ਦੇਖੋ ਉਹ ਤਾਂ ਜਾਂ ਤਾਂ ਕੁੜੀ ਨੂੰ ਉਹਨੂੰ ਛੁੱਟੀ ਲੈਣੀ ਪਊਗੀ, ਜਾਂ ਫਿਰ ਜੇ ਜੋ ਮਾਂ ਸੱਸ ਸਹੁਰੇ ਨਾਲ ਰਹਿੰਦੇ ਨੇ ਤਾਂ ਉਹਨੇ ਕਿਸ ਬੇਬੀ ਸਿਟਰ ਤੇ ਛੱਡਣਾ ਪਊਗਾ ਭੁਪਿੰਦਰ ਜੀ, ਹਨਾ।
0: ਬਿਲਕੁਲ,
2: ਬੇਬੀ ਸਿਟਰ ਨੇ ਸਮਝੋ ਜੇ ਘਰ ਨਾਨੀ ਆ ਜਾਂ ਦਾਦੀ ਆ
0: ਜੀ,
2: ਉਹਨੇ ਬੱਚੇ ਪਾਲੇ ਆ ਤਾਂ ਉਹਨੂੰ ਤਾਂ ਉਹਨਾਂ ਨੂੰ ਪਿਆਰ ਨਾਲ ਪਾਲਣਾ, ਜਿਹੜੀ ਬੇਬੀ ਸਿਟਰ ਜੇ ਉੱਥੇ ਰਹਿੰਦਾ ਤਾਂ, ਕਈ ਆਪਾਂ ਸੋਚਦੇ ਹਾਂ ਵੀ ਬੱਚਿਆਂ ਨੂੰ ਦਵਾਈ ਦੇਣ ਲੱਗ ਪਏ, ਸਭ ਤੋਂ ਮਰਜ਼ੀ ਟੈਲਰ ਨਾਲ ਦੇਤੀ, ਉਹਦੇ ਨਾਲ ਕੀ ਆ ਬੱਚੇ ਤਾਂ ਐਡਿਕਟਡ ਹੋ ਜਾਂਦੇ ਆ ਛੋਟੀ ਉਮਰ ਚ, ਜਦਕਿ ਪੇਰੈਂਟਸ ਨੂੰ ਪਤਾ ਵੀ ਨੀ ਹੁੰਦਾ ਵੀ ਕਿੱਦਾਂ ਹੋ ਗਿਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਨੁਕਸਾਨ ਤਾਂ ਉਹਨਾਂ ਦਾ ਵੀ ਹੈਗਾ ਹੀ ਆ, ਇੱਕ ਦਾ ਤਾਂ ਨਹੀਂ ਹੈਗਾ
0: ਜੀ, ਬਿਲਕੁਲ ਹੈ।
2: ਬਾਕੀ ਆਪਾਂ ਆਪਣੀ ਸਮਝ ਆ, ਅੱਜ ਦਾ ਅਖੀਰ ਦੀ ਗੱਲ ਫਿਰ ਮੈਂ ਸੈਣੀ ਸਾਹਿਬ ਦੀ, ਉਹਨਾਂ ਦੀ ਮੈਨੂੰ ਬਹੁਤ ਖਰੀ ਗੱਲ ਲੱਗੀ ਸੀ, ਇਹ ਤਾਂ ਦੋਨਾਂ ਜਾਣਿਆਂ ਨੇ ਸੋਚਣਾ ਪਿਆ ਕਿੱਦਾਂ ਆ, ਸੰਸ ਸਾਰੀ ਮੁੱਖ ਦੀ ਗੱਲ ਇਹ ਸੰਸਕਾਰ ਪੇਰੈਂਟਸ ਤੋਂ ਕਿੱਦਾਂ ਦੇ ਉਹਨਾਂ ਨੂੰ ਮਿਲਦੇ, ਚੰਗੇ ਮਿਲੇ ਆ ਤਾਂ ਆਪਣੇ ਵੱਡਿਆਂ ਦਾ ਸਤਿਕਾਰ ਵੀ ਕਰੂਗੇ, ਇਕੱਠੇ ਵੀ ਰਹੋਗੇ, ਜੇ ਨਹੀਂ ਹੈਗੇ ਸੰਸਕਾਰ ਤਾਂ ਫਿਰ ਤਾਂ ਭੁਪਿੰਦਰ ਜੀ ਉਹਨੇ ਵੀ ਜਿੱਦਾਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਉਹ ਕਹਿ ਦਿੰਦੇ ਆ ਕੁੜੀਆਂ ਨੂੰ ਤੇ ਜੇ ਕੋਈ ਨੀ ਤੇ ਤੂੰ ਕਿਹੜਾ ਉਹਦੇ ਨਾਲ ਘੱਟ ਕਮਾਉਣੀ ਆ, ਜੇ ਤੈਨੂੰ ਕੁਛ ਕਹਿੰਦਾ ਸਾਨੂੰ ਦੱਸੀ ਆਈ ਅਸੀਂ ਜੇ ਫਿਰ ਉੱਥੇ ਆਦਮੀ ਧੀਮੀ ਦਾ ਵੀ ਕੀ ਪਿਆਰ ਰਹੂ, ਜੇ ਆਦਮੀ ਮੁੰਡਾ ਦੇਖੂਗਾ ਵੀ ਮੇਰੀ ਵਾਈਫ ਬਿਲਕੁਲ ਮੇਰੇ ਪੇਰੈਂਟਸ ਨੂੰ ਪਿਆਰ ਨੀ ਕਰਦੀ, ਹੈ ਨਾ,
0: ਬਿਲਕੁਲ,
2: ਤਾਂ ਫਿਰ ਉਹਨੂੰ ਵੀ ਬਹੁਤਾ ਚੰਗਾ ਨੀ ਲੱਗੂ, ਖੁਸ਼ਹਾਲ ਜੀ ਲਾਈਫ ਨੀ ਦੋਨਾਂ ਦੀ ਹੁੰਦੀ, ਮੈਂ ਤਾਂ ਇਹ ਸਮਝਦੀ।
0: ਬਿਲਕੁਲ ਦੁਰਸਤ ਹੈ ਜੀ, ਬਿਲਕੁਲ।
2: ਜੇ ਇੱਕ ਘਰ ਵਿੱਚ ਤੁਸੀਂ ਦੇਖੋ ਸਾਰੇ ਉਹ ਵੱਡਿਆਂ ਦਾ ਸਤਿਕਾਰ ਵੀ ਹੁੰਦਾ, ਵੱਡੇ ਛੋਟਿਆਂ ਨੂੰ ਪਿਆਰ ਕਰਦੇ ਆ, ਤਾਂ ਉਹ ਲਾਈਫ ਜਿਹੜੀ ਹੈ ਡਿਫਰੈਂਟ
0: ਈਜ਼ੀ ਹੈ ਜੀ, ਬਿਲਕੁਲ ਬਿਲਕੁਲ ਹੈ ਜੀ।
2: ਹਾਂਜੀ ਹਾਂਜੀ
0: ਬਿਲਕੁਲ ਜੀ।
2: ਬਾਕੀ ਦੇਖੋ ਜਿੱਦਾਂ ਜਿੱਦਾਂ ਹੋਈ ਜਾਂਦਾ ਤਾਂ ਹੈ, ਪਰ ਮੋਰਲੀ ਜਨਰੇਸ਼ਨ ਆ ਜਿਹੜੀਆਂ ਆ ਰਹੀਆਂ ਨਾ, ਇਹ ਸਾਡੇ ਨਾਲੋਂ ਜ਼ਿਆਦਾ ਸਟ੍ਰੈਸ ਵਿੱਚ ਹੈਗੇ ਭੁਪਿੰਦਰ ਜੀ। ਇਹਨਾਂ ਨੂੰ ਇੱਕ ਤਾਂ ਇੱਕ ਦੂਜੇ ਨਾਲ ਦੌੜ ਬਹੁਤ ਲੱਗੀ ਆ, ਉਹਦੇ ਕੋਲ ਉਹ ਆ, ਉਹਦੇ ਕੋਲ ਆ,
0: ਕੰਪੀਟੀਸ਼ਨ ਬਹੁਤ ਆ ਗਿਆ ਨਾ, ਹੋ ਗਿਆ ਜੀ ਬਿਲਕੁਲ।
2: ਹਾਂਜੀ
0: ਬਿਲਕੁਲ,
2: ਅਸੀਂ ਜਿਹੜੇ ਟੱਬਰ ਸੀਗੇ, ਅਸੀਂ ਰੋਟ ਜਦੋਂ ਆ ਜਾਂਦੇ ਸੀ ਕੰਮ ਕਰ ਤੋਂ, ਸਾਰਾ ਟੱਬਰ ਅਸੀਂ ਘਰ ਇਕੱਠੇ ਰੋਟੀ ਖਾਂਦੇ ਹੁੰਦੇ ਸੀ।
0: ਬਿਲਕੁਲ ਹੈ ਜੀ।
2: ਹੁਣ ਇਹ ਆ ਤੁਸੀਂ ਦੇਖੋ ਇਹਨਾਂ ਦਾ ਹੁਣ ਵੱਖਰੀ ਵੱਖਰੀ ਆ। ਭੁਪਿੰਦਰ ਜੀ ਕੋਈ ਰਾਤ ਨੂੰ ਕੰਮ ਤੇ ਜਾਂਦਾ, ਕੋਈ ਦਿਨ ਨੂੰ ਜਾਂਦਾ, ਤਾਂ ਰਾਤ ਨੂੰ ਅੱਧੀ ਰਾਤ ਨੂੰ ਆਉਂਦਾ, ਕਿੱਥੋਂ ਰੋਟੀ ਕਿੱਥੋਂ ਇਕੱਠੀ ਖਾ ਲੈਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਤੁਹਾਨੂੰ ਮੈਂ ਦੱਸਦੀ ਆ, ਫਿਰ ਮੇਰੀ ਡਾਟਰ ਲਾਇਆ, ਉਹਨੇ ਹੁਣ ਜਿੱਦਾਂ ਹੁਣ ਉਹ ਗਈ ਆ ਕੰਮ ਤੇ, ਹੈ ਨਾ, ਉਹ ਤੁਸੀਂ ਦੇਖੋ ਹੁਣ 1:30 ਵਜੇ ਕੰਮ ਜਾਣਾ, ਤਾਂ 2 ਵਜੇ ਕੰਮ ਸ਼ੁਰੂ ਕਰਨਾ, ਰਾਤ ਨੂੰ 2 ਵਜੇ ਖਤਮ ਕਰਨਾ, 2 ਤੋਂ ਵੀ 2:15 ਵੀ ਹੋ ਸਕਦੇ ਆ, ਕਿਉਂਕਿ ਮੈਨੇਜਰ ਐਮਾਜ਼ਨ ਵਿੱਚ ਹੈ।
0: ਬਿਲਕੁਲ,
2: ਤੁਸੀਂ ਦੇਖੋ ਹੁਣ ਤੜਕੇ ਨੂੰ 3 ਵਜੇ ਆਉਣਾ ਕੰਮ ਤੋਂ, 2:30 ਵਜੇ ਜਾਂ 3 ਵਜੇ ਆਉਣਾ, ਫਿਰ ਕੀ ਉਹਦਾ ਤਾਂ ਰੋਟੀ ਪਾਣੀ ਦਾ ਹੋਊਗਾ ਖਾਣਾ, ਜਾਂ ਕੀ ਉਹਦਾ ਜਾਣੀ ਕਿ ਬੱਚਿਆਂ ਨਾਲ ਖਾਣਾ ਪੀਣਾ ਹੋਊਗਾ, ਤੇ ਕਈ ਵਾਰ ਤਾਂ ਫਿਰ ਉਹ ਇੱਕ ਦੂਜੇ ਨੂੰ ਸਮਝੋ, ਉਹਨਾਂ ਦਾ ਆਪਸ ਵਿੱਚ ਹੀ ਮੇਲ ਭੁਪਿੰਦਰ ਜੀ ਹਫਤੇ ਬਾਅਦ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਸਹੀ ਗੱਲ ਆ। ਦੂਜੇ ਐਤਕੀ ਉਹ ਕਹਿ ਰਹੀ ਸੀ, ਕਹਿੰਦੀ ਭਈ ਮੰਮੀ ਮੈਨੂੰ ਉਹਨੇ ਐਤਕੀ ਮੇਰਾ ਵੀਕਐਂਡ ਖਰਾਬ ਕਰ ਦਿੱਤਾ, ਮੈਨੂੰ ਵੀਕਐਂਡ ਰਹਿਣ ਨੀ ਦੇ ਰਹੇ, ਮਤਲਬ ਛੁੱਟੀ ਤੇ, ਹੈ ਨਾ, ਤੇ ਦੇਖੋ ਦੇਖੋ ਹੁਣ ਸਨਿਚਰਵਾਰ ਰਾਤ ਨੂੰ ਕੰਮ ਦਿਨ ਨੂੰ ਕੰਮ ਤੇ ਗਈ ਹੋਣਾ, ਤਾਂ ਐਤਵਾਰ ਨੂੰ ਤੜਕੇ ਨੂੰ 3 ਵਜੇ ਆਉਣਾ, ਬੰਦਾ ਗੁਰਦੁਆਰੇ ਜਾਣ ਜਗਾ ਨੀ ਰਹਿੰਦਾ, ਕਿੱਦਾਂ ਆਪਣੇ ਬੱਚਿਆਂ ਕੋਲ ਉਹ ਰਾਤ, ਤੇ ਉਹੀ ਦਿਨ ਐਤਵਾਰ ਦਾ ਹੁੰਦਾ ਜਿਹੜਾ ਉਹਨੇ ਬੱਚਿਆਂ ਨਾਲ ਮਿਲਣਾ, ਸੋਮਵਾਰ ਨੂੰ ਫਿਰ ਉਹਨੇ ਕੰਮਾਂ ਤੇ ਕਾਲਜਾਂ ਤੇ ਜਾਣਾ, ਤਾਂ ਉਹਨਾਂ ਘਰ ਹੁਣ ਵੱਖਰਾ ਵੱਖਰਾ ਹੋ ਜਾਂਦਾ।
0: ਬਿਲਕੁਲ ਹੋ ਜਾਂਦਾ ਜੀ,
2: ਬਿਲਕੁਲ। ਇਹਨਾਂ ਕੰਮਾਂ ਕਾਰਾਂ ਕਰਕੇ ਵੀ ਬਹੁਤ ਹੈਗੇ ਆ, ਬਹੁਤ ਔਖੀ ਗੱਲ ਹੈ। ਹੁਣ ਇੰਡੀਆ ਸਾਡਾ ਏਦਾਂ ਤਾਂ ਮਹਾਨ ਹੈ, ਇਸ ਗੱਲੋਂ ਤਾਂ ਮਹਾਨ ਹੈ ਸੀ, ਮੈਂ ਕਹਿੰਦੀ ਵੀ ਘੱਟੋ ਘੱਟ ਅਸੀਂ ਸਾਰਾ ਟੱਬਰ ਰੋਟੀ ਦਾ ਇਕੱਠੀ ਕਰ ਖਾਈਦੀ ਸੀ। ਫਿਰ ਇਹ ਨੀ ਵੀ ਉੱਥੇ ਏਦਾਂ ਇੱਕ ਚੀਜ਼ ਬਣਾਈ ਬੀਜੀ ਹੋਣੀ, ਦਾਲ ਸਬਜ਼ੀ ਜੇ ਆਉਂਦਿਆਂ ਨੂੰ ਬਣਾਈ ਉਹ ਉਹੀ ਖਾਣੀ, ਸਾਰੇ ਟੱਬਰ ਨੇ ਉਹੀ ਖਾਣੀ। ਹੁਣ ਤਾਂ ਫਿਰ ਇੱਥੇ ਵੀ ਇੱਥੇ
0: ਹਰ ਕਿਸੇ ਨੇ ਆਪਣੀ ਆਪਣੀ
2: ਬਹੁਤ ਹੋ ਗਈਆਂ, ਕਿਸੇ ਨੇ ਕੁਛ ਖਾਣਾ, ਕਿਸੇ ਨੇ ਕਹਿਣਾ, ਹੁਣ ਤੁਹਾਡੇ 2 ਬੱਚੇ ਆ ਸ਼ਾਇਦ ਉਹ ਵੀ ਇੱਕ ਕਹਿੰਦਾ ਹੁਣ ਮੈਂ ਮੰਮੀ ਆ ਨਹੀਂ ਖਾਣਾ, ਤੇ ਦੂਆ ਕਹਿੰਦਾ
0: ਬਿਲਕੁਲ
2: ਹਾਂਜੀ ਹਾਂਜੀ। ਫਿਰ ਇੱਥੇ ਵੀ ਮੈਂ ਇੱਥੇ ਵੀ ਕਿਸੇ ਨੇ ਹੁਣ ਸਾਡੇ ਘਰ ਵੈਜੀਟੇਰੀਅਨ ਖਾਣਾ ਹੁੰਦਾ, ਕਿਸੇ ਨੇ ਨੋਨ ਵੈਜ ਖਾਣਾ ਹੁੰਦਾ, ਮੇਰੇ ਹਸਬੈਂਡ ਨੇ ਸ਼ਾਮ ਨੂੰ ਟਰਕੀ ਸੈਂਡਵਿਚ ਖਾਣਾ ਹੁੰਦਾ, ਮੈਂ ਨਹੀਂ ਖਾਣਾ ਹੁੰਦਾ, ਮੈਂ ਹੋਰ ਤਾਂ ਦੁਪਹਿਰ ਨੂੰ ਇੱਕ ਵਾਰੀ ਰੋਟੀਆਂ ਬਣਾਉਣੀਆਂ ਹੁੰਦੀਆਂ 2 ਭੁਪਿੰਦਰ ਜੀ, ਹੁਣ ਕਿਉਂਕਿ ਸਾਰੇ ਕੋਈ ਨੀ ਘਰ ਇਸ ਵੇਲੇ, ਮੈਂ 3 ਰੋਟੀਆਂ ਬਣਾਈਆਂ, 2 ਰੋਟੀਆਂ ਜਾਣੀ ਕਿ ਅਸੀਂ ਦੋਨਾਂ ਜਾਣਿਆਂ ਨੇ ਖਾ ਲਈ ਇੱਕ ਇੱਕ ਰੋਟੀ, ਤਾਂ ਤੁਸੀਂ ਦੇਖੋ ਇੱਕ ਰੋਟੀ ਪਈ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਵੱਖਰਾ ਵੱਖਰਾ ਅਸੀਂ 6 ਮੈਂਬਰ ਹੈ ਸਾਡੇ, 6ਾਂ ਦਾ ਹੀ ਦੂਜੇ ਵੱਖਰੀ ਵੱਖਰੀ ਗੱਲ
0: ਹੈ।
2: ਸਵੇਰੇ ਉੱਠੀ ਤਾਂ ਮੈਂ ਮੈਨੂੰ ਮੇਰੇ ਹਸਬੈਂਡ ਆ ਕੇ ਦੇਖਦੇ, ਮੈਂ ਪੁੱਛਦੇ ਪਏ ਨੀ ਦੇਖਿਆ ਬੇਟੇ ਨੂੰ, ਜਾਣੀ ਕਿ ਬੇਟੇ ਨੂੰ ਕਿਹਾ ਸੀ ਭੀ ਤੂੰ ਅੱਜ ਮਰਸਡੀ ਆਪਣੀ ਛੱਡ ਜਾਏ, ਦੂਜੀ ਗੱਡੀ ਵੱਡੀ ਲੈ ਜਾਏ, ਫਿਰ ਅਸੀਂ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਆ, ENT ਦੀ ਇਹਨਾਂ ਦੀ ਅਪੁਆਇੰਟਮੈਂਟ ਸੀ। ਜਦ ਦੇਖੇ ਉਹਨੂੰ ਕਹਿੰਦੇ ਤੇਰਾ ਪਰਸ ਤਾਂ ਵਿੱਚੇ ਚਲੇ ਗਿਆ, ਤੂੰ ਗੱਡੀ ਤਾਂ ਛੱਡ ਗਿਆ ਬਦਲ ਕੇ ਲੈ ਗਿਆ, ਤਾਂ ਪਰਸ ਤੇਰਾ ਵਿੱਚੇ, ਉਹ ਕਹਿੰਦਾ ਮੈਂ ਤਾਂ ਅਲਬਾਮਾ ਪਹੁੰਚ ਗਿਆ। ਸਾਨੂੰ ਇਹ ਨੀ ਪਤਾ ਵੀ ਮੈਂ ਅਸੀਂ ਦੋਨੋਂ ਜਾਣੇ ਸੁੱਤੇ ਪਏ ਆ, ਉਹ ਫੋਨ ਕਰਕੇ ਤਾਂ ਪਤਾ ਲੱਗਾ ਕਿ ਉਹ ਚਲੋ ਮੇਰੇ ਕਮਰੇ ਦੇ ਉੱਪਰ ਆ, ਸਾਂਦੇ ਪਏ ਮੈਨੂੰ ਕੋਈ ਫਰਕ ਨਹੀਂ, ਮੈਂ ਸੁੱਤੇ ਪਈ ਤਾਂ ਉਹ ਅਲਬਾਮਾ ਵੀ ਪਹੁੰਚ ਗਿਆ 4 ਘੰਟੇ ਦੇ ਰਸਤੇ।
0: ਜੀ ਬਿਲਕੁਲ ਹੈ,
2: ਕਿੰਨੀ ਕਿ ਨੇੜਤਾ ਹੋ ਗਈ ਇੱਕ ਦੂਜੇ ਦੀ, ਭੁਪਿੰਦਰ ਜੀ ਫੋਨ ਤੇ ਪਤਾ ਲੱਗਦਾ
0: ਬਿਲਕੁਲ
2: ਵਾਲਟ ਹੋਣਾ ਪਈ, ਤਾਂ ਸਾਨੂੰ ਫਿਕਰ ਪਿਆ ਤੇਲ ਕਿੱਥੋਂ ਪਾਉਣਾ, ਆਹ ਕਿੱਥੋਂ ਪਾਉਣਾ, ਸਾਰਾ ਕਿਤੇ ਕੋਈ ID ਦੇਖਦਾ ਕੁਛ ਹੁੰਦਾ, ਹੈ ਨਾ,
0: ਫੋਨ ਤੋਂ ਸਾਰਾ ਕੁਝ ਹੋ ਜਾਂਦਾ।
2: ਮੈਂ ਆਪਣੀ ਗੱਲ ਸੁਣਾਤੀ, ਕਿੱਥੋਂ ਦੀ ਕਿੱਥੇ ਪਹੁੰਚ ਗਈ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਚਲੋ ਠੀਕ ਹੈ ਭੁਪਿੰਦਰ ਜੀ, ਮੈਂ ਸੁਣਦੀ, ਜੇ ਕਿਸੇ ਨੇ ਹੋਰ ਨੇ ਇੱਕ ਦਿਨ ਆਉਣਾ ਹੋਵੇ।
0: ਹਾਂਜੀ ਜ਼ਰੂਰ, ਸ਼ੁਕਰੀਆ ਜੀ, ਸ਼ੁਕਰੀਆ,
2: ਥੈਂਕ ਯੂ, ਓਕੇ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸੋਹਣੇ ਵਿਚਾਰਾਂ ਦੇ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ, ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ, ਕੋਸ਼ਿਸ਼ ਕਰ ਲੈਂਦੇ ਉਹਨਾਂ ਦੀ ਗੱਲ ਸੁਣ ਕੇ, ਫਿਰ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ, ਅਤੇ ਸਮਾਂ ਵੀ ਆਪਣਾ ਹੋ ਚੱਲਿਆ ਸਮਾਪਤੀ ਵਾਲਾ। ਅਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਕਾਲ ਕਰ ਸਕਦੇ ਨੇ, ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 19 ਬਟ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ ਤੇ ਮੈਂ ਸੁਨੇਹੇ ਸਾਂਝੇ ਕਰ ਰਿਹਾ ਸੀ ਤੇ ਹਾਂਜੀ ਸੈਣੀ ਸਾਹਿਬ ਜੁੜੇ ਗਏ ਨੇ ਉਹਨਾਂ ਦੀ ਗੱਲ ਸੁਣਦੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਸਵਾਗਤ ਹੈ ਜੀ
3: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ ਆਨੂੰ ਸੀ
3: ਵੈਸੇ ਤਾਂ ਜਿਹੜਾ ਹੈਗਾ ਆ ਵੀ ਜੋ ਮੈਂ ਕਹਿਣਾ ਸੀ ਮਾਲ ਭੈਣ ਜੀ ਹੁਣੀ ਕਹਿ ਹੀ ਚੁੱਕੇ ਆ ਜੀ ਸਾਰੀ ਗੱਲਬਾਤ
0: ਜੀ
3: ਕਹਾਣੀ ਬਹੁਤ ਵਧੀਆ ਸੀ ਜੀ
0: ਥੈਂਕ ਯੂ ਜੀ
3: ਭਾਰਤ ਸਾਹਿਬ ਦਰਅਸਲ ਵਹਿਮਾਂ ਭਰਮਾਂ ਤੋਂ ਉੱਠਣਾ ਹੀ ਪੈਣਾ ਆ ਜੇ ਤਰੱਕੀ ਕਰਨੀ ਆ ਤੇ
0: ਬਿਲਕੁਲ ਹੈ ਬਿਲਕੁਲ ਹੈ ਜੀ
3: ਤਾਂ ਹੁਣ ਸਮਾਂ ਬਦਲ ਗਿਆ ਆ ਜੀ
0: ਜੀ
3: ਪਰ ਲੋਕ ਜਿਹੜੇ ਹੈਗੇ ਆ ਉਹ ਜਿੱਥੇ ਮਰਜ਼ੀ ਚੱਲ ਜਾਣ ਤੁਸੀਂ ਆ ਕੈਨੇਡਾ ਦੀ ਖਬਰ ਸੁਣ ਲਈ ਹੈਗੀ ਆ ਜੀ ਅੱਜ
0: ਬਿਲਕੁਲ
3: ਹਾਂਜੀ ਇਸ ਤੇ ਨਿਊਯਾਰਕ ਤੋਂ ਜਿਹੜਾ ਆ ਉਹ
0: ਪੰਡਤ ਸੱਦਿਆ
3: ਭੂਤ ਕੱਢਣੇ ਆ ਜੀ ਨੈਗੇਟਿਵ ਨੈਗੇਟਿਵ ਐਨਰਜੀ ਦੂਰ ਕਰਨੀ
0: ਭੂਤ ਕੱਢਦਾ ਕੱਢਦਾ ਆਪਣੇ ਤੇ ਭੂਆ ਹਟਿਆ
3: ਬਿਲਕੁਲ ਜੀ ਉਹ ਨੈਗੇਟਿਵ ਐਨਰਜੀ ਨਿਕਲ ਗਈ ਬਸ ਗਾਂ ਵਾਸਤੇ ਲੋਕੀ ਜਾਗਰੂਕ ਨਹੀਂ ਹੁੰਦੇ ਸਰ
0: ਬਿਲਕੁਲ
3: ਭਾਰਤ ਸਾਹਿਬ ਹੈ ਨੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਨਾ ਜਿਹੜੀ ਗੱਲ ਸੱਚੀ ਗੱਲ ਹੈਗੀ ਆ ਵੀ ਤੇ ਹੈ ਨੀ ਬੰਦੇ ਚੰਗੇ ਬੰਦੇ ਬਹੁਤ ਔਖੇ ਮਿਲਦੇ
0: ਔਖੇ ਮਿਲਦੇ
3: ਹਾਂਜੀ ਸੋ ਇਸ ਕਰਕੇ ਨਾਲੇ ਕੌਣ ਜੇ ਤੁਸੀਂ ਆਪਣਾ ਭਲਾ ਆਪ ਨੀ ਕਰ ਸਕਦੇ ਦੂਜਾ ਨੀ ਕਰ ਸਕਦਾ
0: ਕਰ ਸਕਦਾ ਜੀ ਨਾਲੇ ਸੈਣੀ ਸਾਹਿਬ ਆਪਣੀ ਕਿਰਤ ਜੋ ਵੀ ਕਰਦੇ ਆ ਥੋੜਾ ਕਰਦੇ ਹੋ ਬਹੁਤਾ ਕਰਦੇ ਹੋ ਉਹਦੇ ਵਿੱਚ ਵਿਸ਼ਵਾਸ ਰੱਖੋ ਤਾਂ ਇਹਨਾਂ ਚੀਜ਼ਾਂ ਵੱਲ ਭਟਕਣਾ ਹੀ ਨੀ ਪੈਂਦਾ ਜੀ ਲੋਕ ਜ਼ਿਆਦਾਤਰ ਡਬਲ ਮਾਈਂਡਡ ਵੀ ਬਹੁਤ ਨੇ ਨਾ ਜੀ ਉਹ ਇੱਕ ਦੂਜੇ ਨੂੰ ਦੇਖ ਕੇ ਭਈ ਇਹ ਕਿੱਦਾਂ ਰੱਜੀ ਜਾਂਦੇ ਨੇ ਜਾਂ ਦੂਸਰਾ ਭੁੱਖਾ ਮਰੀ ਜਾਂਦਾ ਉਹਨਾਂ ਵੱਲ ਦੇਖੇ ਆ ਤੁਸੀਂ ਆਪਣਾ ਦੇਖੋ ਨਾ ਤੁਹਾਡਾ ਕਿੱਦਾਂ ਗੁਜ਼ਾਰਾ ਹੁੰਦਾ ਜਾਂ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ
3: ਪਰ ਅੱਛਾ ਉਹਦੇ ਵਿੱਚ ਪਤਾ ਕੀ ਆ ਪਤਾ ਨੀ ਬੰਦਾ ਜਿਹੜਾ ਹੈਗਾ ਨਾ ਕਦੀ ਇਕੱਲਾ ਬੈਠਾ ਰਹੀ
0: ਜੀ
3: ਇਕੱਲੇ ਬੈਠੋ ਤੁਸੀਂ ਜਿਹੜਾ ਹੈਗਾ ਆ ਇਕਾਂਤ ਵਿੱਚ ਜਦੋਂ ਬੈਠੋਗੇ ਆਪਣੇ ਆਪ ਨਾਲ ਬੈਠੋਗੇ ਆਪਣੇ ਆਪ ਨਾਲ ਗੱਲ ਕਰੋਗੇ ਤੁਹਾਨੂੰ ਬਹੁਤੇ ਸਵਾਲਾਂ ਦੇ ਜਵਾਬ ਤੁਹਾਡਾ ਜਿਹੜਾ ਹੈਗਾ ਆ ਮਨ ਹੀ ਦੇ ਦੇਗਾ
0: ਬਿਲਕੁਲ ਹੈ ਜੀ
3: ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਨਾ ਜੀ ਐਕਸ਼ਨ ਦਾ ਰਿਐਕਸ਼ਨ ਮਤਲਬ ਜਿਹੜਾ ਹੁੰਦਾ ਆ ਜੇ ਐਕਸ਼ਨ ਹੋਊਗਾ ਤੇ ਰਿਐਕਸ਼ਨ ਹੋਣਾ
0: ਹੋਣਾ ਹੈ ਜੀ
3: ਕਰਮ ਕਰਾਂਗੇ ਤੇ ਫਲ ਮਿਲਣਾ ਹੈ
0: ਮਿਲਣਾ ਜੀ
3: ਠੀਕ ਬਸ ਉਹਦੇ ਵਿੱਚ ਹੈਗਾ ਆ ਜੀ ਕਿਤੇ ਅੱਜ ਮਿਲ ਜਾਊਗਾ ਕਿਤੇ ਕੱਲ ਮਿਲ ਜਾਊਗਾ ਮਿਲੂਗਾ ਜੀ
0: ਬਿਲਕੁਲ ਹੈ
3: ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨੀਆਂ ਚਾਹੀਦੀਆਂ ਬਾਕੀ ਤਾਂ ਮੈਂ ਤੁਹਾਡੇ ਨਾਲ ਹੋਰ ਜਾਂਦਾ ਜਾਂਦਾ ਇੱਕ ਗੱਲ ਸਾਂਝੀ ਕਰਦੇ ਆ ਸਮਾਂ ਇੰਨਾ ਬਦਲ ਗਿਆ ਉਹ ਮੈਂ ਅੱਜ ਇਹਨਾਂ ਕਿਤੇ ਫੇਸਬੁੱਕ ਤੇ ਦੇਖਦਾ ਪਿਆ ਸੀ ਵੀ ਕੋਈ ਬੱਚਾ ਇੱਥੋਂ ਕੈਨੇਡਾ ਨੂੰ ਗਿਆ
0: ਹਾਂਜੀ
3: ਹਾਂਜੀ ਉਹ ਮੁੰਡਾ ਗਿਆ ਸੀਗਾ ਤੇ ਉੱਥੇ ਕਹਿੰਦੇ ਜਾ ਕੇ ਕੁੜੀ ਬਣ ਗਿਆ
0: ਜੀ
3: ਹਾਂਜੀ
0: ਤੇ ਅੱਛਾ ਜੀ
3: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਸਰ
0: ਹਾਂ ਬਿਲਕੁਲ ਹੈਗਾ ਜੈਂਡਰ
3: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਜੈਂਡਰ ਚੇਂਜ ਕਰ ਲਿਆ ਤੇ ਹੁਣ ਇੱਦਾਂ ਹੈਗਾ ਆ ਵੀ ਕੱਲ ਨੂੰ ਜਿਹੜਾ ਆ ਬੰਦਾ ਜਿਹੜਾ ਆ ਬੱਚੇ ਵਾਸਤੇ ਜਿਹੜਾ ਆ ਵੀ ਕੁੜੀ ਦੇਖਣ ਚੱਲੇ ਤੇ ਜਾ ਕੇ ਪੁੱਛਣਾ ਪੈਂਦਾ ਬੇਟਾ ਜੀ ਤੁਸੀਂ ਬਾਈ ਬਰਥੀ ਲੜਕੀ ਸੀਗੇ ਜਾਂ ਬਾਅਦ ਚ ਬਣੇ ਹੈਗੇ ਆ ਜੀ ਇਹ ਵੀ ਪੁੱਛਿਆ ਇਹ ਵੀ ਸਵਾਲ ਬਣਿਆ ਕਰਨਾ ਹਾਂਜੀ ਇਹਦਾ ਪਤਾ ਨੀ ਹੈਗਾ ਮੁੰਡਾ ਤੂੰ ਪਹਿਲਾਂ ਤੋਂ ਹੀ ਮੁੰਡਾ ਸੀਗਾ ਕਿ ਬਾਅਦ ਚ ਮੁੰਡਾ ਬਣਿਆ ਜੀ
0: ਜੀ ਕੱਲ ਵੀ ਖਬਰ ਕੀਤੀ ਸੀ ਦੋ ਪੁਲਿਸ ਵਾਲੀਆਂ ਸੀਗੀਆਂ ਜੀ ਉਹਨਾਂ ਨੇ ਇਕੱਠੀਆਂ ਨੇ ਟ੍ਰੇਨਿੰਗ ਕੀਤੀ ਆ ਫਿਰ ਉਹਨਾਂ ਦੀ ਮਤਲਬ ਕਿ ਇੱਕੋ ਜਗ੍ਹਾ ਜੋਬ ਦੇ ਉੱਤੇ ਵੀ ਲੱਗ ਗਈਆਂ ਤੇ ਉੱਥੇ ਉਹ ਇੱਕ ਦੂਸਰੇ ਦੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਈਆਂ ਤੇ ਮੁੜ ਕੇ ਇੱਥੇ ਤੱਕ ਵੀ ਆ ਗਈ ਸੀ ਗੱਲ ਕਿ ਚਲੋ ਉਹ ਇੱਕ ਮੰਨ ਗਏ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰ ਲੈਂਦੀ ਹਾਂ ਤੇ ਉਹ ਸਾਰਾ ਕੁਝ ਨਿਰਧਾਰਿਤ ਹੋ ਚੁੱਕਿਆ ਸੀ ਵਿਆਹ ਦੀ ਤਰੀਕ ਵੀ ਹੋ ਗਈ ਲਿਖਤੀ ਐਪਲੀਕੇਸ਼ਨ ਦੇ ਕੇ ਵਿਆਹ ਦਾ ਕਾਰਡ ਕੂਡ ਸਾਰਾ ਕੁਝ ਕਰਕੇ ਜਿਹੜਾ ਆਗਿਆ ਵੀ ਮਿਲ ਗਈ ਤੇ ਬਾਅਦ ਦੇ ਵਿੱਚ ਪਰਿਵਾਰ ਕਹਿੰਦਾ ਭਾਈ ਇੱਦਾਂ ਨਹੀਂ ਕਰ ਸਕਦੇ ਤੁਸੀਂ ਇੱਦਾਂ ਨਹੀਂ ਹੋਣਾ ਤਾਂ ਉਹ ਰੌਲਾ ਪੈ ਗਿਆ ਮੁੜ ਕੇ ਉਹਨਾਂ ਦਾ ਵਿਆਹ ਰੁਕ ਗਿਆ ਜੀ ਹੁਣ
3: ਐਨੀਵੇ ਭਾਰੇ ਸਾਹਿਬ ਗੱਲ ਇੱਦਾਂ ਹੈਗੀ ਆ ਵੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਕਿੱਥੇ ਤੱਕ ਹੋ ਸਕਦੀ ਕਿੱਥੇ ਤੱਕ ਹੈਗਾ ਆ ਲਿਮਿਟੇਸ਼ਨ ਕੀ ਹੈਗੀਆਂ ਆ
0: ਬਿਲਕੁਲ
3: ਤੇ ਜਾਂ ਮਾਨਸਿਕ ਰੋਗ ਹੈਗੇ ਆ ਜੀ ਬੜੇ ਬੜੇ ਮਾਨਸਿਕ ਰੋਗ ਹੈਗੇ ਆ
0: ਨਹੀਂ ਉਹ ਵੈਸੇ ਵੀ ਓਦਾਂ ਚਲੋ ਅੱਜ ਜੇ ਸਮਾਂ ਦੇਖੀਏ ਤਾਂ ਇੱਕ ਅੰਡਰਸਟੈਂਡਿੰਗ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ ਸੈਣੀ ਸਾਹਿਬ ਚਲੋ ਕਹਿ ਸਕਦੇ ਹਾਂ ਮੇਲ ਮੇਲ ਜਾਂ ਫੀਮੇਲ ਫੀਮੇਲ ਉਹ ਇੱਕ ਦੂਸਰੇ ਦਾ, ਜਾਂ ਇੱਦਾਂ ਹੁਣ ਦੇਖੋ ਆਪਣੇ ਵੀ ਜਿਹੜੇ ਥਰਡ ਜੈਂਡਰ ਹੈਗੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਨੇ, ਉਹਨਾਂ ਨੂੰ ਕੰਮ ਕਾਜਾਂ ਦੇ ਪ੍ਰੋਬਲਮ ਆਉਂਦੀ ਹੈ। ਪਰ ਇਹ ਇੱਥੇ ਵੀ ਬਹੁਤ ਸਾਰੇ ਸਾਡੇ ਆਲੇ ਦੁਆਲੇ ਵੀ ਕੁਝ ਲੋਕ ਹੈਗੇ ਨੇ ਇੱਦਾਂ ਦੇ, ਪਰ ਉਹਨਾਂ ਨੇ ਉਹ ਆਪਣੇ ਖੁੱਲ੍ਹੇਆਮ ਦੱਸਦੇ ਆ ਕਿ ਹਾਂ ਭਾਈ ਅਸੀਂ ਇੱਦਾਂ ਦੇ ਹਾਂ, ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਗਾ ਜਾਂ ਉਹ ਸਾਡੀ ਸੋਚ ਵੀ ਤਾਂ ਉੱਦਾਂ ਦੀ ਉਸ ਲੈਵਲ ਦੇ ਉੱਤੇ ਜਾਣੀ ਚਾਹੀਦੀ, ਹੋਣੀ ਚਾਹੀਦੀ ਨਾ, ਜਿਹਨੂੰ ਆਪਾਂ ਗੱਲ ਵੀ ਕਰ ਰਹੇ ਹਾਂ ਨਾ।
3: ਬਿਲਕੁਲ ਸਰ,
0: ਸਮਾਜ
3: ਬਿਲਕੁਲ
0: ਸਾਡਾ
3: ਬਿਲਕੁਲ
0: ਉੱਥੇ
3: ਠੀਕ
0: ਹਜੇ
3: ਹੈ
0: ਉਸ ਸੋਚ ਦੇ ਬਰਾਬਰ ਹੋਇਆ ਨਹੀਂ ਗਾ ਚੀਜ਼ਾਂ ਦੇ ਹਜੇ ਜੀ।
3: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ,
0: ਜੀ
3: ਠੀਕ ਹੈ ਭਰਾ ਸਾਹਿਬ,
0: ਥੈਂਕ
3: ਮੈਂ
0: ਯੂ ਜੀ,
3: ਯਾਦ
0: ਥੈਂਕ
3: ਲਵਾਂਗਾ
0: ਯੂ,
3: ਜੀ,
0: ਥੈਂਕ ਯੂ,
3: ਮਿਹਰਬਾਨੀ
0: ਸਤਿ
3: ਸਰ,
0: ਸ਼ੁਕਰੀਆ,
3: ਸਮਾਂ ਦੇਣ ਲਈ,
0: ਧੰਨਵਾਦ,
3: ਸ਼ੁਕਰੀਆ,
0: ਸਤਿ
3: ਸ਼੍ਰੀ ਅਕਾਲ
0: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਬਾਰਾ ਜੁੜ ਕੇ ਗਏ ਨੇ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਕਿਹਾ ਭੈਣ ਜੀ, ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣਾ ਅਤੇ ਕਰਨਾ ਚਾਹੀਦਾ ਜੋ ਅਜੋਕਾ ਸਮਾਂ ਚੱਲ ਰਿਹਾ, ਅਤੇ ਬਹੁਤ ਵਧੀਆ ਅਨਮੋਲ ਵਿਚਾਰ ਮਾਲ ਭੈਣ ਜੀ, ਅਤੇ ਮਾਲ ਜੀ ਕਹਿੰਦੇ ਨੇ ਤਹਿ ਦਿਲੋਂ ਸ਼ੁਕਰਾਨੇ ਸਿਕੰਦਰ ਵੀਰ ਜੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ, ਔਜਲਾ ਸਾਹਿਬ ਕਹਿੰਦੇ ਬਹੁਤ ਆਤ ਤਾਂ, ਕਹਿੰਦੇ ਭਾਰਤ ਜੀ ਰੋਟੀ ਪਾਣੀ ਦੱਸੋ, ਅੱਗੇ ਲਿਖਿਆ ਨਹੀਂ ਪਰ ਨਿਸ਼ਾਨ ਪਾ ਦਿੱਤੇ ਆ ਪਲੇਟਾਂ ਦੇ, ਅਤੇ ਇਸੇ ਤਰ੍ਹਾਂ ਸ਼ੋਪਿੰਗ ਕਰਨ ਵਾਲੀ ਜੰਡ ਦੀ ਪੂਜਾ ਲਿਖੀ ਹੈ ਆਪਣੀ, ਝੰਡ ਦੀ ਪੂਜਾ ਖੇਤਰਪਾਲ ਸੈਣੀ ਸਾਹਿਬ ਨੇ ਲਿਖ ਕੇ ਭੇਜੀਆਂ ਨੇ, ਕਹਾਣੀ ਪੜ੍ਹ ਕੇ ਕਹਿੰਦੇ ਕਾਂਡ ਵਾਪਰਿਆ ਜੀ। ਅਤੇ ਇਸੇ ਤਰ੍ਹਾਂ ਲਓ ਦੋਸਤੋ, ਬਿਲਕੁਲ ਠੀਕ ਭਾਰਤ ਸਾਹਿਬ ਕਹਿੰਦੇ ਬਹੁਤ ਵਧੀਆ ਕਹਾਣੀ ਜੀ, ਰਾਜਨ ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਕੇ ਗਏ ਨੇ, ਅਤੇ ਸੁਨੇਹਾ ਵੀ ਭੇਜਿਆ। ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਲਓ ਫਿਰ ਆਪਾਂ ਸਮਾਪਤੀ ਕਰਦੇ ਹਾਂ, ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਫਤਿਹ ਸਾਂਝੀ ਕਰਨ ਲੱਗੇ ਹਾਂ ਆਪਾਂ, ਅਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਿਕਰ ਕਰ ਜਾਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤੇ ਹੈ, ਜਿਸ ਦੇ ਵਿੱਚ ਜਗਤਾਰ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲੀਆਂ ਪਲੇਟਾਂ ਹੀ ਨਹੀਂ ਵੇਲਣਾ ਵੀ ਕਹਿੰਦੇ, ਸਲਾਦ ਵੀ ਹੈ ਜੀ ਕਹਿੰਦੇ, ਅਤੇ ਔਜਲਾ ਸਾਹਿਬ ਲਿਖਦੇ ਆ ਸਾਰਿਆਂ ਨੂੰ ਭੁਪਿੰਦਰ ਭਾਰਤ ਜੀ ਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਦੋਸਤੋ ਹਾਸਾ ਠੱਠਾ ਵੀ ਹੋਣਾ ਚਾਹੀਦਾ ਨਾਲ ਨਾਲ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਬਣਦੀ ਹੈ, ਹਰ ਗੱਲ ਨੂੰ ਹਰ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਅਤੇ ਸਤਿ ਸ਼੍ਰੀ ਅਕਾਲ ਹੈ ਦੋਸਤੋ, ਇਸ ਦੇ ਨਾਲ ਹੀ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵੇਂ ਨਵੇਲੇ ਪ੍ਰੋਗਰਾਮ ਦੇ ਨਾਲ, ਸਤਿ ਸ਼੍ਰੀ ਅਕਾਲ।

0: ਉਹਨਾਂ ਨਾਲ ਜੁੜੀਏ
1: ਜੀ।
0: ਸਾਰਾ ਕੁਛ ਉਹ ਦੇਖੋ ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
1: ਜੀ,
0: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ ਉਹ ਚ ਕੋਈ ਖਾਸ ਤਬਦੀਲੀ ਨਹੀਂ ਆਈ।
1: ਨਹੀਂ ਆਈ ਜੀ।
0: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਹੈ
1: ਜੀ।
0: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾਂ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਊਂ ਕਹਿ ਦਿੰਦੇ ਸੀ ਚਲੋ,
1: ਜਾਂ ਫੋਟੋ ਬਣਾ ਕੇ
0: ਛਿੱਤਰ
1: ਮਾਰ ਦਿੰਦੇ
0: ਸੀ
1: 7-8 ਜੀ। ਹਾਂਜੀ
0: ਬਿਲਕੁਲ ਬਿਲਕੁਲ, ਹੁਣ ਉਹ ਜਿਹੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਆ
1: ਜੀ।
0: ਸਾਡੇ ਵਿੱਚ ਨਹੀਂ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਆ
1: ਜੀ।
0: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਅਸੀਂ ਤਾਂ ਰੁੱਖ ਆ
1: ਜੀ,
0: ਸਾਡੇ ਚ ਕੋਈ ਫਰਕ ਨਹੀਂ। ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨੀ ਜਿੰਨਾ ਕੁਛ ਮੀਡੀਆ ਬਦਲ ਗਿਆ।
1: ਬਿਲਕੁਲ,
0: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ। ਫਿਲਟਰ ਸਾਡਾ ਦਿਮਾਗ ਅਜੇ ਤੱਕ ਓਨਾ ਨਹੀਂ ਕਰ ਸਕਦਾ।
1: ਅਸੀਂ
0: ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ, ਕਿਉਂ ਦੇਖੋ ਜੀ ਐ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆਂ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨਹੀਂ ਕਰਨਾ। ਅੱਗੇ ਉਹਨੇ ਕਹਿਣਾ ਲੈ ਬਾਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ, ਚੱਕ ਦੋ
1: ਘੁਮਾ ਦੋ। ਪਹਿਲਾਂ ਮੈਂ
0: ਉਹ
1: ਨਿਊਜ਼ ਦਿੰਦਾ,
0: ਮੈਂ ਕਰਦਾ ਬ੍ਰੇਕਿੰਗ ਨਿਊਜ਼। ਸੋ ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
1: ਬ੍ਰੇਕ ਹੋ ਗਈ
0: ਉਹਦੇ ਵਿੱਚ ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
1: ਜੀ।
0: ਹੁਣ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਹੈ ਤਾਂ ਇਹੀ ਗੱਲ ਹੈ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
1: ਜੀ,
0: ਪਰ ਅਸੀਂ ਉਹਦੇ ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਆ, ਜਾਂ ਅਸੀਂ ਇਹਦੇ ਨਾਲ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ, ਗੋਤੇ ਲਾ ਰਹੇ ਜਾਂ ਡੁੱਬ ਚੁੱਕੇ ਆ, ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ, ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ।
1: ਬਿਲਕੁਲ,
0: ਇਹ ਸਾਰੇ ਸਿਨੈਰੀਓ ਵਿਚਾਰਨ ਯੋਗ ਨੇ।
1: ਮੈਂ
0: ਇਸ ਕਰਕੇ
1: ਇੱਥੇ ਛੰਮੀ ਜੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਜੋੜਨਾ, ਮੈਨੂੰ ਉਹ ਗੱਲ ਚੇਤੇ ਆਉਂਦੀ ਹੈ। ਅੱਜ ਜਦੋਂ ਮੈਂ ਟਾਈਟਲ ਜਿਹਾ ਲਿਖਿਆ ਨਾ, ਮੀਡੀਆ ਤੇ ਸਮਾਜ, ਸੁਣਨ ਤੋਂ ਕਲਿੱਕ ਕਰਨ ਤੱਕ ਦਾ ਸਫ਼ਰ, ਤਾਂ ਮਨ ਚ ਅੱਜ ਜਿਹੜੀ ਤੁਸੀਂ ਹੁਣ ਗੱਲ ਕੀਤੀ, ਮੇਰੇ ਮਨ ਚ ਔਜਲਾ ਸਾਹਿਬ ਦੀ ਗੱਲ ਚੇਤੇ ਆ ਗਈ। ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਂ ਕੁਝ ਸੁਣਨ ਲੱਗ ਜਾਵਾਂ ਜਾਂ ਦੇਖਣ ਲੱਗ ਜਾਵਾਂ ਤਾਂ ਉਹਨੂੰ ਚੰਗੀ ਤਰ੍ਹਾਂ ਸੁਣੂਗਾ, ਤੇ ਜੇ ਨਹੀਂ ਆ ਤਾਂ ਫਿਰ ਨਹੀਂ। ਮਤਲਬ ਕਿ ਪਰ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਬਿਰਤੀ ਜਿਹੜੀ ਆ ਉਹ ਘਟਦੀ ਨਜ਼ਰ ਆਉਂਦੀ ਹੈ, ਕਲਿੱਕਾਂ ਦੀ ਦੁਨੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਫਸ ਗਏ ਆ।
0: ਗੱਲ ਪਰ ਸਭ ਦੇਖੋ ਜਿਹੜੀ ਸਾਡੀ ਨਾ ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ। ਹੁਣ ਜਿਹੜੀ ਨਜ਼ਰ ਸਾਨੂੰ ਬਖਸ਼ੀ ਹੋਈ ਹੈ ਕੁਦਰਤ ਨੇ, ਦੇਖਣ ਦੀ ਸ਼ਕਤੀ ਹੈ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਅਸੀਂ ਬਹੁਤ ਹੀ ਛੋਟੇ ਏਰੀਏ ਦੇ ਉੱਤੇ ਫੋਕਸ ਕਰ ਸਕਦੇ ਹਾਂ, ਯਾਨੀ ਕਿ ਜੇ ਮੇਰੇ ਕੋਲ ਕੋਈ ਪੈਨਸਲ ਦੀ ਟਿਪ ਹੈ ਨਾ, ਮੈਂ ਓਨੇ ਕੁ ਏਰੀਏ ਦੇ ਉਹੀ ਫੋਕਸ ਕਰ ਸਕਦਾ, ਬਾਕੀ ਸਭ ਬਲਰ ਹੋ ਜਾਏਗਾ ਆਸੇ ਪਾਸੇ, ਉਹ ਮੈਨੂੰ ਨਜ਼ਰ ਨਹੀਂ ਆਏਗਾ, ਜਿਹਨੂੰ ਮੈਂ ਦੇਖੂਗਾ ਉਹੀ ਦਿਖੂਗਾ ਮੈਨੂੰ।
1: ਬਿਲਕੁਲ,
0: ਆਲੇ ਦੁਆਲੇ ਭਾਵੇਂ ਕੋਈ ਹੋਰ ਜੋ ਮਰਜ਼ੀ ਹੁੰਦਾ ਰਹੇ, ਤੋਂ ਲੱਗਦਾ ਹੈ ਕਿ ਆਪਾਂ ਨੂੰ ਸਭ ਕੁਛ ਦਿਖੀ ਜਾਂਦਾ, ਪਰ ਅਸਲ ਚ ਆਪਾਂ ਨੂੰ ਬਹੁਤ ਘੱਟ ਏਰੀਆ ਪੂਰੇ ਜਿਹੜਾ ਵਿਜ਼ੂਅਲ ਹੈ ਉਹਦੇ ਵਿੱਚੋਂ ਨਜ਼ਰ ਆ ਰਿਹਾ, ਉਹਨੂੰ ਆਪਾਂ ਕਲੀਅਰ ਦੇਖ ਰਹੇ ਹਾਂ ਜਿਹਨੂੰ ਦੇਖ ਰਹੇ ਹਾਂ, ਤੇ ਜਿਹੜਾ ਉਹਦੇ ਆਲੇ ਦੁਆਲੇ ਦਾ ਏਰੀਆ ਉਹ ਬਲਰਡ ਰਹਿੰਦਾ ਹਮੇਸ਼ਾ।
1: ਬਿਲਕੁਲ,
0: ਤਾਂ ਹੀ ਕਈ ਵਾਰੀ ਹੁੰਦਾ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਜੋ, ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ ਤੈਨੂੰ ਹੱਥ ਵੀ ਮਾਰਿਆ
1: ਜੀ,
0: ਭਾਈ ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ, ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੀ ਹੁੰਦੇ ਚਾਰੇ ਪਾਸੇ ਅੱਖਾਂ, ਉਦੋਂ ਕਾਫੀ ਏਰੀਆ ਕਵਰ ਕਰ ਲੈਂਦੇ ਆ, 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
0: ਹੋ ਸਕਦਾ ਪਰ 360 ਤਾਂ ਉਹ ਵੀ ਨੀ ਕਰਦੇ
1: ਜੀ। ਬਿਲਕੁਲ,
0: ਪਰ ਬੰਦੇ ਨਾਲੋਂ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ,
0: ਤੋ ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਡੇਲੇ ਕਹਿ ਲੋ
1: ਜੀ,
0: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ। ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ, ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ,
0: ਉਹਨਾਂ ਉਨੀ ਕੁ ਗੱਲ ਹੀ ਸੁਣੋਗੇ, ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ
1: ਜੀ,
0: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ, ਉਹ ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ। ਇਹ ਵੱਡੀ ਸਾਡੀ ਉਹ ਆ ਕਹਿ ਲੋ ਵੀ ਸ਼ਕਤੀ ਕਹਿ ਲੋ ਇਹਨੂੰ
1: ਜੀ,
0: ਮਨੁੱਖ ਦੀ
1: ਜੀ,
0: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ ਚ ਰਹਿੰਦੇ ਹੋਏ
1: ਜੀ,
0: ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ,
0: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ
1: ਜੀ।
0: ਜੀ ਜੀ ਬਸ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲਓ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ। ਚਲੋ ਹੈਗੀ ਤਾਂ ਇਹ ਵੀ ਆਵਾਜ਼ ਦੀਆਂ ਤਰੰਗਾਂ ਦੀ ਗੱਲ ਹੈ, ਤਾਂ ਕਮਿਊਨੀਕੇਸ਼ਨ ਕਰਨੀ ਜਾਂ ਜਿਹੜੀ ਸਕਿੱਲ ਹੈਗੀ ਹੈ ਉਹ ਹਰ ਵਿਅਕਤੀ ਦੇ ਵਿੱਚ ਨਹੀਂ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਜਿਵੇਂ ਮੈਂ ਪਹਿਲਾਂ ਸੰਖੇਪ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੈਬ ਰੇਡੀਓ ਚੱਲਦੇ ਆ, ਜਾਂ ਪਹਿਲਾਂ FM ਸੀਗੇ ਜਾਂ AM ਸੀਗੇ, ਤਾਂ ਉਹ ਚਲੋ ਕਾਫੀ ਐਕਸਪੈਂਸਿਵ ਹੈਗੇ ਆ ਚੀਜ਼ਾਂ, ਮਸਲੇ ਨੇ, ਜਾਂ ਉਹਨਾਂ ਦੀ ਰੇਂਜ ਕਹਿ ਲਓ ਬਹੁਤ ਘੱਟ ਉਸ ਪੱਧਰ ਦੇ ਉੱਤੇ ਹੁੰਦੀ ਆ, ਕੋਈ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੁਣਿਆ ਜਾ ਸਕਦਾ ਜੋ, ਜਾਂ 200 ਕਿਲੋਮੀਟਰ ਦੇ ਏਰੀਏ ਚ ਉਸ ਹਿਸਾਬ ਨਾਲ। ਪਰ ਜਿਹੜਾ ਵੈਬ ਰੇਡੀਓ ਆ ਜਾਂ ਵੈਬ ਉਹ ਆਪਣੀ ਜਿਹੜੀ ਹੈ ਪਰਫੋਰਮੈਂਸ, ਤੁਹਾਨੂੰ ਕਿੱਦਾਂ ਲੱਗਦਾ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇਂ ਟਾਵੇਂ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRIਆਂ ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਿਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ। ਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
0: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ
1: ਜੀ।
0: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਉਹ ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨੀ ਸੁਣਦਾ ਸਾਡੀ ਗੱਲ ਇਹ ਜੀ। ਤੇ ਆਪਾਂ ਜੇ ਕਿਸੇ ਮੰਚ ਦੇ ਉਹ ਪਾਸੇ ਇਹ ਗੱਲ ਸ਼ੇਅਰ ਕਰ ਰਹੇ ਆ, ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਤੋ ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ, ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ, ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸੱਚੀ ਹੋਵੇ ਕੋਈ ਇਹ ਗੱਲ ਵੀ ਉਹ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਤੀ ਥੱਲੇ ਤੇ ਉਹ ਸਹੀ ਸਲਾਮਤ ਥੱਲੇ ਉੱਤਰ ਵੀ ਆਇਆ ਤੇ ਗਾਹਾਂ ਕੁੱਟ ਕਟਾਪਾ ਵੀ ਕਰ ਰਿਹਾ ਹੋਰ 10ਵੀਂ ਬੰਦਿਆਂ ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਡਿਸ਼ੂ ਗੋਲੀਆਂ ਵੀ ਚੱਲ ਰਹੀਆਂ ਤੇ ਉਹਨੂੰ ਕੋਈ ਫਰਕ ਨੀ। ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ, ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ
1: ਜੀ।
0: ਅਸੀਂ, ਸਾਨੂੰ ਪਤਾ ਹੈ ਕਿ ਸਭ ਗੱਪਾਂ ਬਜ ਰਹੀਆਂ, ਕੋਈ ਘਸੋਣ ਨਹੀਂ ਬਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ ਸਾਰੀ ਇੱਕ ਫਿਲਮ ਹੈ, ਸੀਰੀਜ਼ ਆਫ ਫੋਟੋਜ਼ ਹੈ ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ
1: ਜੀ।
0: ਐਂਟਰਟੇਨਮੈਂਟ ਕੀ ਵਰਡ
1: ਜੀ,
0: ਇਸੇ ਕਰਕੇ ਹੀ ਜਿਹੜੇ ਜ਼ਿਆਦਾਤਰ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ
1: ਜੀ,
0: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ ਤੇ, ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ। ਯੂਟਿਊਬ ਲਾ ਲਓ ਹੁਣ, ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲਦਾ ਹੈ ਵੈਬਸਾਈਟ ਤੋਂ ਇਲਾਵਾ, ਤੋ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ
1: ਜੀ।
0: ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ, ਆਪਾਂ ਐਡ ਕਰਨੀ, ਪੈਸੇ ਖਰਚ ਰਹੀਆਂ ਉਹ
1: ਜੀ
0: ਆਪਣੀ ਪ੍ਰਮੋਸ਼ਨ ਵਾਸਤੇ
1: ਬਿਲਕੁਲ।
0: ਤੇ ਜਿਹੜੇ ਲਿਸਨਰ ਹੈ, ਜਿਹੜੇ ਵਿਊਅਰ ਆ, ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨੀ ਚਾਹੀਦੀਆਂ
1: ਜੀ,
0: ਉਹ ਦੋਨੋਂ ਪਾਸੇ ਪੈਸੇ ਲੈ ਰਹੇ। ਮੈਂ ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ ਤੋਂ 100-200 ਰੁਪਏ ਲੈ ਲਓ, ਮੈਨੂੰ ਐਡਾਂ ਨੀ ਦੇਣੀ ਚਾਹੀਦੀਆਂ। ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜੀਆਂ ਕੋਲੋਂ ਵੀ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਂਦੇ ਪੈਸੇ
1: ਜੀ।
0: ਤੋ ਇਹ ਉਹ ਤਾਂ ਦੋਨੋਂ ਹੱਥਾਂ ਚ ਲੱਡੂ ਆ
1: ਜੀ,
0: ਇਹ ਮੁੱਖ ਚੀਜ਼ ਜਿਹੜੀ ਆ। ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨੀ ਕਰਦੇ ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਆ
1: ਜੀ,
0: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ ਹੈ, ਜਿਹੜਾ ਵੀ ਸੌਦਾ ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ
1: ਜੀ,
0: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ
1: ਜੀ,
0: ਜਿਹੜੀ ਜਿਹਦੀ ਕੋਈ ਲੋੜ ਵੀ ਨਹੀਂ,
1: ਲੋੜ ਵੀ ਨਹੀਂ। ਇੱਕ ਚੀਜ਼ ਹੋਰ ਮਨ ਚ ਆਉਂਦੀ ਹੈ, ਸੈਣੀ ਸਾਹਿਬ ਵੀ ਦੁਬਾਰਾ ਜੁੜੇ, ਉਹਨਾਂ ਦੇ ਨਾਲ ਵੀ ਗੱਲ ਕਰਦਾ, ਇੱਕ ਮਿੰਟ ਲਵਾਂਗਾ ਹੋਰ। ਸ਼ਮੀ ਜੀ, ਜਿਵੇਂ ਕਿ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਤੇ ਜੇ ਪੱਛਮੀ ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ, ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ, ਜਾਂ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ, ਜਾਂ ਯੂਟਿਊਬ ਦੇ ਉੱਤੇ ਵੀ ਸੋਸ਼ਲ ਮੀਡੀਆ, ਹੋਰ ਪਲੇਟਫਾਰਮ ਜਿਹੜੇ ਨੇ, ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਕ ਵਾਂਗੂ ਖਿੱਚੀ ਜਾਣਾ, ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਕਿ ਉਹਦਾ ਕੀ ਕਾਰਨ, ਕੀ ਦੇਖਦੇ ਹੋ ਜੀ?
0: ਦੇਖੋ ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ
1: ਜੀ।
0: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਨਾ, ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਇੱਕ ਸ਼ੀਸ਼ਾ ਮੂਹਰੇ ਲੱਗਿਆ ਹੈ, ਜੋ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ। ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ। ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ। ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾਵਾਂ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਐਂ ਚੱਕ ਲਾਂਗੇ, ਉਹਨੂੰ ਐਂ ਕਰ, ਉੱਥੇ ਉਹਨਾਂ ਨੇ ਉਹ ਕਰਨੀ ਹੈ। ਜੇ ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ, ਉਹਨੇ ਉਹ ਗੱਲ ਕਰਨੀ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਉਹ ਕਹਿੰਦੇ ਵੀ ਜੇ ਬੰਦਾ ਭੁੱਖਾ, ਉਹਨੂੰ ਰੋਟੀ ਨੀ ਮਿਲੀ, ਕਈ ਦਿਨ ਤੋਂ ਕਹਿੰਦੇ ਭੁੱਖੇ ਨੂੰ ਬਾਤ ਪਈ ਤਾਂ ਟੁੱਕ, ਉਹ ਕੰਮ ਕਹਿਣਾ ਵੀ ਰੋਟੀ ਲਿਆ ਭਰਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ
1: ਜੀ।
0: ਉਹ ਉਹਦੀ ਗੱਲ ਤਾਂ ਉੱਥੇ ਖੜੀ ਹੈ,
1: ਬਿਲਕੁਲ।
0: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ ਹੈ, ਉਹ ਵੀ ਰੋਟੀ ਵਰਗੇ ਨਜ਼ਰ ਆਉਂਦਾ
1: ਜੀ।
0: ਹਰ ਜਗ੍ਹਾ ਉਹਨੂੰ ਤਾਰੇ ਨਜ਼ਰ ਨੀ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ, ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ ਦਿਓ ਪਹਿਲਾਂ
1: ਜੀ।
0: ਤੋਂ ਇਹ ਉਹੀ ਇਸੇ ਇਹੀ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ, ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ। ਜਿਹੜੇ ਅਜੇ ਤੱਕ ਜਿਹੜੇ ਭਵਜਲ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ, ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ। ਔਰ ਜਿਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨੀ ਹੋ ਸਕਦਾ, ਉਹ ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਦਿੰਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ
1: ਜੀ,
0: ਉਹ ਉਹਦੇ ਵਿੱਚ ਉਲਝੇ ਰਹਿਣਗੇ।
1: ਬਿਲਕੁਲ ਜੀ। ਤੇ ਸੈਣੀ ਸਾਹਿਬ ਜੀ ਅਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਜੀ ਅਨੂ ਜੀ।
2: ਜੀ ਭਰਾਈ ਸਾਹਿਬ ਸਤਿ ਸ੍ਰੀ ਅਕਾਲ, ਸ਼ਬੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਅਨੂ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਵਿਸ਼ਾ ਬੜਾ ਗੰਭੀਰ ਹੈ ਜੀ
1: ਜੀ
0: ਜੀ।
2: ਗੱਲ ਇੱਦਾਂ ਭਰਾਈ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ, ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ
1: ਜੀ।
2: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ, ਤੇ ਮੈਂ ਉਹਨੂੰ ਰਿਲੈਸ਼ਨ ਨਹੀਂ ਕੀਤਾ, ਕਿਉਂਕਿ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਵੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ
1: ਜੀ।
2: ਕਮਿਊਨੀਕੇਸ਼ਨ ਇੱਕ ਸਿੰਪਲ ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਣੀ ਆ,
1: ਸਿੰਪਲ ਭਾਸ਼ਾ ਚ ਜੀ, ਹਰ ਕਿਸੇ ਨੂੰ ਸਮਝ ਆ ਜਾਵੇ।
2: ਹਾਂਜੀ, ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ
1: ਜੀ।
2: ਭਾਰਤ ਸਾਹਿਬ, ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ
1: ਜੀ।
2: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ, ਜਿਹੜਾ ਕਿ ਬਹੁਤ ਦਿਲ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨੀ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀ ਜੀ
1: ਜੀ।
2: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ
1: ਜੀ।
2: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲ ਨੂੰ ਦੇਖਿਆ, ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ, ਤੇ ਮੈਨੂੰ ਆਂਸਰ ਜਿਹੜਾ ਹੈ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ
1: ਜੀ।
2: ਅਸੀਂ ਦੋਨੇ ਜਣੇ ਇੱਕ ਦੂਜੇ ਕੋਲ ਲੰਘ ਗਏ। ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ, ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ, ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਕੋਈ ਚੀਜ਼ ਫੜਾ ਮੇਰੀ
1: ਜੀ।
2: ਹਾਂਜੀ, ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼

0: ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ, ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
1: ਜੀ।
0: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਮੀਡੀਆ ਦੀ ਇੰਪੋਰਟੈਂਸ ਕੀ ਆ
1: ਜੀ।
0: ਪਰ ਅਸ਼ਵ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਮੇਰੀ ਗੱਲ ਰੇਡੀਓ ਤੇ ਕਰੋ
1: ਜੀ।
0: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨੀ ਹੁੰਦੀ, ਕਿਤੇ ਗੱਲ ਨੀ ਹੁੰਦੀ, ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ, ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
1: ਬਿਲਕੁਲ ਹੈ ਜੀ,
0: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ
1: ਜੀ।
0: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ
1: ਜੀ,
0: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਤੇ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ, ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਅਸਰ ਨਹੀਂ ਹੁੰਦਾ ਜੋ ਏਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਆ ਉਹਦੇ ਨਾਲ ਜੀ।
1: ਬਿਲਕੁਲ ਹੈ ਜੀ।
0: ਹੁਣ ਜਿਹੜੇ ਹੈਗੇ ਆ ਲਾਸਟ ਵੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
1: ਜੀ,
0: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ। ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਉਹਦੇ ਜਿਹੜੀ ਬੰਦੇ ਦੀ ਕੀ ਸੋਚ ਆ ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਉਹਦਾ ਬਿਹੇਵੀਅਰ ਆ ਉਹ ਉਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ ਉਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚੋਂ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ, ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ ਜੀ।
1: ਬਿਲਕੁਲ ਹੈ ਜੀ।
0: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ, ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ, ਕਹਿੰਦੇ ਹੁੰਦੇ ਚਾਇਲਡ ਦੇ ਫਾਦਰ ਜਿਹੜਾ ਹੈਗਾ ਆ ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ, ਬੱਚਾ ਹੀ ਪਿਓ ਹੁੰਦਾ ਤੇ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਬੱਚਿਆਂ ਦੇ ਵਿੱਚ ਆ ਉਹ ਸੋਚ ਦੇ ਵਿੱਚ ਬੱਚੇ ਚ, ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ, ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਆ ਜੀ, ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਆ ਜੀ ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ, ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
0: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜਿਆਦਾ ਤਜਰਬਾ ਜੀ, ਤੇ ਮੈਂ ਕੰਟੀਨਿਊ ਕਾਂਡੀ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ, ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ,
2: ਥੈਂਕ ਯੂ
0: ਜੀ, ਸ਼ੁਕਰੀਆ
2: ਜੀ, ਸਤਿ ਸ੍ਰੀ ਅਕਾਲ ਜੀ, ਮੁਹੱਬਤ ਜਿੰਦਾਬਾਦ,
1: ਜਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ, ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
2: ਬਿਲਕੁਲ ਜੀ ਬਿਲਕੁਲ, ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ੇ ਬਿਆਨ ਉਹਨਾਂ ਦਾ ਹੈਗਾ
1: ਜੀ,
2: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
1: ਬਿਲਕੁਲ
2: ਜੀ, ਸੰਜੀਦਗੀ ਨਾਲ ਮਤਲਬ ਤੁਸੀਂ ਕਹਿ ਲੋ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
1: ਜੀ,
2: ਬੰਦਾ ਪਹਿਲਾਂ ਤਾਂ ਨਿਆਣਾ ਬੜਾ ਸੋਚਦਾ ਹੈ ਕਿ ਸਾਰਾ ਕਮਾਲ ਹੈ, ਲਾਭ ਹੀ ਹੁੰਦੇ ਆ ਵਿਗਿਆਨ ਦੇ, ਹਾਨੀ ਕਾਹਦੀ ਹੈ?
1: ਬਿਲਕੁਲ,
2: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
1: ਜੀ,
2: ਉਹ ਬਾਈ ਜੋ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਹੈ, ਆਹ ਵੀ ਹਾਨੀ ਹੈ, ਆਹ ਵੀ ਹਾਨੀ ਹੈ
1: ਜੀ,
2: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਆ
1: ਜੀ,
2: ਤੁਸੀਂ ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ 29-30 ਸਾਲ ਉਹਨੂੰ ਹੋਰ ਰੀਕੂਲਿੰਗ ਦੀ ਲੋੜ ਹੀ ਨਹੀਂ ਪੈਂਦੀ
1: ਜੀ,
2: ਉਹ ਤੁਰਿਆ ਰਹੂ ਵਿੱਚ ਕੰਮ
1: ਜੀ,
2: ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ, ਉਹ ਬੰਦ ਹੀ ਨੀ ਹੋਣਾ ਉਹਦਾ, ਉਹ ਚੱਲੀ ਜਾਣਾ ਕੰਮ
1: ਜੀ,
2: ਤੋ ਬਾਲਣ ਦੀ ਲੋੜ ਨੀ, ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ,
1: ਜ਼ਰੂਰਤ ਨੀ,
2: ਤੋ ਇਹ ਚੀਜ਼ਾਂ ਨੇ। ਹੁਣ ਦੂਜੇ ਪਾਸੇ ਤੇ ਨੁਕਸਾਨ ਵੀ ਹੈਗੇ ਬਈ,
1: ਬਿਲਕੁਲ ਹੈ
2: ਜੀ, ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ।

0: ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ, ਹਥਿਆਰ ਬਣਾ ਰਿਹਾ ਜਿਹਦੇ ਨਾਲ ਪੂਰੀ ਮਨੁੱਖਤਾ ਨੂੰ, ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ, ਸੰਕਟ ਪੈਦਾ ਹੋ ਜਾਂਦਾ। ਤੋ ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ, ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ ਔਰ ਬਹੁਤ ਕਮਾਲ ਧਮਾਲ ਦੀਆਂ ਚ ਡਿਵੈਲਪਮੈਂਟ ਆਪਾਂ ਦੇਖੀਆਂ। ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
1: ਜੀ,
0: ਤੋ ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ। ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ, ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ। ਜੀ
1: ਜੀ, ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਤਾਂ ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ। ਤੇ ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ, ਜਿੱਦਾਂ ਪਿਛਲੇ ਦਿਨਾਂ ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ। ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੁੜਨਾ ਚਾਹੁੰਦੇ ਆ, ਉਦਾਂ ਦਾ ਇਹ ਸਾਰੀ ਚੀਜ਼ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ, ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ। ਪਰ ਬਹੁਤ ਸਾਰੇ ਜਿਹੜੇ ਨੇ, ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ। ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ, ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ?
0: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨੀ, ਕੋਈ ਇਹਦਾ ਕੋਈ ਲਿਮਿਟ ਨੀ। ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ। ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਫੁੱਲ ਸਟਾਪ ਲਾ ਲਿਆ। ਇਸ ਕੰਮ ਦੇ ਵਿੱਚ ਕੋਈ ਅੱਗੇ ਟੈਕਨੀਕ ਆ ਜੇ, ਕੁਛ ਆ ਜੇ, ਮੈਂ ਕੋਈ ਲੈਣਾ ਦੇਣਾ ਨੀ। ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨੀ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ, ਉਹਦਾ ਵੀ ਕੁਛ ਨੀ, ਕੋਈ ਨੁਕਸਾਨ ਨੀ ਆਪਣਾ ਲੱਗਿਆ ਰਹੇਗਾ ਉਹ ਕੰਮ। ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲੋ ਵੀ ਖਤਰੇ ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ। ਆਪਾਂ ਕਿੰਨੀਆਂ ਉਦਾਹਰਨਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ, ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ, ਫੋਨ ਦੇ ਵਿੱਚ, ਤੇ ਇੰਨੇ ਜ਼ਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ, ਬਲੈਕਬੇਰੀ ਨੇ ਰਾਜ ਕੀਤਾ ਤੋ ਕ੍ਰਾਂਤੀ ਲਿਆਂਦੀ। ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ, ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ। ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ, ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿੱਥੇ ਲਾਵਾਂਗੇ, ਉਹ ਬਟਨ ਦੇ ਚੱਕਰ ਚ ਹੀ ਮਾਰੇ ਗਏ। ਉਹਨਾਂ ਨੇ ਉਹ ਅੱਗੇ ਨੀ ਵਧਾਇਆ ਕੰਮ। ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਂਦੇ ਹਾਂ, ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ, ਉਹ ਕਾਬੂ ਨੀ ਹੋਏ, ਦੁਬਾਰਾ ਨੀ ਆ ਸਕੇ। HMT ਕੰਪਨੀ ਹੈ ਉਹ ਘੜੀਆਂ ਬਣਾਉਣ ਵਾਲੀ, ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ, ਨਹੀਂ ਲੱਭਦੀ। ਇਸ ਤਰ੍ਹਾਂ ਦੀ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ, ਜਿਨ੍ਹਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੋੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ, ਅਸੀਂ ਕਿੱਥੇ, ਜਿਸ ਹਾਲ ਚ ਅਸੀਂ, ਸਾਨੂੰ ਰਹਿਣ ਦੇ, ਝੂਠੀਆਂ ਤਸੱਲੀਆਂ ਨਾ ਦੇ, ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ, ਜੋ ਆਉਂਦਾ ਹੈ ਜਾਂਦੀ ਹੈ ਹਵਾਏ ਉਹ ਕੰਮ। ਤੋ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ
1: ਜੀ।
0: ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ
1: ਜੀ।
0: ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ, ਆਹ ਵੀ ਕਰ ਲਓ, ਉਹ ਵੀ ਕਰ ਲਓ, ਆਹ ਵੀ ਸਿੱਖ ਲਓ, ਉਹ ਵੀ ਸਿੱਖ ਲਓ। ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੋਏ ਸਿਆਣੇ, ਭਟਕਣ ਛੱਡ ਲਟਕ ਲਾ ਇੱਕੋ, ਕੀ ਵੀ ਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ, ਭਾਈ ਦਵਾ ਕਰੋ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ। ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਤਾਂ ਵਿਚਾਰ ਤਾਂ ਰਹੇ
1: ਜੀ।
0: ਬਸ ਆ ਹੈ ਤੇ ਇਹ ਹੁਣ ਆਪਣੀ ਸੋਚ ਦੇ ਉੱਤੇ ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਕਿ ਅਸੀਂ ਕੀ ਚੁੱਕਣਾ, ਅਸੀਂ ਪਿੱਕ ਕੀ ਕਰ ਰਹੇ ਹਾਂ।
1: ਬਿਲਕੁਲ ਜੀ। ਤੇ ਸ਼ਮੀ ਜੀ, ਜਾਂਦੀ ਹੈ ਹਵਾਈ ਦਾ ਤੁਸੀਂ ਜ਼ਿਕਰ ਕੀਤਾ ਸੀ ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਆ ਗਏ ਨੇ ਨਾਲ, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਔਜਲਾ ਸਾਹਿਬ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ।
0: ਸਤਿ ਸ੍ਰੀ ਅਕਾਲ ਜੀ।
2: ਓਦਾਂ ਜੀ 95 ਚ ਗੀਤ ਲਿਖਿਆ ਜੀ, ਉਦੋਂ ਹਵਾ ਜਾਂਦੀ ਨੀ, ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
1: ਜੀ। ਜੀ ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ ਬਦਲਦਾ।
2: ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
1: ਜੀ।
2: ਉਦੋਂ ਨਾ ਇੱਕ ਗੱਲ ਹੋਰ ਹੁੰਦੀ ਸ਼ਮੀ ਭਾਜੀ, ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ, ਠੀਕ ਹੈ, ਕਿਹੜਾ ਇਲਾਕਾ ਜੀ ਫਲਾਨਾ
1: ਜੀ,
2: ਬਾਈ ਪੇਪਰ ਹੈਗੇ ਤੇਰੇ ਕੋ, ਹਾਂ ਬਾਈ ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ, ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ, ਅਗਲੇ ਕਹਿਣਾ 4 ਸਾਲ ਹੋ ਗਏ, ਅੱਜੀ ਕੁਆਂਟਲ ਦੀ ਗਾਲ ਕੱਢਣੀ ਯਾਰ ਇਹਦੇ ਕੋਲ ਪੇਪਰ ਨੇ ਹੀ ਨੀ ਜਾਂਦਾ। ਹੁਣ ਪਤਾ ਲੱਗਦਾ ਵੀ ਸਿਕੰਦਰ ਸਿੰਘ ਤੂੰ ਰੋਜ਼ ਜਹਾਜ਼ ਚੜਿਆ ਹੁਣ
1: ਜੀ। ਬਿਲਕੁਲ,
2: ਉਹ ਦਿਲ ਚ ਨਾ ਨੀ ਗਾਲ ਕੱਢਣੀ ਵੀ ਆ, ਇਹ ਕੋ ਪੇਪਰ ਨੇ ਚੰਗੇ ਭਲੇ ਆਰਾਮ ਨਾਲ ਵੀ ਇੱਥੇ ਵੀ ਜਾਂਦਾ
1: ਜੀ। ਬਿਲਕੁਲ
0: ਬਿਲਕੁਲ ਜੀ।
2: ਦੇਖੋ ਜੀ, ਮੈਂ ਇੱਕ ਚੀਜ਼ ਦੇਖੀ, ਤੁਹਾਡੀਆਂ ਗੱਲਾਂ ਸੁਣਦਾ ਸੀ, ਰਾਜਨੀਤੀ ਦੇ ਵਿਚਾਰ ਸੁਣੇ
1: ਜੀ,
2: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆ ਹੈ ਨਹੀਂ ਸੀ ਸੋਸ਼ਲ ਮੀਡੀਆ
1: ਜੀ,
2: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ ਜਾਂ ਸਾਡਾ ਜੋ ਆਲਾ ਦੁਆਲਾ ਸੀ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ, ਉਹ ਉਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਉਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
1: ਕਰਦੇ ਸੀ ਜੀ।
2: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ, ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ਮੀ ਜੀ ਤੁਹਾਡੇ ਯਾਦ ਹੋਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਵੀ ਨੀ ਮਿਲ ਸਕਦੇ ਦੁਨੀਆਂ ਚ, ਤੁਸੀਂ ਉਹਦੇ ਘਰੇ ਚਾਹੇ ਆਪ ਵੇਲੇ ਖਾ ਕੇ ਆਇਆ ਹੋਵੇ ਉਹ
1: ਜੀ,
2: ਤੁਸੀਂ ਮਾੜਾ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ, ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨੂੰ ਵੱਡੇ ਸਿਆਣੇ ਇੱਥੇ ਬੈਠੇ।
1: ਮੈਨੂੰ ਨਾ ਗੱਲ ਚੇਤੇ ਆ ਗਈ, ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ਮੀ ਜੀ ਤੇ ਮੈਂ ਇਕੱਠੇ ਹੀ ਸੀਗੇ ਜੀ, ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ, ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ, ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ, ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ, ਤੇ ਸ਼ਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ, ਕਹਿੰਦੇ ਭਾਰਤ ਸਾਹਿਬ, ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ, ਲੱਗਦਾ ਥੋੜਾ ਜਿਹਾ ਘਟਾਓ।
2: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਆ, ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜਦਾ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ ਪਈਆਂ ਨੇ, ਹੈਂ ਕਿ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
1: ਜੀ,
2: ਕਈ ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
1: ਜੀ,
2: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ। ਹੁਣ ਆਪਾਂ ਮੈਂ ਅੱਜ ਵੀ ਦੇਖਦਾ ਜੀ ਗੁਰਜੀਤ ਤੂਤ ਦੀ ਗੱਲ ਕਰ ਲੋ, ਜਿਹੜਾ ਮੁੰਡਾ ਕਬੱਡੀ ਖੇਡਦਾ 6'2" 4", ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
1: ਜੀ,
2: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾਂ ਇੱਥੋਂ, ਹਨਾ
1: ਜੀ,
2: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
1: ਜੀ,
2: ਕਿਸੇ ਨੇ ਉਹਦੀ ਵਾਹ ਨੀ ਫੜੀ, ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
1: ਜੀ,
2: ਸਾਡੇ ਮਰਨਾ ਕਿਉਂ ਪੈਂਦਾ?
1: ਬਿਲਕੁਲ ਹੈ ਜੀ,
2: ਮਰਨਾ ਹੀ ਪਿਆ ਉਹਨੂੰ,
0: ਇਹ ਦੁਖਾਂਤ ਹੈ,
2: ਇਹ ਦੁਖਾਂਤ ਹੈ ਜੀ। ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ, ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ, ਰੀਲਾਂ ਪਾ ਪਾ ਛੱਡੀ ਜਾਂਦੇ ਆ ਲੋਕ ਵੀ ਭਾਈ, ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜਿਵੇਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਣਾ ਹੁੰਦਾ, ਕੀ ਕਰੀਏ, ਜਰੂਰੀ ਨਹੀਂ ਹੈਗਾ,
1: ਬਿਲਕੁਲ ਹੈ ਜੀ,
2: ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼, ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ, ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ, ਤੱਤਾ ਠੰਡਾ ਜਾਂ ਦੂਆ ਮਿਲੂ ਆਪਦੇ ਵਾਲਾ ਫੜਾ ਦਾ, ਤੇਰੇ ਵਾਲਾ ਤੇਜ਼ ਲੱਗਦਾ ਮੈਨੂੰ, ਉਵੇਂ ਖਾਈ ਜਾਣਾ ਜਿਵੇਂ ਗੁੜ ਹੁੰਦਾ,
1: ਬਦਲਾਵ
2: ਨਹੀਂ, ਹਾਸੇ ਵਾਲੀ ਗੱਲ ਨੀ ਹੈਗੀ, ਮੈਂ ਸੀਰੀਅਸ ਕਰਦਾ ਭਾਰਜ ਵੀਰੇ, ਮੈਂ ਸੀਰੀਅਸ ਲੈਂਦਾ ਇਸ ਗੱਲ ਨੂੰ, ਤੇ ਤੁਹਾਡਾ ਆਲਾ ਦੁਆਲਾ ਕਿੰਨਾ ਕੁਛ ਤੁਹਾਨੂੰ ਦਿੰਦਾ, ਮੇਰੇ ਕਹਿਣ ਦਾ ਮਤਲਬ ਇਹ ਹੈ, ਜਾਂ ਤੁਸੀਂ ਇਕੱਲੇ ਹੁੰਦੇ ਹੋ ਜਾਂ ਉੱਥੋਂ ਨਿਕਲੇ ਹੋਣੇ, ਉਹ ਚੀਜ਼ ਤੋਂ ਦੂਰ ਭੱਜ ਜਾਂਦੇ ਹੋ, ਫੇਰ ਵੀ ਮਤਲਬ ਫਰਕ ਤਾਂ ਪੈਂਦਾ ਹੀ ਆ ਨਾ,
1: ਕੱਲਾ ਬੰਦਾ ਤਾਂ ਭਾਜੀ ਦੇਖੋ ਪਰਿਵਾਰ ਦੇ ਵਿਚ ਪਰਿਵਾਰ ਕਿਤੇ ਚਲੇ ਵੀ ਜਾਵੇ ਨਾ ਤਾਂ ਕੱਲਾ
2: ਤੁਹਾਡਾ ਤੁਹਾਡਾ ਆਲਾ ਦੁਆਲਾ ਹੀ ਚੇਂਜ ਹੋ ਗਿਆ, ਉੱਥੋਂ ਨਿਕਲਿਆ। ਉਹ ਕਹਿੰਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਇੱਥੋਂ ਨਿਕਲ ਜਾਵਾਂ ਮੈਂ,
1: ਬਿਲਕੁਲ
2: ਕਿਸੇ ਪਾਸੇ।
1: ਉਹੀ ਮੈਂ
2: ਬਾਹਰ ਵੀ ਆ ਹੀ ਸਕਦਾ ਸੀ ਉਹ, ਇਹਦੀ ਵੀ ਕੋਈ ਗੱਲ ਨਹੀਂ। ਜਿਹੜਾ ਹੁਣ ਦੇਖੋ ਆ ਮਤਲਬ ਇੰਨਾ ਪੈਸਾ ਮੀਂਹ ਵਾਂਗੂ ਵਰ ਰਿਹਾ, ਕੱਲ ਨੂੰ ਉਹਦਾ ਭੋਗ ਆ ਉੱਥੇ, ਦੇਖਿਓ ਕੀ ਕੁਛ ਹੋਣਾ। ਮਤਲਬ ਮੈਨੂੰ ਇਹ ਗੱਲ ਇਹਦੀ ਠੀਕ ਹੈ, ਉਹਦੀ ਆਰਥਿਕ ਮਦਦ ਹੋ ਰਹੀ ਹੈ
1: ਜੀ,
2: ਪਰ ਮੈਨੂੰ ਇਹ ਦੁੱਖ ਬਹੁਤ ਲੱਗ ਰਿਹਾ ਉਹਦੀ ਗੱਲ ਤੇ ਵੀ ਮਤਲਬ ਮਰਨਾ ਜ਼ਰੂਰੀ ਹੈ ਸਾਡੇ ਸਮਾਜ ਲਈ।
1: ਬਿਲਕੁਲ ਬਿਲਕੁਲ ਜੀ,
2: ਦੇਖੋ ਉਹਨੇ ਨੌਕਰੀ ਨਹੀਂ ਲਈ ਆਪਣੇ
1: ਜੀ।
2: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਮੰਤਰੀ ਉਹਦੇ ਹਲਕੇ ਦਾ ਬੈਠਾ ਸੀ, ਉਹ ਕਹਿੰਦਾ ਕਿਹੜੀ ਨੌਕਰੀ ਚਾਹੀਦੀ, ਉਹ ਕਹਿੰਦਾ ਨੌਕਰੀ ਦੇਗਾ ਮੈਂ ਆਪਦਾ ਟੱਬਰ ਪਾਲੂਗਾ, ਇੱਕ ਸਟੇਡੀਅਮ ਬਣਾ ਕੇ ਜਿੰਮ ਬਣਾ ਕੇ ਮੈਨੂੰ ਦੇ ਦੋ, ਇੱਕ ਅਕੈਡਮੀ ਬਣਾ ਦੋ, ਮੈਂ ਪਲੇਅਰ ਤਿਆਰ ਕਰਨੇ ਨੇ
1: ਜੀ।
2: ਉਹਨੇ ਜਾਣੀ ਨਿੱਜ ਤੋਂ ਉੱਪਰ ਉੱਠ ਕੇ ਵਿਚਾਰਾ ਕਰਦਾ ਤੇ ਤੁਰ ਕਿੱਧਰ ਨੂੰ ਪਿਆ, ਤੇ ਉਹਦੀ ਬਾਂਹ ਕਿਸੇ ਨੇ ਨਹੀਂ ਫੜੀ ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ।
1: ਬਿਲਕੁਲ ਬਿਲਕੁਲ ਜੀ, ਨਾਲੇ ਦੇਖੋ
2: ਮੀਡੀਆ ਦੇ ਇਹ ਦੇਖੋ ਆਪਾਂ ਜਿਹੜੇ ਗੱਲ ਕਰਦੇ ਆ ਉਹਦੀ ਸੋਸ਼ਲ ਮੀਡੀਆ ਦੀ, ਉਹ ਇਸੇ ਸੋਸ਼ਲ ਮੀਡੀਆ ਤੇ ਪਿੱਟਿਆ।
1: ਬਿਲਕੁਲ ਜੀ ਬਿਲਕੁਲ ਜੀ,
2: ਕਿੱਡਾ ਦਰਸ਼ਨੀ ਜਵਾਨ ਸੀ ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਸੀ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ।
1: ਬਿਲਕੁਲ ਜੀ,
2: ਮਤਲਬ ਉਹ ਜਿਉਂਦਾ ਪਿੜਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ
1: ਜੀ।
2: ਖਬਰਾਂ ਕਿੰਨੇ ਕੁ ਉਹਦੇ ਅੰਦਰ, ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੋਗਾ ਨਾ, ਮਤਲਬ ਆਪਾਂ ਮੈਨੂੰ ਐ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ ਚ ਸ਼ੰਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ
1: ਜੀ,
2: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਭਾਰਤ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ ਸੁਣੀਦਾ ਜਾਂ ਸ਼ੰਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ, ਉਹ ਮੈਂ ਚਲੋ ਮੈਂ ਤੇ ਸ਼ੰਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ, ਹੁੰਦਾ ਕੁਦਰਤੀ, ਸਾਨੂੰ ਇਹ ਨੀ ਕਿ ਅਸੀਂ ਸਿੱਖਿਆ ਜਦੋਂ ਬੰਦਾ ਗੱਲ ਪਕੜ ਕਰਦਾ ਹੁੰਦਾ ਗੱਲ
1: ਤੇ
2: ਕਰ ਲਈ ਦੀ ਆ ਪਕੜ, ਕਿਉਂਕਿ ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ, ਮੈਂ ਧਿਆਨ ਦੇਈਦਾ ਜਿਹੜੀ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ। ਉਹ ਕਦੇ ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿਹਦੇ ਚਿਰ ਦਿਮਾਗ ਚੱਲਦਾ
1: ਜੀ,
2: ਹਨਾ, ਤੇ ਪੁੱਛੀ ਵੀ ਜਾ ਸਕਦੀ ਹੁੰਦੀ ਹੈ, ਪਰ ਸਾਨੂੰ ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਉਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ ਚ ਜਾਣਾ ਚਾਹੀਦਾ, ਮਤਲਬ ਕੀ ਆ ਸਾਨੂੰ ਜੇ ਉਹਦੇ ਜਾਏਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ
1: ਜੀ।
2: ਇਹਦੇ ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਨਹੀਂ ਤਾਂ ਤੁਸੀਂ ਇੱਥੇ ਲੁਟੇਰੇ ਹੀ ਨੇ, ਸਭ ਲੁੱਟ ਲੁੱਟਦਾ ਮਾਲ ਆ, ਲੁੱਟ ਕੇ ਆ ਜਾਂਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ ਕਿੰਨਾ ਕੁਝ ਚੱਲ ਰਿਹਾ, ਇਹ ਵੀ ਚੱਲੇ ਰਹੇ ਹਨ, ਚੰਗੇ ਕੰਮ ਕਰਨ ਵਾਲੇ ਚੰਗੇ ਵੀ ਕਰਦੇ ਆ, ਪਰ ਇਹ ਨਹੀਂ ਕਹਿੰਦੇ ਮਾੜੀ ਕਰਦੇ ਆ,
1: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ। ਬਿਲਕੁਲ ਚੀਜ਼ਾਂ ਨੇ,
2: ਸਿੱਖਣ ਦੀਆਂ ਵੀ ਲੋੜਾਂ ਨੇ, ਦਿੱਤਾ ਵੀ ਸਾਨੂੰ ਬਹੁਤ ਕੁਛ ਆ, ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ, ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲੋ ਸਾਰਾ
1: ਜੀ,
2: ਹਾਂਜੀ ਇੱਥੇ ਬੈਠੇ ਜਿਹਦੀ ਮਰਜ਼ੀ ਜੋ ਮਰਜ਼ੀ ਦੇਖ ਲੋ।
1: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ,
2: ਪਹਿਲਾਂ ਬਾਕੀ ਡਾਕੀਆਂ ਸ਼ੁਰੂ ਹੋਈਆਂ ਸੀ।
1: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ, ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਹੀ ਲੱਗੇ ਰਹਿੰਦੇ
2: ਸੀ। ਸਾਡੇ ਕੋਲ ਬਾਕੀ ਡਾਕੀ ਹੁੰਦੇ ਸੀ, ਅਸੀਂ ਉੱਥੇ ਹੀ ਲੱਗੇ ਰਹਿੰਦੇ ਗੱਲਾਂ ਬਾਤਾਂ ਮਾਰਦੇ ਸੀ, ਫਿਰ ਸੀਵੀ ਆ ਗਏ
1: ਜੀ,
2: ਬਾਕੀ ਡਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ
1: ਜੀ,
2: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ, ਮਤਲਬ ਆਹ ਗਰੁੱਪ ਆ
1: ਤੇਰਾ ਵਟਸਐਪ ਗਰੁੱਪ ਹੋ ਗਿਆ,
2: ਉਹ ਆਪਸ ਕਰ ਲੈਂਦੇ ਸੀ।
1: ਬਿਲਕੁਲ
2: ਹੌਲੀ ਹੌਲੀ ਫਰਕ ਪੈ ਗਿਆ, ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ, ਵੈਸੇ ਦੇਖੋ ਇਹ ਗੱਲ ਨਹੀਂ ਹੈਗੀ।
1: ਬਿਲਕੁਲ ਹੈ ਜੀ,
2: ਤੇ ਉਹ ਬਾਕੀ ਟਾਕੀ ਆਈ ਤਾਂ ਸੀਵੀ ਆਇਆ ਬਾਕੀ ਟਾਕੀ ਨੂੰ ਖਾ ਗਿਆ, ਤੇ ਫੋਨ ਆਏ ਉਹ ਸੀਵੀ ਨੂੰ ਖਾ ਗਏ ਜਿਹੜਾ ਰੇਡੂਆ ਹੁੰਦਾ ਸੀਗਾ,
1: ਹਾਂਜੀ
2: ਹਾਂਜੀ ਉਹ ਖਾਏ ਗਏ ਮੁੜ ਕੇ, ਫੋਨ ਫੋਨ ਤਾਂ ਸਾਰਾ ਕੁਛ ਖਾ ਗਿਆ
1: ਜੀ,
2: ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਉਡਾ ਹੀ ਭੁੱਖਾ ਸੀ ਇਹ।
1: ਬਿਲਕੁਲ ਹੈ ਜੀ,
2: ਇਹਦਾ ਸਾਰਾ ਇਹਦੇ ਵਿੱਚ ਆ, ਤੁਸੀਂ ਇੱਕ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ, ਪਤਾ ਨੀ ਇੰਡੀਆ ਮੈਂ ਸਾਡੀਆਂ ਗੱਡੀਆਂ ਜਿੱਦਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ
1: ਜੀ,
2: ਫਿਰ ਸੀ ਡੀ ਬੰਦ ਹੋ ਗਈ
1: ਜੀ,
2: ਫਿਰ ਚਿੱਪ ਆਉਣ ਲੱਗ ਗਈ, ਹੁਣ ਕੁਛ ਵੀ ਨੀ ਆਉਂਦਾ ਗੱਡੀਆਂ, ਕੁਛ ਵੀ ਹੈ ਨੀ, ਉਹ ਕਹਿੰਦੇ ਤੁਸੀਂ ਆਪਦਾ ਕਨੈਕਟ ਕਰੋ,
1: ਡਾਊਨਲੋਡ ਕਰੋ,
2: ਐਪਾਂ ਹੈਗੀਆਂ ਫੋਨ ਦੇ ਵਿੱਚ, ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋਇਆ, ਜਿਹੜਾ ਮਰਜ਼ੀ ਕੋਈ ਸੁਣੀ ਚੱਲੋ, ਇਹਨੇ ਜਮੇ ਖਤਮ ਕਰਤਾ।
1: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ, ਭੜਕਦੇ ਫਿਰਦੇ ਹੁੰਦੇ ਸੀ, ਆ ਤਾਰ ਦਿਓ ਜੀ, ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ, ਹਨਾ ਸੀ ਡੀ ਚਲਾਉਣ ਨੂੰ ਜਾਂ ਕੁਛ ਕਰਨ।
2: ਬਿਲਕੁਲ
1: ਬਿਲਕੁਲ,
2: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ, ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖਿਆਂ ਵਾਲਾ, ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ, ਉਹ ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ, ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨੀ ਯਾਦ ਆ ਰਿਹਾ, ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ, ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ, ਮਤਲਬ ਪੰਜ ਛੇ ਡੱਬੇ ਭਰੇ ਪਏ ਹੋਣੇ ਕੈਸਟਾਂ ਦੇ, ਉਹ ਕਿੱਥੋਂ ਲੱਭੂਗਾ ਜੀ ਗੀਤ ਉਹ
1: ਜੀ,
2: ਹੈਂ ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ, ਜਿਹੜਾ ਕੋਈ ਮਰਜ਼ੀ ਲੱਭ ਲੋ ਜੀ।
1: ਜੀ
0: ਬਿਲਕੁਲ ਬਿਲਕੁਲ ਜੀ,
2: ਸਮਾਂ ਹੈ
1: ਜੀ,
2: ਸਮੇਂ ਨਾਲ ਸਭ ਕੁਝ ਬਦਲੀ ਜਾਂਦਾ ਜੀ।
0: ਸਮਾਂ
2: ਬੰਦੇ ਦਾ ਪਤਾ ਨੀ ਸੀ ਹੁੰਦਾ, ਉਹ ਵੀ ਘਰੇ ਮੁੜ ਆਉਂਦਾ ਸੀ, ਤੇ ਹੁਣ ਸਭ ਕੁਝ ਪਤਾ, ਲੋਕੇਸ਼ਨਾਂ ਵੀ ਹੁੰਦੀਆਂ, ਤਾਂ ਵੀ ਲੱਭਣਾ ਔਖਾ ਹੋਇਆ
1: ਪਿਆ, ਲੱਭਣਾ ਔਖਾ ਜੀ। ਜੀ ਬਿਲਕੁਲ ਹੈ ਜੀ,
2: ਠੀਕ ਹੈ ਜੀ,
1: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ
0: ਜੀ।
1: ਜੀ ਹਾਂਜੀ ਸ਼ਮੀ ਜੀ, ਕੰਟੀਨਿਊ ਪਲੀਜ਼।
0: ਬਿਲਕੁਲ ਬਿਲਕੁਲ ਜੀ ਬਿਲਕੁਲ, ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲੋ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ
1: ਕੀਤੀ ਹੈ ਜੀ।
0: ਉਹ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ, ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਹਾਂ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ
1: ਜੀ,
0: ਜਾਂ ਕੋਈ ਕਿਸੇ ਦੇ ਕੰਮ ਆ
1: ਸਕੀਏ।
0: ਬੜੀ ਵਾਰੀ ਮੈਂ ਦੇਖੀ, ਦੋ ਵਾਰੀ ਮੈਂ ਦੇਖ ਲਈ ਫਿਲਮ ਇੱਕ ਸ਼ਿੰਡਲਰਸ ਲਿਸਟ
1: ਜੀ,
0: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ, ਹੁਣ ਫਿਰ ਦੁਬਾਰਾ ਕਿਤੇ ਆ ਗਈ ਆ, ਆਨਲਾਈਨ ਅਵੇਲੇਬਲ ਹੋ ਗਈ
1: ਜੀ।
0: ਤੇ ਉਹ ਬੰਦਾ ਦੇਖੋ ਜਿਹੜਾ ਔਸਕਰ ਸ਼ਿੰਡਲਰ ਆ
1: ਜੀ,
0: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ
1: ਜੀ,
0: ਤੇ ਉਹਦੀ ਜਿਹਦੇ ਆਪਾਂ ਲਾਈਫ ਦੇਖਦੇ ਆ, ਤੇ ਉਹ ਰੀਅਲ ਬੰਦਾ ਹੈਗਾ ਕਹਿੰਦੇ ਹੋਇਆ ਉਹ ਧਰਤੀ ਤੇ, ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ, ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ, ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
1: ਜੀ,
0: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ, ਕੁਛ ਵੀ ਨੀ ਰੱਖਿਆ
1: ਜੀ।
0: ਉਹਦੇ ਆਖਿਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ ਉਹਨੂੰ ਇੱਕ ਮੁੰਦਰੀ ਦਿੰਦੇ ਆ
1: ਜੀ,
0: ਅਹਿਸਾਨ ਵਜੋਂ ਕਿ ਠੀਕ ਹੈ ਸਰ ਥੈਂਕਸ, ਤੁਸੀਂ ਜਾ ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ, ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ, ਤੇ ਮੈਂ ਚੱਲੇ ਆ। ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
1: ਜੀ
0: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
1: ਜੀ
0: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ।
1: ਬਿਲਕੁਲ ਹੈ ਜੀ,
0: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ
1: ਜੀ।
0: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਹੈ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਵੱਜ ਜਾਂਦੇ, ਆਹ ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਘਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ, ਇਹ ਵੇਚ ਦਿੰਦਾ 2 ਬੰਦੇ ਇਹਦੇ ਨਾਲ ਵੱਜ ਜਾਂਦੇ
1: ਜੀ,
0: ਇਹ ਮੇਰੇ ਦਿਮਾਗ ਚ ਕਿਉਂ ਨੀ ਆਈ, ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ ਘੱਟ ਬੰਦੇ ਬਚਾ ਸਕਿਆ
1: ਜੀ,
0: ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ
1: ਜੀ।
0: ਇਹ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ
1: ਜੀ,
0: ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
1: ਕਹੀ ਜਾ ਸਕਦੀ ਹੈ। ਬਿਲਕੁਲ ਹੈ ਜੀ
0: ਜੀ ਭਾਨ ਸਾਹਿਬ
1: ਜੀ, ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ
0: ਹੌਲੀ ਹੌਲੀ
1: ਜੀ, ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
0: ਬਿਲਕੁਲ ਜੀ ਬਿਲਕੁਲ
1: ਸ਼ਮੀ ਜੀ, ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ, ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆਂ ਦੇ ਵਿੱਚ ਕਿਵੇਂ, ਵੈਸੇ ਹੈ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਪਤਾ ਨੀ, ਕਹਿੰਦੇ ਅੱਜ ਮੱਛਰ ਦੇ ਬਸ ਵੀ ਹੈਗਾ ਕਿੱਥੇ ਇੰਡੀਆ ਦੇ ਵਿੱਚ ਹੈ ਜੀ,
0: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ
1: ਜੀ ਜੀ ਜੀ
0: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
1: ਜੀ,
0: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
1: ਜੀ
0: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ ਅਲੱਗ ਤਰੀਕ ਨੂੰ ਪਾਉਂਦਾ
1: ਜੀ,
0: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ ਮੁਬਾਰਕ ਦਿਨ ਹੈ
1: ਜੀ,
0: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ।
1: ਬਿਲਕੁਲ ਹੈ ਜੀ,
0: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ
1: ਜੀ,
0: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ ਹੈ
1: ਜੀ
0: ਕਿ ਰੇਡੀਓ ਨਾਲ ਨੋ ਡਾਊਟ ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਉੱਡਾ ਕੇ ਰੇਡੀਓ ਹੁੰਦਾ ਸੀ, ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ
1: ਜੀ,
0: ਬਕਾਇਦਾ ਉੱਥੇ ਉਹ ਕੱਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ ਨੈਟਵਰਕ ਨਾ ਆਂਦਾ ਹੋਵੇ,
1: ਹਵਾ ਲੱਗਦੀ ਰਹਿੰਦੀ ਆ ਵਿੱਚ।
0: ਹਾਂਜੀ, ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਿਟ ਵਾਲੇ ਟੈਲੀਵਿਜ਼ਨ ਆਏ ਆ, ਖੋਲ ਕੇ ਕਰ ਜੀ ਕਰਕੇ ਖੋਲਦੇ ਸੀ। ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ, ਉਹ ਬੰਦਾ ਚਾਬੀ ਆਪਣੀ ਜੇਬ ਚ ਰੱਖਦੇ ਆ ਕੇ ਖੋਲਦੇ। ਅੱਗੇ ਉਹ ਚ ਪ੍ਰੋਗਰਾਮ ਉਨੇ ਕੁ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਰੱਖੀ ਦੇ ਸਾਰੀ ਦਿਹਾੜੀ, ਤੇ ਸ਼ਾਮ ਨੂੰ 5 ਵਜੇ ਉਹ ਚੈਂ ਚੈਂ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ। ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਅਜੇ ਡਿਵੈਲਪਿੰਗ ਸਟੇਜ ਦੇ ਵਿੱਚ ਸੀਗੀ, ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਆ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ ਆਲ ਚੱਕੋ ਰੁਕਾਵਟ ਲਈ ਖੇਦ ਹੈ
1: ਜੀ,
0: ਤੇ ਹੁਣ ਸਾਡੇ ਮੌਕੇ ਪ੍ਰੋਗਰਾਮ ਦੇ, ਹੁਣ ਸੁਣੋ ਦਿੱਲੀ ਤੋਂ,
1: ਹੁਣ ਮੇਰੇ ਕੋਲ ਬੰਦੇ ਬਣ ਕੇ ਖਬਰਾਂ ਸੁਣੋ ਤੇ ਮੰਡੀਆਂ ਦੇ
0: ਭਾਅ। ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਰੇਵ ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ ਚ ਗੱਲ ਆਈ, ਉਹ ਉਹਦੇ ਲਈ ਹਰਬੰਸ ਹਿਊ ਜੀ ਨੂੰ ਮੈਂ ਯਾਦ ਕਰਨਾ ਚਾਹੂੰਗਾ, ਕਿਉਂਕਿ ਬਹੁਤ ਹੀ ਉਹ ਸਤਿਕਾਰਿਤ ਆਪਣੇ ਰਹੇ ਨੇ,
1: ਬਿਲਕੁਲ।
0: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ
1: ਜੀ,
0: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ, ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ, ਲੰਡਨ ਤੋਂ ਰੇਡੀਓ ਚੱਲਦਾ, ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ
1: ਜੀ।
0: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਰਾਤ ਨੂੰ ਸ਼ੁਰੂ ਹੋਇਆ ਮੁਸ਼ਾਇਰਾ, ਅਸੀਂ ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ।
1: ਉਹ ਕਹਿੰਦੇ 5.5 ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ ਜੀ।
0: ਹਾਂਜੀ ਹਾਂਜੀ, ਉਹ ਜਿਉਂ ਬੈਠੇ ਪਰ ਉਹ ਅੱਧੀ ਰਾਤ ਨੂੰ ਸ਼ਾਇਦ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ ਹਿਸਾਬ ਨਾਲ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ ਦੀ
1: ਨੂੰ ਆ ਗਿਆ ਜੀ।
0: ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ
1: ਜੀ,
0: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ, ਕਵੀ ਇੱਕ ਗੱਡੀ ਦੇ 5 ਜਣੇ ਸੀ, ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ, ਉਹ ਵੀ ਸਪੈਸ਼ਲੀ ਆਏ ਹੋਏ ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ, ਤੇ ਬੜੇ ਟੋਰ ਨਾਲ ਬੈਠੇ ਵਿੱਚ
1: ਕੈਮਰਾ,
0: ਮੈਨੂੰ ਕਹਿੰਦੇ ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ
1: ਜੀ,
0: ਕਹਿੰਦੇ ਰੇਡੀਓ ਕਿੱਥੇ ਆ ਇੱਥੇ, ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ, ਬੈਠੇ ਹਿਊ ਸਾਹਿਬ ਤੇ ਆ ਬਿਜਲਾ ਜੀ ਬੈਠੇ ਆ
1: ਜੀ,
0: ਇਹ 2 ਜਣੇ ਦੀ ਟੀਮ ਆ, ਇਹੀ ਰੇਡੀਓ ਆ
1: ਜੀ।
0: ਉਹ ਕਹਿੰਦੇ ਉਹ ਤਾਂ ਮਿੰਟ ਕਹਿੰਦੇ ਉਹ ਮਿੰਟ ਬਾਹਰ ਆ ਯਾਰ
1: ਜੀ,
0: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਈਕ ਆ ਨਾ ਕੋਈ ਬਾਹਰ ਮੈਨੂੰ ਕੋਈ ਗੱਡੀ ਖੜੀ ਡਿੱਗੀ ਜੀ ਤੇ ਰੇਡੀਓ ਲੱਗਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿੱਦਾਂ ਆ
1: ਜੀ।
0: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ, ਇਹਦੀ ਕੋਈ ਲੋੜ ਨੀ, ਆਪਾਂ ਰੇਡੀਓ ਤੇ ਜਾਣਾ, ਆਵਾਜ਼ ਹੀ ਜਾਣੀ ਆ, ਫੋਟੋ ਨੀ ਜਾਣੀ
1: ਜੀ।
0: ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ
1: ਜੀ,
0: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ, ਫਿਰ ਮੈਂ ਤਾਂ ਐਵੇਂ ਕਸੀ ਬੈਠਾ ਸਭ ਕੁਛ
1: ਜੀ।
0: ਅੱਛਾ, ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ
1: ਜੀ,
0: ਆਹ ਲਓ ਜੀ। ਉਹ ਮੈਂ ਕਿਹਾ ਜੀ ਇਹ ਰੇਡੀਓ ਆ, ਕਹਿੰਦੇ ਇਹ ਰੇਡੀਓ ਨੀ ਇਹ ਤਾਂ ਫੋਨ ਆ, ਇੱਥੇ ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ
1: ਜੀ।
0: ਉਹ ਕਾਲ ਲੱਗੀ ਉਧਰੋਂ ਪੋਸਟ, ਉਹ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਯਾ ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਮ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ ਪ੍ਰੋਗਰਾਮ ਦਾ ਨਾਮ। ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ
1: ਜੀ।
0: ਉਹ ਵੀ 2-3 ਘੰਟੇ ਚੱਲਿਆ ਕੰਮ
1: ਜੀ,
0: ਤੇ ਬਹੁਤ ਫਨਚਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆ ਸਹੀ ਗੱਲ ਆ, ਬਹੁਤ ਵਧੀਆ ਚੀਜ਼ ਸੀ
1: ਜੀ।
0: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ
1: ਜੀ,
0: ਉੱਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੰਨਿਆ ਉਦੋਂ ਹੀ
1: ਜੀ,
0: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਸਕਦੇ, ਜਿਹੜਾ ਅੱਧੀ ਰਾਤ ਨੂੰ ਜਾਗੇ ਆ ਅਸੀਂ ਦਿਨੇ ਕਰ ਲਾਂਗੇ ਇੱਥੋਂ ਬੱਚੇ ਇਕੱਠੇ ਹੋ ਕੇ
1: ਜੀ ਜੀ।
0: ਇਹ ਜਿਹੜੀਆਂ ਚੌਂਕੀਆਂ ਲੱਗੀਆਂ ਉਹ 2-3 ਵਾਰੀ ਉਹ ਪ੍ਰੋਗਰਾਮ ਹੋਇਆ ਸੀ, ਤੇ ਬੜਾ ਅੱਛਾ ਉਹ ਹਰਬੰਸ ਸਿੰਘ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਯਾਦ ਕਰਦੇ ਆ, ਸਲੂਟ ਵੀ ਕਰਦੇ ਆ,
1: ਔਰ
0: ਬਾਕਮਾਲ ਬਿਲਕੁਲ ਜੀ ਬਿਲਕੁਲ ਬਾਦ ਸਾਹਿਬ। ਤੋ ਇਹੀ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਂ ਸੋਚੇ ਗਏ ਸੁਝਾਏ ਗਏ, ਪਰ ਉਹ ਫਿਰ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਕਿ ਚਲੋ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ। ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ, ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ, ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲੋ ਤਰੀਕੇ ਨਾਲ ਰਿਕਾਰਡ ਵੀ ਕਰ ਰਹੇ ਆ ਤੇ ਐਚ ਡੀ ਵਿਚਾਰ ਜਿਹੜੇ ਆ ਰਿਕਾਰਡ ਹੋ ਰਹੇ ਨੇ।
1: ਸੋ
0: ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾਂ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ,
1: ਬਿਲਕੁਲ,
0: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ।
1: ਬਿਲਕੁਲ ਜੀ।
0: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ ਚਰਚਾ ਤੁਸੀਂ ਛੇੜੀ ਮੀਡੀਆ ਦੀ, ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ
1: ਜੀ,
0: ਪਰ ਇਹ ਸਫ਼ਰ ਜਾਰੀ ਆ
1: ਜਾਰੀ ਆ
0: ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਐਫ ਐਮ ਰੇਡੀਓ ਆ, ਏ ਐਮ ਰੇਡੀਓ ਆ, ਤੇ ਹੁਣ ਡੈਪ ਰੇਡੀਓ ਵੀ ਚੱਲ ਪਿਆ, ਡਿਜੀਟਲ ਆਡੀਓ ਬ੍ਰੋਡਕਾਸਟਿੰਗ ਸਿਸਟਮ ਚੱਲ ਰਿਹਾ ਹੈ ਤੇ ਉਹਦੀ ਰੇਂਜ ਵੀ ਜ਼ਿਆਦਾ ਹੈ, ਕਲੈਰਿਟੀ ਵੀ ਜ਼ਿਆਦਾ ਹੈ। ਤੇ ਅੱਗੇ ਅੱਗੇ ਹੋਰ ਵੀ ਇਹਦੇ, ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ।
1: ਬਿਲਕੁਲ
0: ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ, ਕੋਈ ਨੈਟ ਚਾਹੀਦਾ ਉਹਦੇ ਕੋਲ।
1: ਸ਼ਮੀ ਜੀ,
0: ਸੋ ਇਹ ਕੁੱਲ ਮਿਲਾ ਕੇ
1: ਤੇ ਆਪਣੇ ਨਾਲ
0: ਕੁੱਲ ਮਿਲਾ ਕੇ,
1: ਹਾਂਜੀ
0: ਜੀ ਜੀ ਜੀ,
1: ਦੋ ਸਰੋਤੇ, ਮੈਂ ਕਿਹਾ ਕੁੱਲ ਤੁਸੀਂ ਮਿਲਾਓ, ਦੋ ਸਰੋਤੇ ਜੁੜੇ ਆ, ਉਹਨਾਂ ਦੀ ਗੱਲ ਸੁਣ ਲਈਏ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ
0: ਕੁੱਲ ਮਿਲਾ ਕੇ।
1: ਹਾਂਜੀ, ਕੁੱਲ ਦਾ ਮਤਲਬ ਕਿ ਪੀੜੀ ਵੀ ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ ਕੁੱਲ, ਉਹਦੇ ਨਾਲ ਵੀ
0: ਬਿਲਕੁਲ, ਗੁਜਰਾਂ ਦੇ ਵੀ ਕੁੱਲ ਹੁੰਦੇ ਆ, ਫਕੀਰਾਂ ਦੀ ਕੁੱਲੀ
1: ਕੁੱਲੀ ਨਹੀਂ, ਕਲੋਲ ਵੀ ਹੋ ਜਾਂਦੀ ਹੈ
0: ਕਿਉਂਕਿ ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ।
1: ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ।
3: ਹਾਂਜੀ
1: ਭਾਜੀ, ਸਤਿ ਸ੍ਰੀ ਅਕਾਲ ਜੀ,
3: ਮੁਬਾਰਕਬਾਦ ਦਿੱਤੀ, ਮੇਰੀ ਕਿਸੇ ਨੇ ਨੀ ਮੰਨੀ।
1: ਅੱਛਾ ਜੀ,
3: ਲਾਈਵ ਚੈਟ ਤੋਂ? ਹਾਂਜੀ,
1: ਅੱਛਾ,
3: ਫਿਰ ਮੈਂ ਮੱਛਰ ਦਿਵਸ ਦੇਣੀ ਹੋਈ ਸੀ ਨਾ ਵਧਾਈ।
1: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ ਕੇ ਸੁਣ ਰਹੇ ਕਿ ਮੱਛਰ ਤੰਗ ਕਰ ਰਿਹਾ?
3: ਚਲੋ, ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ ਏ ਆਈ ਪੜ੍ਹਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜ੍ਹਾਉਣ ਲੱਗੇ ਏ ਆਈ ਕਿਤੇ ਵੀ, ਅਸੀਂ ਵੀ ਸਾਰੇ ਦਾਖਲਾ ਲੈ ਲਈ ਤੇ ਏ ਆਈ ਦੱਸ ਦੂ ਸਾਨੂੰ ਵੀ ਮੱਛਰ ਦਿਵਸ ਕਿਹੜੇ ਕਿਹੜੇ ਸ਼ਹਿਰ ਚ ਹੈ
1: ਜੀ।
3: ਤੇ ਚਲੋ ਜੋਕ ਤੋਂ ਪਾਰਟ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ, ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਸਰੀਰਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਜੋ ਵੀ ਗੱਲਬਾਤ ਕਰਦੇ ਆ ਆਪਾਂ
1: ਜੀ,
3: ਤੇ ਇੱਕ ਫੈਮਿਲੀ ਬਣ ਗਈ ਹੈ
1: ਜੀ।
3: ਤੇ ਏਦਾਂ ਦਾ ਹੀ ਵਾਤਾਵਰਨ ਉੱਤੇ ਯਾਦ ਆਇਆ ਕਿ ਜਿਹੜੇ ਚੰਗੇ ਚੰਗੇ ਤੋਂ ਰਿਟਾਇਰ ਹੋਏ ਲੋਕ ਵੀ ਨਾ, ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
1: ਜੀ।
3: ਤੇ ਇਸ ਤਰ੍ਹਾਂ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ, ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵੀ ਚਾਅ ਸੀ, ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
1: ਜੀ,
3: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੋਂ, ਉਹ ਬੜਾ ਮਿੰਤਾ ਕਰਦੇ ਮਿੰਤਾਂ ਕਰਕੇ ਬਿਠਾਉਂਦਾ, ਹਾਂਜੀ ਮਿੰਤਾਂ ਕਰਕੇ ਉਹਨੂੰ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ ਦੋ ਮਿੰਟ ਮੇਰੀ ਗੱਲ ਸੁਣ ਜਾਓ ਜਾਂ ਮੇਰਾ ਗਾਣਾ ਸੁਣ ਜਾਓ, ਮੈਂ ਨਵਾਂ ਬਣਾਇਆ
1: ਜੀ।
3: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ, ਉਹਨੇ ਨਾ 65 ਵਾਰੀ ਖੂਨਦਾਨ ਕੀਤਾ
1: ਜੀ,
3: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ, ਹੈਨਾ
1: ਜੀ।
3: ਤੇ ਉਹ ਜਿਹੜਾ ਸ਼ਾਇਰ ਸੀ ਨਾ, ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ, ਮਤਲਬ ਕਈ ਕੁਛ ਕਹਿ ਕੇ
1: ਜੀ।
3: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੇ, ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸਾਈਡ ਤੋਂ ਸੁੱਟਤਾ। ਮੈਨੂੰ ਪਤਾ ਲੱਗਾ, ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਹੀ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ, ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ, ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ ਹੋਇਆ ਰੇਡੀਓ ਸਟੇਸ਼ਨ।
1: ਉਹ ਮੋਰੀ ਦੁਖੀ ਹੋਣਾ ਜੀ, ਉਹ ਕਹਿੰਦਾ ਹੋਣਾ ਇਹ ਰੋਜ਼ ਹੀ ਆ ਜਾਂਦਾ।
3: ਨਹੀਂ, ਇੱਕ ਸ਼ਾਬਾਸ਼ ਵਾਲੀ ਚੀਜ਼ ਉਹ ਵੀ ਤੁਹਾਡੇ ਆਪਣੇ ਦੇ ਰਿਹਾ ਲਿਖਤ ਰੂਪ ਚ ਆਪਣੇ ਵੱਲੋਂ, ਤੇ ਤੁਸੀਂ ਉਹਦੀ ਕਦਰ ਤਾਂ ਕਰੋ।
1: ਬਿਲਕੁਲ,
3: ਏਦਾਂ ਹਾਂਜੀ, ਕਮਿਊਨੀਕੇਸ਼ਨ ਗੈਪ ਹੁੰਦਾ ਨਾ, ਮਤਲਬ ਜੇ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰ ਪਾਉਂਦੇ ਰਹਿੰਦੇ ਨੇ ਬੇਬੀ ਤੇ ਸਾਰਾ ਦਿਨ, ਏਦਾਂ ਵੀ ਕਹਿ ਦਿੰਦੇ ਸਾਰਿਆਂ ਨਾਲ, ਏਦਾਂ ਇੱਕ ਅੱਧਾ ਬੰਦਾ ਹੁੰਦਾ ਹੀ ਹੋਊਗਾ ਜਿਹੜਾ ਏਦਾਂ ਕਹਿ ਦਿੰਦਾ ਕਿ ਟਾਈਮ ਖਰਾਬ ਕਰਦੇ ਨੇ ਰੇਡੀਓ ਤੇ
1: ਜੀ।
3: ਹਾਂਜੀ, ਧੰਨਵਾਦ ਤੁਹਾਨੂੰ ਮੇਰੀ ਹਾਜ਼ਰੀ
1: ਰੇਡੀਓ,
3: ਬਹੁਤ ਬਹੁਤ
1: ਮੁਬਾਰਕਾਂ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ
0: ਸ਼ੁਕਰੀਆ ਜੀ।
1: ਜੀ ਦੋਸਤੋ, ਇਸ ਜੀ ਜੱਸੀ ਚਾਲ ਜੀ, ਤੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਬਾਈ ਜੀ ਨੇ, ਤੇ ਆਪਣੇ ਸੁਰਿੰਦਰ ਮਾਲ ਜੀ ਕਹਿੰਦੇ ਆ ਕਿ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਛੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣੀ ਚਾਹੁੰਦੀ ਕਹਿੰਦੇ ਜੀ, ਤੇ ਉਹਨਾਂ ਦੀ ਗੱਲ ਵੀ ਚਲੋ ਮੈਂ ਸੁਣ ਲਵਾਂਗਾ ਜੀ ਫਿਰ ਬਾਅਦ ਦੇ ਵਿੱਚ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਮੁਕੱਦਰ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਪੱਤ ਬਾਈ ਜੀ, ਛੰਮੀ ਬਾਈ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ, ਜੀ
0: ਬਿਲਕੁਲ ਜੀ, ਬਿਲਕੁਲ ਜ਼ਿੰਦਾਬਾਦ,
4: ਉਹੀ ਰਹਿਣੀ ਹੈ ਜ਼ਿੰਦਾਬਾਦ ਅਖੀਰ ਤੱਕ
1: ਜੀ।
4: ਗੱਲ ਐ, ਮੈਂ ਤਾਂ ਨਾ ਚਲੋ ਥੋੜੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
1: ਜੀ।
4: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ, ਵਿਸ਼ਾ ਇਹੀ ਚੱਲਦਾ ਪਿਆ, ਪਰ ਚਲੋ ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ, ਮੈਂ ਸੁਣੀ ਜਦੋਂ ਮੈਂ ਸੁਣਿਆ ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰਦਾ ਹੀ ਪਿਆ ਸੀ
1: ਜੀ।
4: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ, ਨਹੀਂ ਜੇ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ ਜੀ,
1: ਜੀ
4: ਇੱਕ ਹੋ ਗਏ ਵਿਰੋਧੀ ਧਿਰ ਵਾਲੇ
1: ਜੀ,
4: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨਹੀਂ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
1: ਜੀ,
4: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਆ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ, ਵੀ ਤੁਸੀਂ ਮੁੱਖ ਮੰਤਰੀ ਦੀ ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ, ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨਹੀਂ ਕਰ ਸਕਦੇ, ਤੁਹਾਡਾ ਪੇਜ ਉਡਾ ਤਾ, ਤੁਸੀਂ ਇਹ ਕਿਉਂ ਯੂਜ ਕਰਦੇ ਪਏ ਹੋ
1: ਜੀ,
4: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
1: ਜੀ,
4: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਆ, ਵੀ ਇਹ ਕਿਵੇਂ ਕੰਮ ਕਰਦੇ ਨੇ, ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
1: ਜੀ,
4: ਵੀ ਇਹ ਇਹ ਉਹੀ ਗੱਲ ਹੈ, ਇਹੀ ਆ ਕੇਜਰੀਵਾਲ ਵੀ ਉੱਥੇ ਦਿੱਲੀ ਚ ਇਲਜ਼ਾਮ ਲਾਉਂਦੇ ਨੇ ਵੀ ਆ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ, ਆਪਣਾ ਬੀਜੇਪੀ ਵਾਲੇ
1: ਜੀ,
4: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਹੀ ਧੱਕਾ ਇਹ ਇੱਥੇ ਇੱਥੇ ਇਹ ਕਰਦੇ ਪਏ ਨੇ
1: ਜੀ।
4: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਹੈ, ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ, ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
1: ਜੀ,
4: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨਹੀਂ ਖੁੱਲਿਆ ਕਿਸੇ ਨੇ, ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਕੋਈ ਬੰਦਾ ਭਾਵੇਂ ਅਜੀਤ ਅੰਜੁਮ ਹੋਰੀ ਹੋਣ, ਭਾਵੇਂ ਆ ਵਿਸਾਰ ਸ਼ਰਮਾ ਹੋਰੀ ਹੋਣ, ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ, ਪਰ ਕਿਸੇ ਦਾ ਮੈਂ ਨਹੀਂ ਸੁਣਿਆ
1: ਜੀ,
4: ਕੌਣ ਬੋਲਦਾ
1: ਜੀ।
4: ਇਸ ਕਰਕੇ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ, ਇੱਥੇ ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
1: ਜੀ,
4: ਜਿਹੜਾ ਬੰਦਾ ਮੈਂ ਇੱਕ ਸੈਕਿੰਡ ਚ ਗੱਲ ਖਤਮ ਕਰਦਾ, ਜਿਹੜਾ ਬੰਦਾ ਕਿਸੇ ਤੇ ਰਲ ਨੀ ਨਾ
1: ਜੀ,
4: ਉਹ ਕਿਸੇ ਹੱਲ ਵੀ ਨੀ ਹੈਗਾ
1: ਜੀ,
4: ਉਹਨੂੰ ਕੋਈ ਕੋਈ ਪੁੱਛਣ ਵਾਲਾ ਨੀ ਹੈਗਾ, ਜਿਹੜਾ ਜਿਹੜਾ ਚਾਪਲੂਸ ਹੈ ਉਹ ਕਿਸੇ ਧਿਰ ਵੱਲ ਜਰੂਰ ਖੜਾ, ਉਹਦੇ ਵੱਲ ਇੱਕ ਧਿਰ ਜਰੂਰ ਖੜ ਜੂਗੀ, ਉਹੀ ਗੱਲ ਕੋਈ ਵੀ ਖੜ ਜੇ ਭਾਵੇਂ ਆ ਕੇ,
1: ਬਿਲਕੁਲ ਹੈ ਜੀ। ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ, ਛੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ, ਉਹਦੇ ਵਿੱਚ ਛੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ, ਨਾਪਿਆ ਜਾਵੇ, ਮਾਪਿਆ ਜਾਵੇ, ਤਾਂ ਮੈਂ ਤੁਹਾਡੇ ਕੋਲ ਜ਼ਰੂਰ, ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਆ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ, ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕਿ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ, ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ, ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ, ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ। ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ, ਮਤਲਬ ਕਿ ਹੈਗਾ ਸ਼ਮੀ ਜੀ?
0: ਬਿਲਕੁਲ ਜੀ, ਜਿਹੜੀ ਔਲਖ ਸਾਹਿਬ ਗੱਲ ਕਰ ਰਹੇ ਆ ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ, ਵੱਖਰੇ ਵੱਖਰੇ ਜਿਹੜੇ ਕਹਿ ਲੋ ਵੀ ਚਿਹਰੇ ਵੀ ਕਹਿ ਲੋ ਜਾਂ ਕਿਵੇਂ ਆਪਾਂ ਨੂੰ ਦੇਖ ਸਕਦੇ ਹਾਂ
1: ਜੀ।
0: ਉਹ ਜਿਵੇਂ ਹੁਣ ਤੁਸੀਂ ਭਾਰਤ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ ਉਹ ਖਬਰ ਹੀ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਫਿਰ ਖਬਰ ਨੀ ਬਣੇਗੀ, ਉਹ ਅਨਾਲਿਸਿਸ ਬਣ ਜੂਗਾ ਉਹਦਾ,
1: ਸਾਡਾ ਨਜ਼ਰੀਆ ਬਣ ਜੂਗਾ,
0: ਕਿਸੇ ਵੀ ਨਿੱਜੀ ਵਿਚਾਰ ਹੋ ਗਏ। ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਤਿੰਨ ਪਹਿਲੂ ਹੁੰਦੇ ਆ, ਇੱਕ ਉਹ ਜਿਹੜਾ ਪੀੜਤ ਆ, ਇੱਕ ਉਹਦਾ ਬਿਆਨ ਆ, ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ, ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ ਇੱਕ ਉਹਦੀ ਕਹਾਣੀ ਹੋਏਗੀ, ਤੇ ਤੀਜਾ ਹੋਊਗਾ ਜੋ ਸੱਚੀ ਸੱਚ ਹੀ ਆ। ਤੇ ਜਿਹੜਾ ਪੱਤਰਕਾਰ ਆ ਜੋ ਮੀਡੀਆ ਹੈ ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ, ਨਾ ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ, ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ। ਹੁਣ ਉਹਨੂੰ ਨਿਰਪੱਖ ਹੋ ਕੇ, ਨਿਰਪੱਖ ਹੋਣਾ, ਨਿਰਪੱਖਤਾ ਦਾ ਹੋਣਾ, ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ, ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ। ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ, ਇੱਕ ਹਿੱਸਾ ਹੈ
1: ਜੀ,
0: ਮੀਡੀਆ ਦਾ ਹਿੱਸਾ ਹੈ, ਔਰ ਲੇਕਿਨ ਉਹਦਾ ਇੱਕ ਕਹਿ ਲੋ ਵੀ ਵੱਖਰਾ, ਇੱਕ ਉਹਦਾ ਵੱਖਰਾ ਸੈਗਮੈਂਟ ਹੈ, ਇੱਕ ਬਿਲਕੁਲ ਅਲੱਗ ਹੀ ਜਿਹਦਾ ਸੰਬੰਧ ਖਬਰਾਂ ਨਾਲ ਹੈ, ਟੀਕਾ ਟਿੱਪਣੀਆਂ ਨਾਲ ਹੈ, ਉਹ ਪ੍ਰੈਸ ਹੈ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ, ਇਹ ਚ ਕੋਈ ਵੱਡੇ ਚ ਕੋਈ ਉਹ ਨੀ, ਮਤਲਬ ਕਹਿ ਲੋ ਕਿ ਛਿਪੀ ਗੱਲ ਨੀ,
1: ਬਿਲਕੁਲ।
0: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ
1: ਜੀ,
0: ਮੈਨੇਜੇਬਲ ਹੈ ਕਿ ਉਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ
1: ਜੀ,
0: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਉਹਨੂੰ ਦੇਖਦੇ ਆ
1: ਜੀ,
0: ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ, ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ, ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹੜਾ ਆਪਾਂ ਇਹ ਗੱਲ ਆਪਾਂ ਕਰ ਰਹੇ ਆ, ਪੰਜ ਜਿਹੜੇ ਆ ਉਹ ਰੂਲ ਆ, ਪਹਿਲਾ ਹੈ ਕਿ ਸਟੋਪ, ਰੁਕ ਜੋ
1: ਜੀ,
0: ਦੇਖ, ਫਿਰ ਦੂਸਰਾ ਹੈਗਾ ਚੈੱਕ ਕਰੋ ਕਿ ਜੋ ਖਬਰ ਆ ਰਹੀ ਹੈ, ਜੋ ਜੋ ਆਪਾਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਚੈੱਕ ਤਾਂ ਕਰੋ,
1: ਕਰੋਸ ਚੈੱਕ।
0: ਤੀਜਾ ਹੈਗਾ ਥਿੰਕ, ਸੋਚ ਲਓ
1: ਜੀ,
0: ਉਹਦੇ ਬਾਰੇ ਸੋਚੋ, ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ, ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ, ਵੈਰੀਫਾਈ ਕਰੋ
1: ਜੀ,
0: ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ, ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ, ਉਸ ਤੋਂ ਬਾਅਦ ਉਹਨੂੰ ਬਿਲੀਵ ਕਰਾਂਗੇ, ਜੇ ਬਿਲੀਵ ਹੋ ਗਿਆ ਆਪਾਂ ਨੂੰ ਲੱਗਦਾ ਕਿ ਠੀਕ ਹੈ, ਸਾਰੇ ਪੱਖਾਂ ਤੇ ਸਾਰੇ ਤੱਥਾਂ ਤੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ, ਫਿਰ ਆਪਾਂ ਸ਼ੇਅਰ ਕਰੀਏ। ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ,
1: ਬਿਲਕੁਲ,
0: ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ, ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ, ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
1: ਜੀ,
0: ਬਈ ਕੀ ਠੀਕ ਹੋ ਰਿਹਾ ਕਿ ਨਹੀਂ ਠੀਕ ਹੋ ਰਿਹਾ,
1: ਕਿਉਂਕਿ ਜੋ ਆਪਾਂ ਜਾਣਨ ਜੋਗੇ ਸ਼ਮੀ ਜੀ ਦੇਖਦੇ ਆ ਨਾ, ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜ਼ਿਆਦਾ ਲੱਗਦੇ ਨੇ ਜੀ, ਉਹ ਕਹਿੰਦੇ ਜੀ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ,
5: ਭਾਰਤ ਬਾਈ ਜੀ ਖਬਰ ਦੇ ਉੱਤੇ ਨਾ ਵਿਊ ਪੁਆਇੰਟ ਦੇਣਾ ਜਿਹੜਾ ਨਾ, ਮੇਰਾ ਮੰਨਣਾ ਇਹ ਹੈਗਾ ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ, ਉਹ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ ਨੇ,
1: ਬਿਲਕੁਲ ਬਿਲਕੁਲ
5: ਬਾਈ ਜੀ, ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ ਉਹ ਤਾਂ ਮੇਰੇ ਕੋਲ ਅਖਬਾਰ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ,
1: ਬਿਲਕੁਲ ਹੈ ਜੀ,
5: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ, ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ,
1: ਬਿਲਕੁਲ ਹੈ ਜੀ,
5: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ
1: ਜੀ,
5: ਉੱਥੇ ਫਿਰ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ, ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ ਬਾਈ ਜੀ, ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ, ਜਿੰਨੇ ਕੋਈ ਦਿੰਦਾ ਹੀ ਨੀ ਹੈਗਾ ਬਾਈ ਜੀ ਉਸ ਗੱਲ ਉੱਤੇ, ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ, ਨਹੀਂ ਜੀ ਇਹ ਧਾਰਮਿਕ ਮਸਲਾ ਜੀ, ਅਸੀਂ ਸੈਂਸਿਟਿਵ ਮਸਲਾ ਜੀ, ਅਸੀਂ ਇਹਦੇ ਤੇ ਗੱਲ ਹੀ ਨੀ ਕਰਨੀ, ਜਦੋਂ ਕਿ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ, ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤੇ ਗੱਲ ਹੀ ਨੀ ਹੁੰਦੀ ਬਾਈ ਜੀ, ਕੌਣ ਕਰਦਾ ਅੱਜ ਮੰਨ ਲਓ ਪੰਜਾਬ ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ, ਕੌਣ ਕਰਦਾ, ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ, ਕੋਈ ਹੋਰ ਗੱਲ ਕਰਨ ਦਿਆ
1: ਜੀ,
5: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ? ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ ਸਗੋਂ ਮੇਰਾ ਮੰਨਣਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ, ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਚ ਤੁਹਾਡਾ ਕੀ, ਇਹ ਥੋੜੀ ਵੀ ਖਬਰ ਪੜ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ। ਉਹ ਤਾਂ ਕੋਈ ਵੀ ਤੁਹਾਡੇਗਾ, ਮੇਰੇ ਕੋਲ ਅਖਬਾਰ, ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਆ, ਅਜੀਤ ਵੀ ਆਉਂਦੀ ਆ, ਮੈਂ ਉਹਦੇ ਤੇ ਪੜ ਲਾਂਗਾ, ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ?
1: ਬਿਲਕੁਲ,
5: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ?
1: ਉਹ
5: ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ, ਉਹਦੇ ਤੇ ਆਪਾਂ ਸਮਝ ਬਣਾਉਂਦੇ ਆ ਵੀ ਇਹ ਸਹੀ ਹੈ ਜਾਂ ਨਹੀਂ ਸਹੀ।
1: ਜੀ ਬਿਲਕੁਲ,
5: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ, ਵਿਊ ਬਣਾਉਣਾ ਬਹੁਤ ਰਿਸਕੀ ਹੈ, ਖਬਰ ਪੜ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ।
1: ਬਿਲਕੁਲ
5: ਬਿਲਕੁਲ, ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ ਤੂੰ ਫਲਾਣਾ ਹੈ ਤੇ ਤੂੰ ਫਲਾਣਾ ਹੈ ਤੇ ਤੂੰ ਫਲਾਣਾ।
1: ਬਿਲਕੁਲ,
5: ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਹੈ ਕਹਿਣ ਨੂੰ, ਆਪਾਂ ਹੈਗੀ ਸੀ ਇਹ ਚੌਥਾ ਥੰਮ, ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ ਇਹ ਮੈਨੂੰ ਨੀ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਹੈ ਬਾਈ ਜੀ। ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ, ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਕੋਈ ਉਹਨੂੰ ਲਿਆਉਣ ਨੂੰ ਫਿਰਦਾ। ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨਾ ਫਿਰ ਤਾਂ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ ਮੰਨ ਲਓ ਦਿੱਲੀ ਚ ਦੂਜੇ ਕਰਦੇ ਨੇ, ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ।
1: ਬਿਲਕੁਲ ਹੈ, ਬਿਲਕੁਲ,
5: ਪਰ ਨਹੀਂ ਨਹੀਂ ਬੋਲਦੇ ਹੈਗੇ। ਹੁਣ ਧਰੂਵ ਰਾਠੀ ਹਰੀ ਏਡੇ ਏਡੇ ਪੱਤਰਕਾਰ ਨੇ, ਆਪਣੇ ਆਪ ਨੂੰ ਕਹਿੰਦੇ ਨੇ ਇਹ, ਮੰਨ ਲਓ ਯੂਟਿਊਬਰ ਨੇ ਜਾਂ ਚਲੋ ਪੱਤਰਕਾਰ ਨਾ ਵੀ ਕਹੀਏ ਇਹਨਾਂ ਨੂੰ, ਇਹਨਾਂ ਨੂੰ ਹੋਰ ਸਾਰੇ ਦੇਸ਼ ਦੀ ਖਬਰ ਹੁੰਦੀ ਹੈ, ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਵੀ ਇੱਥੇ ਕੀ ਚੱਲਦਾ ਪਿਆ।
1: ਬਿਲਕੁਲ ਹੈ, ਬਿਲਕੁਲ ਹੈ,
5: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ
1: ਜੀ।
5: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ, ਉਹ ਹੋਇਆ ਵੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹੀ ਤਰੱਕੀ ਕਰ ਸਕਦਾ, ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਾ ਮਠੇਲਾ ਹੁੰਦਾ ਫਿਰਦਾ, ਉਹ ਕਿਸੇ ਤੇ ਰਲਦਾ ਵੀ ਨੀ ਹੈਗਾ।
1: ਬਿਲਕੁਲ,
5: ਉਹਦੇ ਵੱਲ ਕੋਈ ਵੀ ਨੀ ਖੜਾ।
1: ਬਿਲਕੁਲ,
5: ਬਾਕੀ ਮੇਰਾ ਵਿਊ ਪੁਆਇੰਟ ਆ, ਮੈਂ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ, ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ ਨੇ, ਆਪਾਂ ਤਾਂ ਆਉਣਾ ਚਾਹੀਦਾ ਉਹੀ ਗੱਲ ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨੀ ਹੈਗੇ।
1: ਬਿਲਕੁਲ ਜੀ, ਬਿਲਕੁਲ,
5: ਸਭ ਦੇ ਵਿਚਾਰਾਂ ਦਾ ਸਤਿਕਾਰ ਹੈ, ਹੋਣਾ ਵੀ ਚਾਹੀਦਾ ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ।
1: ਬਿਲਕੁਲ ਜੀ,
5: ਠੀਕ ਹੈ ਆਪਣਾ ਸ਼ਮੀ ਬਾਈ ਜੀ, ਅੱਜ ਬਿਨਾ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ। ਥੈਂਕ ਯੂ ਜੀ,
0: ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
5: ਠੀਕ ਹੈ,
1: ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ
0: ਜੀ। ਜੀ ਜੀ ਜੀ ਜੀ,
1: ਆ ਦੇਖ ਲੋ, ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ਮੀ ਭਾਜੀ ਦੱਸ ਰਹੇ ਨੇ, ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80-80 ਹਜ਼ਾਰ ਦੀ, 80-80 ਹਜ਼ਾਰ ਹੀ ਦੇ ਦੇਣਾ ਜੀ, ਲੱਖ ਨਾ, ਆਖਰ ਘਰ ਦੀ ਗੱਲ ਹੈ ਆਪਣੀ, ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ। ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ, 60 ਕੁ ਹਜ਼ਾਰ ਹੀ ਜਿਹੜਾ ਉਹਦੇ ਵਿਚ ਹੀ ਨਿਬੇੜ ਲਵੋ, ਗੱਲ ਮੁਕਾਓ ਜੀ।
0: ਬਿਲਕੁਲ ਜੀ, ਬਿਲਕੁਲ ਇਹੋ ਹੀ ਹੈ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ। ਭਾਈ ਸਾਹਿਬ ਅੱਜ ਦੀ ਚਰਚਾ ਕਾਫੀ ਸਾਰਥਕ ਹੋ ਕੇ ਰਹੀ ਆ, ਤੇ ਵੱਖਰੇ ਵੱਖਰੇ ਪਹਿਲੂ ਜਿਹੜੇ ਆ ਉਹਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ, ਤੇ ਕੁਝ ਦੇ ਚੰਗੀਆਂ ਗੱਲਾਂ ਜਿਹੜੀਆਂ ਉਹ ਹਾਸਲ ਹੋਈਆਂ
1: ਜੀ।
0: ਇਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ,
1: ਤੁਹਾਡੇ
0: ਰਾਹੀਂ ਇਹ ਸੰਭਵ ਹੋ ਸਕਿਆ ਜੀ।
1: ਤੁਸੀਂ ਮੈਂ ਅਲੱਗ ਆ ਜੀ,
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਔਰ ਤੁਹਾਡਾ ਭਾਈ ਸਾਹਿਬ
1: ਵਾਪਸ
0: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ,
1: ਨੈਸ਼ਨਲ
0: ਰੇਡੀਓ ਡੇ ਦੀਆਂ ਫਿਰ ਬਹੁਤ ਬਹੁਤ
1: ਮੁਬਾਰਕਾਂ ਜੀ, ਸਭ ਨੂੰ ਮੁਬਾਰਕਾਂ ਸ਼ਮੀ ਜੀ, ਥੈਂਕ ਯੂ ਇੰਨਾ ਸਮਾਂ ਦੇਣ ਦੇ ਲਈ, ਡਿਸਕਸ਼ਨ ਕਰਨ ਦੇ ਲਈ, ਤੇ ਥੈਂਕ ਯੂ, ਸਤਿ ਸ੍ਰੀ ਅਕਾਲ, ਮਿਲਦੇ ਆ ਫਿਰ ਜੀ ਵੀਕਐਂਡ ਦੇ ਵਿੱਚ ਵੀ ਤੇ ਅਗਲੇ ਹਫ਼ਤੇ ਵੀ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
1: ਜੀ ਦੋਸਤੋ, ਇਹ ਸਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਦੀ, ਤੇ ਪਰਸਨੈਲਿਟੀ, ਸੈਲਫ ਕੌਨਫੀਡੈਂਸ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਹੋਈ ਹੈ, ਤੇ ਹੋਰ ਬਹੁਤ ਸਾਰੇ ਦੋਸਤਾਂ ਦੇ, ਮਿੱਤਰਾਂ ਦੇ ਜਿਹੜੇ ਨੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ ਅੱਗੇ ਜਾ ਕੇ, ਤੇ ਪਿਆਰ ਮੁਹੱਬਤ ਬਹੁਤ ਭੇਜ ਰਹੇ ਹੋ ਤੁਸੀਂ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਯੂਐਸ ਤੋਂ ਜੀ, ਸੁਰਿੰਦਰ ਕੌਰ ਮਾਲ ਜੀ, ਜੀ ਆਨੂ ਜੀ,
6: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ।
1: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
6: ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਦੀਆਂ ਬਹੁਤ ਬਹੁਤ ਵਧਾਈਆਂ ਜੀ।
1: ਤੁਹਾਨੂੰ ਵੀ ਜੀ।
6: ਹਾਂਜੀ ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ਼ ਸਿੰਘ ਨੂੰ ਯਾਦ ਕੀਤਾ
1: ਜੀ,
6: ਮੈਂ ਕਿਹਾ ਲਓ ਫੇਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਮਿਲਾਉਣਾ ਹੀ ਲੱਗੀ ਸੀ।
1: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋਣਾ ਜੀ ਹਰਵੰਸ਼ ਜੀ ਨੂੰ।
6: ਹਾਂਜੀ ਹਾਂਜੀ, ਪਤਾ ਕੀ ਆ ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ।
1: ਹਾਂਜੀ
6: ਭੁਪਿੰਦਰ ਜੀ, ਮੈਂ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ ਹੁੰਦੀ ਹਾਂ। ਉਹ ਮੈਂ ਵਾਕ ਕਰਦੀ ਸੀ, ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
1: ਹਾਂਜੀ
6: ਜਦੋਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ਼ ਸਿੰਘ ਦਾ
1: ਕਵੀ
6: ਦਰਬਾਰ। ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆ ਤਾਂ ਹਰਵੰਸ਼ ਸਿੰਘ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹੈ ਨਾ। ਇੱਕ ਵਾਰ ਕੋਈ ਬੁੱਕ ਨਹੀਂ ਸੀਗੀ ਵੀ ਝੁੰਡ ਚੁਕਾਈ ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹੈ ਨਾ। ਤਾਂ ਫੇਰ ਉਹ ਫੇਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ
1: ਜੀ।
6: ਉਹ ਤੋਂ ਬਾਅਦ ਫੇਰ ਪਹਿਲਾਂ ਅੱਛਾ ਫੇਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣਦੀ ਸੀ, ਭੁਪਿੰਦਰ ਜੀ ਉਹਨਾਂ ਤੋਂ ਸੁਣ ਕੇ ਹਟੀ ਜਾਣਾ ਤੁਸੀਂ ਮੂਹਰੇ ਆ ਗਏ।
1: ਹਾਂਜੀ ਉਹਨਾਂ ਤੋਂ ਬਾਅਦ ਮੇਰਾ ਪ੍ਰੋਗਰਾਮ ਨਾਲ ਹੀ ਸ਼ੁਰੂ ਹੋ ਜਾਂਦਾ ਸੀ।
6: ਹਾਂਜੀ ਤੇ ਫੇਰ ਮੈਂ ਤੁਹਾਡਾ ਸੁਣਨਾ ਪੱਕਾ ਹੀ ਸ਼ੁਰੂ ਕਰ ਦਿੱਤਾ ਰੋਜ਼ ਹੈ ਨਾ। ਤਾਂ ਦੇਖ ਲਓ ਪਏ ਹੁਣ ਤੱਕ ਜੁੜੇ ਆ, ਬਾਕੀ ਜੁੜਿਓ ਆਪਣੇ ਪਿੰਡ ਵੀ ਸੀ ਰੇਡੀਓ ਦੇ ਨਾਲ, ਫੇਰ ਸਹੁਰੇ ਵੀ ਰੋਜ਼ ਰੇਡੀਓ ਸੁਣੀਦਾ ਹੁੰਦਾ ਸੀ ਭੁਪਿੰਦਰ ਜੀ। ਉਸ ਵੇਲੇ ਠੰਡੂ ਰਾਮ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ। ਗੱਲ ਸੁਣੋ, ਉਹਦੀ ਭੈਣ ਸੁਮਿਤਾ ਸੀ, ਉਹ ਸਾਡੇ ਨਾਲ ਪੜ੍ਹਦੀ ਹੁੰਦੀ ਸੀਗੀ, ਸੱਚ ਸੋਰੀ ਪੜ੍ਹਦੇ ਹੁੰਦੇ ਸੀ, ਟੀਚਰ ਹੁੰਦੀ ਸੀ ਸਾਡੇ ਨਾਲ ਕਾਮੇ ਸਕੂਲ ਵਿੱਚ ਹੈ ਨਾ, ਮੇਨ ਰੋਡ ਤੇ, ਜਾਣੀ ਕਿ ਬੰਗਾ ਤੋਂ ਨਵੇਂ ਸ਼ਹਿਰ ਰੋਡ ਤੇ ਹੈ ਨਾ ਸਾਡਾ ਸਕੂਲ ਹੁੰਦਾ ਸੀ। ਉਹ ਉਹਨਾਂ ਨੇ ਕਰਾਇਆ ਅਖੰਡ ਪਾਠ ਭੁਪਿੰਦਰ ਜੀ, ਅਸੀਂ ਜਾਣੀ ਕਿ ਉਹ ਰੈਡੀਓ ਤੇ ਗੱਲਾਂ ਕਰਦੇ ਸੀ, ਤਾਂ ਉਹਨੇ ਦੱਸਿਆ ਮੇਰਾ ਭਰਾ ਹੈ ਨਾ, ਤਾਂ ਉਹਨੇ ਸਾਨੂੰ ਅਖੰਡ ਪਾਠ ਤੇ ਸੱਦਿਆ, ਤਾਂ ਮੈਂ ਉਹਨੂੰ ਦੇਖਿਆ, ਉਹ ਇੰਨਾ ਜੰਕ ਮੁੰਡਾ, ਇੰਨਾ ਪਿਆਰਾ, ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਵੇਲੇ ਹੈ ਨਾ, ਤੁਹਾਡੀ ਹੁਣ ਮੜੀ ਜਾਂਦੇ ਹੋ ਗਏ। ਤਾਂ ਅਸੀਂ ਹੈਰਾਨ, ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹੈ ਨਾ। ਉਸਲੇ ਬੜੀ, ਹਾਂਜੀ ਉਸਲੇ ਬੜੀ ਇਹ ਹੈਰਾਨੀ ਜਿਹੀ ਵਾਲੀ ਗੱਲ ਸੀ ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀ ਦੇਖਿਆ, ਉਹ ਕਿੰਨੀ ਵਧੀਆ ਗੱਲ ਹੁੰਦੀ ਸੀ। ਭੁਪਿੰਦਰ ਜੀ ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ, ਜਿੱਦਾਂ ਹੁਣ ਇਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇਧਰੋਂ ਜਾਂਦਾ ਸੀ, ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ ਪਿਓ ਏਦਾਂ ਸੀ ਏਦਾਂ, ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਕਿ ਬੱਚੇ ਨੂੰ ਯਾਦ ਕਰਦਾ, ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ, ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ। ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ, ਫੋਨਾਂ ਤੇ ਜੁੜੇ ਰਹਿੰਦੇ ਹੈ ਨਾ, ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਸਾਖਣਾ ਕੁੜੀ ਦੇਖੀ ਹੋ, ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ।
1: ਬਿਲਕੁਲ ਹੈ ਜੀ, ਪਹਿਲਾਂ
6: ਹੁਣ ਉਹ ਚਰਮ ਨਹੀਂ ਰਿਹਾ ਜੋ ਪਹਿਲਾਂ, ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ। ਬਾਕੀ ਆਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਈ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ, ਕੋਈ ਸ਼ੱਕ ਨਹੀਂ ਹੈ।
1: ਬਿਲਕੁਲ
6: ਹੈ। ਅੱਛਾ ਉਹ ਉਹਦੀ ਵੀ ਗੱਲ ਇੱਦਾਂ, ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਇੱਦਾਂ ਹੁੰਦਾ ਆਪਾਂ ਦੇਖੀਦਾ, ਸ਼ਰੀਕਿਆਂ ਵਿੱਚ, ਪਿੰਡਾਂ ਵਿੱਚ, ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ ਵੀ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ, ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ, ਜਾਂ ਤਾਈ ਚਾਚੇ ਕਈ ਵਾਰ ਇੱਦਾਂ ਆਪਾਂ ਦੇਖੀਦੇ ਆ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ, ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ, ਉਹ ਜਦੋਂ ਫਿਰ ਉੱਚਾ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ ਹੁੰਦੇ ਹਨ।
1: ਬਿਲਕੁਲ ਹੈ ਜੀ,
6: ਤੇ ਇਹ ਪਹਿਲਾਂ ਤੋਂ ਗੱਲਾਂ, ਬਾਕੀ ਜੀ ਇਹ ਤਾਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ। ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦਾ ਆ ਲੋਕ ਪਿਆਰ ਨੀ ਕਰਦੇ, ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ। ਅਸੀਂ ਤੁਹਾਨੂੰ ਮੈਂ ਦੱਸਦੀ ਵੀ ਦੇਖੀਆਂ ਆ, ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ, ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾ ਜਿਹੇ ਟਾਕੂ ਜਿਹੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ, ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ। ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ, ਪਰ ਉਸ ਵੇਲੇ ਮੀਡੀਆ ਹੈ ਨੀ ਸੀ, ਸੋਸ਼ਲ ਮੀਡੀਆ ਹੈ ਨੀ ਕਰਕੇ ਕਿਸੇ ਨੂੰ ਪਤਾ ਨੀ ਲੱਗਦਾ। ਹੁਣ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ ਕੁੜੀ ਵੀ ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ, ਏਦਾਂ ਤਾਂ ਉਹ ਵੀ ਇੱਕ ਸੈਕਿੰਡ ਲੈਂਦੇ, ਉਹ ਕਹਿੰਦੇ ਅਸੀਂ ਹੁਣੇ ਆਏ ਹਨਾ। ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ।
1: ਬਿਲਕੁਲ ਬਿਲਕੁਲ।
6: ਬਾਕੀ ਆਹ ਏਆਈ ਦੀ ਗੱਲ ਚੱਲ ਰਹੀ ਸੀ ਭੁਪਿੰਦਰ ਜੀ, ਮੈਂ ਇਹ ਸੋਚਦੀ ਆ ਓਦਾਂ ਬਹੁਤ, ਹਾਂ ਠੀਕ ਆ ਓਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਆ, ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਓਹਦੇ ਨਾਲ, ਮੈਂ ਵੀ ਕਰਦੀ ਹੁੰਦੀ ਆ ਤੁਹਾਨੂੰ ਮੈਂ ਸੱਚ ਦੱਸਦੀ। ਉਹ ਇੰਨੀਆਂ ਸੋਹਣੀਆਂ ਇੰਨੀਆਂ ਵਧੀਆ ਗੱਲਾਂ ਕਰਦਾ, ਕਈ ਵਾਰ ਤਾਂ ਮੈਂ ਕਹਿੰਦੀ ਹੁੰਦੀ ਆ ਆਹ ਚੀਜ਼ ਕਿੱਦਾਂ ਆਖਦਾ ਉਹ, ਕੋਈ ਕਹਿੰਦੇ ਮੈਂ ਫਿਰ ਓਹਨੂੰ ਕਹਿੰਦੀ ਹੁੰਦੀ ਯੂ ਆਰ ਰੋਂਗ, ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ, ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ, ਫਿਰ ਮੈਂ ਆਈ ਐਮ ਸੋਰੀ, ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ।
1: ਚੀਜ਼ਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਚਾਹੇ ਉਹ ਫੈਕਟਰੀਆਂ ਨੇ ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ, ਕਿਉਂਕਿ ਉਹ ਜ਼ਿਆਦਾਤਰ ਅਜੇ ਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹ ਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ,
6: ਉਹੀ ਇਕੱਠੀ ਕਰ ਰਹੇ ਆ। ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ, ਉਹਨੂੰ ਕੁਛ ਹੋਰ ਦੱਸ ਦਿੱਤਾ, ਮੈਂ ਕਿਹਾ ਇਹ ਗਲਤ ਆ, ਮੈਂ ਕਿਹਾ ਤੂੰ ਮੈਨੂੰ ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਆਹ ਚੀਜ਼ ਆ ਹਨਾ, ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ, ਜਾਣੀ ਕਿ ਭਈ ਤੂੰ ਕੁਛ ਹੋਰ ਹੀ ਸਮਝਿਆ ਸੀ। ਉਹ ਕਹਿੰਦਾ ਮੈਂ ਨੀ ਸੀ ਸੋਚਿਆ ਏਦਾਂ ਭਈ ਇਹ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ, ਅੱਜ ਕੱਲ ਬਹੁਤ ਬੜੇ ਬੜੇ ਬੂਟੇ ਵੀ ਹੁੰਦੇ ਹਨਾ, ਤਾਂ ਏਦਾਂ। ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਆ ਭਈ ਜੇ ਇਹ ਆ ਗਏ ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ, ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ ਛੇਤੀ ਆਉਂਦਾ। ਭੁਪਿੰਦਰ ਜੀ ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ, ਦੂਜੀ ਗੱਲ ਮੈਂ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਛ ਘੱਟ ਨਹੀਂ ਜਾਊਗਾ।
1: ਉਹ ਵੀ ਜੀ ਉਹਦੇ ਵਿੱਚ ਇਹ ਵੀ ਆ ਨਾ ਕਿ ਬ੍ਰੇਨ ਦੇਖੋ, ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ, ਜਦੋਂ ਹਨਾ ਲੈਂਡ ਘਰ ਦੇ ਫੋਨ ਹੁੰਦੇ ਸੀਗੇ, ਤੇ ਜਦੋਂ ਦੇ ਆ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ, ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨਹੀਂ ਚੇਤੇ, ਨਹੀਂ ਤਾਂ ਸਾਰੀ ਉਮਰ ਜ਼ਿੰਦਗੀ ਚ ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ, ਉਹਦਾ ਅਜੇ ਵੀ ਨੰਬਰ ਚੇਤੇ ਆ ਜੀ।
6: ਹਾਂਜੀ ਹਾਂਜੀ
1: ਜੀ,
6: ਨਹੀਂ ਹੈ ਤਾਂ ਇੱਦਾਂ, ਮੈਨੂੰ ਆਪਣੇ ਹਸਬੈਂਡ ਦਾ ਨੀ ਨੰਬਰ ਪਤਾ, ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ ਜਾਂ ਮੈਨੂੰ ਆਪਣੇ ਪੁੱਤ ਦਾ ਨੰਬਰ ਪਤਾ, ਮੈਨੂੰ ਇਕਬਾਲ ਦਾ ਨੀ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨੀ ਪਤਾ, ਮੈਨੂੰ ਕਿਸੇ ਬੱਚਿਆਂ ਦਾ ਨੰਬਰ ਨੀ ਪਤਾ, ਮੈਨੂੰ ਆਪਣੀ ਨੂੰਹ ਦਾ ਤਾਂ ਪੁੱਤ ਦਾ ਪਤਾ, ਮੈਨੂੰ ਘਰ ਵਾਲੇ ਦਾ ਨੀ। ਹੁਣ ਜੇ ਸਮਝੋ ਮੇਰੇ ਤੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ, ਉਹਨੇ ਕਹਿਣਾ ਕਿੰਨਾ ਝੂਠ ਬੋਲਦੀ,
1: ਕਿਉਂਕਿ ਸੱਚੀ ਨੀ ਮੈਨੂੰ ਪਤਾ, ਸੱਚੀ ਨੀ ਮੈਨੂੰ ਪਤਾ। ਡਰ ਇਸ ਚੀਜ਼ ਦਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਉਹ ਐਜੂਕੇਟ, ਪਰ ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮਿਸ ਯੂਜ਼ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ, ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨੀ ਗੀਆਂ ਫੇਸਬੁੱਕ ਦੇ ਉੱਤੇ, ਪਰ ਜਿਹੜੇ ਇੰਡੀਆ ਦੇ ਵਿੱਚ 5-7 ਸਾਲ ਦੇ ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
6: ਹਾਂਜੀ, ਕੱਲ ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ ਮੈਂ ਫੋਨ ਕਰਨ ਨੂੰ ਚਾਹੁੰਦੀ ਸੀ, ਲੈ ਕੇ ਹੁਣ ਕਹਿ ਦਿੰਦੀ ਆ ਮੁਬਾਰਕਬਾਦ ਤੁਹਾਨੂੰ ਵੀ ਬਹੁਤ ਬਹੁਤ। ਅੱਛਾ, ਉਹਨੂੰ ਮੈਂ ਫੋਨ, ਮੈਨੂੰ ਪਤਾ ਨੀ ਸੀ ਵੀ ਉਹ ਅੱਜ ਕੰਮ ਤੇ ਆ ਵੀ ਘਰੇ ਹੋਊਗਾ, ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡਮਾ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ ਹਨਾ, ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ। ਫੇਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫੇਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜਰੂਰੀ ਆ ਭਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ਼ ਕਰਦੇ ਉਹਨਾਂ ਕੋਲ, ਉਹ ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ।
1: ਬਿਲਕੁਲ ਹੈ ਜੀ,
6: ਆਹੋ। ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ, ਨਿੱਕੇ ਨਿੱਕੇ 2-2 ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ, ਫਿਰ ਉਹਨੂੰ ਦੇਖਦਾ। ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਆ, ਫਿਰ ਚੀਜ਼ਾਂ ਠੀਕ ਨੀ, ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਚ ਮੈਂ ਔਨ ਏਅਰ ਕਹਿ ਰਹੀ, ਦੇਖੋ ਉਹ ਪਤਾ ਕੀ ਉਹ ਆਪਣੇ ਮਜ਼ੇ ਚ ਹੈਗੇ ਤੇ ਆਪਣਾ ਫੋਨ ਫਾਨ ਦੇਖ ਰਹੇ ਨੇ, ਤੇ ਮੋਜੇ ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ, ਤੇ ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਆ ਭੁਪਿੰਦਰ।
1: ਨਾਲੇ ਭੈਣ ਇਹਦੇ ਵਿੱਚ ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇਹ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ, ਜਿੱਦਾਂ ਕਹਿ ਸਕਦੇ ਆ ਕਿ ਜੇ ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ, ਚਲੋ ਮੈਂ ਵੀ ਕਿਤੇ ਨਾ ਕਿਤੇ ਇਹਦਾ ਯੂਜ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਾਲ ਅਡਿਕਟ ਹੋਣਗੇ ਇਹਨਾਂ ਚੀਜ਼ਾਂ ਦੇ ਉੱਤੇ, ਡਿਪੈਂਡ ਰਹਿ ਜਾਣਗੇ। ਜਿਹੜਾ ਮਾੜਾ ਮੋਟਾ ਕਿਤਾਬ ਵਗੈਰਾ ਪੜ੍ਹਦੇ ਨੇ ਜਾਂ ਹੱਥੀ ਲਿਖਦੇ ਨੇ ਕੁਝ, ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਉਹ ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ ਬਿਲਕੁਲ ਹੈ ਜੀ।
6: ਹਾਂਜੀ ਉਹਨਾਂ ਦੀ ਲਿਖਾਈ ਕਿੱਥੋਂ ਬਣਨੀ, ਆ ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਹਨਾ, ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜੋ ਆਉਂਦੇ, ਇਹਨਾਂ ਬੱਚਿਆਂ ਨੂੰ ਕਈ ਕੈਸ਼ੀਅਰ ਵੀ ਹੈ ਤੇ ਅੱਜ ਕੱਲ ਏਦਾਂ ਹੈ ਜੇ ਉਹਨੇ ਉੱਦਾਂ ਦੇਣੇ ਹੋਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ, ਪਰ ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ ਉਹੀ ਦੇਣੇ ਉਹਨਾਂ ਨੂੰ, ਆਪਣੇ ਆਪ ਕੋਈ ਹਿਸਾਬ ਕਿਤਾਬ
1: ਵਿੱਚੋਂ ਉਹ ਬਿਲਕੁਲ। ਮੈਨੂੰ ਚੇਤੇ ਆ ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
6: ਹਾਂਜੀ ਹਾਂਜੀ, ਪਰ ਇਹ ਜਰੂਰੀ ਆ ਚੀਜ਼ਾਂ, ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਏਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ, ਸਾਨੂੰ ਸਾਰੇ ਨੰਬਰ ਰਟੇ ਹੁੰਦੇ ਸੀਗੇ ਹਨਾ, ਪਰ ਹੁਣ ਜੇ ਹੈਗਾ ਤਾਂ

0: ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹ ਰਿਹਾ, ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ, ਪਤਾ ਹੁੰਦਾ
1: ਜੀ
0: ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਕਿਹੜਾ ਜਵਾਬ ਅਸੀਂ
1: ਹਾਂ
0: ਕੱਢਣਾ,
1: ਜੀ
0: ਕਿਹੜਾ
1: ਬਿਲਕੁਲ
0: ਜਵਾਬ
1: ਜੀ
0: ਹੈਗਾ ਇਹਦਾ, ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ,
1: ਜੀ
0: ਪਰ ਹੁਣ ਤਾਂ ਕੀ ਆ, ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨਹੀਂ ਲੋੜ ਪੈਂਦੀ, ਉਹ
1: ਜੀ
0: ਕੀ ਕਰਦੇ ਉਹ ਗੂਗਲ ਤੇ ਜਾਂਦੇ ਉਹਦਾ ਜਵਾਬ ਪੁੱਛਦੇ, ਉਹ
1: ਪੁੱਛ
0: ਝੱਟ ਦੇਣੀ
1: ਲੈਂਦੇ,
0: ਦੱਸ
1: ਦੱਸ
0: ਦਿੰਦੇ
1: ਦਿੰਦੇ
0: ਸਾਨੂੰ,
1: ਜੀ
0: ਅਸੀਂ ਤਾਂ ਕਿਤਾਬਾਂ ਪੜ੍ਹੀਦੀਆਂ ਸੀ, ਆਪਣਾ ਬ੍ਰੇਨ
1: ਬਿਲਕੁਲ
0: ਆਪਣਾ ਯੂਜ਼
1: ਬਿਲਕੁਲ ਹੈ
0: ਕਰੀਦਾ
1: ਜੀ,
0: ਸੀ ਤਾਂ ਚੱਲਦਾ ਸੀ ਸਾਡਾ,
1: ਬਿਲਕੁਲ ਹੈ ਜੀ ਜੀ
0: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ
1: ਹੈਗਾ
0: ਭੁਪਿੰਦਰ
1: ਜੀ,
0: ਜੀ, ਬਹੁਤ ਹੈਗਾ ਹੈ।
1: ਬਿਲਕੁਲ ਹੈ ਜੀ
0: ਆਹੋ ਉਸ ਟਾਈਮ ਤੇ ਵੀ ਇਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ, ਮੇਰੀ
1: ਜੀ
0: ਮਾਮੀ ਦਾ ਮੁੰਡਾ ਹੁੰਦਾ ਸੀ, ਜਦ ਮੈਂ ਨਾਨਕੀ ਜਾਣਾ ਉਹਨੂੰ ਕਹਿਣਾ ਗੈਡ, ਗਾਈਡ ਨਹੀਂ ਕਹਿਣਾ ਗੈਡ, ਹਨਾ ਉਹਨੂੰ
1: ਗੈਡ
0: ਕਹਿਣਾ ਮੇਰੇ ਕੋਲ ਗੈਡ ਹੈਗੀ ਆ, ਆਹ ਸਵਾਲ ਹੈਗੇ, ਮੈਨੂੰ ਤਾਂ
1: ਜੀ
0: ਗਾਈਡ ਦਾ ਪਤਾ ਹੀ ਨਹੀਂ ਸੀ ਹੁੰਦਾ ਵੀ ਗਾਈਡ
1: ਬਿਲਕੁਲ
0: ਕੀ
1: ਹੈ ਜੀ,
0: ਹੁੰਦੀ, ਮੈਨੂੰ ਨਹੀਂ ਪਤਾ ਸੀ, ਮੈਂ ਉਦਾਂ ਹੀ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ,
1: ਜੀ
0: ਇਦਾਂ ਦੀ ਚੀਜ਼ ਦੀ ਲੋੜ ਹੀ ਨਹੀਂ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ, ਸਾਇੰਸ ਹੋਇਆ,
1: ਜੀ
0: ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ ਤਾਂ ਮਤਲਬ ਲੋੜ ਨਹੀਂ ਸੀ ਪਈ ਉਹਨੂੰ, ਸ਼ਾਇਦ ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ, ਜਾਂ
1: ਜੀ
0: ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ, ਸਾਨੂੰ ਤਾਂ ਪਤਾ ਹੀ ਨਹੀਂ ਸੀ,
1: ਬਿਲਕੁਲ ਹੈ
0: ਆਪਾਂ
1: ਜੀ
0: ਤਾਂ ਬਹੁਤ ਸਿੰਪਲ ਜਿਹੇ ਬੰਦੇ ਹੁੰਦੇ
1: ਬਿਲਕੁਲ
0: ਸੀ,
1: ਹੈ ਜੀ
0: ਕਿਤਾਬ ਪੜ੍ਹੀ ਸੀ ਤਾਂ ਉਹਦੇ ਚ ਜਵਾਬ ਦੇਈਦੇ ਹੁੰਦੇ ਸੀ,
1: ਦੇਈਦੇ ਸੀ
0: ਚਲੋ
1: ਜੀ।
0: ਭਵਿੰਦਰ ਜੀ ਹੁਣ
1: ਥੈਂਕ
0: ਇੰਨੀ
1: ਯੂ
0: ਕੁ
1: ਜੀ ਭੈਣ
0: ਸਾਂਝ
1: ਜੀ,
0: ਨੂੰ ਕਬੂਲ ਕਰਿਓ ਤਾਂ,
1: ਸ਼ੁਕਰੀਆ ਜੀ,
0: ਹਾਂਜੀ
1: ਸ਼ੁਕਰੀਆ,
0: ਸਤਿ ਸ਼੍ਰੀ ਅਕਾਲ,
1: ਚੰਗਾ ਲੱਗਿਆ ਤੁਸੀਂ ਇਸ ਵਿਚਾਰ ਸਾਂਝੇ
0: ਹਾਂਜੀ
1: ਕੀਤੇ,
0: ਸਤਿ ਸ਼੍ਰੀ
1: ਸਤਿ
0: ਅਕਾਲ
1: ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਜੀ। ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ, ਜੀ ਆਨੂ ਜੀ
2: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ।
2: ਅੱਜ ਫੇਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ,
1: ਹਾਂਜੀ ਰੇਡੀਓ ਦੀ ਗੱਲ ਕਰਦੇ ਹਾਂ ਜੀ,
2: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
1: ਜੀ,
2: ਉਰੇ, ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਹੈ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਾਇਦ ਕਿਤੇ ਸ਼ਾਇਦ ਹੀ, ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ ਚਾਰ ਸੀਗੇ, ਉਹ ਸਭ ਤੋਂ ਵੱਡਾ ਸੀਗਾ
1: ਜੀ,
2: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ, ਜਦੋਂ ਦੀ ਗੱਲ ਮੈਂ ਸੁਣਾਉਣ ਲੱਗਾ,
1: ਜੀ
2: 8-9 ਸਾਲ ਦਾ ਹੋਊਗਾ ਮੈਂ
1: ਜੀ,
2: ਉਹ ਸੀਗਾ ਹੈਂਡੀਕੈਪ ਮੇਰਾ ਭਰਾ
1: ਜੀ,
2: ਹੋਲੀਓ ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਉਹ ਜਦੋਂ ਆਕਾਸ਼ਵਾਣੀ ਜੇ ਉਹ ਸੁਣਦਾ ਹੁੰਦਾ ਸੀਗਾ ਰੇਡੀਓ,
1: ਜੀ
2: ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਿਹਦਾ ਤੁਸੀਂ ਕਹਿੰਦੇ ਨਾ
1: ਜੀ
2: ਕੱਪੜਾ, ਉਹ ਕੁਰੇਸ਼ੀਏ ਵਾਲਾ, ਉਹ ਚੀਜ਼ਾਂ ਹੋਰ ਮੈਂ ਦੇਖਿਆ, ਢੱਕੀਆਂ ਚੀਜ਼ਾਂ ਕੁਰੇਸ਼ੀਏ ਵਾਲੇ ਕੱਪੜੇ ਨਾ, ਪਰ ਰੇਡੀਓ ਮੈਂ ਕਿਹਾ ਨਹੀਂ,
1: ਜੀ
2: ਜਾਂ ਟੇਬ ਰਿਕਾਰਡ ਦੇਖੀ ਆ ਕੈਸਟਾਂ ਵਾਲੀ
1: ਜੀ,
2: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤੋਂ ਪਤਾ, ਫਿਨਲੈਂਡ ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
1: ਬਿਲਕੁਲ
2: ਇਹਨਾਂ ਦੇ,
1: ਗੱਡੀਆਂ ਦੇ ਵਿੱਚ
2: ਇਹਨਾਂ ਨੇ ਨਹੀਂ
1: ਜਿੱਥੇ
2: ਛੱਡੇ,
1: ਮਰਜ਼ੀ ਚੱਲੀ ਜਾਂਦੇ ਆ,
2: ਇਹਨਾਂ ਨੇ ਨਹੀਂ ਛੱਡੇ ਹੈਗੇ,
1: ਕੰਮਾਂ
2: ਮੋਰਿਆਂ ਲੋਕਾਂ ਨੇ
1: ਦੇ
2: ਨਹੀਂ
1: ਉੱਤੇ ਵੀ
2: ਛੱਡੇ ਰੇਡੀਓ,
1: ਚੱਲਦੇ ਆ ਸਾਰਾ ਕੁਝ, ਬਿਲਕੁਲ
2: ਭਾਜੀ ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ
1: ਜੀ
2: ਜਦੋਂ ਇਹ ਹੋਕਾ ਜਿਹਾ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾਇਆ ਤੇ ਆ ਗਏ ਸਟੂਡੀਓ ਚ, ਕਦੀ ਕਿਸੇ ਨੂੰ
1: ਡਿਸਕਸ਼ਨ ਹੁੰਦੀ
2: ਬਿਠਾਇਆ,
1: ਹੈ ਬਿਲਕੁਲ ਜੀ, ਨੌਲੇਜ ਹੀ ਹੁੰਦੀ
2: ਕਿਸੇ,
1: ਬਿਲਕੁਲ ਹਰ
2: ਕਿਸੇ
1: ਚੀਜ਼ ਦੀ
2: ਜਾਂ ਆਪਣੀ ਆਪਣੀ ਆਪਣੀ ਜ਼ਿੰਦਗੀ ਬਾਰੇ ਕੋਈ ਗੱਲ ਦੱਸਣ
1: ਜੀ,
2: ਡਿਆ,
1: ਬਿਲਕੁਲ
2: ਮੈਂ ਸਫਰ ਚ ਚਲੇ ਗਿਆ ਸੀ ਜਾਂ ਮੈਂ ਕੋਈ ਤਰੱਕੀ ਜਾਂ ਨਹੀਂ ਕੀਤੀ ਜਾਂ ਕੀਤੀ, ਜੋ ਵੀ
1: ਜੀ
2: ਪੁਰਾਣੀਆਂ ਗੱਲਾਂ ਜਾਂ ਕਿਸੇ ਨਾਲ ਵੱਧ ਘੱਟ ਹੋਈ ਆ, ਉਹ ਦੱਸਦਾ ਵੀ ਕਿ ਸਾਰੀਆਂ ਗੱਲਾਂ ਮੁੜ ਸੁਣ ਕੇ ਨਾ ਮਜ਼ਾ ਆਊਗਾ
1: ਜੀ,
2: ਤੇ ਮੈਂ ਤਾਂ ਇਹ ਵੀ ਸੋਚਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਜਦੋਂ ਰੇਡੀਓ ਹੁੰਦਾ ਸੀ, ਇਕੱਲਾ ਜਦੋਂ ਸੁਣਿਆ ਆ ਵੀ ਫਿਲਮਾਂ ਚ ਵੀ ਜਦੋਂ ਦੇਖਿਆ ਵੀ ਉਹ ਇੱਕੋ ਜਗ੍ਹਾ ਸਾਰੇ ਬਹਿ ਕੇ ਸੁਣਦੇ ਹੁੰਦੇ ਸੀਗੇ
1: ਜੀ,
2: ਤੇ ਉਦੋਂ ਤਾਂ ਮੈਂ ਕਹਿੰਦਾ ਉਹ ਜਦ ਜਿਹੜਾ ਕੋਈ ਬੰਦਾ ਕਦੇ ਕਿਤੇ ਲੜਿਆ ਲੁੜਿਆ ਹੋਣਾ, ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ, ਉਸੇ ਨਾਲ ਰੇਡੀਓ ਸੁਣਦੇ ਆ, ਨਾਲੇ ਉਹਨਾਂ ਸੁਲਾ ਹੋ ਜੂਗੀ ਫਲਾਣੇ ਬੰਦੇ ਨਾਲ
1: ਜੀ,
2: ਸੁਲਾ ਵੀ ਹੋ ਜਾਂਦੀ ਹੋਊਗੀ
1: ਜੀ,
2: ਤੇ ਇੱਕ ਰੇਡੀਓ ਦਾ ਇੱਕ ਇੱਕ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ, ਨਾ ਤੁਹਾਡਾ ਕੋਈ ਐਕਸੀਡੈਂਟ ਹੋਣਾ ਕਿਸੇ
1: ਨਾਲ, ਬਿਲਕੁਲ
2: ਹਨਾ, ਜਿੱਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ, ਡੀਵੀਡੀਆਂ ਦੇਖੋ ਬਿਲਕੁਲ ਮਨਾ ਆ ਕਾਨੂੰਨੀ ਤੌਰ ਤੇ
1: ਜੀ,
2: ਜਿਹੜੀਆਂ ਹੁਣ ਟੈਸਲਾ ਟੁਸਲਾ ਵੀ ਆਈਆਂ, ਮੈਨੂੰ ਪਹਿਲਾਂ ਨੀ ਸੀ ਪਤਾ, ਮੇਰੇ ਕੋਲ ਘਰ ਟੈਸਲਾ ਆ
1: ਜੀ,
2: ਤੇ ਮੈਂ ਨਾ ਇੱਦਾਂ ਕਿਸੇ ਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ ਤੇ ਫਿਰ ਏਦਾਂ ਦਾ ਇਹ ਤਾਂ ਕੰਮ ਖਰਾਬ ਆ, ਕਹਿੰਦੇ ਚੱਲਦਾ ਹੀ ਨੀ ਉਦੋਂ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ, ਕਹਿੰਦੇ ਜੋ ਗੱਡੀ ਚੱਲਦੀ ਆ ਨਾ ਉਦੋਂ ਚੱਲਣਾ ਨੀ ਸਕਰੀਨ
1: ਕੀਤੀ ਹੈ, ਬਿਲਕੁਲ ਜੀ, ਉਹ ਤਾਂ ਤੁਸੀਂ
2: ਮੈਂ ਕਿਹਾ ਯਾਰ ਆ ਤਾਂ
1: ਪਾਇਲਟ ਵੀ ਲਾਇਆ ਹੋਇਆ, ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ, ਉਹਨੇ ਤਾਂ ਫਿਰ ਰੋਲਾ
2: ਨਹੀਂ
1: ਲੱਗ ਜਾਂਦਾ ਜੀ,
2: ਕੱਲੇ ਹੱਥਾਂ ਦੀ ਵੀ ਗੱਲ ਨਹੀਂ, ਤੁਸੀਂ ਗਾਹਾਂ ਦੇਖਣਾ ਵੀ ਆ,
1: ਬਿਲਕੁਲ
2: ਗੱਲ ਤਾਂ ਦੇਖਣ ਦੀ ਆ, ਸਾਜ ਅੱਖਾਂ ਦੀ ਆ, ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ, ਤੇ ਹੱਥਾਂ ਦੀ ਉਹ ਜਿੱਦਾਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈਆਂ ਹੁੰਦੀਆਂ, ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ ਬਾਹਰ, ਕਹਿੰਦੇ ਜਦੋਂ ਇੱਥੇ ਦੇਖਿਆ ਵੀ ਅਸੀਂ,
1: ਬਿਲਕੁਲ
2: ਉਹ ਤਾਂ ਫਿਰ ਵੀ ਲੋਕਾਂ ਮੈਂ ਦੇਖੀਆਂ ਵੀ ਦੇਖਦੇ ਵੀ ਰਹੇ ਵਿੱਚ ਨਾ, ਕਿਉਂਕਿ ਉੱਥੇ ਕੰਟਰੋਲ ਹੈ ਨੀ ਸੀਗਾ ਕੋਈ ਆਟੋਮੈਟਿਕ ਨਾ, ਪਰ ਇਹਦੇ ਵਿੱਚ ਇਹ ਹੈ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾ, ਜਿੱਦਾਂ ਮੇਰਾ ਖਾਸ ਕਰ ਮੈਂ

0: ਮੈਂ ਕਿਹਾ ਫਿਰ ਨਹੀਂ, ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਹੁੱਥ ਮਾਰਦਾ ਰਹਿੰਦਾ ਨਾ ਉੱਥੇ ਟੂਨ ਇਨ ਤੇ,
1: ਜੀ
0: ਟੂਨ ਇਨ ਤੇ ਮੈਂ ਹੱਥ ਮਾਰਦਾ ਰਹਿੰਦਾ ਪੰਜਾਬੀ ਰੇਡੀਓ,
1: ਹਾਂ
0: ਜਿੱਦਾਂ
1: ਜੀ
0: ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ, ਮੈਂ
1: ਹਾਂ
0: ਕਿਹਾ
1: ਜੀ
0: ਭਾਜੀ ਕਿਹਦੇ ਟਾਈਮ ਤੇ ਆਉਂਦਾ, ਮੈਨੂੰ ਤਾਂ ਸਮਝ ਨਹੀਂ ਡਾਲਣ ਡਈ
1: ਜੀ
0: ਜਦੋਂ ਤੁਸੀਂ ਆਉਂਦੇ ਖਿੱਚਾ ਪਹੁੰਚਾ ਗਿਆ
1: ਹਾਂ ਜੀ ਹਾਂ ਜੀ ਬਿਲਕੁਲ ਹੈ
0: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ
1: ਜੀ
0: ਦੇ, ਨਾ
1: ਹਾਂ ਜੀ
0: ਤੁਸੀਂ ਸਾਡੇ ਤੋਂ ਇੱਕ ਘੰਟਾ ਅੱਗੇ ਵੀ ਆ ਵੈਸੇ ਵੀ,
1: ਹਾਂ ਜੀ ਅਸੀਂ ਫਿਨਲੈਂਡ ਦਾ ਇੱਕ, ਬਾਕੀ ਯੂਰਪ ਦੇ ਨਾਲੋਂ 1 ਘੰਟਾ ਅੱਗੇ ਆ ਜੀ।
0: ਉਹ ਚਲੋ ਹੁਣ ਜਦੋਂ ਦੇ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ USA ਸੁਣਦਾ, ਉਹ ਖਬਰਾਂ ਖੁਬਰਾਂ ਸੁਣ ਲੈਣੀਆਂ ਉਹ,
1: ਜੀ
0: ਤੇ ਮੈਂ ਇਹ ਰੇਡੀਓ ਦਾ ਇਹ ਫਾਇਦਾ ਹੈ ਕੋਈ ਤੁਹਾਡਾ, ਕੋਈ ਪਹਿਲੀ ਗੱਲ ਤਾਂ ਕੋਈ ਐਕਸੀਡੈਂਟ ਨਹੀਂ ਹੋਊਗਾ ਕਿਸੇ ਨਾਲ ਗੱਡੀ ਦੇ
1: ਜੀ
0: ਵਿੱਚ, ਤੁਸੀਂ ਧਿਆਨ ਨਹੀਂ ਹੈਗਾ ਵਿਚਾਰਾ ਧਿਆਨ ਉਧਰ ਉਧਰ ਹੋ ਗਿਆ ਤੇ ਗੱਡੀ ਕਿਤੇ ਹੋਰ ਮਾਰੀ ਚ ਜਾ ਕੇ, ਉੱਥੇ
1: ਬਿਲਕੁਲ
0: ਤੁਹਾਨੂੰ
1: ਜੀ
0: ਜਾਣਕਾਰੀ ਮਿਲਦੀ ਹੈ। ਜਿੱਦਾਂ ਹੁਣ ਸ਼ਮੀ ਭਾਜੀ ਤਾਂ ਉਹ ਦੂਜੇ ਜਿਹੜੇ ਹੁੰਦੇ ਦੂਸਰੇ ਨਾਮ ਮੈਨੂੰ ਨਾ, ਮੈਂ ਤਾਂ ਇਹਨਾਂ ਨੂੰ ਮਿਕਸ ਬਹੁਤ ਕਰ ਜਾਂਦਾ
1: ਜੁੜਦੇ ਆ,
0: ਸਿਆਣੀ ਸਾਹਿਬ
1: ਬਿਲਕੁਲ
0: ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
1: ਜੀ ਜੀ
0: ਦੋਨਾਂ ਦੀ, ਪਰ ਮੈਨੂੰ ਨਾ ਦੋਨਾਂ ਦਾ ਭੁਲੇਖਾ ਪੈ ਜਾਂਦਾ ਵੀ ਕਿਹਦੀ ਕਿਹਦੀ ਕੌਣ ਆ, ਕਿਉਂਕਿ
1: ਜੀ
0: ਦੋਨਾਂ ਦੀ ਨਾ ਸੋਚਣੀ ਜਦ ਕਹਿ ਲਓ ਇੱਕੋ
1: ਜੀ
0: ਜਿਹੀ ਲੱਗਦੀ ਮੈਨੂੰ,
1: ਬਿਲਕੁਲ ਹੈ
0: ਸੋਚਣੀ ਤਾਂ
1: ਬਿਲਕੁਲ
0: ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤਰੀਕਾ
1: ਸਟਾਈਲ ਠਰੰਮੇ ਨਾਲ ਗੱਲ ਕਰਦੇ ਆ
0: ਜਾਣਕਾਰੀ
1: ਬਿਲਕੁਲ ਹੈ ਜੀ
0: ਜਾਣਕਾਰੀ ਜਾਣਕਾਰੀ ਵੀ ਚਲੋ
1: ਜੀ
0: ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਹਾਂ ਵੀ ਨਹੀਂ ਸਹਿਮਤ ਹੋ ਸਕਦੇ ਕੋਈ ਗੱਲਾਂ ਵਿੱਚ,
1: ਬਿਲਕੁਲ
0: ਹੋ ਸਕਦੇ
1: ਬਿਲਕੁਲ
0: ਇੱਕ ਅੱਧੀ ਵਾਰੀ ਹੋਈ ਸੀ ਖਰੇ, ਮੈਂ ਪਤਾ ਨਹੀਂ ਮੈਂ ਉਸ ਸਹਿਮਤ ਨਹੀਂ ਸੀ
1: ਜੀ
0: ਤੇ ਉਦੋਂ ਮੈਂ ਫੋਨ ਲਗਾਈ ਪਰ ਨਹੀਂ ਕਰ ਰਿਹਾ। ਚਲੋ ਖੈਰ
1: ਜੀ
0: ਮੈਂ ਵਧੀਆ ਤੁਸੀਂ ਅੱਜ ਟੋਪਿਕ ਲਿਆਂਦਾ
1: ਜੀ,
0: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਸੁਣਦਾ, ਹੁਣ ਮੈਂ ਵੀ
1: ਕਿਆ ਬਾਤ
0: ਘਰ ਪਹੁੰਚ ਗਿਆ ਹੁਣ, ਦਰਵਾਜੇ ਦੇ ਕੋਲ ਦਰਵਾਜਾ ਲਗਾ ਹੋਣਾ, ਘਰ ਪਹੁੰਚ ਗਿਆ ਮੈਂ ਵੀ ਹੁਣ।
1: ਥੈਂਕ ਯੂ ਜੀ, ਥੈਂਕ ਯੂ ਜੀ ਜੁੜਨ
0: ਚਲੋ
1: ਲਈ,
0: ਵਧੀਆ
1: ਵਿਚਾਰ
0: ਭਾਜੀ
1: ਸਾਂਝੇ ਕਰਨ ਲਈ,
0: ਇਹਨਾਂ ਕੋਲ
1: ਥੈਂਕ ਯੂ,
0: ਗੁੱਡ ਈਵਨਿੰਗ ਸਰ,
1: ਗੁੱਡ ਈਵਨਿੰਗ, ਸ਼ੁਕਰੀਆ ਜੀ। ਜੀ ਦੋਸਤੋ, ਇਸ ਸੰਜੀਵ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ, ਤੇ ਲਓ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਉਹਨਾਂ ਦੀ ਬਾਤ ਪਾ ਕੇ ਤਦ ਤੱਕ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ। ਬੇਅੰਤ ਸੰਧੂ ਜੀ ਜੁੜੇ ਹੈ ਲਾਈਕ ਨੰਬਰ 3। ਗੁਰੀਮਾਨ ਬਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਬੇਅੰਤ ਸੰਧੂ ਜੀ ਨੂੰ, ਸੁਰਿੰਦਰ ਮਾਲ ਜੀ ਨੂੰ, ਦਵਿੰਦਰ ਭੁਪਿੰਦਰ ਭਾਰਜ, ਦਵਿੰਦਰ ਭਾਰਜ ਸਤਿ ਸ਼੍ਰੀ ਅਕਾਲ ਜੀ, ਤੇ ਸ਼ਮੀ ਬਾਈ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮਨਦੀਪ ਜੱਸੀ ਬਾਈ ਜੀ ਨੂੰ, ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ਼੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ। ਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ, ਮੈਂ ਆਪ ਕਹਿੰਦੇ ਜਾਨਣਾ ਚਾਹੁੰਦਾ ਜੀ। ਤੇ ਹਾਂਜੀ ਹਾਂਜੀ, ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜੀ, ਬਿਲਕੁਲ ਜੀ। ਤੇ ਦਵਿੰਦਰ ਭਾਰਾ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ UAE ਤੋਂ, ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ, ਗੁਰੀਮਾਨ ਜੀ ਕਹਿੰਦੇ ਆ। ਤੇ ਸਤਿ ਸ਼੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ, ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ। ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ, ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ। ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ, ਸੋਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ, ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ, ਬਿਲਕੁਲ ਜੀ। ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੀ ਏਜ ਦੇ ਵਿੱਚ ਜੀ, ਇਹ ਤਾਂ ਬੱਚਿਆਂ ਹਾਂਜੀ। ਅੱਗੇ ਲਿਖਦੇ ਨੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਗੁਰੀਮਾਨ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ, ਕਹਿੰਦੇ ਜੀ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ, ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ, ਗੁਰੀਮਾਨ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਸੋਰੀ, ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਔਜਲਾ ਸਾਹਿਬ ਲਿਖਦੇ ਆ ਕਿ ਵਧੀਆ ਰਹਿ ਗਏ, ਪਹਿਲਾਂ ਕਹਿੰਦੇ ਉੱਚ ਵਿਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ, ਕਹਿੰਦੇ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ, ਬਟ ਕਰਪਸ਼ਨ ਤਾਂ ਕਹਿੰਦੇ ਰੁਕੀ ਨਹੀਂ ਜਾ ਰਹੀ ਹੈ, ਰੋਕੀ ਨਹੀਂ ਜਾ ਰਹੀ ਹੈ। ਅੱਗੇ ਕਹਿੰਦੇ ਨੇ ਸਾਇੰਸ ਲੈਸਨ ਐਕਸਕਿਊਜ਼ ਨੇ, ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਸ਼ਾਇਦ ਰਾਜਨ ਜੀ ਉਸ ਵਿਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੋਣਾ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ, ਤੇ ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ ਕਹਿੰਦੇ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ, ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨਤ ਹੈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਐ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ। ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ ਪਰ ਹੈ ਹੁੰਦੇ ਤਾਂ ਸਵਾਲ ਸੀ ਆਪਾਂ ਹੱਲ ਕਰ ਦਿੱਤੇ ਐ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਐ। ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ੰਮੀ ਜੀ ਦਿਲ ਦੀ ਰੂਹ ਤੋਂ ਕੀਤੀ ਆ ਗੱਲ ਕਹਿੰਦੇ। ਮਲੇਰਕੋਟਲੇ ਵਾਲੇ ਕਹਿੰਦੇ ਆ ਬਲਜੀਤ ਜੀ ਕਿ ਸਤਿ ਸ਼੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ, ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ, ਤੁਹਾਡੀ ਲਿਖਤ ਨੂੰ ਵਾਕਿਆ ਹੀ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫੀ ਚਾਹੁੰਦਾ ਜੀ, ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ ਰੋਮਨ ਦੇ ਵਿੱਚ। ਤੇ ਔਜਲਾ ਸਾਹਿਬ ਦੇ ਭਾਰਜ ਵੀਰੇ ਜੇ ਕੁਝ ਸੁਣਨੇ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਹੈ ਜੀ ਅਸੀਂ, ਸ਼ੁਕਰੀਆ ਔਜਲਾ ਸਾਹਿਬ। ਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ ਕਹਿੰਦੇ ਜੀ। ਤੇ ਬਲਜੀਤ ਜੀ ਕਹਿੰਦੇ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ ਆ ਕੇ ਲਾਈਵ ਚੱਲ ਰਿਹਾ, ਧੰਨਵਾਦ ਜੱਸੀ ਜੀ। ਸ਼ੁਕਰੀਆ ਦੋਸਤੋ, ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ ਹੈ, ਦੀਵੇ ਦੇ ਨਾਲ ਦੀਵਾ ਜਗਦਾ ਹੈ ਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ ਹੈ। ਅਗਲਾ ਸੁਨੇਹਾ ਆਇਆ ਆਪਾਂ ਨੂੰ ਤੇ ਸਾਡਾ ਕੁੱਤਾ ਵੀ ਰੌਲਾ ਪਾਉਣ ਲੱਗ ਗਿਆ। ਸੁਨੇਹਾ ਕਹਿੰਦੇ ਨੇ ਅਗਲਾ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਗੁਰੀਮਾਨ ਜੀ ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਆ ਇਹ 2 ਗਾਣਾ ਹੈ ਜੋ ਲਿਖਿਆ ਗਿਆ ਸੀ ਟਰੱਕਾਂ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਤੇ ਜਸਵਿੰਦਰ ਕੌਰ ਜੀ ਲਿਖਦੇ ਨੇ ਸ਼ੰਮੀ ਭਾਜੀ ਸਰੋਤਿਆਂ ਨੂੰ ਕਹਿੰਦੇ ਕਦੇ ਗੀਤ ਨਹੀਂ ਸੁਣਾਉਂਦੇ, ਪਰ ਆ ਡੀਜੇ ਵਾਲੇ ਪੀਸ ਕਹਿੰਦੇ ਨੇ ਬਥੇਰੇ ਪੁੱਟ ਪੁੱਟ ਕੇ ਕਹਿੰਦੇ ਲਿਆਉਂਦੇ ਖਜ਼ਾਨਾ ਕਹਿੰਦੇ ਨੇ ਓਲਡ ਗੇਮ, ਏਦਾਂ ਲਿਖਦੇ ਨੇ। ਤੇ ਆਪਣੇ ਗੁਰੀਮਾਨ ਜੀ ਕਹਿੰਦੇ ਐ ਰੰਗੇ ਵੀ ਲਿਮਿਟਡ ਆ ਬਾਈ ਜੀ। ਜਸਵਿੰਦਰ ਜੀ ਲਿਖਦੇ ਆਲਵੇਜ ਵੈਲਕਮ ਬਲਜੀਤ ਬਾਜੀ ਭਾਜੀ ਤੁਹਾਡਾ ਜੀ। ਤੇ ਇਸੇ ਤਰ੍ਹਾਂ ਔਜਲਾ ਭਾਜੀ ਆਪਣਾ ਯੁਵਰਾਜ ਹੈ, ਯੁਵਰਾਜ ਆ ਗਿਆ ਮੁਕੱਦਰ ਸਿੰਘ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਵੀਰ ਜੀ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ। ਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ, ਸ਼ੁਕਰੀਆ ਰਿਸਪੈਕਟ ਦੇ ਲਈ ਜੀ, ਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਐ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਹੈ ਜੀ, ਲਿਸਨਰ ਦਾ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ। ਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ, ਕਹਿੰਦੇ ਇਨਾ ਮੋਹ ਬੇਮਿਸਾਲ ਹੈ, ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਜਸਵੰਤ ਜੀ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ਼੍ਰੀ ਅਕਾਲ। ਗੁਰੂ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ, ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ। ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਹੈ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਆ, ਬਣ ਚੁੱਕੀ ਹੈ। ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ। ਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਤੇ ਸਿਆਸਤ ਦਾ ਗੱਠਜੋੜ ਹੈ, ਮੇਰਾ ਮੰਨਣਾ ਹੈ ਕਿ ਮੀਡੀਆ ਤੇ ਸਿਆਸਤ ਦਾ ਵੀ ਗੱਠਜੋੜ ਹੈ। ਇਹ ਸਾਨੂੰ ਥੋੜੇ ਸਮੇਂ ਬਾਅਦ ਸਮਝ ਆਵੇਗੀ, ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ, ਪਰ ਮੀਡੀਆ ਬਿਜ਼ਨਸ ਹੈ ਜੀ। ਗੁਰੀਮਾਨ ਜੀ ਕਹਿੰਦੇ ਆ ਕਿ ਨੌ ਡੈਬਿਟ ਕੁਛ ਇੱਦਾਂ ਲਿਖਦੇ ਨੇ, ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ। ਸੈਣੀ ਸਾਹਿਬ ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆਂ ਨੂੰ ਲੈ ਕੇ ਕਹਿੰਦੇ ਅਬਜ਼ਰਵੇਸ਼ਨ ਬਹੁਤ ਹੈ, ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣੇ ਨੂੰ ਮਿਲਦਾ ਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ। ਤੇ ਰਾਜਨ ਜੀ ਕਹਿੰਦੇ ਨਹੀਂ ਗੁਰੀ ਵੀਰ ਜੀ, ਬੰਦਾ ਕੋਈ ਵੀ ਹੋਵੇ ਜੀ, ਸੁਧਾਰ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਹੈ ਰਹਿੰਦੀ ਹੀ ਰਹਿੰਦੀ ਹੈ ਜੀ। ਇਹੀ ਸੈਣੀ ਸਾਹਿਬ ਬੜੱਪਣਾ ਤੁਹਾਡਾ। ਤੇ ਗੁਰੀਮਾਨ ਜੀ ਕਹਿੰਦੇ ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ, ਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਹੈ। ਬਿਲਕੁਲ ਸੈਣੀ ਸਾਹਿਬ ਰਹਿਣੀ ਵੀ ਚਾਹੀਦੀ ਹੈ, ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਬਾਈ ਜੀ ਮੇਰਾ ਮੰਨਣਾ, ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ। ਇਕਬਾਲ ਮਾਂਗੜ ਜੀ ਜੁੜੇ ਹੋਏ, ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ। ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਹੈ ਤਾਂ ਸੰਭਾਲ ਲਈਏ, ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ। ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ, ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ, ਸਭ ਖਤਮ ਕਹਾਣੀ ਹੈ। ਜਸਵਿੰਦਰ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਇਕਬਾਲ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ, ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ, ਦੁਨੀਆਂ ਮਤਲਬ ਦੀ ਹੈਗੀ ਹੈ। ਤੇ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ, ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ। ਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ ਸੁਰਿੰਦਰ ਮਾਲ ਜੀ, ਇੱਕ ਇੱਕ ਲਫ਼ਜ਼ ਵਜਨਦਾਰ ਦੱਸਦੇ ਨੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਲੱਭਣੇ ਲਾਲ ਗੁਆਚੇ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਬਹੁਤ ਵਧੀਆ ਸੈਣੀ ਸਾਹਿਬ, ਤਾਂ ਹੀ ਕਹਿੰਦੇ ਕਿਸੇ ਨੇ ਲਿਖਿਆ ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ, ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ, ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ। ਰਾਜਨ ਜੀ ਕਹਿੰਦੇ ਆ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ਮੀ ਭਾਜੀ ਦੱਸ ਰਹੇ ਨੇ। ਭਾਰਤ ਸਾਹਿਬ ਤੁਸੀਂ 80-80 ਹਜ਼ਾਰ ਹੀ ਦੇ ਦੇਣਾ ਜੀ, ਤੇ ਆਖਰੀ ਆਖਰ ਘਰ ਦੀ ਗੱਲ ਹੈ ਆਪਣੀ, ਤੁਸੀਂ ਕਿਹੜਾ ਗੈਰ ਹੋ। ਰਾਜਨ ਜੀ ਤੁਸੀਂ ਨੇੜੇ ਹੋ, 60 ਹਜ਼ਾਰ ਦੇ ਵਿੱਚ ਕਹਿੰਦੇ ਨਿਬੇੜ ਲਵੋ, ਗੱਲ ਮੁਕਾਓ। ਤੇ ਰਾਜਨ ਜੀ ਕਹਿੰਦੇ ਆ ਠੀਕ ਹੈ ਵੀਰ ਜੀ, ਕੱਲ ਸ਼ਮੀ ਭਾਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਆ ਜੀ। ਔਜਲਾ ਸਾਹਿਬ ਕਹਿੰਦੇ ਆ ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ ਅੱਧੀ ਰਾਤ ਤੋਂ ਬਾਅਦ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ, ਪਰ ਮੈਂ ਸ਼ਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਤੇ ਰਾਜਨ ਜੀ ਕਹਿੰਦੇ ਆ ਨੋ ਪੋਲੀਟੀਕਲ ਟਾਲਕ ਇਨ ਦੀ ਪ੍ਰੈਜੈਂਸ ਆਫ ਸ਼ਮੀ ਜੀ ਪਲੀਜ਼। ਹਾਂਜੀ ਬਿਲਕੁਲ, ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ, ਕਹਿੰਦੇ ਗੁਰੀਮਾਨ ਜੀ। ਤੇ ਅੱਗੇ ਲਿਖਦੇ ਆ ਕਿ ਸ਼ਮੀ ਬਾਈ ਸ਼ੇਰ ਪਹਿਲਾਂ ਕਰਦੇ ਆ, ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਹੈ ਅੱਜ ਕੱਲ ਕਹਿੰਦੇ ਜੀ। ਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ। ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ। ਤੇ ਗੱਲ ਸਹੀ ਹੈ, ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕਹਿੰਦੇ ਸੁਣਨ ਵਾਲਾ ਸਾਰਾ ਪੰਜਾਬ ਹੈ। ਬਿਲਕੁਲ ਬਾਈ, ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ। ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀਮਾਨ ਜੀ ਨੂੰ। ਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਮੁਕੱਦਰ ਜੀ ਕਹਿੰਦੇ ਆ ਵਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ, ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭੱਜ ਲਓ, ਆਪੇ ਸ਼ਮੀ ਜੀ ਪੇਮੈਂਟ ਕਰਨਗੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ, ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮਲ ਨੇ ਮੁਕੱਦਰ। ਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ ਵੀਰ ਜੀ ਬਹੁਤ ਵਧੀਆ ਗੱਲਬਾਤ। ਗੁਰੀਮਾਨ ਜੀ ਕਹਿੰਦੇ ਆ ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਤੇ ਹੌਸਲਾ ਮੈਨੂੰ ਕਹਿੰਦੇ ਨੇ ਭਾਰਤ ਬਾਈ ਨੇ ਦਿੱਤਾ, ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ। ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ। ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ। ਤੇ ਤੁਹਾਡਾ ਆਪਣਾ ਪਲੇਟਫਾਰਮ ਹੈ, ਜ਼ਰੂਰ ਗੱਲਬਾਤ ਕਰਿਆ ਕਰੋ, ਚਰਚਾ ਚੱਲਦੀ ਹੈ ਤੇ ਗੱਲ ਫਿਰ ਅੱਗੇ ਵੱਧਦੀ ਹੈ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ। ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ, ਕਿਸ ਉਮੀਦ ਦੇ ਨਾਲ ਕਹੀਏ, ਅਸੀਂ 2 ਨੰਬਰ ਦੀ ਕਮਾਈ ਥੋੜੀ ਕਰਦੇ ਹਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਮੁਕੱਦਰ ਜੀ ਕਹਿੰਦੇ ਆ। ਗੁਰੀਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ, ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ, ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ। ਸ਼ੁਕਰੀਆ ਬਾਈ ਜੀ, ਇੱਕ ਦੂਸਰੇ ਆਪਣਾ ਮਕਸਦ ਹੀ ਹੈ, ਇੱਕ ਦੂਸਰੇ ਤੋਂ ਸਿੱਖੀਏ ਤੇ ਅੱਗੇ ਵਧੀਏ। ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ। ਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ, ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ। ਗੁਰੀਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ, ਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ। ਮੁਕੱਦਰ ਜੀ ਕਹਿੰਦੇ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ। ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ ਆ, ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ, ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ, ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ, ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ, ਇਹੀ ਹਾਲ ਰਹਿਣਾ ਬਾਈ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ, ਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ। ਔਜਲਾ ਸਾਹਿਬ ਕਹਿੰਦੇ ਬਹੁਤ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ 2, ਤੇ ਮੁਕੱਦਰ ਜੀ ਕਹਿੰਦੇ ਆ ਜੀ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ ਇੱਕ ਨੰਬਰ ਹਸਬੈਂਡ ਦੋ ਨੰਬਰ ਹਸਬੈਂਡ ਜੀ ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਗੁਰੀ ਮਾਨ ਬਾਈ ਪਰ ਬੋਲ ਕੇ ਲਬ ਆਜ਼ਾਦ ਹੈ ਤੇਰੇ ਬੋਲ ਜ਼ੁਬਾਨ ਅਬ ਤੱਕ ਤੇਰੀ ਹੈ ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ ਗੁਰੂ ਜੀ ਕਹਿੰਦੇ ਸਾਨੂੰ ਤਾਂ ਮਾਤਾ ਜੀ ਇੰਗਲਿਸ਼ ਸਾਇੰਸ ਅਤੇ ਸੋਸ਼ਲ ਦੀ ਤਿੰਨ ਤਿੰਨ ਕਿਤਾਬਾਂ ਹੁੰਦੀਆਂ ਸਨ ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ ਕਹਿੰਦੇ ਜੀ ਤੇ ਗੁਰੂ ਜੀ ਕਹਿੰਦੇ ਮੈਂ ਬੜਾ ਸੁਣਿਆ ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ ਹਾਂਜੀ ਕਹਿੰਦੇ ਮੈਂ ਬੜਾ ਸੁਣਿਆ ਰੇਡੀਓ ਤੇ ਸਾਡੇ ਨਾਨਾ ਜੀ ਕਹਿੰਦੇ ਐਵਰੀ ਟਾਈਮ ਆਪਣੇ ਕੋਲ ਰੱਖਦੇ ਹੁੰਦੇ ਸੀ ਰੇਡੀਓ ਨੂੰ ਗੁਰੂ ਜੀ ਕਹਿੰਦੇ ਕਿ ਬਿਲਕੁਲ ਮੁਕੱਦਰ ਭਾਈ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਕਿਉਂਕਿ ਪੰਜਾਬ ਦੇ ਲਈ ਦਰਦ ਹੈ ਸਾਨੂੰ ਤੇ ਐਪਰੀਸ਼ੀਏਟ ਕਰਦੇ ਹਾਂ ਮੁਕੱਦਰ ਜੀ ਗੁਰੂ ਜੀ ਨੂੰ ਜਸਵਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਮੁਕੱਦਰ ਬਾਈ ਜੀ ਤੇ ਇਸੇ ਤਰ੍ਹਾਂ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਨੂੰ ਕਹਿੰਦੇ ਆ ਆਹੀ ਖਿਆਲ ਆਪਣਾ ਵੀ ਬੀਜੇਪੀ ਬਾਰੇ ਆ ਕਹਿੰਦੇ ਜੀ ਤੇ ਮੁਕੱਦਰ ਜੀ ਕਹਿੰਦੇ ਆ ਜੀ ਭੈਣ ਜੀ ਲਓ ਦੋਸਤੋ ਇਹ ਸਨ ਤੁਹਾਡੇ ਸਾਰਿਆਂ ਦੇ ਸੁਨੇਹੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਮਾਫ਼ੀ ਚਾਹੁੰਦਾ ਨਾਮ ਲੈਣਾ ਰਹਿ ਗਿਆ ਹੋਵੇ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਲੈਣਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਦੇਸ਼ ਦੀਆਂ ਖਬਰਾਂ ਅੱਜ ਦਾ ਵਿਚਾਰ ਤੇ ਪੰਜਾਬ ਕਿਤਾਬ ਦਾ ਜ਼ਿਕਰ ਕਰਾਂਗੇ ਅਗਲਾ ਲੜੀਵਾਰ ਚੈਪਟਰ ਖੋਲਾਂਗੇ ਤੇ ਜ਼ਰੂਰ ਕੱਲ ਨੂੰ ਆਪਾਂ ਉਹਦੇ ਵਿੱਚੋਂ ਨਵਾਂ ਚੈਪਟਰ ਖੋਲਣ ਦੀ ਕੋਸ਼ਿਸ਼ ਰਹੇਗੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਜੀ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਵੀਆਂ ਹੋ ਸਕਦੀਆਂ ਨੇ, ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ। ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ, ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਥ ਕਵੈਤ ਦੇ ਮੁੱਖ ਸੇਵਾਦਾਰ ਨੇ, ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਅਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

मैनू जानी ना तिला बौकर बन के हूं जदे हूं जे

जट नूस लूटा कर देने जो लोग भी मंडी जांदे ने जो हा

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਅਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਅਤੇ ਇਸ ਨੂੰ ਆਵਾਜ਼ ਦਿੱਤੀ ਆ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ,

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਅਸੀਂ ਦਿਨ ਰਾਤ

0: ਹਾਰ ਸੋਹਾ ਖਾ ਕੇ ਆਏ ਆ, ਖੇਤਾ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤੇ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ, ਉਹ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦਾ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਬਾਅਦ ਤੋਂ ਬਾਅਦ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ,
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
1: ਕੀ
2: ਤਾਂ।
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ ਦੇ
2: 2 ਸਾਲ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਹੀ ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ,
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आंदे ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा जी
2: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा उन्हां लई किस तरह दे कोर्स ने कोई लड़के लई विशेष कोर्स ने जां यही कोर्स उन्हां लई हैगे ने।
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਬਿਲਕੁਲ।
2: ਅਤੇ ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀਆਂ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਪੜ੍ਹਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਪਛਤਾਵਾ ਹੀ
2: ਫਿਰ
1: ਰਹੇ
2: ਪਛਤਾਵਾ ਰਹਿਣਾ। ਅਸੀਂ
1: ਹਾਂਜੀ
2: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
2: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ,
2: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
1: ਫਿਰ ਤੋਂ ਗੱਡੀ ਲੀ ਤੇ ਆ ਗਈ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
1: 8ਵੀਂ ਬੋਰਡ ਦੀ,
2: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
1: है।
2: नौवीं। अच्छा, एक आदत शुरू तो भाई की पेपर रीडिंग ने, न्यूज पेपर तुम शुरू तो पढ़ते रहो, बुक्स वगैरह जीके की बुक्स है या होर कोई
1: अच्छा
2: कंपटीशन की
1: अच्छा
2: बुक्स
1: नहीं
2: है। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस
1: मिल
2: पॉइंट,
1: सकते
2: ये
1: हैं।
2: ग्रूमिंग की जी मैं गल आ
1: हाँ जी हाँ
2: कि
1: ठीक है
2: तीन तीन लैंग्वेज के पेपर साढ़े घर से आते सी, हिंदी पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा बट उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: उसी सोच अपना
2: बिल्कुल
1: इन्हों अपना सपना बना लिया।
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही रखिया।
2: उन्होंने दिनों जो जेडे मेरे फ्रेंड से वो एनडीए का पेपर देने जा रहे थे,
1: हाँ जी हाँ
2: मैं
1: जी
2: कहा कि चलो पता नहीं डॉक्टर बनागे नहीं बनागे,
1: ठीक ठीक हाँ जी
2: पेपर
1: हाँ
2: दे चुके थे कि एनडीए का पेपर भी देने चले गए।
1: जी
2: रब दे मैं दोवें जेडे हैं वो प्रीलिम्स क्लियर हो गया था, डॉक्टरी का क्लियर हो गया
1: क्या
2: उस
1: बात है,
2: वेले। मतलब चीज़ा वही है कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंगे 11वीं 12वीं की वो सामने ये ऑप्शंस होंगे ने बैंकिंग दे,
1: जी।
2: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है सीए बनना है, मैं
1: सारा
2: किसी को लगता है
1: जोड़ा
2: इंजीनियरिंग करना है,
1: बिल्कुल
2: दैट इज द स्टेज जो तो 9th 10th वो लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो, उस तो
1: जी
2: बाद
1: जी
2: भावें सीए बनो, इंजीनियर बनो,
1: हाँ
2: टीचर
1: जी हाँ
2: बनो,
1: जी
2: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होता है। तो दोनों जो मेरे क्लियर हो गए तो बेटर वॉज कि चलो ठीक सपना वो जाना सेगा
1: हाँ जी हाँ
2: मेडिकल
1: जी
2: दे, मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विसेज इस करके बनिया क्योंकि जिम्मे मैं दसिया से कि जीके शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वो जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनिया
2: तैयार
1: है
2: हो
1: बिल्कुल।
2: चुका सेगा, एंड उस आदत के कारण जड़ा सी सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया होया सेगा।
1: बिल्कुल ठीक है
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
1: जी
2: तुम
1: जी
2: आस पास की अपनी सराउंडिंग्स नाल देश दुनिया की खबरों तो भी तुम रहते हो
1: अपडेटेड रहना जी
2: अपडेटेड रहते हो, तुम अपने शहर की खबरों तो भी अपडेटेड रहते हो, तुहाडे शहर से
1: जी
2: की हो रहा है, तुहाडी कंट्री से की हो रहा है, दुनिया से की हो रहा है,
1: बिल्कुल
2: एंड सिविल सर्विस से जाओ या ना जाओ बट एक इनफॉर्म्ड सिटीजन जरा बन सकते हो।
1: बिल्कुल बिल्कुल हाँ जी वो पहली शर्त है, वो तो चाहिए चाहिए।
2: बिल्कुल बिल्कुल
1: उधर सिविल सर्विस के विच भी एन वधिया शाइनिंग कलर्स के नाल उधर अपीयर होए तो मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी एक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई बारी बच्चे तुहाडे कोल आउंदे ने, किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है लग जांदा पता। ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल।
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन ना
1: हाँ
2: जी आ रही
1: जी
2: है
1: हाँ जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
1: क्या
2: इफ
1: बात
2: वी कैन ट्रैवल बैक इन टाइम तो उन्होंने कंपेरिजन करिए असं कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्होंने बच्चों प्रॉपर असी गाइडेंस देिए, उन्होंने प्रॉपर ग्रूम

0: ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ।
0: ਜੀ
1: ਸਰਕਾਰੀ ਸਕੂਲਾਂ 'ਚ ਵੀ ਸਮੇਂ-ਸਮੇਂ ਦੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ
0: ਜੀ
1: ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ
0: ਉਹਨਾਂ
1: ਹੈਗਾ।
0: ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
0: ਹਾਂਜੀ
1: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ
0: ਹਾਂਜੀ
1: ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗਹਿਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ
0: ਜੀ।
1: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
0: ਹਾਂ,
1: ਕਰ ਰਹੇ
0: ਇਹ
1: ਹਾਂ
0: ਨਹੀਂ ਹੈ ਤਾਂ ਵੀ ਉਹ ਹੈਗੇ ਆ
1: ਤਾਂ ਵੀ ਦੇ ਐਗਜ਼ਿਸਟ। ਸੋ
0: ਐਗਜ਼ਿਸਟ ਹਾਂ
1: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ
0: ਜੀ
1: ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਕੁਛ
1: ਦੇ
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ
0: ਹਮਾਰੀ,
1: ਨਹੀਂ ਹਮਾਰੀ।
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ।
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ
0: ਜੀ
1: ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਆ ਸਟ੍ਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ
0: ਜੀ
1: ਬੈਚ ਦੀ ਗੱਲ ਵੀ ਕਰਦਾ, IAS
0: ਜੀ
1: ਬੈਚ ਦੇ ਵਿੱਚ
0: ਅੱਛਾ
1: ਮੇਰੇ ਨਾਲ
0: ਜੀ
1: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
0: ਅੱਛਾ ਜੀ
1: ਉਹ ਕਿਤੇ ਜੌਬ ਕਰ ਰਹੇ ਸੀਗੇ,
0: ਜੀ
1: ਕੋਈ
0: ਜੀ
1: ਕਿਸੇ
0: ਜੀ
1: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ।
0: ਓ
1: ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
0: ਕਿਆ
1: ਤੇ
0: ਬਾਤ
1: ਉਹਦੇ
0: ਹੈ, ਕਿਆ ਬਾਤ ਹੈ।
1: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ
0: ਜੀ।
1: ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ
1: ਬਿਲਕੁਲ
0: ਹੈ ਨਹੀਂ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ ਹੈ,
1: ਆਪਣੇ ਆਪ ਜੁਟਾ ਲੈਂਦਾ।
0: ਸਾਧਨ ਜੁਟਾ ਲੈਂਦਾ ਹੈ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤੋ
1: ਮਨ
0: ਇਹ
1: ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ।
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ, ਵਾਹ ਜੀ
1: ਉਹ
0: ਵਾਹ,
1: ਆਪ
0: ਹਾਂ
1: ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ
0: ਬਿਲਕੁਲ
1: ਯੇ ਅਚੀਵ ਕਰਨਾ ਹੈ,
0: ਜੀ।
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ।
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
0: ਹਾਂਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ
0: ਜੀ।
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
0: ਹਾਂ,
1: ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੋਸ਼ਿਸ਼ ਹੋ ਜਾਂਦੇ
1: ਕੋਸ਼ਿਸ਼ ਹੋ ਜਾਂਦੇ ਬਿਲਕੁਲ।
0: ਜੀ।
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
0: ਉਹ
1: ਲਾਈਫ 'ਚ,
0: ਜ਼ਰੂਰੀ ਹੈ ਜੀ।
1: ਉਹ ਸਟੈਪ ਜੇ ਤੁਹਾਡਾ ਚੰਗਾ ਚੱਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ, ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
0: ਹਾਂ
1: ਮੈਂ ਤਾਂ ਫੇਲ ਹੋ ਗਿਆ
0: ਜੀ,
1: ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇ
0: ਨੇ
1: ਸਕਦਾ,
0: ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ ਉਹ ਜ਼ਰੂਰੀ ਹੈ ਜੀ।
1: ਬਿਲਕੁਲ
0: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
1: ਬਿਲਕੁਲ
0: ਵੋ ਤੁਮ
1: ਬਿਲਕੁਲ
0: ਕਿਆ
1: ਬਿਲਕੁਲ,
0: ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ ਤੇ ਲਿਖ ਕੇ ਲਾ ਲਿਆ ਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ
1: ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਥੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕੀ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕੀ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ
0: ਜੀ
1: ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ
0: ਹੈ
1: ਤੁਹਾਡੇ ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤੁਸੀਂ ਪਲਾਨ ਵੀ ਤੇ ਆ ਜਾਓ। ਤੇ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ ਹੈ,
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਐਂਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ,
1: ਬਿਲਕੁਲ।
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਆ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਾਂਜੀ
1: ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ,
0: ਸਾਰਾ
1: ਤੇ ਮੈਂ
0: ਹੋਇਆ।
1: ਆਪਣੀ ਇੱਕ
0: ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦੇ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਇੱਕ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ,
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂਜੀ
1: ਕਰੀਏ,
0: ਹਾਂਜੀ
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਬਿਭਾ
0: ਬਿਲਕੁਲ ਬਿਲਕੁਲ
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
0: ਹਾਂਜੀ
1: ਕਹਿੰਦੇ
0: ਬਿਲਕੁਲ
1: ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਜਿਹੜੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
1: ਇਹਨੇ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚੋਂ ਕੁੜੀਆਂ ਅੱਗੇ ਆ ਰਹੀਆਂ ਨੇ। ਅਬ ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ,
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
0: ਅੱਗੇ
1: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ
0: ਉਹ ਇੱਕ
1: ਗੇਮਸ
0: ਹਾਂ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ワーパワーレディオ。
1: हां जी सत श्री अकाल दोस्तो, प्रोग्राम सिख्या ते रोजगार लेके मैं समरजीत सिंह शमी तुहाडी सेवा च हाजिर हाँ। तुसी सुन रहे हो दुआबा रेडियो, तुहाडी अपनी आवाज। दोस्तो, सिख्या अते रोजगार दोनों एक सिक्के दे दो पहलू मन्ने जा सकते ने ते इन्हां दे उत्ते आधारित ही चलदी है जिंदगी दी गड्डी। कई वारी आपां सोचदे आं कि ही खास खास जिहड़े आ रोजगार दे मौके, जिवें डाक्टरी दा किता हो गया जां दूसरे वकालत हो गई, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚੱਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी जी
2: दूसरी
1: जी
2: चीज मतलब के तोड़ा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, अपां तुसी अध्यापक हो, अध्यापक दे नाल नाल तोड़ी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर ते मैं तां ही अखबारां वास्ते लिखदा है
1: जी जी
2: कि जो बंदा संसार ते आया, जे उहनूं परमात्मा ने कोई बुद्धि बख्शी है तां उहनूं जरूर लोकां नाल शेयर करनी चाहीदी है, चाहे किसी रूप च भाषण दे रूप च बोल के जिस तरह भी मर्जी तुसी कर सकदे हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकदे हो, बहुत अच्छे कीर्तनीय बन सकदे हो,
1: जी
2: बहुत
1: जी जी
2: अच्छे
1: जी
2: इहनां दे प्रचारक बन सकदे हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड दे विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच। इसे
1: बिल्कुल
2: तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी यह समस्या आई, शुरुआत हुई जदों सिनेमे दी, बहुत लोकां ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी
1: बिल्कुल
2: दे विच है, हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ओहदे च शुरुआत इस तरह ही हुई सी कि बॉम्बे बैठे बंदे पंजाबी फिल्मां लिखदे सी, हिंदी भाषा च ही लिख दिंदे सी,
1: जी जी
2: पंजाबी दे विच तर्जमा करके जिहे जी फिल्म बनी चल जांदी सी। पर हुण पंजाब दे विचों बहुत सारे नवें नौजवान मुंडे स्क्रिप्ट राइटर ने, फिल्म स्टोरी राइटर ने,
1: जी
2: ओह
1: जी
2: अग्गे आए ने, ते पंजाबी फिल्मां जिन्हां लोकां नूं कल्चर दी सूझ सी, पाली भुपिंदर वर्गे नाटककार, ओह बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने। पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है ओह बहुत वध रही है, क्योंकि पंजाबी फिल्मां दा जिहड़ा ज्यादा बिजनेस है ओह विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अग्गे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने जब भी, मैं ये काम कर सकदा हैगा,
1: जी
2: मैं
1: जी जी
2: पंजाबी
1: जी
2: दे
1: जी
2: विच। हुण बहुत सारे साडे जिहड़े मुंडे कुड़ियां बाह पैंदा है, उहनां नूं असीं स्कूल पढ़दे समय प्रेरित कर दिंदे हां कि तुसीं जे जाणा है, उह अपनी घरेलू हालत भी ठीक नहीं, उहनूं कहिंदे हां कि कंप्यूटर दा नाल क्लासां सिख ला स्कूल दे विच।
1: जी
2: कुछ बच्चे आउंदे आ कंप्यूटर ते अपना एक्टिविटी करदे ने, ते अजिहे बच्चे पंजाबी टाइप भी सिखण लग जांदे ने नालों नाल, ओह
1: जी जी
2: टाइप च महारत कर ली, फिर डिजाइन च महारत करनी शुरू कर ली, तां ओह नालों नाल ये सिलसिला चलदा जांदा। ये दिलचस्पी दी गल है, बाकी मेहनत है। मैं
1: जी
2: पहला
1: जी
2: भी कहा चाहे किसी किस्म दी तुसी पढ़ाई करो, हुण देखो पंजाब दे विच इक टाइम आया सी कि इंजीनियरिंग कॉलेज ते बिजनेस नाल रिलेटेड इन्ने कोर्सेज शुरू हो गए सी,
1: बिल्कुल
2: थां थां कॉलेज खुल गए, पर
1: बिल्कुल
2: अज ओह प्राइवेट एजुकेशन नूं बहुत वड्डा, क्योंकि क्वालिटी नहीं आ रही सीगी, मैं इहदे
1: जी जी
2: कोई
1: जी जी
2: शक
1: जी
2: नहीं, साडी जिहड़ी है इधर बीएड कॉलेज भी आए उत्थे भी क्वालिटी खत्म हो गई सी, क्योंकि जिहड़ियां
1: जी
2: नॉन अटेंडिंग दा जिहड़ा ट्रेंड चलिया सी फीस वध करो, निजी एजुकेशन दा सब तो वड्डा लॉस देश भर च यही होया।
1: जी जी जी जी जी
2: उन्हां
1: जी
2: उत्थे इस तरह दी जिहड़ी एक समस्या आई, ते इंजीनियर वेले हो गए क्योंकि क्वालिटी नहीं आ रही, जी जी
1: जी जी
2: इंजीनियरिंग
1: जी
2: कर रहे हैं, जी जी बिजनेस दियां डिग्रियां कर रहा सीगा, ते मुंडे कुड़ियां 10-10 हज़ार ते लगे हुए सी, पर इस टाइम दे विच दोबारे फिर ग्रेजुएशन करन दा जिहड़ा हैगा सिंपल जिहड़ी आपां जिहनूं बीए कहने आ ओह करन दा रुझान आ गया, ओह लोकां
1: जी
2: बच्चिआं नूं पता लग्गिआ कि इंजीनियरिंग करके इक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने। ते पर जदों तुसी, मैं कहना बच्चिआं नूं जिवें स्कूल दे विच भी असीं पढ़ाउने आ, क्योंकि मेरा अपना जिहड़ा राबता ज्यादा मेरा इस पासे नाल है, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਇਹ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹੈ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਕਰਦੇ।
1: ਕਿਆ
2: ਪਿੱਛੇ
1: ਬਤਾ
2: ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ,
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ,
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਜਪਨ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ, ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ 10ਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ 10ਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। 10ਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ। ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ 10ਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ 10ਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ 10ਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ 10ਵੀਂ ਤੱਕ। 10ਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ 10ਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ ਹੈ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਜੁੱਤੀ ਫੇਰੋ ਥੋੜੀ ਜਿਹੀ ਸਿੱਧ ਹੋ ਜਾਂਦੀ।

0: ਹੋ ਜਾਏਗਾ, ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ
1: ਹਾਂਜੀ
0: ਬੰਦਾ
1: ਜੇ ਟੀਚਰ ਦੋ ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਵੋਟ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ, ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ,
0: ਬਿਲਕੁਲ
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ,
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ,
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ,
0: ਹਾਂਜੀ ਹਾਂਜੀ,
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ, ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ,
0: ਬਿਲਕੁਲ ਠੀਕ ਹੈ,
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ,
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ,
0: ਬਿਲਕੁਲ ਬਿਲਕੁਲ ਜੀ,
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ,
0: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ,
1: ਬਿਲਕੁਲ
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ,
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ 'ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
0: ਸਹੀ ਹੈ,
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ,
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ,
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ,
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ
1: ਕਰ ਲਿਆ। ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ,
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ,
1: ਹਾਂਜੀ,
0: ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ, ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ 'ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ,
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ,
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ। ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ,
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ, ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ, ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ। ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਹੈ, ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨ ਬੋਦਰ।
0: ਕੁਝ ਨਾ ਕੁਝ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ, ਬੱਚੇ ਨਾਲ ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ। ਤੋਂ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਤੇ ਕਿਉਂ ਤੇ ਜੇ ਜੇ ਥੋੜੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ,
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੋਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਹੈਗੀ
1: ਆ
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ।
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਾਰਪਸ਼ਨ ਹੈ।
0: ਨੈਨੋ ਟੈਕਨੋਲੋਜੀ ਬਿਲਕੁਲ ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ
1: ਕਿਤੇ ਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਐਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ।
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
0: ਜੀ,
1: ਇੰਗਲਿਸ਼ ਬੋਲੋ ਤਾਈਓ, ਮਤਲਬ
0: ਝਾਕਾ ਇੱਕ
1: ਨਿਕਲ ਜਾਊਗਾ ਬੇਸਿਕਲੀ, ਤਾਂ ਝਾਕਾ ਹੀ ਹੁੰਦਾ
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ, ਅੱਛਾ
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।